0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
0: ਰੇਡੀਓ ਹਾਂਜੀ 1674 ਐਵੇਂ ਦੋਸਤੋ, ਇੱਕ ਵਾਰੀ ਫਿਰ ਤੋਂ ਸਵਾਗਤ। ਤੁਹਾਡਾ ਪ੍ਰੋਗਰਾਮ ਤੁਹਾਡੇ ਲਈ ਇਮੀਗ੍ਰੇਸ਼ਨ ਦਾ ਲੈ ਕੇ ਆਏ ਹਾਂ, ਇਮੀ ਅਪਡੇਟਸ। ਅਤੇ ਇਮੀ ਅਪਡੇਟਸ ਦੇ ਵਿੱਚ ਸਾਡੇ ਨਾਲ ਇਸ ਟਾਈਮ ਅਰੁਣ ਬਾਂਸਲ ਜੀ ਨੇ। ਬਾਂਸਲ, ਇਮੀਗ੍ਰੇਸ਼ਨ ਤੋਂ ਕਿਸੇ ਵੀ ਕਿਸਮ ਦਾ ਤੁਹਾਡਾ ਸਵਾਲ ਹੋਵੇ ਤਾਂ ਉਹ ਤੁਸੀਂ ਸਾਨੂੰ ਚੱਲਦੇ ਇਸ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਸਾਨੂੰ ਤੁਸੀਂ ਟਿਕਟੋਕ 'ਤੇ ਵੀ ਲਾਈਵ ਵੇਖ ਸਕਦੇ ਹੋ, ਉੱਥੇ ਵੀ ਭੇਜ ਸਕਦੇ ਹੋ। ਸਾਨੂੰ ਤੁਸੀਂ ਵਟਸਐਪ 0447171674 ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ। ਅਤੇ ਜੋ ਇਸ ਟਾਈਮ ਅਪਡੇਟਸ ਇਮੀਗ੍ਰੇਸ਼ਨ ਦੇ ਵਿੱਚ ਚੱਲ ਰਹੀਆਂ ਨੇ ਉਹ ਆਪਾਂ ਪਹਿਲਾਂ ਇਹਨਾਂ ਕੋਲ ਲੈਂਦੇ ਹਾਂ, ਫਿਰ ਤੁਹਾਡੇ ਸਵਾਲ ਜਵਾਬ ਲਵਾਂਗੇ। ਸੋ ਸਵਾਗਤ ਕਰਦੇ ਹਾਂ ਅਰੁਣ ਜੀ ਦਾ। ਸਤਿ ਸ਼੍ਰੀ ਅਕਾਲ ਅਰੁਣ ਜੀ, ਕੀ ਹਾਲ ਚਾਲ ਨੇ?
4: ਸਤਿ ਸ਼੍ਰੀ ਅਕਾਲ ਭਾਜੀ,
0: ਕਿਵੇਂ ਜਾ ਰਿਹਾ ਨਵਾਂ ਸਾਲ?
4: ਨਵਾਂ ਸਾਲ ਬਹੁਤ ਜ਼ਿਆਦਾ ਵਧੀਆ ਜਾ ਰਿਹਾ ਅਤੇ ਮੈਂ ਇਹ ਵੀ ਅਰਦਾਸ ਕਰਦਾ ਸਾਡੇ ਭੈਣ ਭਰਾ ਜਿਹੜੇ ਸੁਣਦੇ ਰਹਿੰਦੇ ਸਾਨੂੰ, ਅਤੇ ਉਹਨਾਂ ਸਾਰਿਆਂ ਦਾ ਨਵਾਂ ਸਾਲ ਵਧੀਆ ਜਾਵੇ, ਜਿਹੜੇ ਕੱਚੇ ਨੇ ਜਲਦੀ ਪੱਕੇ ਹੋ ਜਾਣ ਉਹ ਵੀ।
0: ਜੀ ਚਲੋ, ਇਹੋ ਹੀ ਅਰਦਾਸਾਂ ਅਤੇ ਇਹੋ ਹੀ ਆਸਾਂ ਹੁੰਦੀਆਂ ਨੇ ਸਾਰਿਆਂ ਨੂੰ। ਨਵੇਂ ਸਾਲ 'ਚ ਜੇ ਮੈਂ ਗਲਤ ਨਹੀਂ ਤਾਂ ਆਪਣਾ ਪਹਿਲਾ ਪ੍ਰੋਗਰਾਮ ਹੈ ਤੁਹਾਡੇ ਨਾਲ? ਚਲੋ ਵਧੀਆ, ਕੀ ਲੱਗਦੇ ਕੀ ਨੇ ਸਾਰੋ ਨਵੇਂ ਸਾਲ ਦੇ? ਇੱਕ ਹੁੰਦਾ ਨਾ ਕਿ ਹਰ ਇੱਕ ਕੰਮ ਦਾ ਕੋਈ ਇੱਕ ਮੂੰਹ ਮਹਾਂਦਰਾ ਜਿਹਾ ਜਨਵਰੀ ਮਹੀਨਾ ਲੰਘਿਆ ਵਾ ਉਹਦੇ ਵਿੱਚ ਦਿਖਣਾ ਸ਼ੁਰੂ ਹੋ ਜਾਂਦਾ। ਮੋਟੇ ਸ਼ਬਦਾਂ 'ਚ ਕੀ ਨਵਾਂ ਕੁਛ ਦਿਖ ਰਿਹਾ?
4: ਭਾਈ ਦੇਖੋ, ਜਿਵੇਂ ਆਪਣਾ ਲਾਸਟ ਟਾਈਮ ਨਾ ਜਦੋਂ ਲਾਸਟ ਦਸੰਬਰ 'ਚ ਆਪਾਂ ਇੱਕ ਲਾਈਵ ਸੈਸ਼ਨ ਕੀਤਾ ਸੀ, ਉਹਦੇ ਵਿੱਚ ਕੁਛ ਕੁ ਚੀਜ਼ਾਂ ਇਨਸਾਈਟ ਸੀਗੀਆਂ ਜਿਹਦੇ ਵਿੱਚ ਇਹ ਗੱਲ ਹੋਈ ਸੀ ਕਿ ਵੀ ਡਿਪਾਰਟਮੈਂਟ ਥੋੜ੍ਹਾ ਜਿਹਾ ਸਟ੍ਰਿਕਟ ਹੋ ਰਿਹਾ ਮਾਈਗ੍ਰੇਸ਼ਨ ਅਤੇ ਐਜੂਕੇਸ਼ਨ ਨੂੰ ਲੈ ਕੇ। ਹੁਣ ਕੀ ਹੋਇਆ, ਇਹ ਕਹਿੰਦੇ ਕਿ ਅਸੀਂ ਹੁਣ ਲੇਬਰ ਅਤੇ ਲਿਬਰਲ ਸਰਕਾਰ ਦੀ ਇਹ ਚੱਲ ਰਹੀ ਟਸ਼ਨ ਵਾਲੀ ਕਿ ਅਸੀਂ ਮਾਈਗ੍ਰੇਸ਼ਨ ਜਿਹੜੀ ਉਹਨੂੰ ਘਟਾਉਣਾ, ਲੋਕ ਜਿਹੜੇ ਆ ਰਹੇ ਨੇ, ਕਿਉਂਕਿ ਐਂਟੀ ਮਾਈਗ੍ਰੇਸ਼ਨ ਚੀਜ਼ਾਂ ਚੱਲ ਰਹੀਆਂ ਪੂਰੇ ਵਰਲਡ ਦੇ ਵਿੱਚ, ਉਸ ਚੀਜ਼ ਨੂੰ ਦੇਖਦੇ ਹੋਏ ਕੋਈ ਨਾ ਕੋਈ ਸਟ੍ਰਿਕਟ ਰੂਲ ਆ ਜਾਂਦੇ ਨੇ, ਕਿਉਂਕਿ ਦੇ ਵਾਂਟ ਟੂ ਕਲੀਨ ਦੀ ਇੰਡਸਟਰੀ, ਇਹ ਉਹਨਾਂ ਦਾ ਬਿਆਨ ਨੇ। ਹੁਣ ਉਹ 'ਚ ਕੀ ਹੋਇਆ, ਹੁਣ ਇੱਕ ਜਿਹੜੀ ਮੇਰਾ ਸ਼ਾਇਦ ਹਜੇ ਤੱਕ ਇੰਨੀ ਪਾਪੂਲਰ ਇੰਨੀ ਨਹੀਂ ਕਿਸੇ ਨੇ ਕਿਹਾ ਹੋਣਾ, ਕਮਿਸ਼ਨ ਬੈਨ ਵਾਲੀ। ਅੱਗੇ ਕੀ ਹੁੰਦਾ ਸੀ, ਹੁਣ ਤਾਂ ਕੀ ਹੋ ਰਿਹਾ, ਜੇ ਕੋਈ ਸਟੂਡੈਂਟ ਕੋਈ ਆਸਟ੍ਰੇਲੀਆ ਆਉਂਦਾ, ਉਹਦਾ ਅਸੀਂ ਕੋਰਸ ਚੇਂਜ ਕਰਾ ਕੇ ਜਿਹੜੇ ਕਾਲਜ 'ਚ ਐਡਮਿਸ਼ਨ ਕਰਾਉਂਦੇ ਸਾਨੂੰ ਉੱਥੋਂ ਕਮਿਸ਼ਨ ਆਉਂਦਾ ਸੀ।
0: ਹਾਂਜੀ,
4: ਇਹ ਰੂਲ ਆ, ਜੇ ਕੋਈ ਵੀ ਕਿਸੇ ਪਾਸੇ ਬੰਦਾ ਰੈਫਰ ਕੀਤਾ ਤਾਂ ਰੈਫਰ ਬੋਨਸ ਸਾਨੂੰ ਮਿਲ ਜਾਣਾ ਸੀ। ਇਹ ਚਾਹੇ 5%, ਚਾਹੇ 10, ਚਾਹੇ 15, ਚਾਹੇ 20, ਚਾਹੇ 30, ਜਿੰਨਾ ਮਰਜ਼ੀ,
0: ਜਿੰਨਾ ਕਿੰਨਾ ਸੈੱਟ ਹੋਇਆ,
4: ਜਿੰਨਾ ਕੁ ਬੰਦੇ ਨੇ ਡੀਲ ਕੀਤਾ ਹੋਇਆ। ਉਦੋਂ ਬਾਅਦ ਕੀ ਹੋਇਆ, ਉਸ ਚੀਜ਼ ਨੂੰ ਸਰਕਾਰ ਨੇ ਕੀ ਕੀਤਾ, ਸਰਕਾਰ ਕਹਿੰਦੇ ਕਿ ਇਸ ਤੁਸੀਂ ਪੋਚਿੰਗ ਕਰਦੇ ਹੋ ਕਿ ਜਿਹੜਾ ਬੰਦਾ ਬੈਚਲਰ ਕਰਨ ਆਇਆ ਸੀ ਉਹਨੂੰ ਤੁਸੀਂ ਡਿਪਲੋਮਾ ਕੋਰਸ ਕਰਾਤਾ, ਅਤੇ ਇਸ 17,000 ਬੰਦਿਆਂ ਨੇ 2 ਸਾਲਾਂ ਦੇ ਵਿੱਚੋਂ ਕੋਰਸ ਚੇਂਜ ਕਰ ਲਏ।
0: ਸੋ ਆਪਣੀ ਕਮਿਸ਼ਨ ਦੇ ਪਿੱਛੇ,
4: ਕਮਿਸ਼ਨ ਦੇ ਪਿੱਛੇ, ਤਾਂ ਕਹਿੰਦੇ ਤੁਸੀਂ ਪੋਚਿੰਗ ਕੀਤੀ ਆ
0: ਜੀ।
4: ਹੁਣ ਉਹਨੂੰ ਕੀ ਹੋਇਆ, ਕਿਉਂਕਿ ਨਾ ਕੁਛ ਕੁ ਇਹ ਜਿਹੜੇ ਗਲਤ ਤਰੀਕੇ ਨਾਲ ਇੰਟਰਪ੍ਰੇਟ ਕਰਤਾ ਕਿਸੇ ਨੇ ਮਨਿਸਟਰ ਨੂੰ, ਜਾਂ ਕਿਸੇ ਨੇ ਕੀ ਵੀ ਗਲਤ ਚੀਜ਼ ਦਿਖਾ ਦਿੱਤੀ, ਛੱਬੀ ਦਿਖਾ ਦਿੱਤੀ ਇੱਕ, ਕਿ ਵੀ ਇਹ ਚੀਜ਼ ਹੁੰਦੀ ਆ। ਹੁਣ ਸਪੋਜ਼ ਕਰੋ, ਜਿਹੜਾ ਕੁਐਸਚਨ ਕਰਨਾ, ਇਸ ਆ ਨੋਰਮਲ ਫੀਨੋਮੀਨਾ। ਨੋਮੀਨਾ ਫੀਨੋਮੀਨਾ ਕਿਵੇਂ ਆ, ਹੁਣ ਕਈ ਜਿਹੜੇ ਬੰਦੇ, ਜਦੋਂ ਮੈਂ ਲੋਅ ਕੀਤੀ, ਮੈਂ 2004 ਤੋਂ 2009 'ਤੇ ਲੋਅ ਪੜ੍ਹਿਆ ਸੀ, ਮੈਂ 10ਵੀਂ 12ਵੀਂ ਸਿੰਪਲ ਕੀਤੀ ਆਰਟਸ, ਉਦੋਂ ਮੈਂ ਲੋਅ 'ਚ ਐਡਮਿਸ਼ਨ ਲੈ ਲਈ। ਮੈਂ ਨਾਲ ਦੇ ਕੁਛ ਬੰਦੇ ਨੋਨ ਮੈਡੀਕਲ ਵਾਲੇ ਸੀਗੇ, ਕੁਛ ਕਮਰਸ ਵਾਲੇ ਸੀ, ਕੁਛ ਆਰਟਸ ਵਾਲੇ ਸੀਗੇ। ਅਤੇ ਹੁਣ ਜੇ ਭਾਅ ਜੀ, ਹੁਣ ਜਿਹੜਾ ਕਮਰਸ ਦਾ ਜਿਹੜਾ ਫਿਊਚਰ ਆ, ਉਹ ਕਮਰਸ ਤੋਂ ਬਾਅਦ ਬੰਦੇ ਨੂੰ ਬੀ ਕੌਮ ਕਰਨੀ ਚਾਹੀਦੀ ਹੈ, ਇਹ ਇੱਕ ਸਿੰਪਲ ਤਰੀਕਾ, ਪੈਥਵੇ। ਮੈਡੀਕਲ ਵਾਲੇ ਬੰਦੇ ਨੂੰ ਅਗਲਾ ਬੀ ਐੱਸ ਸੀ ਕਰੂਗਾ, ਮੈਡੀਕਲ ਜਾਂ ਨੋਨ ਮੈਡੀਕਲ ਚੀਜ਼ ਕਰਨੀ ਅਗਲੇ ਨੋਨ ਮੈਡੀਕਲ ਵਾਲੇ ਨੂੰ, ਹੈ ਨਾ। ਤਾਂ ਉਹਦੇ ਵਿੱਚ ਕੀ ਹੋਇਆ, ਇੱਕ ਨੋਰਮਲ ਚੀਜ਼ ਆ, ਹੁਣ ਜੇ ਕੋਈ ਬੰਦਾ ਮਾਸਟਰ ਜਾਂ ਬੈਚਲਰ ਆਸਟ੍ਰੇਲੀਆ ਆ ਗਿਆ ਉਹਨੂੰ ਲੱਗਿਆ ਕਿ ਵੀ ਹੀ ਇਜ਼ ਨੋਟ ਏਬਲ ਟੂ ਕੋਪ ਅਪ ਦੀ ਥਿੰਗਸ ਤਾਂ ਉਹਨੇ ਆ ਕੇ ਕੋਰਸ ਚੰਗਾ ਲਿਆ ਬਟ ਹੁਣ ਉਹਦੇ ਵਿੱਚ ਕੀ ਹੋਇਆ ਕਹਿੰਦੇ ਅੱਟ ਨਾਲ ਕੌਣ ਪਿੱਜਦਾ ਇੱਕ ਤਾਂ ਬੱਚੇ ਦਾ ਫਿਊਚਰ ਪੈਥਵੇ ਸੀਗਾ ਜਿਹੜੇ ਬੱਚੇ ਨੂੰ ਇੰਟਰਸਟ ਨਹੀਂ ਬਣਿਆ ਜਾਂ ਬੱਚਾ ਕੋਪ ਅਪ ਨਹੀਂ ਕਰ ਸਕਿਆ ਸਟੱਡੀ ਦੇ ਨਾਲ ਜਾਂ ਬੱਚੇ ਨੂੰ ਕਿਉਂਕਿ ਇੰਡੀਅਨ ਸਟੱਡੀ ਅਤੇ ਆਸਟ੍ਰੇਲੀਅਨ ਸਟੱਡੀ ਦਾ ਕਿਤੇ ਨਾ ਕਿਤੇ ਫਰਕ ਹੈਗਾ ਉਹ ਚੀਜ਼ ਧਿਆਨ ਰੱਖ ਕੇ ਅਤੇ ਜਾਂ ਫਿਰ ਪੀਆਰ ਪਰਸਪੈਕਟਿਵ ਵੀ ਇੱਕ ਹੈਗਾ ਇੱਕ ਕਿ ਬੰਦਾ ਕਹਿੰਦਾ ਮੈਂ ਪੀਆਰ ਹੋਣਾ ਉਹਦੇ ਵਾਸਤੇ ਭਾਅ ਜੀ ਕਹਿੰਦਾ ਮੈਂ ਬੈਚਲਰ ਬਿਜ਼ਨਸ ਆਸਟ੍ਰੇਲੀਆ ਆ ਗਿਆ ਮੈਂ ਪੱਕਾ ਕਿਵੇਂ ਹੋਊਂਗਾ
0: ਹਾਂਜੀ
4: ਤਾਂ ਬੰਦਾ ਕਹਿੰਦਾ ਮੈਂ ਕਾਰਪੈਂਟਰੀ ਕੁੱਕਰੀ ਸ਼ੁਕਰੀ ਜਾਂ ਮੈਂ ਕੋਈ ਵੀ ਨਰਸਿੰਗ ਜਾਂ ਕੁਛ ਵੀ ਕਰ ਲਵਾਂ ਚਾਇਲਡ ਕੇਅਰ ਜਿਹੜਾ ਕੋਰਸ ਕਰਨਾ ਮੈਂ ਉਹ 'ਚ ਕਰ ਲਾਂ ਤਾਂ ਹੁਣ ਡਿਪਾਰਟਮੈਂਟ ਨੇ ਕੀ ਕੀਤਾ ਇਹ ਇਹਨਾਂ ਨੇ ਇੱਕ ਰੂਲ ਪਾਸ ਕੀਤਾ ਉਹ ਕਹਿੰਦਾ ਠੀਕ ਹੈ ਤੁਸੀਂ ਕੋਰਸ ਚੇਂਜ ਕਰਦੇ ਹੋ ਤੁਸੀਂ ਕਰ ਲਓ
0: ਜੀ
4: ਪਰ ਅਸੀਂ ਕੋਰਸ ਚੇਂਜ ਕਰਨ ਦੇ ਉੱਤੇ ਕਮਿਸ਼ਨ ਪੇ ਨਹੀਂ ਕਰਾਂਗੇ ਤੁਹਾਡੇ ਏਜੰਟ ਨੂੰ
0: ਓਕੇ
4: ਟੂ ਕਲੀਨ ਅਪ ਦੀ ਥਿੰਗਸ
0: ਓਕੇ
4: ਇਹਨਾਂ ਭਾਅ ਜੀ ਕੁਛ ਚੀਜ਼ ਵਧੀਆ ਵੀ ਹੈਗੀਆਂ ਨੇ ਹੁਣ ਜਿਵੇਂ ਆਪਣੇ ਜੇ ਸਾਡੇ ਕਈ ਏਜੰਟ ਭੈਣ ਭਰਾ ਸਾਡੇ ਹੈਗੇ ਨੇ ਉਹ ਕਹਿੰਦੇ ਕਿ ਵੀ ਚੀਜ਼ ਗਲਤ ਹੋਈ ਆ ਪਰ ਮੇਰੇ ਹਿਸਾਬ ਨਾਲ ਸਹੀ ਹੋਈ ਆ
0: ਓਕੇ ਕੀ ਕੀ ਗਲਤ ਕੀ ਸਹੀ
4: ਹੁਣ ਦੇਖੋ ਭਾਅ ਜੀ ਗਲਤ 'ਚ ਕੀ ਹੁੰਦਾ ਜਦੋਂ ਵੀ ਕਿਸੇ ਨੇ ਹੁਣ ਕਾਫੀ ਸਟੂਡੈਂਟ ਜਦੋਂ ਆਸਟ੍ਰੇਲੀਆ ਆ ਰਹੇ ਸੀਗੇ ਜਦੋਂ ਕੋਰਸ ਚੇਂਜ ਕਰਦੇ ਸੀ ਤਾਂ ਭਾਈ ਸਾਨੂੰ ਯਾਨੀ ਕਿ ਜਿਹੜੇ ਕਮਿਸ਼ਨ ਆ ਉਹ ਤਾਂ ਮੇਰੇ ਪੈਸਿਆਂ ਨੂੰ ਆ ਹੀ ਰਹੇ ਨੇ
0: ਹਾਂਜੀ
4: ਜਿਸ ਸਾਲ 'ਚ ਅਸੀਂ 1000 ਸਟੂਡੈਂਟ ਕਰਦੇ ਤਾਂ ਇਟਸ ਗੁੱਡ ਮਨੀ
0: ਜੀ
4: ਜਦੋਂ ਹੁਣ ਕਮਿਸ਼ਨ ਬੰਦ ਹੋ ਗਿਆ ਤਾਂ ਫਿਰ ਜੇ ਕੋਰਸ 'ਚ ਪੈਸੇ ਨਹੀਂ ਆਉਣੇ ਜਿਹੜਾ ਕੈਸ਼ ਫਲੋ ਬੰਦ ਹੋ ਜਾਏਗਾ ਉਹਦੇ ਕਰਕੇ ਕੀ ਹੁੰਦਾ ਏਜੰਟ ਕਈ ਕਹਿੰਦੇ ਕਿ ਅਸੀਂ ਕਿ ਸਾਨੂੰ ਜੇ 100 ਰੁਪਏ ਕਮਾ ਰਹੇ ਸੀ ਤਾਂ ਅਸੀਂ 10 ਰੁਪਏ ਕਮਾਵਾਂਗੇ ਹੁਣ
0: ਏਜੰਟ ਦਾ ਇੰਟਰਸਟ ਜਿਹੜਾ ਉਹ
4: ਕਾਫੀ ਹੋ ਗਿਆ
0: ਘੱਟ ਗਿਆ ਹਾਂਜੀ
4: ਅਤੇ ਹੁਣ ਉਹਦੇ ਕਰਕੇ ਕਹਿੰਦੇ ਸਾਨੂੰ ਇਫੈਕਟ ਸਾਡਾ ਬਿਜ਼ਨਸ ਅਸੀਂ ਲੋਸ ਦੇ ਵਿੱਚ ਆਵਾਂਗੇ ਕਿਉਂਕਿ ਸਸਟੇਨੇਬਿਲਟੀ ਥੋੜ੍ਹੀ ਜਿਹੀ ਔਖੀ ਆਸਟ੍ਰੇਲੀਆ ਦੇ ਵਿੱਚ ਖਰਚੇ ਕਾਫੀ ਜ਼ਿਆਦਾ ਨੇ
0: ਹਾਂਜੀ
4: ਚਾਹੇ ਉਹ 'ਚ ਲਿਵਿੰਗ ਕੋਸਟ ਲਾ ਲਓ ਚਾਹੇ ਤੁਸੀਂ ਇੰਪਲੋਇਮੈਂਟ ਕੋਸਟ ਲਾ ਲਓ ਕੁਛ ਮਰਜ਼ੀ ਲਾ ਲਓ ਕਾਫੀ ਮਹਿੰਗਾ ਤੁਸੀਂ ਵੀ ਬਿਜ਼ਨਸ ਕਰਦੇ ਹੋ ਤੁਹਾਨੂੰ ਵਧੀਆ ਪਤਾ ਚੀਜ਼ ਹੈ ਨਾ
0: ਜੀ
4: ਤਾਂ ਉਸੇ ਚੀਜ਼ ਨੂੰ ਉਹ ਕਹਿੰਦੇ ਕਿ ਵੀ ਇਹ ਇੰਨੀ ਜ਼ਿਆਦਾ ਮਹਿੰਗਾਈ ਕਰਕੇ ਜਾਂ ਇਹ ਕਮਿਸ਼ਨ ਬੈਨ ਕਰਕੇ ਉਹਨਾਂ ਦਾ ਕੰਮ ਸਫਲ ਹੋਏਗਾ ਇਹ ਫੈਕਟ ਵੀ ਹੈਗਾ ਬਟ ਭਾਅ ਜੀ ਹੁਣ ਜਿਹੜਾ ਮੈਂ ਪੋਜ਼ਟਿਵ ਵੇ ਦੇ ਵਿੱਚ ਕਿਉਂ ਕਹਿਣਾ ਪੋਜ਼ਟਿਵ ਵਿੱਚ ਕੀ ਹੋਣਾ ਜਿਹੜੀ ਐਕਸਪਲੋਟੇਸ਼ਨ ਸੀਗਾ ਹਰ ਤੀਆ ਤੱਕਣ ਝੋਲੇ ਛਾਪ ਏਜੰਟ ਜਿਹੜੇ ਰਜਿਸਟਰਡ ਵੀ ਨਹੀਂ ਹੈਗੇ ਨਾ ਐਜੂਕੇਸ਼ਨ ਏਜੰਟ ਨਾ ਮਾਈਗ੍ਰੇਸ਼ਨ ਏਜੰਟ
0: ਓਕੇ
4: ਉਹ ਕਮਿਸ਼ਨ ਵਾਸਤੇ ਕਿਸੇ ਨੇ ਵੀ ਜਵਾਕ ਨੂੰ ਕੁਛ ਵੀ ਕਿਸੇ ਪਾਸੇ ਕੁਛ ਵੀ ਕਹਿ ਕੇ ਐਡਮਿਸ਼ਨ ਕਰਾਈ ਗਏ
0: ਸਾਡੇ ਪੈਸੇ ਬਣ ਜਾਣੇ
4: ਸਾਡੇ ਪੈਸੇ ਬਣ ਹੁੰਦਾ ਕੀ ਸੀ ਮੈਂ ਤਾਂ ਐਗਜ਼ਾਮਪਲ ਦੱਸਦਾ ਕੀ ਹੋਇਆ ਸਟੂਡੈਂਟ ਇੱਕ ਆਇਆ ਬੈਚਲਰ ਬਿਜ਼ਨਸ ਆਸਟ੍ਰੇਲੀਆ ਉਹ ਕਹਿੰਦਾ ਭਾਅ ਜੀ ਮੈਨੇ ਕਾਰਪੈਂਟਰੀ ਕੋਰਸ ਕਰਨਾ ਆਪਾਂ ਨੂੰ ਐਕਸ ਵਾਈ ਜੀ ਐਡਮਿਸ਼ਨ ਕਰਾ ਦਿੱਤੀ ਉਦੋਂ ਬਾਅਦ ਚੋਂ ਕਿਸੇ ਨੇ ਟਿਕਟੋਕ ਦੇ ਉੱਤੇ ਬਹਿ ਕੇ ਕਹਿਤਾ ਕਿ ਭਾਅ ਜੀ ਆਹ ਕਾਲਜ ਵਧੀਆ ਉਰੇ ਆਓ ਤੁਹਾਨੂੰ $500 ਆਫ ਦੇਵਾਂਗੇ ਅਸੀਂ ਸੇਮ ਕੋਰਸ ਨੇ ਦੂਜੇ ਕੋਲ ਜਾ ਕੇ ਲੈ ਲਿਆ
0: ਓਕੇ
4: ਠੀਕ ਹੈ ਹੁਣ ਇਹ 'ਚ ਕੀ ਹੋਇਆ ਬੱਚੇ ਸੀਓ ਡਬਲ ਡਬਲ ਹੋ ਗਿਆ
0: ਓਕੇ
4: ਜਿੰਨਾ ਵੀ ਜਿੰਨੀ ਵੀ ਸੀਓ ਚੇਂਜ ਕੀਤੀਆਂ ਉਹ ਸਾਰੀ ਸੀਓ ਪ੍ਰੀਜਨ ਦੇ ਉੱਤੇ ਅਪਡੇਟ ਹੁੰਦੀਆਂ ਨੇ
0: ਓਕੇ
4: ਠੀਕ ਹੈ ਸੈਕਿੰਡ ਜਦੋਂ ਕੈਂਸਲ ਹੋਣਗੇ ਤਾਂ ਵੀ ਅਪਡੇਟ ਹੋਣਗੇ ਕਿ ਕੈਂਸਲ ਕਿਉਂ ਹੋਈਆਂ ਹੁਣ ਉਹ ਜਿਹੜਾ ਝੋਲਾ ਛਾਪ ਏਜੰਟ ਆ ਨਾ ਤਾਂ ਉਹਦੇ 'ਤੇ ਕੋਈ ਇਹ ਅਥੋਰਟੀ ਆ ਨਾ ਕੋਈ ਰੈਗੂਲੇਸ਼ਨ ਆ ਉਹਦੇ ਉੱਤੇ ਉਹਨੇ ਆਪਣੇ ਪੈਸੇ ਵਾਸਤੇ ਐਡਮਿਸ਼ਨ ਕਰਾ ਦਿੱਤੀ ਫਿਊਚਰ ਬੱਚੇ ਦਾ ਜਿਹੜਾ ਹੋਣਾ ਦੇਖੀ ਜਾਊਗਾ ਹੁਣ ਨਾ ਤਾਂ ਉਹਨੇ ਵੀਜ਼ਾ ਕੰਡੀਸ਼ਨ ਚੈੱਕ ਕੀਤੀ ਹੋਣੀ ਕਿ ਮੀਟ ਕਰ ਰਿਹਾ ਕਿ ਨਹੀਂ ਕਰ ਰਿਹਾ ਉਹਦੇ ਕਰਕੇ ਬੱਚੇ ਦੇ ਵੀਜ਼ਾ ਕੈਂਸਲੇਸ਼ਨ ਕਾਫੀ ਹੋਈਆਂ ਸੀ ਪਿੱਛੇ ਜੇ
0: ਓਕੇ
4: ਕੁਛ ਕੁ ਉਹਨਾਂ ਝੋਲੇ ਛਾਪ ਏਜੰਟਾਂ ਕਰਕੇ
0: ਓਕੇ
4: ਉਹਨਾਂ ਕਰਕੇ ਹੋਇਆ ਅਤੇ ਇਹ ਚੀਜ਼ ਨੂੰ ਸਾਰਾ ਧਿਆਨ ਰੱਖ ਕੇ ਉਦੋਂ ਬਾਅਦ ਫਿਰ ਕੀ ਹੋਇਆ ਜਦੋਂ ਨਾ ਆਪਾਂ ਨੂੰ ਪਤਾ ਕਿ ਵੀ ਆ ਜਦੋਂ ਇੱਕ ਸਟੂਡੈਂਟ ਆਉਂਦੇ ਨੇ ਹੁਣ ਇੱਕ ਤਾਂ ਆਪਾਂ ਸਟੂਡੈਂਟ ਦੇਖ ਰਹੇ ਹਾਂ ਕਿਤੇ ਆਪਾਂ ਦੇਖ ਰਹੇ ਕਿ ਵੀ ਦਿਆ ਦੀ ਪੈਸੇ ਨੇ ਇਹ ਕਿ ਸਾਡੇ ਕਮਿਸ਼ਨ ਆ ਸਾਡਾ ਇਹ ਕਿ ਜੇ 100 ਬੰਦਾ ਜਵਾਕ ਤੁਰਿਆ ਰਿਹਾ ਏਅਰਪੋਰਟ ਤੋਂ ਬਾਹਰ ਹੁੰਦਾ ਸਾਡਾ 100 ਬੰਦੇ ਕਮਿਸ਼ਨ ਸਾਡਾ ਹੈ ਤਾਂ ਉਹ ਚੀਜ਼ ਗਲਤ ਹੋਈ ਨਹੀਂ ਭਾਅ ਜੀ ਹੁਣ ਉਹਦੇ ਨਾਲ ਫਾਇਦਾ ਕੀ ਹੋਏਗਾ ਇਹ ਰੂਲ ਦੇ ਨਾਲ ਜਿਹੜੇ ਇਹੋ ਜਿਹੇ ਝੋਲੇ ਛਾਪ ਏਜੰਟ ਜਾਂ ਜਿਹੜੇ ਇੱਕਾ ਦੁੱਕੀ ਵਾਲੇ ਜਿਹੜੇ ਸਾਰੇ ਏਜੰਟ ਬਣ ਗਏ ਸੀਗੇ ਉਹ ਬੰਦ ਹੋ ਜਾਣਗੇ
0: ਓਕੇ
4: ਠੀਕ ਹੈ
0: ਸੋ ਉਸ ਪੱਖੋਂ ਇੱਕ ਕਲੀਨ ਵੀ ਹੋ ਜੂ
4: ਕਲੀਨ ਹੋ ਜੂ
0: ਓਕੇ ਚਲੋ ਵਧੀਆ ਆਉਂਦੇ ਹੁੰਦੇ ਕੋਈ ਕਿਤੇ ਕੁਛ ਚੰਗਾ ਹੁੰਦਾ ਤੇ ਕਿਸੇ ਨਾਲ
4: ਦੇਖੋ
0: ਉਹਨੂੰ ਆਟੇ ਨਾਲ ਕੋਣ
4: ਬਿਲਕੁਲ ਸਫਾਈ ਵੀ ਹੋ ਜੂਗੀ
0: ਜੀ ਸਫਾਈ ਵੀ ਹੋ ਜੂਗੀ ਚਲੋ ਵੱਧਦੇ ਹਾਂ ਅੱਗੇ ਹੁਣ ਜਿਹੜੀਆਂ ਹੋਰ ਕਈ ਅਪਡੇਟਸ ਨੇ ਇਹ ਇੱਕ ਅਪਡੇਟ ਹੋ ਗਈ ਵੈਸੇ ਰੌਲਾ ਤੇ ਤਾਂ ਪਿਛਲੇ ਸਾਲ ਹੀ ਪੈਣਾ ਸ਼ੁਰੂ ਹੋ ਗਿਆ ਸੀ
4: ਸਪਟੰਬਰ ਦੇ ਵਿੱਚ ਮੈਂ ਜਦੋਂ ਆਪਣੀ ਗੱਲ ਹੋਈ ਸੀ ਰੇਡੀਓ ਤੇ ਕਿਹਾ ਸੀ ਆਪਾਂ ਨੇ
0: ਉਦੋਂ ਹੀ ਸ਼ੁਰੂ ਹੋ ਗਿਆ ਸੀ ਕੁਛ ਇੱਕ ਚੀਜ਼ਾਂ ਜਿਹੜੀਆਂ ਹੁਣ ਇਸ ਸਾਲ ਦੇ ਸ਼ੁਰੂਆਤੀ ਸਮੇਂ ਦੇ ਵਿੱਚ ਹੁਣ ਚਰਚਾ ਦੇ ਵਿੱਚ ਨੇ ਖਾਸ ਤੌਰ ਦੇ ਉੱਤੇ ਨਾਰਦਰਨ ਟੈਰੀਟਰੀ ਚਰਚਾ ਦੇ ਵਿੱਚ ਹੈ ਇਸ ਟਾਈਮ
4: ਬਿਲਕੁਲ ਹੁਣ ਭਾਅ ਜੀ ਕੀ ਹੋਇਆ ਜਿਹੜੇ ਹੁਣ ਆਪਣੀ ਐਜੂਕੇਸ਼ਨ ਤੋਂ ਬਾਅਦ ਹੁਣ ਮਾਈਗ੍ਰੇਸ਼ਨ ਉੱਤੇ ਇਫੈਕਟ ਪੈਣ ਲੱਗ ਗਏ ਕਿ ਐਜੂਕੇਸ਼ਨ ਤਾਂ ਕਲੀਨ ਕਰ ਰਹੇ ਹਾਂ ਹਜੇ ਇੱਕ ਸਟ੍ਰੈਟਜੀ ਹੋਰ ਵੀ ਆਏਗੀ ਜਿਹੜੀ ਅਗਲੇ ਮਹੀਨੇ ਆਏਗੀ ਐਜੂਕੇਸ਼ਨ ਨੂੰ ਹੋਰ ਸਟ੍ਰਿਕਟ ਕਰਨ ਵਾਸਤੇ ਉਹ ਯਾਨੀ ਕਿ ਮਾਰਚ ਦੇ ਵਿੱਚ ਰਿਲੀਜ਼ ਕਰਨਗੇ ਅਤੇ ਹੁਣ ਜੇ ਮਾਈਗ੍ਰੇਸ਼ਨ ਦੇ ਵਿੱਚ ਗੱਲ ਕਰੀਏ ਆਪਾਂ ਮਾਈਗ੍ਰੇਸ਼ਨ ਨਾਰਦਰਨ ਟੈਰੀਟਰੀ ਨੇ ਜਿਹੜੇ ਹੁਣ ਸਟੇਟਾਂ ਸਾਰੀ ਐਲੋਕੇਸ਼ਨ ਲੇਟ ਕੀਤੀਆਂ ਸਪਤੰਬਰ ਅਕਤੂਬਰ 'ਚ ਕੀਤੀਆਂ ਸੀ ਅਕਤੂਬਰ ਦੇ ਵਿੱਚ ਹੁਣ ਇਹਨਾਂ ਨੇ ਸੀਟਾਂ ਮੋਸਟਲੀ ਕਈ ਐਗਜ਼ੋਸਟ ਕਰ ਗਏ ਕੁਛ ਕੁ ਕੋਲ ਬਚ ਗਈਆਂ ਕੁਛ ਕੁ ਐਗਜ਼ੋਸਟ ਕਰ ਚੁੱਕੇ ਨੇ ਨਾਰਦਰਨ ਟੈਰੀਟਰੀਜ਼ ਆ ਫਸਟ ਜਿਹੜੀ ਕਹਿਤੀ ਅਸੀਂ ਭਾਈ ਫੁੱਲਾਂ ਸਾਡੇ ਕੋਈ ਸੀਟ ਨਹੀਂ ਬਚੀ ਸਿਰਫ ਸਾਡੇ ਕੁਛ ਕ
0: ਅੱਛਾ ਨਾਰਦਰਨ ਟੈਰੀਟਰੀ ਵੀ ਹੱਥ ਖੜੇ ਕਰ ਗਈ
4: ਨਾਰਦਰਨ ਟੈਰੀਟਰੀ ਸਭ ਤੋਂ ਪਹਿਲਾਂ ਜਿਹੜੇ ਉਹਨੇ ਹੱਥ ਖੜੇ ਕਰਤੇ
0: ਓਕੇ
4: ਤਿੰਨ ਮਹੀਨੇ ਜੀ
0: ਓਕੇ ਫਿਲ ਹੋ ਗਈਆਂ ਪੈਂਦੇ
4: ਹਾਂ ਉਹ ਕਹਿੰਦੇ ਸਾਡੇ ਕੋਲ ਸੀਟ ਨਹੀਂ ਹੈਗੀ ਹੁਣ ਕਿ ਵੀ ਜੇ ਤੁਸੀਂ ਅਸੀਂ ਅਗਲੇ ਫਾਈਨੈਂਸ਼ੀਅਲ ਦੇਖਾਂਗੇ ਜੇ ਤੁਹਾਡੀ ਕੋਈ ਐਪਲੀਕੇਸ਼ਨਾਂ ਪਈਆਂ ਨੇ ਬਟ ਜਿਹੜੀਆਂ ਐਗਜ਼ਿਸਟਿੰਗ ਐਪਲੀਕੇਸ਼ਨਾਂ ਪਈਆਂ ਨੇ ਅਸੀਂ 30 ਜੂਨ ਤੱਕ ਭੜਕਾ ਦਾਂਗੇ
0: ਅੱਛਾ ਉਹ ਕਲੀਅਰ ਕਰ ਦਾਂਗੇ
4: ਜਿਹੜੀਆਂ ਇਨਵਾਈਟ ਆ ਚੁੱਕੇ ਨੇ
0: ਵਾਹ ਇਹ ਵੀ ਚਲ ਚੰਗੀ ਗੱਲ
4: ਨਵੇਂ ਵਾਲੇ ਨੇ ਆਏ ਨਾ
0: ਹਾਂ ਪਿਓਰ ਜਿਹੜੇ ਪਹਿਲੇ ਫਸੇ ਆ ਉਹਨਾਂ ਨੂੰ ਚਲੋ ਕਲੀਅਰ ਹੋ
4: ਉਹ ਤਾਂ ਵੀ ਕਹੀ ਜਿਹੜੇ ਇਨਵਾਈਟ ਆ ਗਏ ਜਿਹਨਾਂ ਦੇ ਉਹਨੂੰ ਬਸ ਉਹਨੂੰ ਫਾਈਨਲ ਪ੍ਰੋਸੈਸ ਕਰ ਦੇਣਗੇ ਬਟ ਇਹਨਾਂ ਨੇ ਇੱਕ ਚੀਜ਼ ਚਲੋ ਬਚਾਅ ਕਰ ਲਿਆ ਹੁਣ ਸਪੋਜ਼ ਕਰੋ ਕਿਸੇ ਬੰਦੇ ਦੀ ਏਜ 35 ਪਲੱਸ ਹੋ ਗਿਆ ਉਹਦੇ ਪੁਆਇੰਟ ਘੱਟ ਰਹੇ ਨੇ ਜਾਂ ਐਕਸਪੀਰੀਅੰਸ ਘੱਟ ਰਿਹਾ ਏਜ ਬਾਰ ਹੋ ਰਹੀ ਆ ਉਹਦੀ ਜਾਂ ਉਹਦਾ ਕਿ ਵੀ ਜਿਹੜੇ 65 ਪੁਆਇੰਟ ਤੋਂ ਘੱਟ ਜਾਣਗੇ ਤਾਂ ਉਹ ਕਹਿੰਦੇ ਜੇ ਤੁਹਾਡੇ ਪੁਆਇੰਟ ਘੱਟ ਰਹੇ ਨੇ ਇਸ ਸਾਲ ਅਗਲੇ ਸਾਲ ਯਾਨੀ ਘੱਟ ਰਹੇ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਤਾਂ ਤੁਸੀਂ ਸਾਨੂੰ ਇੱਕ ਈਮੇਲ ਲਿਖ ਕਰ ਦਿਓ ਤੁਹਾਡੀ ਵੀ ਹੈਵ ਸਮ ਸੀਟਸ ਕੁਛ 10-20-50 ਜਿੰਨੀਆਂ ਹੋਣੀਆਂ ਤਾਂ ਅਸੀਂ ਤੁਹਾਨੂੰ ਲੁੱਕ ਆਫਟ ਕਰ ਲਵਾਂਗੇ
0: ਓਕੇ ਸੋ ਆਸ ਜੀ ਇੱਕ ਛੱਡੀ ਆ
4: ਹਾਂ ਹੁਣ ਐਮ ਨਹੀਂ ਜੇ ਸਪੋਜ਼ ਜੇ ਮੈਂ ਹੁਣ ਇਹ ਅਗਲੇ ਸਾਲ ਜੇ ਮੈਂ 40 ਦਾ ਹੋ ਗਿਆ ਤਾਂ ਜਿਹੜੇ ਮੇਰੇ ਪੁਆਇੰਟ ਘੱਟਣੇ ਨੇ ਜਾਂ ਮੈਂ ਜਦੋਂ ਵੀ ਹੁੰਦਾ ਮੈਂ ਤਾਂ ਜੋ ਘੱਟਦੇ ਪੁਆਇੰਟ ਤਾਂ ਉਹਦੇ ਵਾਸਤੇ ਮੈਂ ਲਿਖ ਕੇ ਭੇਜ ਦਿਓ ਕਿ ਸਰ ਜੀ ਮੇਰੀ ਏਜ ਬਾਰ ਮੇਰੇ ਏਜ ਨਾਲ ਮੇਰੇ 5 ਪੁਆਇੰਟ ਹੋਰ ਘੱਟ ਜਾਣਗੇ ਤਾਂ ਮੇਰੇ 65 ਮਿਨੀਮਮ ਪੁਆਇੰਟ ਵੀ ਨਹੀਂ ਬਣਨੇ ਤਾਂ ਦੇਖਣ ਕੰਸੀਡਰ ਵੀ
0: ਓਕੇ ਸੋ ਨਾਰਦਰਨ ਟੈਰੀਟਰੀ ਤੋਂ ਬਾਅਦ ਫਿਰ ਕੀ
4: ਆਪਸ਼ਨ ਹੁਣ ਬਈ ਦੇਖੋ ਹੁਣ 7 ਸਟੇਟਾਂ 'ਚੋਂ 6 ਰਹਿ ਗਈਆਂ ਠੀਕ ਹੈ ਹੁਣ 6 ਦੇ ਵਿੱਚ ਨਿਊ ਸਾਊਥ ਵੇਲ ਵਿਕਟੋਰੀਆ ਇਹ ਅਲੱਗ ਅਲੱਗ ਸਟੇਟਾਂ ਨੇ ਹੁਣ ਆਪਾਂ ਸੈਕਿੰਡ ਆਪਾਂ ਇਹਦੇ ਬਾਰੇ ਗੱਲ ਕਰ ਸਕਦੇ ਆਪਾਂ ਨਿਊ ਸਾਊਥ ਵੇਲ ਦੀ
0: ਓਕੇ
4: ਜੇ ਆਪਾਂ ਸਟੇਟ ਵਾਈਜ਼ ਚੱਲਦੇ ਹਾਂ
0: ਜੀ
4: ਹੁਣ ਨਿਊ ਸਾਊਥ ਵੇਲ ਦੇ 3 ਪੈਥਵੇ ਸੀਗੇ ਪੈਥਵੇ 1 ਪੈਥਵੇ 2 ਪੈਥਵੇ 3 ਜਿਹੜਾ ਇਹਨਾਂ ਨੇ ਭਾਈ ਇਸ ਸਾਲ ਨਾ ਪਤਾ ਬੜੇ ਵੀਅਰਡ ਤਰੀਕੇ ਦੇ ਨਾਲ ਪ੍ਰੋਸੈਸ ਕਰ ਰਹੇ ਨੇ ਸਾਰੀ ਸਟੇਟਾਂ ਕਿ ਵੀ ਮਤਰੇਈ ਮਾਂ ਮੰਗ ਕਰ ਰਹੇ ਸਾਰੀਆਂ ਨਾਰਦਰਨ ਟੈਰੀਟਰੀ ਨੇ ਇੱਕੋਦਮ ਬੰਦ ਕਰਤਾ ਕੋਈ ਪਹਿਲਾਂ ਅਪਡੇਟ ਨਹੀਂ ਆਇਆ ਕਿ ਕਿੰਨੀ ਸੀਟਾਂ ਵਰਤੀਆਂ ਕਿੰਨੀ ਨਹੀਂ ਵਰਤੀਆਂ ਉਹ ਵੀ ਮੈਂ ਡਿਸਕਸ ਕਰਾਂ ਕਿ ਕਿੰਨੀ ਕਿੰਨੀ ਸੀਟਾਂ ਯੂਜ਼ ਹੋਈਆਂ ਦਸੰਬਰ ਤੱਕ
0: ਜੀ
4: ਪਰ ਉਦੋਂ ਬਾਅਦ 'ਚ ਕੀ ਕੀਤਾ ਨਿਊ ਸਾਊਥ ਵੇਲ ਨੇ ਸਵੇਰੇ 9 ਵਜੇ ਪੈਸੇ 1 ਓਪਨ ਕੀਤਾ ਅਸੀਂ ਸਾਰੇ ਜਾਣੇ ਅਸੀਂ ਬਹਿ ਗਏ ਠੀਕ ਹੈ ਵੀ ਜਿਹੜੇ ਸਾਡੇ ਇਨਵੀਟੇਸ਼ਨ ਜਿਹੜੇ ਐਲੀਜੀਬਲ ਹੈ ਸਾਡੇ ਕੈਂਡੀਡੇਟ ਹੈਗੇ ਨੇ ਅਸੀਂ ਉਹਨਾਂ ਦੀ ਅਪਲਾਈ ਕਰਦੇ ਐਪਲੀਕੇਸ਼ਨ ਪਾ ਦਈਏ ਭਾਈ ਸ਼ਾਮ ਨੂੰ 5 ਵਜੇ ਬੰਦ ਕਰਤਾ
0: ਓਕੇ
4: ਕਦੇ ਹੁੰਦਾ ਨਹੀਂ ਕਿ ਸੇਮ ਡੇ ਕਿਵੇਂ ਬੰਦ ਕਰ ਸਕਦੇ 9 ਵਜੇ ਵਰਕਿੰਗ ਡੇ 'ਚ ਖੋਲਿਆ ਵਰਕਿੰਗ ਟਾਈਮ 'ਚ ਬੰਦ ਕਰਤਾ ਸੇਮ ਡੇ
0: ਉਹਦੀ ਕੀ ਵਜ੍ਹਾ ਡਿਮਾਂਡ ਜ਼ਿਆਦਾ
4: ਭਾਈ ਡਿਮਾਂਡ ਭਾਈ ਜੇ ਜ਼ਿਆਦਾ ਤਾਂ ਹੀ ਭਾਈ ਯਾਨੀ ਕਿ ਐਪਲੀਕੇਸ਼ਨ ਲੈਣੀ ਪੈਣੀ ਆ ਇਨਵਾਈਟ ਨਾ ਕਰੋ ਤੁਹਾਡੇ ਕੋਲ ਜੇ 500 ਸੀਟਾਂ ਨੇ ਤੁਸੀਂ 1500 ਮੰਗਾ ਲਈਆਂ ਐਪਲੀਕੇਸ਼ਨ ਆ ਗਈਆਂ ਤਾਂ ਆਪਾਂ ਜਿਹੜੇ ਹਾਇਰ ਵਾਲੇ ਨੇ ਉਹੀ ਚੱਕਾਂਗੇ
0: ਸੋ ਤਾਂ ਮਤਲਬ ਸਿਸਟਮ ਤਿਆਰ ਨਹੀਂ ਪੂਰੀ ਤਰ੍ਹਾਂ
4: ਸਿਸਟਮ ਤਿਆਰ ਨਹੀਂ ਸੀ ਨਾ ਸਾਨੂੰ ਪਤਾ ਨਾ ਕਿਸੇ ਨੂੰ ਪਤਾ ਹੀ ਨਹੀਂ ਕਦੋਂ ਬੰਦ ਹੋਊਗਾ ਕਲਾਇੰਟ ਵਿਚਾਰੇ ਜਿਹਨਾਂ ਦੇ ਪੈ ਗਏ ਉਹਨਾਂ ਨੂੰ ਵਧਾਈਆਂ ਜੇ ਨਹੀਂ ਪਏ ਸੋਰੀ ਆ ਜੀ
0: ਆਹੋ ਕਿਸੇ ਵੇਲੇ ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਅੱਜ ਤਾਂ ਪੈ ਜਾਣੇ ਪਾ ਲੈਂਦੇ ਕੋਈ
4: ਭਾਈ ਸਾਡੇ ਨਾਲ ਹੋਇਆ ਭਾਈ ਸਾਡੇ ਕੋਲ 25 ਐਪਲੀਕੇਸ਼ਨ ਸੀਗੀਆਂ ਠੀਕ ਹੈ ਕਿਸੇ ਡਾਕੂਮੈਂਟ ਕਰਦੇ ਕਿਸੇ ਨੇ ਇੰਪਲੋਇਰ ਸਾਈਨ ਕਰਾਉਣਾ ਕੁਛ ਕਰਾਉਣਾ ਹੁਣ ਸੇਮ ਡੇ ਕਿੱਥੋਂ ਪਤਾ ਲੱਗਦਾ
0: ਆਪਣੇ ਬੰਦੇ ਤੇ ਬਹੁਤੇ ਦਿਨ ਦੇ ਦੇਣੀ ਕਰਾਉਂਦੇ ਜੋ ਕਰਾਉਂਦੇ
4: 5 ਐਪਲੀਕੇਸ਼ਨਾਂ ਪਈਆਂ 20 ਰਹਿ ਗਏ ਸਾਡੇ ਤੇ ਹੁਣ ਭਾਈ ਇਹੀ ਚੀਜ਼ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਫਰਕ ਪੈਂਦਾ ਤਾਂ ਇਹਨਾਂ ਨੇ ਬਟ ਇਹਨਾਂ ਨੇ ਇੱਕ ਚੀਜ਼ ਕੀਤੀ ਸੀ ਕਿ ਵੀ ਜਿਹੜੇ ਜਿਹਨਾਂ ਦੀ ਐਪਲੀਕੇਸ਼ਨ ਪੈ ਗਈਆਂ ਜੇ ਉਹਨਾਂ ਦੇ ਐਕਸਪਾਇਰੀ ਨੇੜੇ ਆ ਵੀਜ਼ੇ ਦੀ ਤਾਂ ਉਹ ਜਲਦੀ ਪ੍ਰੋਸੈਸ ਕਰਵਾ ਸਕਦੇ ਹਾਂ ਆਪਾਂ
0: ਕਹਿ ਕੇ ਓਕੇ
4: ਉਹ 'ਚ ਕਿਹਾ ਗਿਆ ਤਰੀਕਾ ਅਦਰਵੇ ਉਹਨਾਂ 4-6 ਹਫ਼ਤੇ ਦਾ ਪ੍ਰੋਸੈਸਿੰਗ ਟਾਈਮ ਆ ਹੁਣ ਸਪੋਜ਼ ਕਿਸੇ ਦਾ ਵੀਜ਼ਾ ਵਿਦਇਨ 1 ਮਹੀਨੇ ਮੁੱਕ ਰਿਹਾ ਉਹਦੇ ਕੋਲ ਆਪਸ਼ਨ ਹੈਗੀ ਭਾਅ ਜੀ ਇਨਵਾਈਟ ਆ ਗਿਆ ਉੱਧਰ ਪਰ ਵੀਜ਼ਾ ਪਾ ਨਹੀਂ ਸਕਦਾ ਉਹ ਜੇ ਫਾਈਨਲ ਬਣੀ ਹੈ ਤਾਂ ਇਸ ਚੀਜ਼ ਨੂੰ ਬਚਾ ਰੱਖਦੇ ਹੋਏ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਣੇ ਏਜ ਏਜ ਨੂੰ ਕਰ ਲਓ ਜਿਹਨੂੰ ਪਤਾ ਪ੍ਰੋਸੈਸ ਕੀ ਆ ਤੁਸੀਂ ਸਾਨੂੰ ਵੀ ਕਰ ਸਕਦੇ ਹੋ ਵੀ ਕੈਨ ਹੈਲਪ ਯੂ ਆਊਟ ਕਿ ਆਪਾਂ ਕਿਵੇਂ ਉਹਦਾ ਤੁਹਾਡਾ ਇਨਵਾਈਟ ਪ੍ਰੋਸੈਸ ਕਰਵਾ ਸਕਦੇ ਹਾਂ ਸਿੰਪਲ ਤਰੀਕਾ ਕੋਈ ਹੈ ਜਾਂ ਕੋਈ ਉਹ ਨਹੀਂ ਪੈਸੇ ਪੁੱਛਣ ਲੱਗਾ ਕੰਮ ਨਹੀਂ ਹੈਗਾ
0: ਓਕੇ
4: ਜਸਟ ਟੂ ਰਿਕੁਐਸਟ ਦੈਮ ਕਿ ਆਪਾਂ ਇੱਕ ਡਰਾਫਟ ਈਮੇਲ ਕਰਨੀ ਉਹਨਾਂ ਨੂੰ ਸਾਨੂੰ ਪਤਾ ਕਿੱਥੇ ਭੇਜਣੀ ਹੈ
0: ਜਿੱਥੇ ਇੰਨੇ ਪੈਸੇ ਲਈ ਜਾਂਦੇ ਵੈਸੇ ਮੇਰੇ ਉੱਦਾਂ ਦਿਮਾਗ 'ਚ ਆ ਰਿਹਾ ਹੋ ਸਕਦਾ ਹੋਵੇ ਹੀ ਪਰ ਜਿੱਥੇ ਇੰਨੇ ਪੈਸੇ ਲਈ ਜਾਂਦੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਅੱਜ ਕੱਲ੍ਹ AI ਵੀ ਡਿਟੈਕਟ ਕਰੀ ਜਾਂਦਾ ਵਾ ਉਸ ਹਿਸਾਬ ਦੇ ਨਾਲ ਵੀ ਇਹ ਚੀਜ਼ਾਂ ਜਿਹੜੀਆਂ ਨੇ ਉੱਤੇ ਥੱਲੇ ਹੋ ਸਕਦੀਆਂ ਵੀ ਜਿਹੜੀ ਪ੍ਰਾਇਓਰਟੀ ਬਣਦੀ ਆ ਉਹਨੂੰ ਉੱਤੇ ਲੈ ਆਵੇ ਬੰਦਾ
4: ਭਾਅ ਜੀ ਹੋ ਰਿਹਾ ਅੱਜ ਕੱਲ੍ਹ ਭਾਈ AI ਕਰਕੇ ਨਾ ਬਹੁਤ ਜ਼ਿਆਦਾ ਫਰਕ ਹੀ ਪਿਆ ਮੈਂ ਨਾ ਪਿੱਛੇ ਕਾਨਫਰੰਸ ਲਗਾਈ ਸੀ ਇੱਕ ਐਜੂਕੇਸ਼ਨ ਦੀ ਉਹਦੇ ਵਿੱਚ ਕੀ ਸੀ ਕਿਸੇ ਨੇ ਸੇਮ ਤੁਹਾਡੇ ਵਾਲੇ ਕੁਐਸਚਨ ਪੁੱਛਿਆ ਸੀਗਾ ਕਿ ਭਾਈ ਜੋ ਸਟੂਡੈਂਟ ਵੀਜ਼ਾ ਹੈਗਾ ਤੁਸੀਂ ਫਿਰ AI ਕਿਉਂ ਨਹੀਂ ਵਰਤਦੇ ਉਹਨਾਂ ਨੇ ਕਿਹਾ ਤੁਸੀਂ AI ਵਰਤਦੇ ਹਾਂ
0: ਓਕੇ
4: AI ਵਰਤ ਕੇ ਪਤਾ ਲੱਗ ਜਾਂਦਾ ਕਿ ਹੁਣ ਜਿਹੜੀ ਕਈ ਕੈਂਸਲੇਸ਼ਨ ਨਾ ਇੱਕ ਆਪਣਾ ਇਹਦੇ ਉੱਤੇ ਕਰਨ ਵਾਲੇ ਪੈਸੋ ਕਿ ਜਿਹੜੇ ਵੀਜ਼ਾ ਕੈਂਸਲੇਸ਼ਨ ਹੁੰਦੀਆਂ ਨੇ ਕਿ ਤੁਹਾਨੂੰ ਪਹਿਲਾਂ ਫੰਡ ਦਿਖਾਏ ਸੀ ਤੁਹਾਨੂੰ ਪਹਿਲਾਂ ਐਕਸਪੀਰੀਅੰਸ ਜਲਦੀ ਦਿਖਾਇਆ ਸੀ ਤੁਸੀਂ ਜਦੋਂ ਵਿਸਟਾ ਵੀਜ਼ਾ ਪਾਇਆ ਸੀ ਤੁਹਾਨੂੰ ਕੀ ਦਿਖਾਇਆ ਸੀ ਭਾਅ ਜੀ ਕਿ ਹਿੰਮਤ ਬੰਦਾ ਮਿਸ ਕਰ ਸਕਦਾ ਮੈਂ ਕੰਪਿਊਟਰ ਮਿਸ ਨਹੀਂ ਕਰਦਾ ਇਹਨਾਂ ਨੇ ਸਾਰਾ ਡਾਟਾ ਵਿੱਚ ਪਾਤਾ ਉਹਦੇ ਆਟੋਮੈਟਿਕ ਮੈਚ ਕਰਤੇ
0: ਓਕੇ
4: ਕਿ ਪਹਿਲਾਂ ਕਿਹੜਾ ਐਕਸਪੀਰੀਅੰਸ ਖਾਇਆ ਬਾਅਦ ਚੋਂ ਚੇਂਜ ਕਰਤਾ ਤਾਂ ਉਹਦੇ ਕੈਂਸਲੇਸ਼ਨ ਹੁੰਦੀਆਂ
0: ਓਕੇ
4: ਉਹੀ ਚੀਜ਼ ਉਰੇ ਚੱਲਦੀ ਹੁਣ ਏ ਆਈ ਦੇ ਨਾਲ ਹੀ ਇਹ ਕਰਦੇ ਨੇ
0: ਠੀਕ ਵੀ
4: ਇਨਵੀਟੇਸ਼ਨ ਕਰਤੇ ਇਨਵਾਈਟ ਹੁਣ ਜਿਹੜੇ ਆਪਣੇ ਜਿਹੜੇ ਬੰਦੇ ਪਾਏ ਨੇ ਆਪਾਂ ਨੇ ਤਾਂ ਇਨਵਾਈਟ ਤਾਂ ਹੀ ਇਹਨਾਂ ਨੇ ਕੀਤੇ ਨੇ ਤਾਂ ਕਿ ਵੀ ਜਦੋਂ ਇਨਵਾਈਟ ਇਹਨਾਂ ਨੇ ਪਾਇਆ ਤਾਂ ਏ ਆਈ ਆਪਣੇ ਚੱਕ ਲੈਂਦਾ
0: ਓਕੇ ਸੋ ਇਹ ਵੀ ਕਾਫੀ ਫਾਇਦਾ ਫਾਇਦਾ ਵੀ ਨੁਕਸਾਨ ਵੀ ਚਲੋ ਕਈ ਚੀਜ਼ਾਂ 'ਚ ਹੈ ਨਾ ਥੋੜ੍ਹਾ ਹੋ ਗਿਆ ਜੀ ਸੋ ਨਿਊ ਸਾਊਥ ਵੇਲ ਦੀ ਆਪਾਂ ਗੱਲ ਕਰ ਰਹੇ ਹਾਂ ਅੱਛਾ ਆਲ ਓਵਰ ਆਪਾਂ ਇਸ ਟਾਈਮ ਦੇ ਉੱਤੇ ਬੈਸਟ ਫਿਰ ਕੀ ਕਿਹੜਾ ਕਿਹੜੀ ਸਟੇਟ ਕਿਹੜੀ ਟੈਰੀਟਰੀ ਵੇਖ ਰਹੇ ਭਾਅ ਜੀ ਇਸ ਵਾਰੇ 'ਚ ਜੇ ਸ਼ੁਰੂਆਤੀ ਆਪਾਂ ਰੁਝਾਨ ਵੇਖੀਏ
4: ਭਾਅ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿਹੜੀ ਸਟੇਟ ਨੇ ਸਭ ਤੋਂ ਜ਼ਿਆਦਾ ਸੀਟਾਂ ਐਗਜ਼ੋਸਟ ਕੀਤੀਆਂ ਨੇ ਅਤੇ ਕਿੰਨੀਆਂ ਸੀਟਾਂ ਪਈਆਂ ਨੇ
0: ਓਕੇ
4: ਕਿਉਂਕਿ ਤਿੰਨ ਚਾਰ ਚੀਜ਼ਾਂ ਨੇ ਭਾਅ ਜੀ ਸਾਊਥ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲ ਦਾ ਥੋੜ੍ਹਾ ਜਿਹਾ ਅੱਜਕੱਲ੍ਹ ਔਖਾ ਚੱਲ ਰਿਹਾ ਇਸ ਵਾਰੀ ਨੋਰਿਨ ਟੈਰੀਟਰੀ ਹੱਥ ਖੜ੍ਹੇ ਕਰ ਚੁੱਕੀ ਆ ਤਸਮੈਨੀਆ ਵੈਸਟਰਨ ਆਸਟ੍ਰੇਲੀਆ ਕੈਨਬਰਾ ਵਿਕਟੋਰੀਆ ਚਾਰ ਸੀਟਾਂ ਬਚੀਆਂ ਨੇ ਵੈਸੇ
0: ਓਕੇ
4: ਮੇਨ ਬਟ ਉਸ ਤੋਂ ਪਹਿਲਾਂ ਆਪਾਂ ਦੇਖੀਏ ਕਿਹੜੀ ਸਟੇਟ 'ਚ ਕਿੰਨੀਆਂ ਕੁ ਸੀਟ ਪਈਆਂ ਨੇ ਕਿੰਨੀ ਬਚ ਚੁੱਕੇ ਕਿੰਨੇ ਰਹੀ ਆ
0: ਹਾਂ ਫਿਰ ਕੈਟਾਗਰੀ ਵੀ ਹੋਊਗੀ ਉਹ 'ਚ
4: ਹਾਂ ਅੱਗੇ ਕੈਟਾਗਰੀ ਆ ਗਈ ਸਭ ਤੋਂ ਪਹਿਲਾਂ ਦੇਖਿਆ ਕਿ ਐਲੀਜੀਬਿਲਟੀ ਚੈੱਕ ਨਹੀਂ ਪੈਣੀ ਆ
0: ਜੀ
4: ਹੁਣ ਜੇ ਕੋਈ ਸਪੋਜ਼ ਕਰੋ ਜਿਵੇਂ ਆਪਣੇ ਗੱਲ ਆਪਣੀ ਗੱਲ ਸੁਣ ਕੇ ਕੋਈ ਆਪਣਾ ਵੀਰ ਭਰਾ ਭੈਣ ਭਰਾ ਆਪਣਾ ਉਹਨੇ ਕੀ ਕੀਤਾ ਉਹਨੇ ਸਿੱਧਾ ਇਹ ਵੈਸਟਰਨ ਆਸਟ੍ਰੇਲੀਆ ਚਲਾ ਗਿਆ ਬਟ ਵੀ ਨੀਡ ਟੂ ਚੈੱਕ ਭਾਜੀ ਕਿ ਪਹਿਲਾਂ ਉੱਥੇ ਰਿਕੁਆਇਰਮੈਂਟ ਪੂਰੀ ਕਰ ਰਿਹਾ ਨਹੀਂ ਕਰ ਰਿਹਾ ਇਹ ਵੀ ਤਾਂ ਗੱਲ ਹੈਗੀ ਆ ਨਾ
0: ਜੀ
4: ਕਿਉਂਕਿ ਆਪਣਾ ਹੁਣ ਸਭ ਤੋਂ ਜੇ ਆਪਾਂ ਗੱਲ ਕਰੀਏ ਜਿੰਨੀ ਸੀਟਾਂ ਐਲੋਕੇਸ਼ਨ ਹੋਈਆਂ ਸੀ ਅਤੇ ਕਿੰਨੇ ਵਰਤ ਚੁੱਕੇ ਤਾਂ ਕਿ ਚੀਜ਼ਾਂ ਕਲੀਅਰ ਹੋਣੀਆਂ ਜਿਹੜਾ 1-0 ਆ ਭਾਜੀ ਇਹਨਾਂ ਦਾ ਆਪਣਾ ਸਟੇਟ ਦਾ ਏ ਸੀ ਟੀ ਦੇ ਵਿੱਚ 800 ਸੀਟਾਂ ਐਲੋਕੇਟ ਹੋਈਆਂ ਸੀ 275 ਵਰਤੀਆਂ ਨੇ ਇਹਨਾਂ ਨੇ ਤਾਂ 525 ਪੈਨੀਆਂ ਪਈਆਂ ਨੇ
0: ਓਕੇ
4: 34% ਯੂਜ਼ ਹੋਈਆਂ ਨੇ
0: ਜੀ
4: ਨਿਊ ਸਾਊਥ ਵੇਲ ਦੇ ਵਿੱਚ 2100 ਸੀਗੀਆਂ ਅਤੇ 700 ਯੂਜ਼ ਹੋਈਆਂ ਨੇ 31 December ਤੱਕ ਡਾਟਾ ਇੱਕ ਮਹੀਨਾ ਡਾਟਾ ਯਾਨੀ ਕਿ 31 December ਤੱਕ ਦਾ ਹੈ
0: ਓਕੇ ਠੀਕ ਹੈ
4: ਨੋਰਦਰਨ ਟੈਰੀਟਰੀ ਨੇ 850 ਤੋਂ 243 ਵਰਤ ਲਈਆਂ ਅਤੇ 607 ਪਈਆਂ ਨੇ ਐਜ ਪਰ 31 December ਹੁਣ ਇੱਕ ਮਹੀਨੇ 600 ਤਾਂ ਨਹੀਂ ਕਰ ਲਈਆਂ ਹੋਣੀਆਂ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਬਟ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਕਾਫੀ ਸਲੋ ਆ ਆਪਰੇਟ ਲੇਟ ਕਰਦੇ ਨੇ ਨਿਊ ਸਾਊਥ ਵੇਲ ਕਾਫੀ ਫਾਸਟ ਨੇ ਇਸ ਚੀਜ਼ ਨੂੰ ਕੁਈਨਜ਼ਲੈਂਡ ਨੇ 1850 ਸੀਗੀਆਂ ਸਿਰਫ 118 ਵਰਤੀਆਂ ਨੇ 6.4%
0: ਓਕੇ
4: ਸਭ ਤੋਂ ਘੱਟ ਵਾਲੇ 'ਚੋਂ ਇਹਨਾਂ ਦੀ ਇੱਕ ਜਿਹੜੀ ਭੈਣ ਹੈਗੀ ਆ ਉਹ ਹੈਗੀ ਆ ਵੈਸਟਰਨ ਆਸਟ੍ਰੇਲੀਆ 6.7% 'ਤੇ ਦੋਵੇਂ ਸੀਟਾਂ ਧੱਕੇ ਨਾਲ ਲੜ ਲੁੜ ਕੇ ਲਈਆਂ 133 ਵਰਤੀਆਂ 1867 ਹਜੇ ਪਈਆਂ ਨੇ
0: ਓਕੇ
4: ਵਿਕਟੋਰੀਆ 2700 ਸੀਗੀਆਂ 1-0 ਦੀਆਂ 839 ਯੂਜ ਹੋਈਆਂ ਨੇ ਈਓ ਆਈਆਂ ਤਾਂ ਇਹਨਾਂ ਕੋਲ 1861 ਦੀ ਈਓ ਆਈਆਂ ਹਜੇ ਪਈਆਂ ਨੇ ਸੀਟਸ ਤਸਮੈਨੀਆ 1200 ਸੀ ਸਿਰਫ 373 ਵਰਤੀਆਂ ਸਾਊਥ ਆਸਟ੍ਰੇਲੀਆ 1350 ਸੀ 262 ਵਰਤੀਆਂ ਨੇ ਹੁਣ ਜੇ ਆਪਾਂ ਸਾਰੀ ਭਾਈ ਇਹ ਜੇ ਚੈੱਕ ਕਰਦੇ 1-0 ਵਾਸਤੇ ਆਪਾਂ ਤਾਂ ਸਭ ਤੋਂ ਘੱਟ ਜਿਹੜੀ ਸਟੇਟਾਂ ਨੇ ਵਰਤਿਆ ਵੈਸਟਰਨ ਆਸਟ੍ਰੇਲੀਆ ਅਤੇ ਆਪਣਾ ਦੂਜੀ ਹੋਰ ਸਟੇਟ ਸੀ ਆਪਣੀ ਕੁਈਨਜ਼ਲੈਂਡ
0: ਜੀ ਕੁਈਨਜ਼ਲੈਂਡ
4: ਇਹਨਾਂ ਦੋਨੋਂ ਸਟੇਟਾਂ ਨੇ ਘੱਟ ਇਹ ਯੂਜ਼ ਕੀਤਾ ਤਾਂ ਇਹਨਾਂ ਕੋਲ ਸੀਟਸ ਕੁਛ ਕੁ ਪਈਆਂ ਨੇ ਕਈ ਵਾਰੀ ਕੀ ਹੁੰਦਾ ਭਾਅ ਜੀ ਇਹਨਾਂ ਕੋਲ ਨਾ ਪ੍ਰੋਸੈਸਿੰਗ ਟਾਈਮ ਦਾ ਯਾਨੀ ਕਿ ਪ੍ਰੋਸੈਸਿੰਗ 4-6 ਹਫ਼ਤੇ ਦਾ ਤਾਂ ਹੁਣ ਜੇ ਇਹ ਚੀਜ਼ ਦੇ ਕੇ ਆਪਾਂ ਉੱਥੇ ਵਗ ਗਏ ਤਾਂ ਉੱਥੇ ਲੱਗੇ ਕਿ ਪਹਿਲੇ ਬੰਦੇ ਆਏ ਹੋਏ ਸੀ ਬਟ ਦੇ ਹੈਵ ਨੋਟ ਪ੍ਰੋਸੈਸ ਦੀ ਐਪਲੀਕੇਸ਼ਨਸ
0: ਜੀ
4: ਅਤੇ ਇੱਕੋ ਤਾਂ ਵੱਧ ਜਾਣ
0: ਸੋ ਇਹ ਜਿਹੜੀਆਂ ਬੱਚੀਆਂ ਨੇ ਕੀ ਇਹ ਦੇਣਗੇ ਸਾਨੂੰ
4: ਹਾਂ ਇਹਦੇ ਭਾਈ ਜੇ ਆਪਾਂ ਇਹਨੂੰ ਆਪਾਂ ਜੇ 50% ਦਾ ਕੱਟ ਆਫ ਲਾ ਲਿਆ ਕਿ ਸਾਰੇ 50% ਆਪਾਂ ਹੋਰ ਘਟਾ ਲਿਆ ਤਾਂ ਹੋ ਯੈਸ ਦੇ ਹਾਈ ਚਾਂਸਿਸ
0: ਓਕੇ ਪਰ ਇਹ ਵੀ ਹੁੰਦਾ ਨਾ ਆਪਾਂ ਪਿੱਛੇ ਵੀ ਇੱਕ ਕੀਤੀ ਸੀ ਪ੍ਰੋਗਰਾਮ 'ਚ ਗੱਲ ਕਿ ਉਹ ਜ਼ਰੂਰੀ ਵੀ ਨਹੀਂ ਹੈ
4: ਸਾਰੀ ਐਗਜ਼ੋਸਟ ਕਰਨ ਬਿਲਕੁਲ
0: ਇਹ ਸਿਰਫ ਨੰਬਰ ਪਹਿਲਾਂ ਸ਼ੁਰੂ 'ਚ ਸ਼ੋਅ ਕਰ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਕਾਂਠੀ ਵੀ ਵੱਡੀ ਵੱਜਦੀ ਹੈ
4: ਹਾਂ ਹੁਣ ਭਾਅ ਜੀ ਇਹਦੇ ਵਿੱਚ ਕੀ ਦੇਖਣਾ ਆਪਾਂ ਨੇ ਹੁਣ ਜਦੋਂ ਆਪਣੇ ਇਹ ਚੀਜ਼ ਦੇਖਦੇ ਹਾਂ ਕਿ ਕਿਹੜੀ ਸਟੇਟ ਕੋਲ ਕਿੰਨੀ ਸੀਟਾਂ ਪਈਆਂ ਨੇ ਬਟ ਆਪਾਂ ਉਹਦਾ ਟ੍ਰੈਂਡ ਦੇਖਣਾ ਉਹ ਸਟੇਟ ਦਾ ਕਿ ਉਹ ਪਹਿਲਾਂ ਹਮੇਸ਼ਾ ਫੁੱਲੀ ਐਗਜ਼ੋਸਟ ਕਰਦੇ ਕਿ ਨਹੀਂ ਕਰਦੇ
0: ਸੋ ਇਕੱਲੀਆਂ ਆਪਾਂ ਇਹ ਨਹੀਂ ਵੇਖਣੀਆਂ ਵੀ ਇੰਨੀਆਂ ਸੀਟਾਂ ਪਈਆਂ ਤਾਂ ਉੱਥੇ ਆਪਾਂ ਪਾ ਦਈਏ ਜਾ ਕੇ
4: ਹਾਂ ਕਿ ਵੀ ਜੇ ਤੁਹਾਨੂੰ ਕਿਸੇ ਨੇ ਕਹਿਤਾ ਕਿ ਵੀ ਬਦਾਮ ਖਾਣ ਨਾਲ ਤੁਹਾਨੂੰ ਅਕਲ ਆਉਂਦੀ ਹੈ ਇਹਦਾ ਮਤਲਬ ਇਹੀ ਨਹੀਂ ਹੈ ਕਿ ਵੀ ਸਿੱਧਾ ਬਦਾਮ ਪੇੜ ਤੋੜ ਤੇ ਖਾ ਲਿਆ ਛਿਲਣਾ ਹੀ ਪੈਣਾ ਉਹਨੂੰ
0: ਭਿਉਣਾ ਪੈਣਾ
4: ਭਿਉਣਾ ਪੈਣਾ ਉਹਨੂੰ ਜਾਂ ਉਹ ਛਿਲਕਾ ਤਾਰਨਾ ਜਿਹੜਾ ਦੂਜਾ ਹੈਵੀ ਛਿਲਕਾ ਉਹ ਤਾਰ ਨਹੀਂ ਪੈਣਾ ਨਾ ਤਾਂ ਇਹ ਤੁਹਾਨੂੰ ਦੇਖਣਾ ਤੁਸੀਂ ਹੁਣ ਕੀ ਕਰਨਾ ਜੇ ਮੈਂ ਤੁਹਾਡੀ ਜੇ ਆਪਣੇ ਭੈਣ ਭਰਾ ਸੁਣ ਰਹੇ ਨੇ ਜੇ ਮੈਂ ਉਹਨੀ ਜਗ੍ਹਾ 'ਤੇ ਹੋਵਾਂ ਮੈਂ ਕੀ ਕਰਾਂਗਾ ਮੈਂ ਸਟੇਟਸ ਸੀਟ ਚੈੱਕ ਕਰ ਲਈ ਨੈੱਟ ਤੋਂ ਡਾਟਾ ਮਿਲ ਗਿਆ ਸਾਰਾ ਉਦੋਂ ਉਹਦੀ 50% ਲਾਇਆ ਅਤੇ ਪੁਰਾਣਾ ਡਾਟਾ ਚੈੱਕ ਕਰ ਲਿਆ ਤਾਂ ਵਿਕਟੋਰੀਆ ਕੁੱਡ ਬੀ ਅ ਬੈਟਰ ਆਪਸ਼ਨ ਬਟ ਉਹਦੇ 'ਚ ਓਕੂਪੇਸ਼ਨ ਅਲੱਗ ਅਲੱਗ ਆ ਜਾਂਦੇ ਨੇ
0: ਡਿਪੈਂਡ ਕਰਦਾ ਤੁਸੀਂ ਕਿਹੜੀ ਓਕੂਪੇਸ਼ਨ
4: ਕਿਹੜੀ ਓਕੂਪੇਸ਼ਨ
0: ਓਕੇ ਓਕੇ
4: ਹੁਣ ਜਿਵੇਂ ਇਹਦੇ ਨਾਲ ਹੀ ਇੱਕ ਜਲਦੀ ਮਿਲਦੀ ਗੱਲ ਇੱਕ ਮੇਰੇ ਹੋਰ ਧਿਆਨ 'ਚ ਆ ਗਈ ਆ ਚਾਈਲਡਹੁੱਡ ਟੀਚਰ ਵਾਲੀ
0: ਓਕੇ
4: ਜਿਹੜਾ ਭਾਅ ਜੀ ਕੀ ਹੋਇਆ ਸੀ
0: ਇਹ ਅਰਲੀ ਚਾਈਲਡਹੁੱਡ ਟੀਚਰ
4: ਹਾਂਜੀ ਭਾਅ ਜੀ ਹਾਂਜੀ ਭਾਅ ਜੀ ਇਹ 'ਚ ਕੀ ਹੋਇਆ ਜਿਹੜੇ ਇਹ ਪਿੱਛੇ ਨਾ ਦੋ ਹੀ ਇਹਨਾਂ ਹਮੇਸ਼ਾ ਹਰ ਸਾਲ ਟ੍ਰੈਂਡ ਚੱਲਦਾ ਹੁੰਦਾ ਕਿ ਕਿਹੜੇ ਕੋਰਸ ਕਾਫੀ ਜ਼ਿਆਦਾ ਜਿਹਨਾਂ 'ਚ ਪੀ ਆਰ ਆਉਂਦੀਆਂ ਨੇ ਤੇ ਜਦੋਂ ਪਹਿਲਾਂ ਸ਼ੈਫ ਚੱਲਿਆ ਕਾਫੀ ਜ਼ਿਆਦਾ 2018-19-20 ਚ, ਠੀਕ ਹੈ, ਸ਼ੈਫ ਦੇ ਕਾਫੀ ਇਨਵਾਈਟ ਆਏ। ਫਿਰ ਕੰਸਟਰਕਸ਼ਨ ਹੁਣ ਚੱਲਿਆ ਸੀ, ਕੰਸਟਰਕਸ਼ਨ ਨਾਲ ਨਾਲ ਚੱਲਿਆ ਅਰਲੀ ਚਾਈਲਡ ਟੀਚਰ, ਉਦੋਂ ਪਹਿਲਾਂ ਆਰ ਐਨ ਸੀ, ਈ ਐਨ ਸੀ ਐਵੇਂ ਐਂ ਚੱਲਣ ਲੱਗ ਲਾ। ਹੁਣ ਜਿਹੜੇ ਅਰਲੀ ਚਾਈਲਡਹੁੱਡ ਟੀਚਰ ਸੀਗਾ ਉਹ ਇੰਨਾ ਕੁ ਜ਼ਿਆਦਾ ਪਾਪੂਲਰ ਹੋ ਗਿਆ ਸੀ ਕਿ ਵੀ ਹਰ ਬੰਦਾ ਕਹਿੰਦਾ ਭਾਅ ਜੀ ਕਰੋ ਅਤੇ ਪੀ ਆਰ, ਸੌਖੀ ਵੀ ਬਹੁਤ ਜ਼ਿਆਦਾ ਸੀ। ਪਰ ਉਹ 'ਚ ਇੰਨੀ ਜ਼ਿਆਦਾ ਭੰਡੀ ਗਈ ਥੈਂਕਸ ਟੂ ਟਿਕਟੋਕ, ਇੰਸਟਾਗ੍ਰਾਮ, ਜਿੱਥੇ ਆਪਾਂ ਸਾਰੇ ਕਰਦੇ ਨੇ, ਕਈ ਬੰਦੇ ਇਹਨੂੰ ਰੋਲਣ ਲੱਗ ਗਏ ਇਹਨੂੰ। ਉਹਨਾਂ ਨੇ ਕਹਿ ਤਾ ਕਿ ਸਾਡੇ ਕੋਲ ਤੁਹਾਨੂੰ ਲੈਣਾ, ਤੁਸੀਂ ਈਜ਼ਲੀ ਡਿਪਲੋਮਾ ਸਰਟੀਫਿਕੇਟ ਲੈ ਲਓ, ਆਰ ਪੀ ਲੈ ਲਓ, ਉਦੋਂ ਪੜ੍ਹਾਈ ਕਰ ਲਓ ਅਤੇ ਸਿੱਧੀ ਪੀ ਆਰ ਆ ਬਿਨਾਂ ਬੈਂਡ ਤੋਂ। ਉਹਦੇ ਨਾਲ ਕੀ ਹੋਇਆ, ਕੁਆਲਿਟੀ ਬਹੁਤ ਰਿਡਿਊਸ ਹੋ ਗਈ। ਡਿਪਾਰਟਮੈਂਟ ਨੂੰ ਅਖਬਾਰ ਦੇ ਵਿੱਚ ਖਬਰਾਂ ਆਉਣ ਲੱਗ ਗਈਆਂ ਕਿ ਵੀ ਇਹ ਜਿਹੜਾ ਅਰਲੀ ਚਾਈਲਡ ਟੀਚਰ ਆ ਇਹਦੀ ਕੁਆਲਿਟੀ ਹੈ ਹੀ ਨਹੀਂ।
0: ਓਕੇ,
4: ਜਦੋਂ ਚਾਹੇ ਬੰਦਾ ਐਜੂਕੇਟਰ ਤੋਂ ਉੱਤੇ ਜੋ ਚਾਈਲਡ ਕੇਅਰ ਦੇ ਵਿੱਚ ਜਾ ਕੇ ਜੋ ਕੰਮ ਕਰਦਾ ਤਾਂ ਉੱਥੇ ਉਹ ਬੰਦਾ ਕੰਮ ਹੀ ਨਹੀਂ ਕਰ ਸਕਦਾ ਕਿ ਉਹਨੂੰ ਪਤਾ ਹੀ, ਨੌਲੇਜ ਨਹੀਂ ਹੈਗੀ ਬੇਸਿਕ ਕਈ ਚੀਜ਼ਾਂ ਦੀ ਉਹਨਾਂ ਨੂੰ।
0: ਓਕੇ,
4: ਤਾਂ ਸਾਊਥ ਆਸਟ੍ਰੇਲੀਆ ਦੇ ਨਿਊ ਸਾਊਥ ਵੇਲ ਨੇ ਕਹਿਤਾ ਕਿ ਵੀ ਅਸੀਂ ਜੋਬ ਵਾਸਤੇ ਤੁਹਾਨੂੰ ਗ੍ਰੈਜੂਏਟ ਡਿਪਲੋਮਾ ਅਸੀਂ ਜੋਬ ਹੀ ਦੇਣੀ, ਅਸੀਂ ਬੈਚਲਰ ਦੇ ਮਾਸਟਰ ਦੇਵਾਂਗੇ ਜੋਬ।
0: ਓਕੇ, ਉਹਦੀ ਕੋਈ ਮਤਲਬ ਖਾਸ ਵਜ੍ਹਾ ਜਾਂ ਵੈਸੇ ਹੀ?
4: ਕਿਉਂਕਿ ਭਾਈ
0: ਕਹਿ ਤਾ
4: ਬਸ, ਕਿਉਂਕਿ ਪਿੱਛੇ ਨਾ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਆਇਆ ਸੀਗਾ ਇਸ ਚੀਜ਼ ਨੂੰ ਲੈ ਕੇ। ਅਤੇ ਉਦੋਂ ਬਾਅਦ 'ਚ ਕੀ ਹੋਇਆ, ਜਦੋਂ ਇਹ ਵਾਲੀ ਚੀਜ਼ ਜਦੋਂ ਹੋ ਗਈ, ਭਾਅ ਜੀ ਹੋ ਗਈ, ਤਾਂ ਹੁਣ ਜੇ ਸਾਊਥ ਆਸਟ੍ਰੇਲੀਆ ਦੇ ਨਿਊ ਸਾਊਥ ਵੇਲ ਸੀਗਾ, ਸਾਊਥ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਆ ਕਿ ਤੁਹਾਨੂੰ ਜੇ ਤੁਹਾਨੂੰ EOI ਲਾਂਚ ਕਰਨੀ ਆ, ਜੇ ਤੁਹਾਨੂੰ ਇਨਵਾਈਟ ਆਉਣਾ ਤਾਂ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ। ਜੇ ਤੁਹਾਨੂੰ ਜੋਬ ਦੀ ਰਿਕੁਆਇਰਮੈਂਟ ਆ ਗਈ ਕਿ ਵੀ ਤੁਹਾਨੂੰ ਗ੍ਰੈਜੂਏਟ ਡਿਪਲੋਮਾ ਵਾਲੀ ਜੋਬ ਨਹੀਂ ਮਿਲ ਸਕਦੀ,
0: ਓਕੇ,
4: ਤਾਂ ਫਿਰ ਤੁਸੀਂ ਸਾਊਥ ਆਸਟ੍ਰੇਲੀਆ ਤੁਹਾਨੂੰ ਇਨਵਾਈਟ ਨਹੀਂ ਕਰੇਗਾ। ਬਟ ਨਿਊ ਸਾਊਥ ਵੇਲ ਆ, ਇਸ ਦੋ ਸਟੇਟਾਂ ਨੇ ਕੀਤਾ ਹਜੇ
0: ਜੀ,
4: ਨਿਊ ਸਾਊਥ ਵੇਲ ਦੇ ਵਿੱਚ ਜੋਬ ਦੀ ਰਿਕੁਆਇਰਮੈਂਟ ਕੋਈ ਨਹੀਂ ਹੈਗੀ।
0: ਓਕੇ,
4: ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਆ, ਤੁਸੀਂ ਪੜ੍ਹਾਈ ਕੀਤੀ, ਯੂ ਕੈਨ ਗੈਟ ਅ ਸਕਿੱਲ ਅਸੈਸਮੈਂਟ, ਕੋਈ ਦਿੱਕਤ ਨਹੀਂ, ਕੋਈ ਦੋ ਰਾਏ ਨਹੀਂ।
0: ਓਕੇ,
4: ਇਹ ਪੋਜ਼ਿਟਿਵ ਥਿੰਗ ਆ ਕਿ ਤੁਸੀਂ ਸਕਿੱਲ ਅਸੈਸਮੈਂਟ ਹੈਗੀ, ਤੁਸੀਂ ਆਪਣੀ ਪੀ ਆਰ ਪਾ ਸਕਦੇ ਹੋ। ਬਟ ਜਿਹੜੀ ਸਟੇਟ ਦੀ ਰਿਕੁਆਇਰਮੈਂਟ ਆ, ਕਈਆਂ 'ਚ ਐਕਸਪੀਰੀਅੰਸ ਮੰਗਿਆ, ਕਈ 'ਚ ਮੰਗਿਆ ਨਹੀਂ। ਜਿਹ 'ਚ ਐਕਸਪੀਰੀਅੰਸ ਮੰਗ ਲਿਆ, ਤੁਹਾਨੂੰ ਚਾਈਲਡ ਕੇਅਰ ਜੋਬ ਨਹੀਂ ਤੇ ਨਹੀਂ ਰੱਖਣਗੇ, ਉਹਨਾਂ ਨੇ ਕਹਿਤਾ।
0: ਓਕੇ,
4: ਉਹ ਕਹਿੰਦੇ ਬੈਚਲਰ ਦੇ ਮਾਸਟਰ ਹੋਵੇ, ਗ੍ਰੈਜੂਏਟ ਡਿਪਲੋਮਾ ਸੀ ਮੰਨਦੇ ਨਹੀਂ।
0: ਠੀਕ ਹੈ ਜੀ,
4: ਇਹ ਉਹ ਚੀਜ਼ ਹੋਈ ਜਿਹੜੀ ਪੰਜਾਬ ਬੋਰਡ ਵਾਲੇ ਸਾਡੇ ਨਾਲ ਹੋਈ ਸੀ ਕਿ ਵੀ CBSE ਬੋਰਡਾਂ ਨੂੰ ਪਹਿਲ ਕੀਤੀ, ਪੰਜਾਬ ਬੋਰਡ ਸਾਡੇ ਵਰਗਾਂ ਛੱਡਤਾ, ਕਹਿੰਦੇ ਤੁਹਾਨੂੰ ਵੀ ਧਿਆਨ ਦੇਣਾ ਸੀ, ਅਸੀਂ ਆਫ ਲੈਟਰ ਇਸ਼ੂ ਨਹੀਂ ਕਰਨਾ। ਇਹ ਜੀ ਹੋਈ।
0: ਸੋ ਆਪਾਂ ਨੂੰ ਕੁੱਲ ਮਿਲਾ ਕੇ ਇਹ ਵੇਖੀਏ ਵੀ ਫਿਰ ਦਰਵਾਜ਼ੇ ਇੱਕ ਤੋਂ ਵਧੇਰੇ ਸਾਨੂੰ ਖੁੱਲ੍ਹੇ ਰੱਖਣੇ ਚਾਹੀਦੇ, ਜੇ ਬੰਦੇ ਕੋਲ ਹੈ ਹੀ ਇੱਕ ਆਪਸ਼ਨ ਹੈ ਤਾਂ ਉਹ ਫਿਰ ਤੰਗ ਆ।
4: ਭਾਅ ਜੀ ਬਿਲਕੁਲ, ਹੁਣ ਭਾਅ ਜੀ ਦੇਖੋ ਆਪਣੇ ਸਿਆਣਪ ਚੀਜ਼ਾਂ ਨਾਲ ਆਪਣੇ ਆ, ਜਿਵੇਂ ਜਿਵੇਂ ਟਰੈਂਡ ਹੁੰਦਾ ਨਾ ਉਵੇਂ ਉਵੇਂ ਜਾਣਾ ਚਾਹੀਦਾ ਆਪਾਂ ਨੂੰ। ਹੁਣ ਜੇ ਮੈਂ ਕਹਾਂ ਕਿ ਨਹੀਂ ਜੀ ਮੈਂ ਤਾਂ ਇਹਦੇ ਵਿੱਚ ਹੀ ਮੈਂ ਕਰਾਂਗਾ ਕਿ ਮੇਰਾ ਗ੍ਰੈਜੂਏਟ ਡਿਪਲੋਮੇ ਨਾਲ ਹੀ ਮੇਰੀ PR ਪਵੇ, ਤਾਂ ਥੋੜ੍ਹਾ ਹਾਲੇ ਮਾਸਟਰ ਐਡਮਿਸ਼ਨ ਲੈ ਲਓ। ਹੁਣ ਜੇ ਮੈਂ ਇਹ ਗੱਲ ਕਹਿ ਤੀ ਕਿ ਹਾਂ ਜੀ ਤੁਸੀਂ ਗ੍ਰੈਜੂਏਟ ਡਿਪਲੋਮਾ ਕਰ ਲਓ, ਮਾਸਟਰ ਐਡਮਿਸ਼ਨ ਲੈ ਲਓ, ਤਾਂ ਕਈ ਕਹਿ ਸਕਦੇ ਕਿ ਤੁਸੀਂ ਕੋਰਸ ਵੇਚਣਾ ਜੀ।
0: ਪਰ ਉਹ ਤਾਂ ਹੁਣ ਨਿਕਲ ਗਈ ਨਾ ਗੱਲ ਜਿਹੜੀ ਆਪਾਂ ਸ਼ੁਰੂ 'ਚ ਕੀਤੀ ਆ ਵੀ ਹੁਣ ਉਹ ਚੇਂਜ ਕਰਾਉਣ ਦਾ ਕੁਛ ਨਹੀਂ ਦੇ ਰਹੇ।
4: ਭਾਈ ਜੇ ਮਿਲ ਵੀ ਰਹੇ ਹੁਣ, ਮੈਂ ਗੱਲ ਸੁਣੋ, ਸਭ ਤੋਂ ਜੇ ਸਾਡਾ ਫਾਇਦਾ ਤੁਹਾਡੇ ਤੋਂ ਫਾਇਦਾ, ਜੇ ਭਾਈ ਤੁਸੀਂ ਪੱਕੇ ਹੋਵੋਗੇ ਤਾਂ ਸਾਨੂੰ ਜ਼ਿਆਦਾ ਫਾਇਦਾ।
0: ਓਕੇ, ਇਸ ਵੇਲੇ ਆਪਾਂ ਦੂਸਰੇ ਦਾ ਫਾਇਦਾ ਵੇਖ ਕੇ ਆਪਾਂ ਡਿਸੀਜਨ ਲੈ ਲੈਂਦੇ ਹਾਂ, ਆਪਣਾ ਫਾਇਦਾ ਮਾਈਨਸ ਕਰ ਲਈਦਾ।
4: ਹੁਣ ਕੀ ਹੁੰਦਾ ਜੇ ਹੁਣ ਸਾਡੇ ਕੋਲ ਜਿਹੜੇ ਸਾਡੇ ਕਲਾਇੰਟ ਸਾਡੇ 20,000+ ਸਾਡੇ ਕਲਾਇੰਟ ਹੈਗਾ ਸਾਡਾ, ਠੀਕ ਹੈ। ਹੁਣ ਜਦੋਂ ਅਸੀਂ ਸਟਾਰਟ ਕੀਤਾ ਸੀ ਅਜੇ ਭਾਈ, ਤਾਂ ਉਦੋਂ ਇੱਕ ਬੰਦਾ ਸੀ, ਸਭ ਤੋਂ ਪਹਿਲਾ ਬੰਦਾ ਕਿਸ ਨੂੰ ਮਿਲੇ ਹੋਣੇ, ਉਹ ਬੰਦਾ ਕੰਮ ਕਰਿਆ, ਉਹ 5 ਬੰਦੇ ਲੈ ਕੇ ਆਇਆ, ਐਂ ਬੰਦੇ ਭਾਈ ਚੇਨ। ਹੁਣ ਤੁਹਾਡੇ ਜਦੋਂ ਰੇਡੀਓ ਹਾਂਜੀ ਸਟਾਰਟ ਹੋਇਆ ਸੀਗਾ, ਉਦੋਂ ਵੀ ਇੱਕ ਲਿਸਨਰ ਤੋਂ ਹੋਇਆ ਹੋਣਾ।
0: ਬਿਲਕੁਲ, ਹੌਲੀ ਹੌਲੀ ਇੱਦਾਂ ਹੀ
4: ਅੱਖਾਂ ਦੀ ਸੁਣ ਲਈ ਜੀ ਭਾਈ। ਫਿਰ ਇਹੀ ਜਿਹੜੇ ਹੁਣ ਬੰਦਾ ਕਹਿੰਦਾ ਹਾਂਜੀ ਰੇਡੀਓ ਹਾਂਜੀ ਸੁਣੋ ਵੀ ਵਧੀਆ ਕਰਦੇ ਨੇ ਉਹ, ਤਾਂ ਇਹੀ ਚੀਜ਼ ਚੱਲਦੀ ਹੈ ਨਾ। ਜੇ ਲੋਕ ਸਾਡੇ ਪੱਕੇ ਹੋਣਗੇ, ਚੱਲ ਠੀਕ ਹੈ, ਹਰ ਏਜੰਟ ਦਾ ਆਪਣਾ ਮੋਟਿਵ ਹੈਗਾ ਕਿ ਵੀ ਪੈਸਾ ਲੈਣਾ ਹੁਣ, ਪਰ ਵੀ ਕੰਮ ਹੀ ਤਾਂ ਕਰ ਰਿਹਾ। ਅੱਜ ਕੱਲ੍ਹ ਤਾਂ ਵੈਸੇ ਬੰਦਾ ਕੋਈ ਕਿਸੇ ਨੂੰ ਬਲਫ ਨਹੀਂ ਕਰ ਸਕਦਾ, ਬਟ ਤੁਹਾਨੂੰ ਇੱਕ ਚੀਜ਼ ਆ ਕਿ ਤੁਸੀਂ ਸਲਾਹ ਕਿਤੋਂ ਲੈਣੀ, ਇਹ ਚੀਜ਼ ਧਿਆਨ ਰੱਖਣੀ ਗੱਲ ਹੈ।
0: ਆਹੋ, ਤੁਹਾਡੇ ਥਰੂ ਆਊਟ ਇੱਕ, ਜਿੰਨਾ ਕੁ ਮੈਂ ਇਹਨਾਂ ਪ੍ਰੋਗਰਾਮਾਂ 'ਚੋਂ ਵੇਖਦਾ ਰਹਿੰਦਾ, ਥਰੂ ਆਊਟ ਇੱਕ ਸਲਾਹਕਾਰ ਤਾਂ ਤੁਹਾਡਾ ਚਾਹੀਦਾ,
4: ਚੰਗਾ ਸਲਾਹਕਾਰ।
0: ਇਹ ਨਹੀਂ ਵੀ ਟਾਈਮ ਦੇ ਟਾਈਮ ਤੁਸੀਂ ਉੱਠੋ ਅਤੇ
4: ਸਲਾਹਕਾਰ ਵੀ ਚੰਗਾ ਹੋਵੇ ਤਾਂ ਹੀ ਵਧੀਆ।
0: ਹਾਂ ਚੰਗਾ, ਚਲੋ ਜਦੋਂ ਆਪਾਂ ਰੈਗੂਲਰ ਆਪਾਂ ਜਦੋਂ ਇੱਕ ਬੰਦੇ ਨਾਲ ਜੁੜੇ ਰਹਿੰਦੇ ਤਾਂ ਫਿਰ ਸਾਨੂੰ ਪਤਾ ਤਾਂ ਲੱਗ ਹੀ ਜਾਂਦਾ ਵਾ ਵੀ ਕੀ ਹੈ ਨਾ, ਜੋ ਜਿਹੜਾ ਚਿਰਾਂ ਦਾ ਜੁੜਿਆ ਅਤੇ ਉਹਦੇ ਨਾਲ ਫਿਰ।
4: ਕਿਉਂਕਿ ਭਾਅ ਜੀ ਇੰਨੇ ਕੁਆਲਿਟੀ ਕਰਕੇ ਹੀ ਇੱਕ ਚੀਜ਼ ਹੋਰ ਹੋਈ ਸੀਗੀ, TRA ਅਥੋਰਟੀ ਇੱਕ
0: ਜੀ,
4: ਟ੍ਰੇਡ ਰਿਕੋਗਨੇਸ਼ਨ ਅਥੋਰਟੀ, ਭਾਅ ਜੀ ਜਿਹੜੇ ਵੀ ਜੋਬ ਰੇਡੀ ਹੁੰਦੇ ਨੇ ਉਹ TRA ਅਥੋਰਟੀ ਅਸੈਸ ਕਰਦੀ ਆ
0: ਜੀ
4: ਕਿ ਤੁਸੀਂ ਐਲੀਜੀਬਲ ਹੈਗੇ ਕਿ ਨਹੀਂ ਹੈਗੇ, ਜੇ ਤੁਸੀਂ ਕਾਰਪੈਂਟਰੀ ਕੀਤੀ ਆ, ਤੁਸੀਂ ਸ਼ੈਫ ਦਾ ਬਣ ਰਹੇ ਹੋ, ਕਿ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਆ ਉਹ ਇਕੁਅਲੈਂਟ ਆਸਟ੍ਰੇਲੀਅਨ ਸਟੈਂਡਰਡ ਮੁਤਾਬਿਕ ਹੈ ਕਿ ਨਹੀਂ ਹੈਗੀ
0: ਜੀ।
4: ਭਾਅ ਜੀ ਆਪਣੇ ਬੰਦਿਆਂ ਨੇ ਇੰਨੇ ਕੁ ਸਰਟੀਫਿਕੇਟ ਉਹਨਾਂ ਦਿਖਾਏ ਕਿ ਅਸੀਂ 500 ਸਾਨੂੰ ਸਰਟੀਫਿਕੇਟ ਮਿਲ ਗਿਆ ਅਤੇ ਅਸੀਂ ਸਕਿੱਲ ਅਸੈਸਮੈਂਟ ਕਰਾ ਲਈ, ਠੀਕ ਹੈ। ਉਹਦੇ ਨਾਲ ਕੀ ਹੋਇਆ, ਭਾਈ ਅੱਜ ਕੱਲ੍ਹ ਸਾਰੇ ਮਨਿਸਟਰ ਸਾਰੇ ਡਿਪਾਰਟਮੈਂਟ ਵੀ ਆਨਲਾਈਨ ਸਾਰੇ ਐਕਟਿਵ ਨੇ ਉਹਨਾਂ ਨੇ ਪਤਾ ਲੱਗਿਆ ਕਿ ਵੀ ਇਹ ਚੀਜ਼ ਹੋ ਰਹੀ ਸਿਸਟਮ ਦੇ ਵਿੱਚ ਗਲਿਚ ਆ ਇਹ ਤਾਂ ਉਹਨਾਂ ਨੇ ਜਿਹੜੀ ਵੀ ਕੈਂਸਲੇਸ਼ਨ ਜਿਹੜੀ ਆਰ ਪੀ ਐਲ ਸਰਟੀਫਿਕੇਟ ਲਏ ਸੀ ਜਾਂ ਜਿਹੜੇ ਕਾਲਜ ਕੈਂਸਲ ਕੁਆਲੀਫਿਕੇਸ਼ਨ ਹੋਈਆਂ ਜਿਹਨਾਂ ਦੀਆਂ ਉਹਨਾਂ ਦੇ ਸਕਿੱਲ ਅਸੈਸਮੈਂਟ ਸਰਟੀਫਿਕੇਟ ਵੀ ਕੈਂਸਲ ਕਰਨਾ ਸ਼ੁਰੂ ਕਰ ਦਿੱਤੇ ਕਿ ਤੁਹਾਡੀ ਕੁਆਲੀਫਿਕੇਸ਼ਨ ਵੈਲਿਡ ਨਹੀਂ ਸੀ
0: ਅੱਛਾ ਜੀ
4: ਅੱਗੇ ਕਦੇ ਨਹੀਂ ਹੁੰਦਾ ਹੁਣ ਹੋਣ ਲੱਗ ਗਿਆ
0: ਓਕੇ
4: ਤਾਂ ਜੇ ਜਿਹੜੇ ਵੀ ਸਾਡੇ ਭੈਣ ਭਰਾ ਜਿਹੜੇ ਸੁਣ ਰਹੇ ਨੇ ਜੇ ਤੁਹਾਨੂੰ ਪੈਸੇ ਦੇ ਕੇ ਸਰਟੀਫਿਕੇਟ ਲਿਆ ਹੋਇਆ ਹੈ ਤਾਂ ਪਲੀਜ਼ ਆਪਣੀ ਈਮੇਲ ਜਾਂ ਆਪਣੇ ਏਜੰਟ ਤੋਂ ਕਨਫਰਮ ਕਰ ਲਓ ਕਿ ਸਰਟੀਫਿਕੇਟ ਵੈਲਿਡ ਆ ਅਤੇ ਸਕਿੱਲ ਅਸੈਸਮੈਂਟ ਸਟਿਲ ਵੈਲਿਡ ਹੈ ਕਿ ਨਹੀਂ ਹੈਗੀ
0: ਓਕੇ ਅੱਛਾ ਉਹ ਵੀ ਕੈਂਸਲੇਸ਼ਨ ਦਾ ਸਿਲਸਿਲਾ ਜਾਰੀ ਹੈ
4: ਕਿਉਂਕਿ ਐਂ ਨਹੀਂ ਹੈਗੇ ਜਿਸ ਦਿਨ ਸਕਿੱਲ ਅਸੈਸਮੈਂਟ ਆ ਗਈ ਤੁਹਾਡੀ ਪੀ ਆਰ ਵੀ ਤੁਸੀਂ ਹੋ ਗਏ ਤਾਂ ਵੀ ਕੈਂਸਲ ਹੋ ਸਕਦੀ ਹੈ
0: ਸੋ ਲੇਟਰ ਔਨ ਵੀ ਇੱਕ ਵੀ ਫੜਿਆ ਗਿਆ ਅਤੇ ਉਹਦੇ ਨਾਲ ਰਿਲੇਟਡ ਜਿੰਨੇ ਵੀ ਉੱਥੋਂ ਜਿਨ੍ਹਾਂ ਨੇ ਕੀਤੀ ਆ ਉਹ ਸਾਰੇ
4: ਹੈ
0: ਓਕੇ ਓਕੇ ਇਹ ਤਾਂ ਪਹਿਲਾਂ ਤੋਂ ਚੱਲਦਾ ਆਇਆ ਵੈਸੇ
4: ਪਹਿਲਾਂ ਭਾਅ ਜੀ ਇੰਨਾ ਸਟ੍ਰਿਕਟ ਨਹੀਂ ਸੀ
0: ਹੁਣ ਏ ਆਈ ਫਿਰ ਇੱਦਾਂ ਉਹ ਇੱਕ ਚੀਜ਼ ਜਦੋਂ ਫੜੀ ਜਾਂਦੀ ਹੈ ਤਾਂ ਉਹ ਫੜਨਾ ਕੋਈ ਬਹੁਤਾ ਔਖਾ ਨਹੀਂ ਹੁੰਦਾ
4: ਬਿਲਕੁਲ
0: ਨਾਲੇ ਰਿਕਾਰਡ ਵਗੈਰਾ ਜਿਹੜੇ ਆ ਆਪਣੀਆਂ ਪਹਿਲਾਂ ਨਾਲੋਂ ਜ਼ਿਆਦਾ ਮੇਨਟੇਨ ਮੇਰੇ ਖਿਆਲ ਰੱਖਣੇ ਪੈਂਦੇ ਆ
4: ਹਾਂ ਭਾਅ ਜੀ ਮੇਨਟੇਨ ਵੀ ਕਰਨੇ ਪੈਂਦੇ ਭਾਈ
0: ਆਡਿਟਸ ਵਧੇ ਆ ਸਾਰਾ ਸਾਰਾ ਕੁਛ ਹੀ ਆ ਅਤੇ ਆਪਣੇ ਜਿਹੜੀ ਟ੍ਰੇਡ ਪ੍ਰੋਗਰਾਮ ਇਨਰੋਲਮੈਂਟ ਹੈ ਉਹ
4: ਭਾਅ ਜੀ ਉਹੀ ਚੀਜ਼ ਹੁਣ ਇਹਨਾਂ ਨੇ ਕੀ ਕੀਤਾ ਭਾਅ ਜੀ ਇਹ ਕਹਿੰਦੇ ਕਿ ਵੀ ਜਿਹੜੇ ਟ੍ਰੇਡ ਇਹ ਜਿਹੜੀ ਅਥੋਰਟੀ ਸੀ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਜੇ ਤੁਸੀਂ ਕਿਸੇ ਪਾਸੋਂ ਸਰਟੀਫਿਕੇਟ ਲਏ ਨੇ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਪੜ੍ਹਾਈ ਕਰਕੇ ਲਏ ਹੋਣ
0: ਓਕੇ
4: ਤੁਸੀਂ ਸਿੱਧਾ ਜਾ ਕੇ ਸਰਟੀਫਿਕੇਟ ਲੈ ਲਏ ਤਾਂ ਉਹਨੂੰ ਉਹ ਦੇ ਉਹ ਜਿਹੜੀ ਕਲੀਨਿੰਗ ਸਾਰੀ ਜਿਹੜੀ ਅਥੋਰਟੀ ਉਸ ਚੀਜ਼ ਦੇ ਉੱਤੇ ਗਵਰਨ ਕਰ ਰਹੇ ਹੋਣ
0: ਓਕੇ
4: ਸਹੀ ਤਰੀਕੇ ਨਾਲ ਪੜ੍ਹਾਈ ਕਰਕੇ ਲਓ ਤਾਂ ਕਿ ਤੁਹਾਨੂੰ ਮਿਨੀਮਮ ਚੀਜ਼ਾਂ ਕੁਛ ਤਾਂ ਪਤਾ ਹੋਣਾ ਸਟੈਂਡਰਡ ਕੀ ਨੇ ਆਪਾਂ ਕਹੀਏ ਸੇਫਟੀ ਮੈਜ਼ਰਮੈਂਟ ਕੀ ਨੇ
0: ਮੋਟਾ ਮੋਟਾ ਜਿਹਾ ਤੁਹਾਨੂੰ ਪਤਾ ਹੋਵੇ
4: ਜੀ
0: ਠੀਕ ਹੈ ਜੀ ਅਤੇ ਏ ਆਰ ਟੀ ਕਾਨੂੰਨ ਵੀ ਕੋਈ ਨਵੇਂ ਆਏ ਨੇ
4: ਹਾਂਜੀ ਹੁਣ ਭਾਅ ਜੀ ਕੀ ਹੋਇਆ ਜਿਹੜੀ ਮਾਈਗ੍ਰੇਸ਼ਨ ਵੀ ਚੇਂਜ ਹੋ ਗਈ ਐਜੂਕੇਸ਼ਨ ਦੇ ਵਿੱਚ ਵੀ ਆ ਗਿਆ ਇੱਧਰ ਇਹ ਹੁਣ ਅੱਗੇ ਏ ਆਰ ਟੀ ਨੇ ਵੀ ਕੀ ਕੀਤਾ ਇਹਨਾਂ ਭਾਅ ਜੀ ਯਾਨੀ ਕਿ ਨਾ ਕਹਿੰਦੇ ਇੱਕ ਟਾਊਟ ਤੁਹਾਨੂੰ ਵੈਸੇ ਪਤਾ ਟਾਊਟ ਕੌਣ ਹੁੰਦੇ ਨਾ ਭਾਈ ਕੁਛ ਕੁ ਨਾ ਬੰਦੇ ਜਿਹੜੇ ਅੰਦਰ ਕਮਿਊਨਿਟੀ ਦੇ ਵਿੱਚ ਵੀ ਹੁੰਦੇ ਨੇ ਅਤੇ ਦੂਜੇ ਪਾਸੇ ਜਿਹੜੇ ਸਿਆਸਤ ਰਾਜਾਂ ਰੂਜਨਾ ਪਹਿਲਾਂ ਮਿਲੇ ਹੁੰਦੇ ਸੀ ਉਹ ਸਾਰੀ ਖਬਰ ਅੰਦਰ ਦੀ ਖਬਰ ਦਿੰਦੇ ਕੀ ਚੱਲ ਰਿਹਾ ਆਪਾਂ ਨੂੰ ਕੀ ਇਸ਼ੂ ਕੀ ਆ ਨਾ ਜਿਹੜੇ ਮੈਂ ਖੁਦ ਪਟਿਆਲੇ ਤੋਂ ਹਾਂ ਮੈਂ ਪੰਜਾਬੀ ਐਮ ਐਫ ਹਾਂ ਆਪਾਂ ਨੂੰ ਮੁੱਛ ਨਿਮਗੜਾਂ ਦੀ ਬੜੀ ਆਦਤ ਹੈ ਹੁਣ ਇਹ 'ਚ ਕੀ ਹੋਇਆ ਆਪਾਂ ਕਹਿੰਦੇ ਕਿ ਕਿਸੇ ਸਿਸਟਮ ਦੇ ਵਿੱਚ ਲੂਪ ਹੋਲ ਆ ਕੋਈ ਤਾਂ ਜਿਵੇਂ ਲੂਪ ਹੋਲ ਪਤਾ ਲੱਗ ਗਿਆ ਤਾਂ ਉਹ ਲੂਪ ਹੋਲ ਪੂਰੇ ਮੁਹੱਲੇ ਛੱਡੋ ਪੂਰੀ ਸਟੇਟ ਨੂੰ ਦੱਸਾਂਗਾ ਮੈਂ ਹੁਣ ਇਹ 'ਚ ਕੀ ਹੋਇਆ ਜਦੋਂ ਵੀ ਕੋਈ ਪਹਿਲਾਂ ਬੰਦਾ ਆਉਂਦਾ ਸੀ ਵਿਸ਼ਟ ਵੀ 'ਤੇ ਆਇਆ ਉਹਨੂੰ ਸ਼ਟਰੂਮ ਵੀਜ਼ਾ ਪੈਂਦਾ ਕਨਵਰਟ ਹੋ ਕੇ ਰਹਿਣ ਲੱਗ ਜਾਂਦਾ ਸੀ ਸਭ ਤੋਂ ਈਜ਼ੀ ਤਰੀਕਾ ਸੀ ਇੰਨੇ ਕੁ ਜ਼ਿਆਦਾ ਪੈ ਗਏ ਅਤੇ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਡਿਪਾਰਟਮੈਂਟ ਨੇ ਉਹ 'ਚ ਸਟ੍ਰਿਕਟ ਕਰਤੀ ਉਦੋਂ ਬਾਅਦ ਕਿਸੇ ਜਦੋਂ ਸ਼ਟਰੂਮ ਵੀਜ਼ਾ ਰਿਫਿਊਜ਼ ਹੋਣ ਲੱਗ ਗਏ ਫਿਰ ਏ ਆਰ ਟੀ ਪੈਂਦੀ ਸੀ ਤਾਂ ਬੰਦੇ ਦਾ ਟਾਈਮ ਨਿਕਲ ਜਾਂਦਾ ਸੀਗਾ ਹੁਣ ਇੰਨੇ ਕੁ ਜ਼ਿਆਦਾ ਏ ਆਰ ਟੀ ਪੈ ਗਈਆਂ ਤਾਂ ਲੋਕਾਂ ਨੂੰ ਉਹਨਾਂ ਨੂੰ ਪਤਾ ਲੱਗ ਕਿ ਵੀ ਇਹ ਸਿਰਫ ਡਿਲੇ ਟੈਕਟਿਕਸ ਕਰ ਰਹੇ ਨੇ ਤਾਂ ਕਿ ਇਹਨਾਂ ਨੂੰ ਟਾਈਮ ਮਿਲ ਜੇ ਤਾਂ ਹੁਣ ਏ ਆਰ ਟੀ ਦੇ ਚੇਂਜਸ ਕੀ ਕੀਤੇ ਇੱਕ ਬਿੱਲ ਪਾਇਆ ਸੀ ਇਹਨਾਂ ਨੇ ਕਿ ਵੀ ਜਿਹੜੀ ਕੁਛ ਕੁ ਪ੍ਰੋਟੈਕਸ਼ਨ ਵੀਜ਼ਾ ਦੀ ਫਾਈਲਾਂ ਅਤੇ ਕੁਛ ਕੁ ਸ਼ਟਰੂਮ ਵੀਜ਼ਾ ਵਾਲੀਆਂ ਜਿਹੜੀ ਫਾਈਲਾਂ 'ਚ ਹੇਰਿੰਗ ਦੀ ਲੋੜ ਹੀ ਨਾ ਹੋਵੇ ਔਨ ਦੀ ਬੇਸਿਸ ਆਫ ਦੀ ਡਾਕੂਮੈਂਟਸ ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ ਪੋਜ਼ਿਟਿਵ ਅਤੇ ਨੈਗੇਟਿਵ ਨੈਗੇਟਿਵ ਗੱਲ ਇਹ ਆ ਕਿ ਵੀ ਬਿਨਾਂ ਹੇਰਿੰਗ ਤੋਂ ਭਾਅ ਜੀ ਕਈ ਵਾਰ ਨਾ ਤੁਸੀਂ ਬੰਦੇ ਦੇ ਇਮੋਸ਼ਨ ਸਮਝ ਨਹੀਂ ਸਕਦੇ ਕੋਈ ਚੀਜ਼ ਲਿਖੀ ਹੋਈ ਆ ਤੁਸੀਂ ਉਹਨੂੰ ਪਤਾ ਨਹੀਂ ਲੱਗਣਾ ਉਹਨੇ ਕਿ ਜੇ ਆਪਾਂ ਗਏ ਗੱਲ ਕਰੀਏ ਆਪਾਂ ਕਹੀਏ ਕਿ ਆ ਜਾ ਇਹ ਕੀ ਆ ਜਾ ਦੀ ਡਿਫਰੈਂਸ ਵਰਡ ਸੇਮ ਆ ਏ ਜੇ ਏ ਜੇ ਏ ਪਰ ਇਹ 'ਚ ਜਿਹੜੇ ਇਮੋਸ਼ਨ ਫਰਕ ਨੇ ਤਾਂ ਇਹਨਾਂ ਚੀਜ਼ਾਂ ਨੂੰ ਭਾਅ ਜੀ ਉਹ ਮੈਂਬਰ ਸਮਝ ਨਹੀਂ ਸਕੇਗਾ ਤਾਂ ਸ਼ਾਇਦ ਨੈਗੇਟਿਵ ਨਾ ਆ ਜਾਏ ਉਹਦੇ ਵਿੱਚ ਕਿ ਵੀ ਜਦੋਂ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ ਡਾਕੂਮੈਂਟ ਬੇਸ 'ਤੇ ਬਾਅਦ 'ਚ ਮੈਂਬਰ ਹੀ ਰਿਫਿਊਜ਼ ਕਰਕੇ ਭੇਜਦੇ ਬਿਨਾਂ ਹੀ ਤਾਂ ਆਪਾਂ ਦੱਸਣ ਦਾ ਮੌਕਾ ਨਾ ਮਿਲ ਸਕੇ ਆਪਾਂ ਨੂੰ
0: ਓਕੇ
4: ਹੁਣ ਇਹ 'ਚ ਪੋਜ਼ਟਿਵ ਇਹ ਕੀ ਹੋਇਆ ਭਾਅ ਜੀ ਪੋਜ਼ਟਿਵ ਥੋੜ੍ਹੀ ਪ੍ਰੋਸੈਸਿੰਗ ਜਲਦੀ ਹੋ ਜਾਏਗੀ ਜਿਹੜੇ ਚੀਜ਼ ਜੈਨੂਅਨ ਬੰਦੇ ਸੀ ਸਟੂਡੈਂਟ ਉਹਨਾਂ ਜਲਦੀ ਪ੍ਰੋਸੈਸ ਹੋਣ ਲੱਗ ਜੂਗਾ ਸੈਕਿੰਡ ਕੀ ਹੋਊਗਾ ਕਿ ਵੀ ਜੇ ਤੁਸੀਂ ਡਾਕੂਮੈਂਟ ਸਟਰੋਂਗ ਕਰਦੇ ਹੋ ਸਬਮਿਸ਼ਨ ਦੇ ਦੋਗੇ ਤਾਂ ਉਦੋਂ ਭੱਜਣ ਦਾ ਮੌਕਾ ਨਹੀਂ ਮਿਲਣਾ ਮੈਂਬਰ ਨੂੰ ਈਚ ਐਂਡ ਐਵਰੀਥਿੰਗ ਕਲੀਅਰਲੀ ਮੈਂਸ਼ਨ ਕਰਨੀ ਪੈਣੀ ਆ
0: ਓਕੇ
4: ਜਿਹੜੇ 2 ਸਾਲ ਜਿਹੜੇ ਵੇਟ ਕਰ ਰਹੇ ਸੀ ਉਹਨਾਂ ਜਲਦੀ ਹੋ ਜਾਓ ਪ੍ਰੋਸੈਸ
0: ਠੀਕ ਚਲੋ ਨਾਲ ਕੁਛ ਵਧੀਆ ਵੀ ਚੱਲਦਾ ਕੁਛ ਇੱਕ ਮੈਸੇਜ ਵੀ ਨਾਲ ਦੀ ਨਾਲ ਆ ਰਹੇ ਨੇ ਇੱਕ ਤਾਂ ਪੁੱਛ ਰਹੇ ਸੀ ਕਿ ਜਿਹੜਾ ਵਿਕਟੋਰੀਆ ਦੇ ਵਿੱਚ ਮੋਟਰ ਮਕੈਨਿਕ ਦਾ ਕੀ ਸੂਰਤ ਹਾਲ ਨੇ
4: ਭਾਅ ਜੀ ਵਿਕਟੋਰੀਆ ਥੋੜ੍ਹਾ ਜਿਹਾ ਔਖਾ ਮੋਟਰ ਮਕੈਨਿਕ ਅੱਜ ਕੱਲ੍ਹ ਅਸੀਂ ਨਿਊ ਸਾਊਥ ਵੇਲ ਦੇ ਵਿੱਚ ਹੀ ਚੱਲ ਰਿਹਾ
0: ਓਕੇ
4: ਕਿਉਂਕਿ ਵਿਕਟੋਰੀਆ ਨੇ ਸ਼ੈਫਲ ਨੂੰ ਵੀ ਨਹੀਂ ਬੁਲਾਇਆ 90-90 ਪੁਆਇੰਟ ਦੇ ਉੱਤੇ ਕਿ ਸ਼ੈਫਲ ਇਹ ਬੈਠੇ ਨੇ ਵਿਚਾਰੇ ਜਿਹਨਾਂ ਨੂੰ ਪਹਿਲਾਂ ਯਾਨੀ ਕਿ 2023 ਦਸੰਬਰ ਦੇ ਵਿੱਚ 80 ਪੁਆਇੰਟ ਦੇ ਉੱਤੇ ਇਨਵਾਈਟ ਕੀਤਾ ਹੋਇਆ ਸੀ
0: ਨਹੀਂ ਸ਼ੈਫ ਕਦੀ ਮਰਿਆ ਨਹੀਂ
4: ਹਾਂ ਹੁਣ 2 ਸਾਲ ਥੋੜ੍ਹੇ ਨੇ ਡਾਊਨ ਕੀਤਾ ਮੈਨ ਜੋ ਮੇਰੀ ਇਹ ਸੋਚ ਇਹ ਹੈ ਕਿ ਵੀ ਸ਼ਾਇਦ ਅਗਲੇ ਸਾਲ ਵਧੀਆ ਹੋ ਜਾਏ ਜੁਲਾਈ ਤੋਂ ਬਾਅਦ
0: ਓਕੇ ਕਿਉਂਕਿ ਇਹ ਤਾਂ ਕਿੱਤਾ ਇੱਦਾਂ ਦਾ ਨਾ ਇਹਦੀ ਡਿਮਾਂਡ ਰਹਿਣੀ ਆ
4: ਕਿਉਂਕਿ ਬਈ ਇਹਦਾ ਵੀ ਬਈ ਰੀਜ਼ਨ ਹੁੰਦਾ ਹਰ ਚੀਜ਼ ਦਾ ਦੇਖੋ ਹੁਣ ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋ ਗਏ ਸ਼ੈਫ ਬਣ ਕੇ ਉਹਦੇ ਰੈਸਟੋਰੈਂਟ ਖੋਲ੍ਹੇ ਉਹਨਾਂ ਨੇ ਜ਼ਿਆਦਾ ਟਰੈਕਿੰਗ ਵਗ ਗਏ ਜਾਂ ਕਿਸੇ ਹੋਰ ਪਾਸ ਚਲੇ ਗਏ ਉਹ
0: ਹਾਂ ਉਸੇ ਵੇਲੇ ਨਾਲ ਦੀ ਨਾਲ ਹੀ ਬੰਦਾ
4: ਤਾਂ ਜਿਹੜੀ ਉਹ ਜਿਹੜੀ ਸਪੇਸ ਸੀ ਉਹ ਖਾਲੀ ਰਹੀ ਆ ਹੋਸਪਿਟੈਲਿਟੀ ਇੰਡਸਟਰੀ ਕਿਉਂਕਿ ਆਸਟ੍ਰੇਲੀਆ ਦੀ ਇੱਕ ਇੰਨੀ ਗੱਲ ਹੈਗੀ ਆ ਕਿ ਸਾਰੇ ਤਰ੍ਹਾਂ ਦੇ ਕੁਜ਼ੀਨ ਹੈਗੇ ਨੇ ਇੱਥੇ
0: ਹਾਂ ਲੰਮਾ ਸਮਾਂ ਨਹੀਂ ਬੰਦਾ ਕੰਮ ਕਰਦਾ ਇੱਥੇ ਬਹੁਤ ਕੋਈ ਬਿਰਲਾ ਹੈ ਜਿਹੜਾ ਲੰਮਾ ਸਮਾਂ ਟਿਕਦਾ ਅੱਛਾ ਕਹਿੰਦੇ ਨੇ ਕਿ ਮੈਂ ਇੱਕ ਸਮੋਕੀ ਜੋ ਪੀਜ਼ਾ ਹੈ ਮੇਰਾ ਅਤੇ ਮੈਂ ਸੁਣਿਆ ਵਾਂ ਕਿ ਮੈਂ ਆਪਣੇ ਆਪ ਨੂੰ ਨੋਮੀਨੇਟ ਕਰ ਸਕਦਾ ਵਾਂ 482 ਦੇ ਵਿੱਚ ਅਤੇ ਜੇ ਕਰ ਸਕਦਾ ਤਾਂ ਕਿੱਦਾਂ
4: ਭਾਜੀ ਜੇ ਸਮੋਕੀ ਜੋ ਕੋਈ ਵੀ ਇੱਕ ਨਾ ਕੇਵਟ ਲੱਗੇ ਹੁੰਦੇ ਆ ਕੋਈ ਵੀ ਜਿਹੜੇ 482 ਵਾਸਤੇ ਨਾ ਇੱਕ ਕੇਵਟ ਇਹਨੇ ਬਣਾਏ ਕਿ ਕਿਹੜੀ ਕਿਹੜੀ ਰਿਸਟ੍ਰਿਕਸ਼ਨਾਂ ਹੋਣਗੀਆਂ ਉਸ ਓਕੂਪੇਸ਼ਨ ਦੇ ਉੱਤੇ ਸਮੋਕੀ ਜੋ ਭਾਜੀ ਜਾਂ ਲਿਮਿਟਡ ਰੈਸਟੋਰੈਂਟ ਉੱਥੇ ਡਾਇਨਿੰਗ ਨਹੀਂ ਫਾਈਨ ਡਾਇਨ ਰੈਸਟੋਰੈਂਟ ਨਹੀਂ ਹੈਗਾ ਤਾਂ ਫਿਰ ਉਹਨਾਂ ਨੂੰ ਲੈ ਕੇ ਫਿਰ ਇਹ ਉੱਥੇ 482 ਨਹੀਂ ਪੈ ਸਕਦੀ ਅਤੇ ਜਿਹੜਾ ਸੈਲਫ ਸਪੋਂਸਰ ਵਾਲਾ ਭਾਜੀ ਉਹ ਉਰੇ ਐਪਲੀਕੇਬਲ ਨਹੀਂ ਹੁੰਦਾ ਉਹਦੇ ਕੋਈ ਹੋਰ ਕ੍ਰਾਈਟੀਰੀਆ ਨੇ ਹੀ ਕੈਨ ਕੰਟੈਕਟ ਅਸ ਉਹਦੇ ਜੇ ਲੱਗੇ ਜੇ ਉਹ ਐਲੀਜੀਬਲ ਹੈਗੇ ਨੇ ਤਾਂ ਉਹਨੂੰ ਦੱਸ ਸਕਦੇ ਕਿ ਵੀ ਕਿਵੇਂ ਉਹ ਸੈਲਫ ਸਪੋਂਸਰ ਕਰ ਸਕਦੇ ਨੇ
0: ਸਿੱਧਾ ਸਿੱਧਾ ਨਹੀਂ
4: ਹਾਂ
0: ਸਿੱਧਾ ਨਹੀਂ ਅੱਛਾ ਕਮਿਊਨਿਟੀ ਵਰਕਰ ਦੇ ਵਿੱਚ ਕਹਿੰਦੇ ਨੇ ਕਿ ਕਮਿਊਨਿਟੀ ਵਰਕਰ ਸਾਊਥ ਆਸਟ੍ਰੇਲੀਆ ਦੇ ਵਿੱਚ 190 'ਚ ਪੁੱਛਦੇ ਨੇ 85 ਦੇ ਉੱਤੇ
4: ਭਾਅ ਜੀ ਮੈਨੂੰ ਐਕਚੁਲੀ ਪੁਆਇੰਟ ਵਾਲਾ ਇਹ ਚੈੱਕ ਕਰਨਾ ਪੈਣਾ ਵੀ ਪੁਆਇੰਟ ਪਹਿਲਾਂ ਲਾਸਟ ਰਾਊਂਡ ਕਿੰਨੇ ਨੇ ਸਾਊਥ ਆਸਟ੍ਰੇਲੀਆ ਪਾਰਟੀਕਲ ਦੇ ਵਿੱਚ ਇੱਕ ਕੰਮ ਕਰ ਸਕਦੇ ਨੇ ਸਾਨੂੰ ਬੰਸਲ ਇਮੀਗ੍ਰੇਸ਼ਨ ਐਡਿਟ ਵਾਲੇ ਪੇਜ ਉੱਤੇ ਮੈਸੇਜ ਕਰ ਦੇਣ ਅਸੀਂ ਉਹਦੇ 'ਤੇ ਨਾਲ ਦੀਆਂ ਇਨਫੋਰਮੇਸ਼ਨ ਦੇ ਦਾਂਗੇ ਇਹਨਾਂ ਨੂੰ
0: ਫੇਸਬੁੱਕ 'ਤੇ
4: ਜਾਂ ਇੰਸਟਾਗ੍ਰਾਮ 'ਤੇ ਕਿਤੇ ਵੀ
0: ਜੀ ਅਗਲਾ ਸਵਾਲ ਹੈ ਕਹਿੰਦੇ ਨੇ ਕਿ ਐਟ ਦਾ ਮੂਮੈਂਟ TR ਦੇ ਉੱਤੇ ਨੇ ਅਤੇ ਕਹਿੰਦੇ ਨੇ ਕਿ ਮੇਰਾ ਵੀਜ਼ਾ ਐਕਸਪਾਇਰ ਹੋ ਰਿਹਾ ਵਾ ਮਾਰਚ 2026 ਦੇ ਵਿੱਚ ਮਾਰਚ 2026 ਤੇ ਆ ਗਈ ਹਾਂ ਅਤੇ ਮੈਂ ਤਾਂ ਡਿਪਲੋਮਾ ਕੀਤਾ ਹੋਸਪਿਟੈਲਿਟੀ ਦਾ ਕਰੰਟਲੀ ਆਈ ਐਮ ਵਰਕਿੰਗ ਐਜ਼ ਅ ਸ਼ੈਫ ਐਂਡ ਮਾਈ 1 year ਔਫ ਫੁੱਲ ਟਾਈਮ ਐਕਸਪੀਰੀਅੰਸ ਵਿਲ ਕੰਪਲੀਟ ਇਨ April 2026 ਸੋ ਐਕਸਪੀਰੀਅੰਸ ਜਿਹੜਾ ਉਹ April 26 ਚੁੱਕਾ ਕੈਨ ਆਈ ਅਪਲਾਈ 482 ਵੀਜ਼ਾ ਬਿਫੋਰ ਕੰਪਲੀਟਿੰਗ ਮਾਈ ਫੁੱਲ ਟਾਈਮ ਐਕਸਪੀਰੀਅੰਸ
4: ਬਿਲਕੁਲ ਬਿਲਕੁਲ ਭਾਅ ਜੀ ਭਾਅ ਜੀ ਇਹ 'ਚ ਨਾ ਉਹ ਸਿੱਧਾ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਨਾ ਇਹਦੇ ਵਿੱਚ ਇੱਕ ਚੇਂਜ ਆਈ ਸੀ ਪਹਿਲੇ ਜੋ ਪੁਰਾਣਾ 482 ਸੀਗਾ ਉਹਦੇ ਵਿੱਚ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਸੀ ਤਾਂ ਉਹ ਕਹਿੰਦੇ ਕਿ ਵੀ ਡੇਟ ਆਫ ਐਪਲੀਕੇਸ਼ਨ ਨਹੀਂ ਡੇਟ ਆਫ ਪ੍ਰੋਸੈਸਿੰਗ ਜਦੋਂ ਡਿਪਾਰਟਮੈਂਟ ਪ੍ਰੋਸੈਸ ਕਰਦਾ ਸੀ ਡਿਸੀਜਨ ਕਹਿ ਸਕਦੇ ਆਪਾਂ ਨੂੰ ਉਦੋਂ ਚੈੱਕ ਕਰਦੇ ਕਿੰਨਾ ਟਾਈਮ ਐਕਸਪੀਰੀਅੰਸ ਹੋਇਆ ਤਾਂ ਉਸ ਟਾਈਮ ਅਸੀਂ ਯਾਨੀ ਕਿ 2 ਮਹੀਨੇ ਰਹਿ ਗਏ ਜਾਂ 1 ਮਹੀਨੇ ਤਾਂ ਅਸੀਂ ਪਹਿਲਾਂ ਵੀਜ਼ਾ ਪਾ ਦਿੰਦੇ ਸੀ ਪਰ ਹੁਣ ਡੇਟ ਆਫ ਐਪਲੀਕੇਸ਼ਨ ਐਕਸਪੀਰੀਅੰਸ ਚੈੱਕ ਕਰਦੇ ਨੇ ਤਾਂ ਜੇ ਅਪ੍ਰੈਲ ਦੇ ਵਿੱਚ ਵੀਜ਼ਾ ਐਕਸਪੀਰੀਅੰਸ ਮੁੱਕਿਆ ਪੂਰਾ ਤਾਂ ਅਪ੍ਰੈਲ ਤੋਂ ਬਾਅਦ ਹੀ 482 ਪਏਗਾ ਉਦੋਂ ਪਹਿਲਾਂ ਨਹੀਂ ਪਾਉਣਾ ਰਿਫਿਊਜ਼ ਹੋ ਜਾਏਗਾ
0: ਓਕੇ ਕਹਿੰਦੇ ਕਿ ਡਿਊਰਿੰਗ ਦਾ ਕੋਵਿਡ ਐਗਜ਼ੰਪਸ਼ਨਸ ਆਈ ਵਾਜ਼ ਔਨ ਸਟੱਡੀ ਵੀਜ਼ਾ ਐਂਡ ਵਾਜ਼ ਵਰਕਿੰਗ ਫੁੱਲ ਟਾਈਮ ਐਜ਼ ਅ ਕਾਰਪੈਂਟਰ ਡਿਊ ਟੂ ਕੋਵਿਡ ਦੇਰ ਵਾਜ਼ ਸਮ ਇੰਸਟਾਂਸਿਸ ਵੇਅਰ ਆਈ ਵਾਜ਼ ਨੋਟ ਏਬਲ ਟੂ ਕੰਪਲੀਟ 38 ਆਵਰਸ will my work will be counted towards the eligibility of 482 work visa requirement
4: yes ਹਾਂਜੀ ਭਾਈ ਭਾਈ ਦੇਖੋ ਇੱਕ ਨਾ ਇੱਕ ਚੀਜ਼ ਆਪਣੇ ਵੀਜ਼ਾ ਕੰਡੀਸ਼ਨ ਦੇ ਮੁਤਾਬਿਕ ਹੀ ਵਰਕ ਐਕਸਪੀਰੀਅੰਸ ਲੈਣਾ ਤਾਂ ਕਿ ਆਪਾਂ ਕੱਲ੍ਹ ਨੂੰ 482 ਜਾਂ 196 ਪਾ ਸਕਦੇ ਹਾਂ ਹੁਣ ਜਿਹੜਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੋਵਿਡ ਟਾਈਮ ਦੇ ਵਿੱਚ ਇਹ ਐਕਸਪੀਰੀਅੰਸ ਲਿਆ 1 ਸਾਲ ਦਾ ਉਦੋਂ ਫੁੱਲ ਟਾਈਮ ਦੇ ਰਿਲੈਕਸੇਸ਼ਨ ਸੀਗੀ ਵਰਕਿੰਗ ਆਵਰ ਲੈ ਕੇ ਸਟੂਡੈਂਟਾਂ ਨੂੰ ਫੁੱਲ ਟਾਈਮ ਕੰਮ ਕਰ ਸੀ ਤਾਂ ਜਿਹੜਾ ਉਹ ਐਕਸਪੀਰੀਅੰਸ ਫੁੱਲ ਟਾਈਮ ਕਾਊਂਟ ਹੋਊਗਾ ਜਦੋਂ ਇਲੈਕਸ਼ਨ ਖਤਮ ਹੋਈ ਆਈ ਥਿੰਕ ਉਹ 23 ਦੇ ਵਿੱਚ ਮੁੱਕੀ ਸੀ ਜੋ ਜੁਲਾਈ ਅਗਸਤ ਦੇ ਵਿੱਚ ਤਾਂ ਉਦੋਂ ਤੋਂ ਫਿਰ ਪਾਰਟ ਟਾਈਮ ਸ਼ੁਰੂ ਹੋਊਗਾ ਤਾਂ ਪਹਿਲਾਂ ਫੁੱਲ ਟਾਈਮ ਅਤੇ ਬਾਅਦ 'ਚੋਂ ਪਾਰਟ ਟਾਈਮ ਲੈ ਕੇ ਜਿੰਨਾ ਐਕਸਪੀਰੀਅੰਸ ਬਣਦਾ ਉਸ ਹਿਸਾਬ ਨਾਲ 482 ਜਾਂ 196 ਅਪਲਾਈ ਕਰ ਸਕਦੇ ਨੇ ਡਿਪੈਂਡਸ ਔਨ ਦੇ ਸਿਚੁਏਸ਼ਨ
0: ਓਕੇ ਕਹਿੰਦੇ ਸਾਊਥ ਆਸਟ੍ਰੇਲੀਆ ਦੇ ਵਿੱਚ ਸ਼ੈਫ ਦੇ ਚਾਂਸ ਹੈਗੇ ਨੇ ROI ਕਹਿੰਦੇ ਅਪਲਾਈਡ ਕੀਤੀ ਆ
4: ਜੇ ਸਾਊਥ ਆਸਟ੍ਰੇਲੀਆ ਦੇਖੋ ਸ਼ੈਫ ਹੈਗਾ ਤਾਂ ਹਰੇਕ ਦੀ ਲਿਸਟ ਦੇ ਵਿੱਚ ਆ ਬਟ ਕਿ ਇਨਵਾਈਟ ਘੱਟ ਕਰ ਰਹੇ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਜੇ ਥੋੜ੍ਹੇ ਚੰਗੇ ਪੁਆਇੰਟ ਹੈਗੇ ਦੈਨ ਦੇਰ ਕੁੱਡ ਵੀ ਸਮ ਚਾਂਸਿਸ ਵਿਕਟੋਰੀਆ ਦੇ ਵਿੱਚ ਤਾਂ ਵਿਚਾਰੇ 90 ਵਾਲੇ ਬੈਠੇ ਨੇ ਤਾਂ ਉੱਥੇ ਹੋ ਸਕਦੇ ਨੇ ਆਪਸ਼ਨ ਪਰ ਜੇ ਥੋੜ੍ਹੇ ਪੁਆਇੰਟ ਕਿੰਨੇ ਨੇ ਇਹ ਵੀ ਦੇਖਣਾ ਪਏਗਾ ਅਤੇ ਤੁਹਾਡਾ ਐਕਸਪੀਰੀਅੰਸ ਤੁਸੀਂ ਸੇਮ ਫੀਲਡ ਦੇ ਵਿੱਚ ਕਰ ਰਹੇ ਹੋ ਇਹ ਵੀ ਚੈੱਕ ਕਰਨਾ ਪਏਗਾ
0: ਓਕੇ ਕਹਿੰਦੇ ਆਈ ਵਾਂਟਿਡ ਟੂ ਅਪਲਾਈ ਮਾਈ ਫਾਈਲ ਫੋਰ ਪਾਥਵੇ 1 ਇਸੇ ਸਾਲ ਬਟ ਡਿਊ ਟੂ ਸ਼ੋਰਟੇਜ ਟੂ ਟਾਈਮ ਆਈ ਵਾਜ਼ ਨੋਟ ਏਬਲ ਟੂ ਮੇਕ ਇਟ ਐਨੀ ਸੁਜੈਸ਼ਨ ਫੋਰ ਮੀ
4: ਪੈਸੇ ਵਨ ਨਿਊ ਸਾਊਥ ਵੇਲਸ ਦੇ ਵਿੱਚ ਆਉਣੇ ਓਕੂਪੇਸ਼ਨ ਕੀ ਹੈ ਇਹਨਾਂ ਦਾ ਉੱਥੇ
0: ਓਕੂਪੇਸ਼ਨ ਤਾਂ ਨਹੀਂ ਸਿੰਪਲ ਇਹ ਹੋਈ ਆ ਮੈਸੇਜ ਕਹਿੰਦੇ ਆਈ ਵਾਂਟਿਡ ਟੂ ਅਪਲਾਈ ਮਾਈ ਫਾਈਲ ਫੋਰ ਪਾਥਵੇ 1
4: ਪੈਸੇ ਵਨ ਬੰਦ ਹੋ ਚੁੱਕੇ ਵੈਸੇ ਹੁਣ ਪੈਸੇ ਵਨ ਜਿਹੜਾ ਪਹਿਲਾਂ ਗੱਲ ਕੀਤੀ ਆਪਣੇ ਬੰਦ ਹੋ ਗਿਆ ਉਹ ਤਾਂ ਹੁਣ ਵੇਟ ਕਰਨਾ ਪਏਗਾ ਉਹਨਾਂ ਨੂੰ ਪੈਸੇ 2 ਜਾਂ 3 ਚੈੱਕ ਕਰ ਲਾਂਗੇ ਜੇ ਐਲੀਜੀਬਲ ਬੰਦ ਹੋਏ ਤਾਂ
0: ਓਕੇ ਇੱਕ ਹੋਰ ਕੁਐਸਚਨ ਹੈ ਕਹਿੰਦੇ ਕਿ ਮਾਈ ਏਜ 34 ਤੇ ਆਮ ਟਰਨਿੰਗ 35 ਦਿਸ ਔਗਸਟ ਆਮ ਸਟੱਡਿੰਗ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਵਿਚ ਇਜ਼ ਕੰਪਲੀਟਿੰਗ ਦਿਸ ਦਿਸੰਬਰ ਕੈਨ ਆਈ ਅਪਲਾਈ ਮਾਈ ਟੀ ਆਰ ਐਨੀ ਆਈਡੀਆ ਵਟ ਕੈਨ ਆਈ ਡੂ ਨੋ
4: ਬਿਲਕੁਲ ਭਾਅ ਜੀ ਇੱਕ ਨਾ ਯਾਨੀ ਕਿ ਪਿੱਛੇ ਇਹਨਾਂ ਨੇ ਚੇਂਜ ਕੀਤੀ ਕਿ ਟੀ ਆਰ ਦੇ ਉੱਤੇ ਰਿਸਟ੍ਰਿਕਸ਼ਨ ਲਗਾ ਤੀਆਂ ਕਿ 35 ਸਾਲ ਤੋਂ ਪਲੱਸ ਵਾਲਾ ਬੰਦਾ ਟੀ ਆਰ ਅਪਲਾਈ ਨਹੀਂ ਕਰ ਸਕਦਾ ਪਰ ਉਹਦੇ ਵਿੱਚ ਨਾ ਇੱਕ ਲਿਖਿਆ ਸੀ ਕਿ 36 ਸਾਲ ਨਹੀਂ ਕਰ ਸਕਦਾ 35 ਸਾਲ 363 ਡੇ ਵਾਲਾ ਬੰਦਾ ਕਰ ਸਕਦਾ ਟੀ ਆਰ
0: ਓਕੇ ਭਾਵੇਂ ਮਤਲਬ ਇੱਕ ਦਿਨ ਹੀ ਤੁਹਾਡਾ ਕਹਿੰਦਾ ਮਤਲਬ ਕਿ ਬੱਚਾ
4: ਤਾਂ ਟੀ ਆਰ ਪਾਸ ਤਾਂ ਜਿਹੜਾ ਉਹ ਬੰਦਾ ਆਪਣਾ ਮਾਸਟਰ ਦੇ ਉੱਤੇ ਟੀ ਆਰ ਪਾਸ ਨੇ 36 ਹੋਣ ਤੋਂ ਪਹਿਲਾਂ ਅਤੇ 3 ਸਾਲ ਟੀ ਆਰ ਮਿਲ ਜਾਊ ਜੇ ਇੰਡੀਅਨ ਪਾਸਪੋਰਟ ਜੇ ਪਾਕਿਸਤਾਨ ਦੀ ਕੋਈ ਹੋਰ ਪਾਸਪੋਰਟ ਤਾਂ 2 ਸਾਲ ਟੀ ਆਰ
0: ਓਕੇ ਇੱਕ ਸਵਾਲ ਇਹਨਾਂ ਦਾ ਮੈਨੂੰ ਖਿਆਲ ਪੀ ਆਰ ਰੀਨਿਊ ਬਾਰੇ ਪੁੱਛਦੇ ਨੇ
4: ਇਹਨਾਂ ਦੇ ਆਰ ਆਰ ਵੀ ਵੀਜ਼ਾ ਬਾਰੇ
0: ਸ਼ਾਇਦ ਪ੍ਰੋਸੈਸ ਹੀ ਪੁੱਛਦੇ ਹੋਣਗੇ
4: ਪੀ ਆਰ ਰੀਨਿਊ
0: ਜਿੰਨੇ ਕੁ ਮੈਨੂੰ ਸਮਝ ਲੱਗ ਰਹੀ ਸਿੰਪਲ ਇਹੋ ਮੈਸੇਜ ਹੈ ਹੋ ਸਕਦਾ ਇਹਨਾਂ ਪੀ ਆਰ ਹੋਵੇ ਰੀਨਿਊ ਕਰਾਉਣ ਵਾਲੀ ਹੋਵੇ ਜਾਂ ਐਕਸਪਾਇਰ ਹੋ ਰਹੀ ਹੋਵੇ
4: ਭਾਈ ਜਿਹੜੇ ਵੀ ਪੀ ਆਰ ਜੇ ਕੋਈ ਬੰਦਾ ਹੈਗਾ ਜਿਵੇਂ ਜੇ ਉਹਨੇ ਪੀ ਆਰ ਰੀਨਿਊ ਕਰਾਉਣ ਵਾਸਤੇ ਆਰ ਆਰ ਵੀ ਵੀਜ਼ਾ ਹੁੰਦਾ
0: ਓਕੇ
4: ਰੈਜ਼ੀਡੈਂਸ ਰਿਟਰਨ ਵੀਜ਼ਾ ਉਹ 21 ਸਾਲ ਦਾ ਮਿਲ ਜਾਂਦਾ ਜੇ ਤੁਹਾਡੀ ਪੀ ਆਰ ਮੁੱਕ ਚੁੱਕਿਆ ਤੁਸੀਂ ਸਿਟੀਜ਼ਨਸ਼ਿਪ ਲਈ ਐਲੀਜੀਬਲ ਨਹੀਂ ਹੈਗੇ ਜਾਂ ਤੁਸੀਂ ਨਹੀਂ ਅਪਲਾਈ ਕਰਨਾ ਚਾਹੁੰਦੇ ਤੁਸੀਂ ਹਰ ਸਾਲ ਵੀਜ਼ਾ ਪਾਈ ਜਾਓਗੇ ਤੁਹਾਨੂੰ 7 ਸਾਲ ਦਾ ਮਿਲ ਜਾਊਗਾ
0: ਸਾਲ ਦਾ
4: ਸਾਲ ਜਿੰਨੇ ਮਿਲ
0: ਜਾਂਦਾ 5 ਸਾਲ ਦਾ ਮਿਲ
4: ਜਾਂਦਾ 5 ਸਾਲ ਦਾ ਸਾਲ ਦਾ ਮਿਲਦਾ
0: ਅੱਛਾ ਉਹ ਵੀ ਡਿਪੈਂਡ ਕਰਦਾ
4: ਉਹ ਡਿਪੈਂਡ ਜਿਹੜਾ ਬੰਦਾ ਰਿਹਾ ਨਹੀਂ ਆਪਣੇ ਇੱਕ ਹੈਗੇ ਨੇ ਕੋਈ ਸਿੰਗਰ ਨੇ
0: ਅੱਛਾ ਜਿਹੜੇ ਇੱਥੇ ਨਹੀਂ ਰਹਿੰਦੇ ਉਹਨਾਂ ਨੂੰ ਘੱਟ ਮਿਲਦਾ
4: ਜੇ ਨਿੰਦੇ ਹੀ ਰਹਿੰਦੇ
0: ਹਾਂ ਓਕੇ ਸੋ ਜਿੱਦਾਂ ਦੇ ਉਹਦਾ ਮਤਲਬ ਹਾਲਾਤ ਲੱਛਣ ਲੱਗਦੇ ਉਸ ਹਿਸਾਬ ਦੇ ਨਾਲ ਓਕੇ
4: ਓਕੇ ਕੋਈ ਟਾਈਮ ਵੀ ਲਾ ਦਿੰਦੇ ਹੁਣ ਜਿਵੇਂ ਕਈਆਂ ਦਾ ਵਿਦ ਇਨ ਆਵਰ ਆ ਜਾਂਦਾ ਅੱਧੇ ਅੱਧੇ ਘੰਟੇ ਗ੍ਰਾਂਟ ਹੋ ਜਾਂਦਾ
0: ਜੀ
4: ਅਤੇ ਕਈਆਂ ਨੂੰ ਫਿਰ 2 ਵੀਕ ਲੱਗ ਗਏ ਸੀ
0: ਅਤੇ ਸਿਟੀਜ਼ਨਸ਼ਿਪ ਦਾ ਕੀ ਚੱਲ ਰਿਹਾ ਫਿਰ
4: ਸਿਟੀਜ਼ਨਸ਼ਿਪ ਭਾਈ 4 ਸਾਲ ਰਹੋਗੇ
0: 4 ਸਾਲ ਐਜ਼ ਏ ਪੀ ਆਰ
4: 4 ਸਾਲ ਰੈਜ਼ੀਡੈਂਟ 1 ਸਾਲ ਐਜ਼ ਏ ਪੀ ਆਰ
0: 1 ਸਾਲ ਐਜ਼ ਏ ਪੀ ਆਰ 4 ਸਾਲ ਉਹ ਫਿਰ ਪੁਰਾਣਾ ਹੀ ਆ ਉਹਦਾ ਹਲੇ
4: ਹਾਂ
0: ਉਹ ਕਿੰਨਾ ਟਾਈਮ ਲੱਗ ਰਿਹਾ ਉਹਨੂੰ
4: ਜਲਦੀ ਕਰਤਾ ਹੁਣ 8 ਮਹੀਨੇ ਪਹਿਲਾਂ ਸੀਗਾ 10 ਤੋਂ 12 ਮਹੀਨੇ ਸੀ ਹੁਣ 8 ਮਹੀਨੇ ਚ ਆ ਜਾਂਦੇ ਆ
0: 8 ਮਹੀਨੇ
4: ਫਰੋਮ ਡੇਟ ਆਫ ਐਪਲੀਕੇਸ਼ਨ ਜਦੋਂ ਤੁਹਾਨੂੰ ਪਾਤੀ
0: ਹਾਂਜੀ
4: ਤੁਸੀਂ ਸਪੋਜ਼ ਹੁਣ ਫੈਬਰੀ ਜਾ ਰਹੇ ਹੋ ਫੈਬਰੀ 'ਚ ਪਾਤੀ ਆਪਾਂ ਨੇ ਤਾਂ ਮੋਸਟ ਪ੍ਰੋਬਲੀ ਸਪਤੰਬਰ ਅਕਤੂਬਰ ਤੱਕ ਤੁਹਾਡਾ ਸਰਟੀਫਿਕੇਟ ਮਿਲ ਜਾਊਗਾ
0: ਅੱਛਾ ਮਤਲਬ 8 ਮਹੀਨੇ ਦੇ ਵਿੱਚ ਕੰਪਲੀਟ ਤੁਹਾਨੂੰ ਸਰਟੀਫਿਕੇਟ ਮਿਲ ਜਾਊਗਾ
4: ਹੁਣ ਭਾਈ ਇਹਦੇ ਵਿੱਚ ਇੱਕ ਚੀਜ਼ ਆ ਨਾ ਹੁਣ ਟੈਸਟ ਦੇਣ ਨਹੀਂ ਗਏ ਤੁਸੀਂ ਇੰਟਰਵਿਊ ਤੇ ਨਹੀਂ ਗਏ ਉੱਥੇ
0: ਉਹ ਜਿਹੜਾ ਟਾਈਮ
4: ਫਰੇਮ ਹੈ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਪਹਿਲਾਂ ਨਾ ਇਹਨਾਂ ਦਾ ਕੀ ਸੀਗਾ ਭਾਜੀ ਇਹ ਜਿਹੜੀ ਸੈਰੇਮਨੀ ਸੀ ਉਹ ਨਹੀਂ ਹੁੰਦੀ ਸੀਗਾ ਹੁਣ ਸੈਰੇਮਨੀ ਬਹੁਤ ਵਧਾ ਦਿੱਤੀ ਇਹਨਾਂ ਨੇ
0: ਓਕੇ ਸੋ ਸੈਰੇਮਨੀ ਦੇ ਕਰਕੇ ਉਹ ਅਟਕਿਆ ਰਹਿੰਦਾ ਹੈ
4: ਮਹੀਨੇ 2 ਮਹੀਨੇ ਵੈਸੇ ਹੀ ਫਸ ਜਾਂਦੇ ਸੀਗੇ
0: ਤਾਂ ਹੁਣ ਇਹਦਾ ਮਤਲਬ ਕਿ ਉਹ ਪ੍ਰੋਸੈਸ ਜਿਹੜਾ ਉਹ ਥੋੜ੍ਹਾ ਜਿਹਾ ਤੇਜ਼ ਹੈ
4: ਹਾਂਜੀ ਕਿਉਂਕਿ ਜਿਹੜਾ ਮੇਰੀ ਜਦੋਂ ਪਾਈ ਸੀ ਮੇਰੀ ਆਈ ਸੀਗੀ 11 ਮਹੀਨੇ 'ਚ ਮੇਰਾ 9 ਮਹੀਨੇ ਅਪਰੂਵ ਹੋ ਗਿਆ ਸੀ ਮੇਰੇ 2 ਮਹੀਨੇ ਸੈਰੇਮਨੀ ਆਈ ਸੀ ਤਾਂ ਮੈਂ ਟਾਈਮ ਲੱਗ ਗਿਆ
0: ਸੋ ਲਾਗੇ ਬੰਨੇ ਕੋਈ ਸੈਰੇਮਨੀ ਅਵੇਲੇਬਲ ਨਹੀਂ ਲੱਭੀ
4: ਭਾਈ ਜਿਹੜੇ ਮੇਰੇ ਕਾਉਂਸਲ ਇਹ ਕਾਉਂਸਲ
0: ਤੁਹਾਡੀ ਕਾਉਂਸਲ 'ਚ ਹਾਂਜੀ
4: ਤਾਂ ਸਾਡੀ ਜਿਹੜੀ ਕਾਉਂਸਲ ਸੀ ਉੱਥੇ ਨਹੀਂ ਸੀਗੀ ਜਿਹੜੀ ਪਹਿਲਾਂ ਹੋਈ ਸੀਗੀ ਉਹ ਮੇਰੇ ਅਪਰੂਵਲ ਲੈਟਰ ਆਉਣ ਤੋਂ 3 ਦਿਨ ਪਹਿਲਾਂ ਗਈ ਸੀ ਤਾਂ ਫਿਰ ਉਹ ਅਗਲੀ ਸੈਰੇਮਨੀ 'ਚ ਪਾ ਸਕਦੇ ਮੈਨੂੰ
0: ਓਕੇ ਅਤੇ ਵਿਜ਼ਟਰ ਵੀਜ਼ੇ ਦਾ ਕੀ ਚੱਲ ਰਿਹਾ ਮਤਲਬ ਸੌਖਾ ਚੱਲ ਰਿਹਾ ਜਾਂ ਵਿੱਚ ਵਿੱਚ ਜਿੱਦਾਂ ਔਖਾ ਹੁੰਦਾ ਵਾ ਕੀ ਉਹਦਾ ਕੀ ਮੌਲ ਚਾਲ ਹੈ
4: ਭਾਈ ਵਿਜ਼ਟਰ ਵੀਜ਼ਾ ਠੀਕ ਚੱਲ ਰਿਹਾ ਦੇਖੋ ਜਿਹੜਾ ਕੋਈ ਬੰਦਾ ਜੈਨੂਇਨ ਵਿਜ਼ਟਰ ਆ ਉਹਨੂੰ ਕੋਈ ਦਿੱਕਤ ਨਹੀਂ ਆ ਰਹੀ ਹੁਣ ਜੇ ਕੋਈ ਕਹੇ ਕਿ ਮੈਂ ਸਟੂਡੈਂਟ ਵੀਜ਼ੇ 'ਤੇ ਉਹ ਰਹੇਗਾ ਅਤੇ ਮੈਂ ਆਪਣੇ ਕਜ਼ਨ ਨੂੰ ਬੁਲਾਉਣਾ ਤਾਂ ਇਟਸ ਲਿਟਲ ਬਿਟ ਹਾਰਡ ਭਾਅ ਜੀ
0: ਓਕੇ ਸੋ ਜੇ ਉਹਦਾ ਜੈਨੂਇਨ ਵਾਕਈ ਕੋਈ ਘੁੰਮਣ ਫਿਰਨ ਜੇ ਟਾਈਪ ਬਣਦਾ ਕੰਮ
4: ਹਾਂ
0: ਅਤੇ ਉਹਦੇ ਕੱਲ੍ਹ
4: ਜਿਹੜੇ ਪੀ ਆਰ ਸਿਟੀਜ਼ਨ ਨੇ ਉਹ ਆਪਣੇ 5 ਭਤੀਜੇ ਨੂੰ ਮਾਮੇ ਚਾਚੇ ਨੂੰ ਬੁਲਾ ਸਕਦੇ ਨੇ ਸਪੋਂਸਰ ਕੈਟੇਗਰੀ ਦੀ ਵੀ ਬੁਲਾ ਲਓ ਜੇ ਰਿਫਿਊਜ਼ ਵੀ ਹੁੰਦਾ ਤਾਂ ਵੀ ਆਪਾਂ ਏ ਆਰ ਟੀ ਦੇ ਵਿੱਚ ਪਾ ਕੇ ਕਰਾ ਸਕਦੇ ਜੇ ਪੀ ਆਰ ਸਿਟੀਜ਼ਨ ਹੈਗੇ ਬੰਦੇ ਤਾਂ
0: ਅੱਛਾ ਉਹ ਫਿਰ ਉਹਦੇ ਚਾਂਸਿਸ ਜਿਹੜੇ ਉਹ ਹੈਗੇ ਖਾਸ ਤੌਰ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਰਿਸ਼ਤੇਦਾਰੀ ਦੇ ਵਿੱਚ ਅਤੇ ਜੇ ਵੈਸੇ ਹੀ ਜਿਹੜਾ ਉੱਦਾਂ ਹੀ ਕਿਸੇ ਨੇ ਆਉਣਾ ਘੁੰਮਣ ਫਿਰਨ ਉਹ
4: ਭਾਅ ਜੀ ਕਰ ਲਓ ਡਾਕੂਮੈਂਟੇਸ਼ਨ ਸਟਰੋਂਗ ਹੋਵੇ ਤੁਹਾਡੇ ਕੋਲ ਰੀਜ਼ਨ ਟੂ ਰਿਟਰਨ ਹੋਵੇ
0: ਓਕੇ ਕਈ ਵਾਰੀ ਵਿੱਚ ਵਿੱਚ ਇੱਦਾਂ ਦੀ ਆਉਂਦੀ ਨਾ ਇਨਫੋਰਮੇਸ਼ਨ ਕਿ ਕਾਫੀ ਇਸ ਵਾਰੀ ਟਫ ਕੀਤਾ ਹੁਣ ਸਾਲ ਦੇ ਸ਼ੁਰੂਆਤੀ ਰੁਝਾਨ ਕੀ ਨੇ
4: ਭਾਅ ਜੀ ਦੇਖੋ ਫਿਲਹਾਲ ਠੀਕ ਹੈ ਕਿਉਂਕਿ ਵਿਜ਼ਟਰ ਵੀਜ਼ਾ ਕਨਵਰਟ ਨਹੀਂ ਹੋ ਰਿਹਾ ਦੈ ਦੇ ਆਰ ਹਾਈ ਚਾਂਸਿਸ ਗ੍ਰਾਂਟ ਹੋ ਰਹੇ ਨੇ ਕੁਛ ਕੁ ਰਿਫਿਊਜ਼ ਕਰ ਰਹੇ ਨੇ ਜਦੋਂ ਉਹਨੂੰ ਲੱਗਦਾ ਕਿ ਵੀ ਦੇਖੋ ਹੁਣ ਪਿੱਛੇ ਨਾ ਜੇ ਸਿਡਨੀ ਕਰਕੇ ਥੋੜ੍ਹਾ ਇਫੈਕਟ ਪਿਆ ਸੀਗਾ
0: ਜਿਹੜਾ ਸਿਡਨੀ 'ਚ ਹੋਇਆ
4: ਮੋਂਡੀ ਵਿੱਚ ਜੀ ਕਿਉਂਕਿ ਭਾਅ ਜੀ ਆਸਟ੍ਰੇਲੀਆ ਦੇ ਇਹ ਚੀਜ਼ ਦੇਖੀ ਨਹੀਂ ਕਦੇ ਨਾ ਇੰਡੀਆ ਵਾਸਤੇ ਨੋਰਮਲ ਚੀਜ਼ ਆ ਇਹਨਾਂ ਵਾਸਤੇ ਨਹੀਂ ਹੈਗੇ ਨੋਰਮਲ ਤਾਂ ਹੁਣ ਮੈਂ ਯਾਨੀ ਕਿ ਮੈਂ ਕੱਲ੍ਹ ਸਿਡਨੀ ਸੀਗਾ ਜੀ ਕੱਲ੍ਹ ਉੱਥੇ ਕੀ ਹੋਇਆ ਜਦੋਂ ਮੈਂ ਇਹ ਸਟੇਸ਼ਨ 'ਤੇ ਜਾਣ ਲੱਗਿਆ ਪੁਲਿਸ ਵਾਲੇ ਚੈਕਿੰਗ ਕੀਤੀ ਭਾਅ ਜੀ ਰੈਂਡਮਲੀ ਕਾਫੀ ਚੈੱਕ ਕਰ ਰਹੇ ਸੀ ਉਹ ਕਾਫੀ ਜ਼ਿਆਦਾ ਚੈੱਕ ਕਰ ਰਹੇ 7 ਜਣੇ ਖੜੇ ਸੀ
0: ਹਾਂ ਨਵੇਂ ਲੋਅ ਆਏ ਨਾ ਉਹ ਰੈਂਡਮ ਚੈੱਕ ਕਰ ਸਕਦੇ ਹੋ ਇੱਥੇ ਵੀ ਆਓ
4: ਉਰੇ ਹੁਣ ਕੀਤਾ
0: ਤੁਹਾਡੇ ਜਿਹੜੇ ਮਚੈਟੀ ਵਗੈਰਾ ਜਾਂ ਕਿਸੇ ਦੇ ਕੋਲ ਕੋਈ ਉੱਦਾਂ ਦਾ
4: ਉਰੇ ਨਾ ਫਿਰ ਵੀ ਜਿਹੜੇ ਬੰਦੇ ਪੁਰਾਣੇ ਉਰੇ ਜਿਹੜੇ ਵਿਕਟੋਰੀਆ ਮੈਂ ਦੇਖਿਆ ਕਦੇ ਅੱਜ ਤੱਕ ਟੱਚ ਵੁੱਟ ਚੈੱਕ ਨਹੀਂ ਕੀਤਾ ਇਹਦੇ ਨਿਊ ਸਾਊਥ ਵੇਲਸ ਇੰਨੇ ਕੁ ਜ਼ਿਆਦਾ ਹੋ ਚੁੱਕੇ ਨੇ ਕਿ ਰੈਂਡਮਲੀ ਯਾਨੀ ਕਿ ਹਰ 5ਵੇਂ ਬੰਦੇ ਨੂੰ ਚੈੱਕ ਕਰਨ ਲੱਗ ਗਏ ਭਾਈ ਕਾਫੀ ਕਰਾਊਡ ਉੱਥੇ
0: ਜਿੱਥੇ ਐਕਚੁਅਲ 'ਚ ਜਿੱਥੇ ਹੋਇਆ ਵਾ ਉੱਥੇ ਫਿਰ ਉਹ ਚੀਜ਼ 'ਤੇ
4: ਤਾਂ ਉਸ ਚੀਜ਼ ਦਾ ਇਫੈਕਟ ਪੈਣ ਲੱਗ ਗਿਆ ਤੇ ਬੰਦੇ ਟੈਬਲਿਟ ਚ ਦੇਖਦੇ ਕਿੱਥੇ ਜਾ ਕੇ ਆਇਆ ਪੁਰਾਣਾ ਕ੍ਰਿਮੀਨਲ ਰਿਕਾਰਡ ਦੇਖਣ ਲੱਗ ਗਏ
0: ਓਕੇ
4: ਹੁਣ ਜਿਵੇਂ ਸਾਡੇ ਕਿਸੇ ਦਾ ਵੀਜ਼ਾ ਪਾਇਆ ਹੋਇਆ ਭਾਅ ਜੀ ਉਹ ਬੰਦੇ ਨੇ ਮਿਲਟਰੀ ਸਰਵਿਸ ਕੀਤੀ ਸੀਗੀ ਭਾਅ ਜੀ ਉਹਨੂੰ 6 ਮਹੀਨੇ ਹੋਣ ਵਾਲੇ ਹੋ ਗਏ ਡਿਪਾਰਟਮੈਂਟ ਵੀਜ਼ਾ ਪ੍ਰੋਸੈਸ ਨਹੀਂ ਕੀਤਾ ਉਸ ਤੱਕ
0: ਓਕੇ
4: ਕਈਆਂ ਨੂੰ ਯਾਨੀ ਅਦਰ ਪ੍ਰੋਸੈਸ ਨੇ ਦੋ ਵੀਕ ਤੋਂ 3 ਵੀਕ ਦਾ ਅਦਰਵਾਈਜ਼
0: ਸੋ ਛੋਟਾ ਮੋਟਾ ਵੀ ਜਿਹੜਾ ਵਾ ਉਹ ਵੀ ਬੰਦਾ ਸੋਚ ਸਮਝ ਕੇ ਪਰੇ ਪਰੇ ਰਹੋ
4: ਕੋਈ ਮਿਲਟਰੀ ਵਾਲਾ ਭਾਈ ਇਹ ਚਾਹੁੰਦੇ ਨਾ ਕਿਸੇ ਨੂੰ ਜਦੋਂ ਵੀ ਫਾਰਮ ਆਪ ਫਿਲ ਕਰਦੇ ਉਹ 'ਚ ਲਿਖਾਂਦੇ ਕਿ ਤੁਸੀਂ ਕੋਈ ਮਿਲਟਰੀ ਵਿੱਚ ਕੰਮ ਕੀਤਾ ਨਹੀਂ ਕੀਤਾ
0: ਜੀ
4: ਕਿਉਂਕਿ ਇਹਨੂੰ ਲੱਗਦਾ ਕਿ ਸਪਾਈਸ ਨਾ ਉਰੇ ਆਏ ਨੂੰ
0: ਓਕੇ
4: ਉਰੀ ਵਾਲਾ ਕੰਮ ਨਾ ਹੋਏ
0: ਠੀਕ ਠੀਕ ਠੀਕ ਠੀਕ ਚਲੋ ਗੁੱਡ ਤਾਂ ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਅੱਜ ਦੀ ਜਾਣਕਾਰੀ ਇਸ ਪ੍ਰੋਗਰਾਮ ਦੀ ਲਾਹੇਵੰਦ ਰਹੀ ਹੋਏਗੀ ਇੱਕ ਗਾਣਾ ਵੀ ਕੱਢਿਆ ਤੁਸੀਂ ਪਿੱਛੇ ਜੀ
4: ਹਾਂਜੀ ਭਾਅ ਜੀ
0: ਹਾਂਜੀ
4: ਗਾਣਾ ਭਾਅ ਜੀ ਮੈਂ ਨਹੀਂ ਕੱਢਿਆ
0: ਹਾਂਜੀ
4: ਅਜੀਤ ਦਾ ਲਿਖਿਆ ਹੋਇਆ ਗਾਣਾ ਜੀ ਅਤੇ ਉਹ ਇਹ ਜੱਗੀ ਸਿੰਘ ਭਾਅ ਜੀ ਨੇ ਗਾਇਆ ਹੋਇਆ
0: ਹਾਂ ਨਹੀਂ ਮੈਂ ਇੰਡੀਆ ਵੇਖਦਾ ਸੀ ਮੈਂ ਵਧੀਆ ਗੁੱਡ ਹਾਂ ਚਲੋ ਸੁਣੀਏ ਫਿਰ
4: ਹਾਂਜੀ ਭਾਅ ਜੀ
0: ਚਲੋ ਆਪਾਂ ਆਪਣੇ ਸਰੋਤਿਆਂ ਨੂੰ ਵੀ ਸੁਣਾ ਦਿੰਦੇ ਜੀ ਬਾਂਸਲ ਇਮੀਗ੍ਰੇਸ਼ਨ ਦੇ ਉੱਤੇ ਇੱਕ ਗਾਣਾ ਬਣਿਆ ਵਾ ਅਤੇ ਬੜਾ ਸੋਹਣਾ ਗਾਣਾ ਜੱਗੀ ਸਿੰਘ ਹੋਰਾਂ ਦਾ ਗਾਇਆ ਅਤੇ ਉਹਨਾਂ ਦਾ ਮਿਊਜ਼ਿਕ ਜੱਗੀ ਸਿੰਘ ਵੈਸੇ ਕੌਣ ਹੈ ਫਿਰ ਜਿਹੜੇ ਪੁਰਾਣੇ ਨੇ ਉਹ ਤਾਂ ਸਮਝ ਜਾਣਗੇ ਆਵਾਜ਼ ਤੋਂ ਹੀ ਜਾਂ ਨਾਂ ਤੋਂ ਹੀ ਜਾਣਦੇ ਹੋਣਗੇ ਜੇ ਨਹੀਂ ਤਾਂ ਫਿਰ ਆਪਾਂ ਕਿਸ ਦਿਨ ਕਰਾਂਗੇ ਗੱਲ ਅਤੇ ਜੇ ਅਜਨੀਤ ਦੀ ਗੱਲ ਕਰ ਰਹੇ ਨੇ ਇਹਨਾਂ ਦੇ ਕੋਲੋਂ ਬਾਂਸਲ ਇਮੀਗ੍ਰੇਸ਼ਨ ਦੇ ਵਿੱਚ ਹੀ ਕੰਮ ਕਰਦਾ ਮੁੰਡਾ ਬਹੁਤ ਸੋਹਣਾ ਲਿਖਦਾ ਵਾ ਅਤੇ ਕਿੱਦਾਂ ਦਾ ਲਿਖਦਾ ਉਹ ਆਪਾਂ ਵੇਖਦੇ ਹਾਂ ਸੁਣਦੇ ਹਾਂ ਆਪਾਂ ਇਹ ਗਾਣਾ ਅਤੇ ਇਸ ਗਾਣੇ ਦੇ ਨਾਲ ਹੀ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲ ਪ੍ਰੋਗਰਾਮ ਦੇ ਵਿੱਚੋਂ ਅਤੇ ਤੁਸੀਂ ਵੀ ਜਾ ਕੇ ਸੁਣਨਾ ਅਤੇ ਬਾਂਸਲ ਨੂੰ ਕਹਿ ਕੇ ਗਾਣੇ ਦਾ ਨਾਂ ਆ ਤੁਸੀਂ ਜਾ ਕੇ ਅਤੇ ਸੁਣ ਸਕਦੇ ਹੋ ਧੰਨਵਾਦ ਬਾਂਸਲ ਸਾਹਿਬ
4: ਥੈਂਕ ਯੂ ਸੋ ਮਚ ਭਾਅ ਜੀ ਥੈਂਕ ਯੂ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
2: ਤੂੰ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ।
3: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
4: ਅਰੇ ਬੋਲੋ ਪੱਪੂ ਦੇ ਪਾਪਾ।
1: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮ।

0: ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਵਿਡ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਪਾਂਡੇ ਜੀ, ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ,
2: ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ
1: ਔਰ ਇਹ ਤੀਸਰੀ दोस्त ही है ना।
3: देखिए प्रजापति पांडे, उनकी श्रीमती एंड अदर्स, इन पति पत्नी और वो दो 15 मई से आपके नजदीकी थिएटर्स में।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ, ਤੁਸੀਂ ਇਸ ਟਾਈਮ ਸਾਨੂੰ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਦੇ ਉੱਤੇ ਵੇਖ ਰਹੇ ਹੋ ਅਤੇ ਰੇਡੀਓ ਦੇ ਉੱਤੇ ਤੁਸੀਂ ਹੋ ਸਕਦਾ ਕਿ ਸੁਣ ਰਹੇ ਹੋ ਇਸ ਟਾਈਮ। ਅੱਜ ਦੇ ਦਿਨ ਤੁਹਾਡੇ ਲਈ ਇੱਕ ਬੜੀ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਇੱਕ ਬੜੀ ਖੂਬਸੂਰਤ ਇੱਕ ਕਿਤਾਬ ਪਿਛਲੇ ਦਿਨੀ ਛਪੀ ਆ। ਮਾਣ ਵਾਲੀ ਗੱਲ ਇਹ ਆ ਕਿ ਇੱਥੇ ਮੈਲਬਨ ਦੇ ਵਿੱਚ ਕਿਤਾਬ ਲਿਖੀ ਗਈ ਅਤੇ ਛਪਾਈ ਗਈ, ਅਤੇ ਤੁਹਾਡੇ ਲਈ ਇਹ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਉਪਲਬਧ ਹੈ, ਇਸ ਕਿਤਾਬ ਦੇ ਵਿੱਚ ਕੀ ਹੈ, ਇਹ ਜ਼ਰੂਰੀ ਇਸ ਕਰਕੇ ਵੀ ਹੈ ਕਿਉਂਕਿ ਇਸ ਦੇ ਪਿੱਛੇ ਬੜੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਲੰਮਾ ਚੌੜਾ ਤਜਰਬਾ ਇੱਥੇ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਦੇ ਖੇਤਰ ਦੇ ਵਿੱਚ, ਟਾਊਨ ਪਲੈਨਿੰਗ ਦੇ ਖੇਤਰ ਦੇ ਵਿੱਚ। ਪ੍ਰੋਫੈਸਰ ਹਰਜਿੰਦਰ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਨੇ, ਬਾਕੀ ਆਪਾਂ ਇਹਨਾਂ ਦੇ ਕੋਲੋਂ ਜਾਣਦੇ ਹਾਂ। ਸਰ ਸਤਿ ਸ਼੍ਰੀ ਅਕਾਲ, ਥੈਂਕ ਯੂ
1: ਜੀ। ਸਤਿ ਸ਼੍ਰੀ ਅਕਾਲ,
0: ਥੈਂਕ ਯੂ ਤੁਹਾਡਾ ਸਮਾਂ ਕੱਢਣ ਦੇ ਲਈ।
1: ਤੁਹਾਡਾ ਧੰਨਵਾਦ, ਤੁਸੀਂ ਬੁਲਾਇਆ, ਮਿਹਰਬਾਨੀ ਤੁਹਾਡੀ,
0: ਥੈਂਕ ਯੂ ਸਰ। ਸਰ ਪਿਛਲੇ ਦਿਨੀ ਕਿਤਾਬ ਤੁਸੀਂ ਲੋਕ ਅਰਪਿਤ ਕੀਤੀ ਹੈ, ਕੀ ਹੁਣ ਤੱਕ ਦਾ ਲੇਖਾ ਜੋਖਾ ਰਿਹਾ? ਮੈਨੂੰ ਪਤਾ ਲੱਗਾ ਵੀ ਦੁਬਾਰਾ ਛਪਾਉਣੀ ਪੈ ਗਈ ਹੈ ਕਿਤਾਬ, ਇੰਨੀ ਜ਼ਿਆਦਾ ਪਸੰਦ ਕੀਤੀ ਗਈ।
1: ਹਾਂਜੀ, ਇਹ ਕਿਤਾਬ ਦਾ ਨਾਂ ਹੈਗਾ ਜੀ
0: ਜੀਵਨ
1: ਜਾਂਚ, ਅਤੇ ਇਹ ਜਿਹੜੀ ਕਿਤਾਬ ਆ ਇਹਦੇ ਵਿੱਚ ਵਿਚਾਰ, ਪਹਿਲਾ ਜਿਹੜਾ ਇਹਦਾ ਸੈਕਸ਼ਨ ਹੈ ਉਹਦੇ ਵਿੱਚ ਵਿਚਾਰ ਨੇ, ਜਿਹੜੇ ਵਿਚਾਰ ਨੇ ਉਹ ਰੂਹਾਨੀਅਤ ਦੇ ਡਿਫਰੈਂਟ ਜਿਹੜੇ ਆਸਪੈਕਟ ਨੇ ਉਹਨਾਂ ਦੇ ਨਾਲ ਰਿਲੇਟਡ ਨੇ, ਅਤੇ ਉਹ ਵਿਚਾਰ ਸਾਡੇ ਗਿਆਨੀ ਰਘਵੀਰ ਸਿੰਘ ਜੀ ਸੀਗੇ ਇੱਥੇ, ਉਹਨਾਂ ਦੇ ਨੇ। ਅਤੇ ਸੈਕਿੰਡ ਪਾਰਟ ਆ ਜਿਹੜਾ ਕਿਤਾਬ ਦਾ, ਉਹਦੇ ਵਿੱਚ ਉਹਨਾਂ ਦਾ ਜੀਵਨ ਵੀ ਆ ਅਤੇ ਜੋ ਮੇਰੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੋਈ ਕੋਈ 14-15 ਸਾਲਾਂ ਦੇ ਦੌਰਾਨ, ਉਹ ਉਹਦੇ ਵਿੱਚੋਂ ਕੁਛ ਅੰਸ਼ ਉਹਦੇ ਵਿੱਚ ਨੇ।
0: ਸੋ ਜਿੱਦਾਂ ਇਹ ਕਿਤਾਬ ਦਾ ਨਾਂ ਹੀ ਦੱਸਦਾ ਜੀਵਨ ਜਾਂਚ, ਯਾਨੀ ਕਿ ਜੀਵਨ ਜੀਣ ਦਾ ਚੱਜ, ਕਿੱਦਾਂ ਆਪਾਂ ਜੀਵਨ ਜੀਣਾ, ਕੀ ਮੁਸ਼ਕਲਾਂ ਆਉਂਦੀਆਂ ਨੇ, ਕਿੱਦਾਂ ਉਹਨਾਂ ਸਵਾਲਾਂ ਦੇ ਹੱਲ। ਸੋ ਇੱਦਾਂ ਦਾ ਹੀ ਕੁਛ ਕਿਤਾਬ 'ਚ?
1: ਹਾਂਜੀ, ਇਸ ਕਿਤਾਬ ਦੇ ਵਿੱਚ ਇਸ ਤਰ੍ਹਾਂ ਜੀ ਕਿ ਕਿਉਂਕਿ ਅਸੀਂ ਜਿਹੜੀ ਜ਼ਿੰਦਗੀ ਅਸੀਂ ਜਿਉਂਦੇ ਹਾਂ ਉਹ ਜ਼ਿੰਦਗੀ ਅਸੀਂ ਇੱਕ ਸੁਚੱਜੀ ਸਾਵੇਂ ਪੱਧਰੀ ਚੰਗੀ ਜ਼ਿੰਦਗੀ ਕਿੱਦਾਂ ਜਿਉਂ ਸਕਦੇ ਹਾਂ, ਅਤੇ ਸਾਡੀ ਜਿਹੜੀ ਸੋਚ ਆ ਉਹ ਕਿਸ ਤਰ੍ਹਾਂ ਉਸਾਰੂ ਹੋ ਸਕਦੀ ਆ, ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਹ ਵਿਚਾਰ ਉਸ ਚੀਜ਼ ਦੇ ਨਾਲ ਸੰਬੰਧਿਤ ਨੇ। ਔਰ ਬਹੁਤੇ ਜਿਹੜੇ ਵਿਚਾਰ ਨੇ ਉਹ ਬੰਦੇ ਨੂੰ ਆਪਾਂ ਜਾਣਨ ਦੇ ਲਈ ਕਿ ਉਹ ਆਪਣੇ ਅੰਦਰ ਝਾਤੀ ਮਾਰੇ, ਆਪਣੇ ਮਨ ਦੀ ਪੱਤਰੀ ਆ ਜਿਹੜੀ ਉਹ ਰੋਜ਼ ਪੜ੍ਹੇ ਅਤੇ ਸੋਚੇ ਅਤੇ ਉਹਦੇ ਬਾਰੇ ਜ਼ਿਆਦਾ, ਅਤੇ ਬਾਕੀ ਇਹ ਆ ਵੀ ਜਿਹੜੀ ਜੋ ਆਪਣੇ ਗੁਰੂਆਂ ਨੇ ਗੁਰਬਾਣੀ ਜਿਸ ਤਰ੍ਹਾਂ ਦੱਸਦੇ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ, ਉਹ ਸਾਰੇ ਜਿਹੜੇ ਵਿਚਾਰ ਨੇ, ਜਿਸ ਤਰ੍ਹਾਂ ਕਿ ਜ਼ਿੰਦਗੀ ਦਾ ਮਕਸਦ ਕੀ ਆ ਅਤੇ ਸੱਚ ਕੀ ਆ, ਰੂਹ ਕੀ ਆ, ਮੁਹੱਬਤ ਕੀ ਆ, ਨਾਮ ਕੀ ਆ, ਇਹ ਵਗੈਰਾ ਇਸ ਤਰ੍ਹਾਂ ਦੇ, ਔਰ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਕੀ ਸੰਬੰਧ ਆ
0: ਜੀ,
1: ਇਸ ਤਰ੍ਹਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਨੇ ਅਤੇ ਇਸ ਤਰ੍ਹਾਂ ਦੇ ਵਿਚਾਰ ਨੇ
0: ਇਸ ਕਿਤਾਬ 'ਚੋਂ ਮਿਲਣਗੇ।
1: ਹਾਂਜੀ।
0: ਅੱਛਾ, ਤੁਸੀਂ ਜ਼ਿਕਰ ਕੀਤਾ ਗਿਆਨੀ ਰਘਵੀਰ ਸਿੰਘ ਜੀ ਦਾ, ਉਹਨਾਂ ਦੇ ਵਿਚਾਰ ਤੁਸੀਂ ਇਸ ਕਿਤਾਬ ਦੇ ਵਿੱਚ ਦਰਜ ਕੀਤੇ ਨੇ, ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਸਾਡੇ ਸਰੋਤਿਆਂ ਨੂੰ?
1: ਹਾਂਜੀ, ਉਹ ਇਸ ਤਰ੍ਹਾਂ ਜੀ ਕਿ ਮੇਰਾ ਉਹਨਾਂ ਨਾਲ ਮੇਲ 96 ਦੇ ਵਿੱਚ ਜਦੋਂ ਮੈਂ ਇੱਥੇ ਮਾਈਗ੍ਰੇਟ ਹੋ ਕੇ ਆਇਆ, ਉਸ ਤੋਂ ਥੋੜ੍ਹਾ ਦੇਰ ਬਾਅਦ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸੀਗੇ, ਅਤੇ ਬਾਕੀ ਇਹ ਆ ਵੀ ਬਚਪਨ ਦੇ ਵਿੱਚ ਉਹਨਾਂ ਨੂੰ ਪਰਮਾਰਥ ਦੇ ਨਾਲ, ਪਰਮਾਤਮਾ ਨਾਲ ਜੁੜਨ ਦਾ ਉਹਨਾਂ ਦਾ ਬਹੁਤ ਖਿਆਲ ਸੀ, ਉਹਨਾਂ ਦੀ ਤੀਬਰ ਇੱਛਾ ਸੀ। ਅਤੇ ਇੱਕ ਦਫ਼ਾ ਮਤਲਬ ਜਿਹੜਾ ਵੀ ਕੋਈ ਸੰਤ ਮਹਾਤਮਾ ਜਾਂ ਕਿਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਉਹ ਉਸ ਪਾਸੇ ਚੱਲ ਪੈਂਦੇ ਸੀ। ਅਤੇ ਜਦੋਂ 20-22 ਸਾਲ ਦੀ ਉਹਨਾਂ ਦੀ ਉਮਰ ਹੋਈ ਤਾਂ ਉਸ ਵੇਲੇ ਉਹਨਾਂ ਦਾ ਮੇਲ ਆ ਜਿਹੜਾ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਨਾਲ ਹੋਇਆ, ਉੱਥੋਂ ਉਹਨਾਂ ਨਾਲ ਉਹਨਾਂ ਦੇ ਸੰਗ ਰਹੇ ਅਤੇ ਉੱਥੋਂ ਆਪਣਾ ਜਿਹੜਾ ਜੀਵਨ ਆ ਉਹਨਾਂ ਦੇ ਨਾਲ, ਉਹਨਾਂ ਨੇ ਕਾਫੀ ਜੰਗਲਾਂ ਦੇ ਵਿੱਚ ਵੀ ਰਹਿ ਬਿਤਾਇਆ। ਉਸ ਤੋਂ ਬਾਅਦ ਫਿਰ ਉਹ ਸਿੰਗਾਪੁਰ ਆਏ, ਸਿੰਗਾਪੁਰ ਤੋਂ 15-10 ਸਾਲ ਉੱਥੇ ਰਹੇ, 15 ਸਾਲ। ਉਸ ਤੋਂ ਬਾਅਦ ਫਿਰ ਉਹ ਮੈਲਬਰਨ ਦੇ ਵਿੱਚ ਆਪਣਾ ਉਹਨਾਂ ਦਾ ਉਹਨਾਂ ਦੇ ਬੇਟੇ ਨੇ ਇੱਥੇ ਪ੍ਰਿਤਪਾਲ ਸਿੰਘ
0: ਜੀ,
1: ਅਤੇ ਉਹ ਬਰੈਕਪੁਰਮ ਗੁਰਦੁਆਰੇ ਜਦੋਂ ਬਣਿਆ ਤਾਂ ਉਹਦੇ ਵਿੱਚ ਉਹਨਾਂ ਨੇ ਕਾਫੀ ਰੋਲ ਪਲੇ ਕੀਤਾ ਸੀਗਾ, ਉਹਦੇ ਪ੍ਰਧਾਨ ਵੀ ਉਹ ਰਹੇ ਸੀਗੇ ਅਤੇ ਉਹ ਫਿਰ ਪਰਿਵਾਰ ਦੇ ਨਾਲ ਬਲੈਕਪੁਰਮ ਦੇ ਵਿੱਚ ਉਹ ਰਹੇ ਅਤੇ ਮੈਂ ਉਹਨਾਂ ਨੂੰ ਆਮ ਤੌਰ ਦੇ ਉੱਤੇ ਗੁਰਦੁਆਰੇ ਐਤਵਾਰ ਨੂੰ ਅਤੇ ਜਾਂ ਕਈ ਦਫ਼ਾ ਸ਼ਨਿਚਰਵਾਰ ਨੂੰ ਉਹਨਾਂ ਦੇ ਘਰ ਵੀ ਮਿਲਦਾ ਸਾਂ ਅਤੇ ਉਹਨਾਂ ਨਾਲ ਜਦੋਂ ਵਿਚਾਰ ਵਟਾਂਦਰਾ ਹੁੰਦਾ ਸੀ ਤਾਂ ਮੈਨੂੰ ਬਹੁਤ ਉਹਨਾਂ ਦੇ ਵਿਚਾਰਾਂ ਦੀ ਖਿੱਚ ਪੈਂਦੀ ਸੀ ਅਤੇ ਫਿਰ ਮੈਂ ਉਹਨਾਂ ਦੇ ਵਿਚਾਰਾਂ ਨੂੰ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਸ਼ਾਮ ਨੂੰ ਸੌਣ ਤੋਂ ਪਹਿਲਾਂ ਮੈਂ ਕਹਿ ਲਓ ਵੀ ਹਰ ਹਫ਼ਤੇ ਮੁਲਾਕਾਤ ਤੋਂ ਬਾਅਦ ਮੈਂ ਜੋ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਉਹ ਫਿਰ ਮੈਂ ਲਿਖਦਾ ਸਾਂ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੇਰਾ ਵਿਚਾਰ ਬਣਿਆ ਕਿ ਕਿਤਾਬ ਦਾ ਰੂਪ ਦਿੱਤਾ ਜਾਵੇ ਪਰ ਉਹਨਾਂ ਨੇ ਮੈਨੂੰ ਇਸ ਦੀ ਇਜਾਜ਼ਤ ਨਹੀਂ ਸੀ ਦਿੱਤੀ ਕਿ ਕਿਤਾਬ ਛਾਪੀ ਜਾਵੇ ਕਿਉਂਕਿ ਉਹ ਲੁੱਕ ਛਿਪੇ ਹੀ ਰਹਿਣਾ ਚਾਹੁੰਦੇ ਸੀਗੇ ਪਰ ਫਿਰ ਮੈਂ ਨਾਨਕ ਸਰ ਉੱਥੇ ਜਿਹੜੇ ਮਹਾਂਪੁਰਖ ਨੇ ਬਾਬਾ ਹਰਭਜਨ ਸਿੰਘ ਸੀ ਉਹਨਾਂ ਤੋਂ ਇਜਾਜ਼ਤ ਲੈ ਕੇ ਕਿਤਾਬ ਦਾ ਰੂਪ ਦਿੱਤਾ। ਉਹ ਇੱਕ ਕਿਤਾਬ ਆ ਜਿਹੜੀ ਸੱਚਲ ਪ੍ਰਕਾਸ਼ਨ ਅੰਮ੍ਰਿਤਸਰ ਵਾਲਿਆਂ ਨੇ ਛਾਪੀ ਆ ਅਤੇ ਉਹਨਾਂ ਨੇ ਬੜੀ ਮਿਹਨਤ ਅਤੇ ਬੜੇ ਪਿਆਰ ਦੇ ਨਾਲ ਬੜੀ ਰੂਹ ਦੇ ਨਾਲ ਇਹ ਕਿਤਾਬ ਛਾਪੀ ਹੈ। ਪਹਿਲਾਂ ਅਸੀਂ 500 ਦੇ ਕਰੀਬ ਕਿਤਾਬ ਛਪਵਾਈ ਸੀ ਪਰ ਉਹ ਵੀ ਫਿਰ ਥੋੜ੍ਹੀ ਪੈ ਗਈ ਅਤੇ ਪੰਜਾਬ ਦੀ ਕਾਲਜ ਦੀ ਹਰ ਲਾਇਬ੍ਰੇਰੀ ਵਿੱਚ, ਪੰਜਾਬ ਦੀ ਹਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਅਤੇ ਪੰਜਾਬ ਦੀਆਂ ਕੋਈ 325 ਜਿਹੜੀਆਂ ਪੇਂਡੂ ਲਾਇਬ੍ਰੇਰੀਆਂ ਨੇ ਉਹਨਾਂ ਦੇ ਵਿੱਚ ਕਿਤਾਬ ਪਹੁੰਚ ਗਈ ਆ। ਬਾਕੀ ਇੱਥੇ ਮੈਲਬਰਨ ਦੇ ਵਿੱਚ ਵੀ ਕਾਫੀ ਲੋਕਾਂ ਨੇ ਅਸੀਂ ਇੱਕ ਫੰਕਸ਼ਨ ਕੀਤਾ ਸੀਗਾ ਉਸ ਫੰਕਸ਼ਨ ਦੇ ਦੌਰਾਨ ਵੀ ਕਾਫੀ ਲੋਕਾਂ ਨੇ ਉਹ ਕਿਤਾਬ ਆ ਜਿਹੜੀ ਉਹ ਲੈ ਕੇ ਪੜ੍ਹ ਰਹੇ ਨੇ
0: ਜੀ। ਅਤੇ ਕੀ ਕਿੰਨੇ ਕੁ ਦੀ ਕਿਤਾਬ ਆ ਅਤੇ ਜੇ ਹੁਣ ਕੋਈ ਲੈਣਾ ਚਾਹੇ ਤਾਂ ਫਿਰ ਕਿੱਥੋਂ ਲਵੇ?
1: ਕਿਤਾਬ ਆਸਟ੍ਰੇਲੀਅਨ $10 ਦੀ ਹੈ, ਬੜੀ ਉਹ ਤਾਂ ਕੋਸਟ ਵੀ ਅਸੀਂ ਕਵਰ ਨਹੀਂ ਕਰਦੀ ਪਰ ਅਸੀਂ $10 ਇਸ ਕਰਕੇ ਰੱਖੀ ਆ ਵੀ ਤਾਂ ਕਿ ਇੱਕ ਜੈਨੂਅਨ ਜਿਹੜਾ ਬੰਦਾ ਰੀਡਰ ਆ
0: ਬੁੱਕ ਹੋਵੇ ਕਿਸੇ,
1: ਹਾਂ ਉਹੀ ਕਿਤਾਬ ਨੂੰ ਲਵੇ ਅਤੇ ਪੜ੍ਹੇ
0: ਜੀ। ਅਤੇ ਕਿੱਥੋਂ ਲੈ ਸਕਦੇ ਹਾਂ ਆਪਾਂ
1: ਇਹ ਕਿਤਾਬ? ਇਸ ਤਰ੍ਹਾਂ ਜੀ ਕਿ ਮੇਰੇ ਕੋਲ ਵੀ ਮੇਰੇ ਤੋਂ ਲਈ ਜਾ ਸਕਦੀ ਹੈ
0: ਜੀ,
1: ਬਾਕੀ ਅਸੀਂ ਤੁਹਾਨੂੰ ਵੀ ਕਿਤਾਬਾਂ ਦਾ ਕੁਛ ਸੈੱਟ ਦੇ ਦਾਂਗੇ, ਤੁਹਾਡੇ ਕੋਲੋਂ ਵੀ ਲਈਆਂ ਜਾ ਸਕਦੀਆਂ,
0: ਇੱਥੋਂ ਰੇਡੀਓ ਤੋਂ ਪਿੱਕ ਕਰ ਸਕਦੇ?
1: ਹਾਂਜੀ ਬਿਲਕੁਲ। ਅਤੇ ਬਾਕੀ ਕੋਈ ਕੰਟੈਕਟ ਕਰੇ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ
0: ਤੁਹਾਡੇ
1: ਰਾਹੀਂ,
0: ਤੁਹਾਡਾ ਨੰਬਰ ਇੱਥੇ ਥੱਲੇ ਗੱਲਬਾਤ ਦੇ ਪਾ ਦਈਏ।
1: ਮੇਰਾ ਖਿਆਲ ਆ ਤੁਸੀਂ ਅਜੇ ਆਪਣਾ ਨੰਬਰ ਦਿਓ
0: ਜੀ, ਸਮਝ ਗਿਆ ਜੀ, ਠੀਕ ਹੈ ਜੀ।
1: ਹਾਂਜੀ ਕਿਤਾਬ ਪਹੁੰਚ ਜਾਏਗੀ ਤੁਹਾਡੇ ਕੋਲ
0: ਜੀ, ਸੋ ਸਾਡੇ ਤੱਕ ਕੋਈ ਈਮੇਲ ਕਰ ਦੇ ਜਾਂ ਮੈਸੇਜ ਕਰ।
1: ਹਾਂਜੀ ਹਾਂਜੀ
0: ਸਰ, ਬਹੁਤ ਸਾਰੀ ਇਹਦੇ ਵਿੱਚ ਮੈਂ ਮੋਟੀ ਮੋਟੀ ਜਿਹੀ ਝਾਤ ਮਾਰੀ ਆ, ਬੜੀਆਂ ਹਰ ਰੋਜ਼ ਜਿਹੜੀਆਂ ਬੰਦੇ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਬੰਦਾ ਖੁਸ਼ ਕਿੱਦਾਂ ਰਹਿ ਸਕਦਾ, ਖਾਸ ਤੌਰ ਦੇ ਉੱਤੇ ਪਰਦੇਸਾਂ ਦੇ ਵਿੱਚ ਆਪਾਂ ਇੱਕ ਐਵੇਂ ਅਜੀਬ ਜਿਹਾ ਭਾਰ ਜਿਹਾ ਆਪਾਂ ਮਹਿਸੂਸ ਕਰਦੇ ਹਾਂ ਵੀ ਫਿਰ ਹੁਣ ਆਪਾਂ ਇਹ ਵੀ ਮਹਿਸੂਸ ਕਰਦੇ ਹਾਂ ਵੀ ਇਸ ਭਾਰ ਦੇ ਥੱਲੋਂ ਛੇਤੀ ਕਿਤਿਆਂ ਆਪਾਂ ਨਿਕਲ ਜਾਈਏ, ਰਾਤੋਂ ਦਿਨ ਨਾ ਚੜ੍ਹੇ, ਅਗਲੇ ਦਿਨ ਫਿਰ ਇੱਕ ਨਵਾਂ ਭਾਰ ਆਪਾਂ ਲੱਦ ਕੇ ਤੋਰਦੇ ਹਾਂ। ਬਹੁਤ ਸਾਰਾ ਕੁਛ ਤਾਂ ਮੈਂ ਚਾਹੂੰਗਾ ਕਿ ਹੁਣ ਕਿਤਾਬ 'ਚੋਂ ਹੀ ਸਾਰੇ ਜਣੇ ਪੜ੍ਹਨ। ਤੁਸੀਂ ਵੀ ਇੱਥੇ ਉੱਥੇ ਵੀ ਲੰਮਾ ਸਮਾਂ ਤੁਸੀਂ ਵਿਚ ਰਹੇ ਹੋ, ਇੱਥੇ ਵੀ ਹੁਣ ਲੰਮਾ ਸਮਾਂ ਹੋ ਗਿਆ ਵਾ ਤੁਹਾਨੂੰ, ਤੁਸੀਂ ਵੀ ਉਹ ਮਹਿਸੂਸ ਕਰਦੇ ਹੋਵੋਗੇ, ਕਿੱਦਾਂ ਮੈਨੇਜ ਕਰ ਸਕਦੇ ਹਾਂ?
1: ਦੇਖੋ ਇਹਦੇ ਵਿੱਚ ਇਹ ਆ ਜੀ, ਪਹਿਲੀ ਗੱਲ ਤਾਂ ਹੈ ਵੀ ਤੁਸੀਂ ਜੋ ਕਰ ਸਕਦੇ ਹੋ ਤੁਸੀਂ ਉਹ ਕਰੋ, ਅਤੇ ਦੂਸਰੀ ਗੱਲ ਇਹ ਹੈ ਵੀ ਉਸਾਰੂ ਸੋਚ ਰੱਖੋ ਆਪਣੀ
0: ਜੀ,
1: ਕਿਉਂਕਿ ਜਿਹੜਾ ਪੋਜ਼ਿਟਿਵ ਰਹਿਣਾ ਉਸਾਰੂ ਸੋਚ ਰੱਖਣੀ ਹੈ ਇਹ ਬਹੁਤ ਜ਼ਰੂਰੀ ਆ, ਅਤੇ ਜਿਹੜੀ ਨੈਗੇਟਿਵਿਟੀ ਆ ਕਿਸੇ ਵੀ ਕਿਸਮ ਦੀ ਉਹ ਬੰਦੇ ਨੂੰ ਖਰਾਬ ਕਰਦੀ ਹੈ, ਤੁਹਾਨੂੰ ਵੀ ਖਰਾਬ ਕਰਦੀ ਹੈ ਜੇ ਆਪਾਂ ਉਹ ਰੱਖੀਏ। ਕਈ ਲੋਕ ਮੈਂ ਦੇਖਿਆ ਇੱਥੇ ਉਹ ਸੋਚਣਗੇ ਜੀ ਇੱਥੇ ਰੇਸਿਜ਼ਮ ਆ ਜੀ, ਗੋਰੇ ਸਾਡੇ ਨੂੰ ਧੱਕਾ ਕਰਦੇ ਆ ਜੀ, ਮੈਂ ਇਸ ਖਿਆਲ ਦਾ ਨਹੀਂ ਹੈਗਾ। ਕਈ ਦਫ਼ਾ ਸਾਡੇ ਆਪਣੇ ਦੇ ਵਿੱਚ ਚੀਜ਼ਾਂ ਨੇ ਉਹ ਦੀ ਘਾਟ ਹੁੰਦੀ ਆ, ਸਾਨੂੰ ਆਪਣੀ ਇੰਪਰੂਵ ਕਰਨ ਦੀ ਲੋੜ ਹੁੰਦੀ ਆ, ਅਤੇ ਅਸੀਂ ਉਹ ਇੰਪਰੂਵ ਕਰੀਏ, ਲੋਕਾਂ ਨੂੰ ਚ ਵਿਚਰੀਏ, ਸਿੱਖੀਏ। ਅਤੇ ਅਸੀਂ ਹੁਣ ਜਿਸ ਤਰ੍ਹਾਂ ਮੈਂ ਆਪਣੀ ਪੱਗ ਦੇ ਨਾਲ 15-16 ਥਾਵਾਂ 'ਤੇ ਇੱਥੇ ਨੌਕਰੀਆਂ ਕੀਤੀਆਂ ਔਰ ਵਧੀਆ ਨੌਕਰੀ ਕੀਤੀ ਆ, ਤੇ ਮੈਨੂੰ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਲੱਗੀ ਕਿ ਇੱਥੇ ਰੇਸਿਜ਼ਮ ਆ। ਮੈਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਦਾ, ਅਸੀਂ ਇੱਕ ਫੰਕਸ਼ਨ ਕੀਤਾ ਸੀਗਾ, ਉਸ ਫੰਕਸ਼ਨ ਦੇ ਉੱਤੇ ਮੈਂ ਇਹੀ ਗੱਲ ਕਹੀ ਸੀਗੀ ਵੀ ਆਪਾਂ ਇੱਕ ਦੂਸਰੇ ਤੋਂ ਮਦਦ ਜਿੰਨੀ ਕਰ ਸਕਦੇ ਹਾਂ ਕਰਦੇ ਹਾਂ, ਵੀ ਇਹ ਬੜੀ ਬੜੀ ਸੋਹਣੀ ਸੁਸਾਇਟੀ ਆ, ਬੜੀ ਚੰਗੀ ਸੁਸਾਇਟੀ ਆ, ਆਸਟ੍ਰੇਲੀਅਨ ਸੁਸਾਇਟੀ ਆ, ਇਹ ਬੜੀ ਐਕਸੈਪਟਿੰਗ ਆ, ਨਾਟ ਓਨਲੀ ਐਕਸੈਪਟਿੰਗ ਇਹ ਰਿਸਪੈਕਟਿੰਗ ਵੀ ਆ। ਤਾਂ ਮੈਨੂੰ ਇੱਕ ਸੱਜਣ ਮਿਲਿਆ, ਉਹਨਾਂ ਨੇ ਕਿਹਾ ਜੀ ਨਹੀਂ ਜੀ ਤੁਸੀਂ ਗੱਲ ਤਾਂ ਕਰਦੇ ਹੋ ਪਰ ਬੜੇ ਰੇਸਿਸਟ ਨੇ, ਮੇਰੀ ਵਾਈਫ ਆ ਜਿਹੜੀ ਉਹਨੂੰ ਤਾਂ 4 ਸਾਲ ਹੋ ਗਏ ਜੋਬ ਅਪਲਾਈ ਕਰਦੇ ਨੂੰ, ਉਹਨੂੰ ਤਾਂ ਨੌਕਰੀ ਵੀ ਨਹੀਂ ਮਿਲੀ। ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਆਪਣਾ ਸੀ ਵੀ ਦੀ ਕਾਪੀ ਮੈਨੂੰ ਭੇਜ ਦਿਓ ਜਾਂ ਜਿਸ ਤਰ੍ਹਾਂ ਤੁਸੀਂ ਅਪਲਾਈ ਕਰਦੇ ਹੋ ਉਹਦਾ ਕੋਈ ਸੈਂਪਲ ਐਪਲੀਕੇਸ਼ਨ ਜਿਹੜੀ ਤੁਸੀਂ ਤਿਆਰ ਕੀਤੀ ਉਹਨੂੰ ਭੇਜ ਦਿਓ ਅਤੇ ਮੈਂ ਤੁਹਾਨੂੰ ਜਿੰਨੀ ਫੀਡਬੈਕ ਦੇ ਦਿਆਂਗਾ ਜਾਂ ਜਿੰਨਾ ਮੈਂ ਕਰ ਸਕਦਾ ਕਰਾਂਗਾ। ਤਾਂ ਜੋ ਉਹਨਾਂ ਨੇ ਮੈਨੂੰ ਭੇਜਿਆ ਮੈਂ ਉਹ ਦੇਖਿਆ, ਤਾਂ ਉਹ ਦੇਖ ਕੇ ਜੇ ਮੈਂ ਵੀ ਕੋਈ ਨੌਕਰੀ ਦੇਣੀ ਹੁੰਦੀ ਤਾਂ ਸ਼ਾਇਦ ਮੈਂ ਬਣਾ ਦਿੰਦਾ, ਕਿਉਂਕਿ ਉਹਦੇ ਵਿੱਚ ਦੱਸਿਆ ਹੀ ਕੁਛ ਨਹੀਂ ਸੀ। ਠੀਕ ਆ, ਅਤੇ ਉਹ ਖੈਰ ਮੈਂ ਥੋੜ੍ਹਾ ਜਿਹਾ ਟਾਈਮ ਲਾਇਆ, ਮੈਂ ਉਹਨਾਂ ਦਾ ਕਵਰਿੰਗ ਲੈਟਰ ਜਾਂ ਉਹਨਾਂ ਦਾ ਸੀ ਵੀ ਸੀ ਜਾਂ ਸਿਲੈਕਸ਼ਨ ਕ੍ਰਾਈਟੇਰੀਆ ਸੀ ਉਹ ਵੀ ਸਾਰਾ ਉਹਨਾਂ ਨੂੰ ਬਣਾ ਕੇ ਦਿੱਤਾ, ਅਤੇ ਜਦੋਂ ਉਹਦਾ ਪੁਜੀਸ਼ਨ ਆਈ ਉਹਨਾਂ ਨੇ ਅਪਲਾਈ ਕੀਤਾ, ਉਹਨਾਂ ਨੂੰ ਇੰਟਰਵਿਊ ਆਈ
0: ਜੀ
1: 4 ਸਾਲਾਂ ਬਾਅਦ ਪਹਿਲੀ ਇੰਟਰਵਿਊ ਆਈ
0: ਜੀ।
1: ਇੰਟਰਵਿਊ ਆਈ ਅਤੇ ਇੰਟਰਵਿਊ ਤੋਂ ਫਿਰ ਉਹ ਮੇਰੇ ਕੋਲ ਆਏ ਅਤੇ ਮੈਂ ਉਹਨਾਂ ਨੂੰ ਸਾਰਾ ਇੰਟਰਵਿਊ ਦੀ ਤਿਆਰੀ ਕਰਵਾਈ ਵੀ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ, ਕੁਛ ਪਰਸਨਲ ਕੁਸ਼ਚਨ ਹੁੰਦੇ ਨੇ ਤੁਹਾਡੀ ਸ਼ਖਸੀਅਤ ਬਾਰੇ, ਕੁਛ ਪ੍ਰੋਫੈਸ਼ਨ ਦੇ ਬਾਰੇ ਹੁੰਦੇ ਨੇ, ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਚਲੋ ਉਹਨਾਂ ਨੇ ਤਿਆਰੀ ਕੀਤੀ, ਉਹਨਾਂ ਨੌਕਰੀ ਮਿਲ ਗਈ। ਸੋ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਕਈ ਦਫ਼ਾ ਸਾਨੂੰ ਆਪ ਨੂੰ ਪਤਾ ਨਹੀਂ ਹੁੰਦਾ ਜਾਂ ਸਾਨੂੰ ਪ੍ਰੈਜੈਂਟ ਕਰਨ ਦਾ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੈਜੈਂਟ ਕਰਨਾ ਦੂਸਰਿਆਂ ਲਈ, ਅਤੇ ਅਸੀਂ ਮੌਕਾ ਸਾਨੂੰ ਨਹੀਂ ਮਿਲਦਾ। ਇਹ ਨਹੀਂ ਕਿ ਅਸੀਂ ਬਲੇਮ ਗੇਮ ਕਰੀਏ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਡੇ ਨਾਲ ਇਹ ਗੱਲ ਹੋਈ ਹੈ। ਸੋ ਗੱਲ ਤਾਂ ਮੁੱਕਦੀ ਹੈ ਵੀ ਸਾਨੂੰ ਉਸਾਰੂ ਸੋਚ ਰੱਖਣੀ ਚਾਹੀਦੀ ਹੈ ਕਿ ਅਸੀਂ ਲਰਨ ਕਰੀਏ, ਅਸੀਂ ਹਰ ਇੱਕ ਤੋਂ ਹੀ ਲਰਨ ਕਰ ਸਕਦੇ ਹਾਂ। ਅਸੀਂ ਸੜਕ 'ਤੇ ਜਾਂਦੇ ਹਾਂ, ਸੜਕ ਪਾਰ ਕਰਦੇ ਹਾਂ, ਅਸੀਂ ਉਦੋਂ ਵੀ ਬੜਾ ਕੁਛ ਸਿੱਖਦੇ ਕਰਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ ਸਿੱਖਦੇ ਹਾਂ। ਅਤੇ ਸੋ ਇਸ ਕਰਕੇ ਬਾਕੀ ਜਿਹੜੀ ਵੀ ਚੀਜ਼, ਜਿਹੜੇ ਵੀ ਲਾਈਨ 'ਚ ਕੋਈ ਬੰਦਾ ਜਾਣਾ ਚਾਹੁੰਦਾ, ਜਿਹੜਾ ਤੁਹਾਡੀ ਆਤਮਾ ਅਤੇ ਮਨ ਕਹਿੰਦਾ ਨਾ ਵੀ ਮੈਂ ਇਸ ਲਾਈਨ 'ਚ ਜਾਣਾ, ਉਹਦੇ ਲਈ ਕੋਸ਼ਿਸ਼ ਕਰੋ। ਅਤੇ ਦੂਸਰਾ ਇਹ ਹੈ ਵੀ ਜਿਸ ਤਰ੍ਹਾਂ ਦੇ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਆ ਉਹ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਵੀ ਕਿਹਦੀ, ਉਹ ਉਸੇ ਲਈ ਆਪਣੀ ਤਿਆਰੀ ਕਰੋ। ਸੋ ਸਿੱਖੋ, ਪ੍ਰਪੇਅਰ ਕਰੋ, ਅਤੇ ਮੇਰਾ ਖਿਆਲ ਆ ਵੀ ਜਿਹੜੀ ਕਾਮਯਾਬੀ ਆ ਉਹ ਬੰਦੇ ਨੂੰ ਮਿਲਦੀ ਆ। ਬਾਕੀ ਪੰਜਾਬੀ ਆਪਾਂ ਜਦੋਂ ਆਪਾਂ ਸਮੁੰਦਰ ਪਾਰ ਕਰਕੇ ਇੱਥੇ ਪਹੁੰਚ ਗਏ ਹਾਂ, ਇੱਥੇ ਵੀ ਕਾਮਯਾਬ ਹੋਵਾਂਗੇ। ਅਤੇ ਇਸ ਕਰਕੇ ਉਸਾਰੂ ਸੋਚ ਬਹੁਤ ਜ਼ਰੂਰੀ ਆ।
0: ਸਰ ਕਈ ਲੋਕ ਇਹ ਵੀ ਕਹਿ ਦਿੰਦੇ ਕਿ ਇਸ ਪਰ ਧਰਤੀ ਦੇ ਉੱਤੇ ਹੀ ਪ੍ਰੈਸ਼ਰ ਆ, ਇਹ ਮਨ ਦੇ ਉੱਤੇ ਬੋਝ ਆ ਜਾਂਦਾ, ਉੱਥੇ ਜਦੋਂ ਆਪਾਂ ਉਤਰਦੇ ਹਾਂ ਜਾਂਦੇ ਹਾਂ ਰਿਲੈਕਸ ਹੋ ਜਾਈਦਾ, ਜਦੋਂ ਆਏ ਹਾਂ ਉਦੋਂ ਵੀ ਬੜੇ ਰਿਲੈਕਸ ਹਾਂ, ਇਸ ਧਰਤੀ ਦੇ ਵਿੱਚ ਹੀ ਸਟ੍ਰੈਸ ਆ।
1: ਨਹੀਂ, ਇਸ ਤਰ੍ਹਾਂ ਦੀ ਕੋਈ ਦੇਖੋ ਗੱਲ ਨਹੀਂ ਹੈ, ਧਰਤੀ ਤਾਂ ਸਾਰੀ ਇੱਕੋ ਹੀ ਆ
0: ਜੀ,
1: ਬਲਕਿ ਇੱਕ ਧਰਤੀ ਨੇ ਪਰਮਾਤਮਾ ਨੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਬਣਾਈਆਂ ਨੇ, ਅਤੇ ਬਾਕੀ ਬੰਦਾ ਇਹ ਸਮਝ ਸਾਰੀ ਧਰਤੀ ਵੀ ਆਪਣੀ ਆ। ਠੀਕ ਹੈ ਨਾ। ਅਤੇ ਦੂਸਰਾ ਇਹ ਆ ਵੀ ਹੁਣ ਤਾਂ ਜਦੋਂ ਅਸੀਂ ਮਾਈਗ੍ਰੇਟ ਕੀਤਾ 30 ਸਾਲ ਪਹਿਲਾਂ, ਉਦੋਂ ਤਾਂ ਫੋਨ ਵੀ $2 ਮਿੰਟ ਦਾ ਹੁੰਦਾ ਸੀ, ਅਤੇ ਇੰਨਾ ਨਹੀਂ ਸੀ ਹੁੰਦਾ ਕਿ ਅਸੀਂ 5 ਮਿੰਟ ਵੀ ਗੱਲ ਕਰੀਏ, ਸਟ੍ਰੈਸ ਉਦੋਂ ਜ਼ਰੂਰ ਹੁੰਦਾ ਸੀਗਾ। ਅਤੇ ਹੁਣ ਤਾਂ ਫੋਨ ਨੇ, ਵੀਡੀਓ ਕਾਲਸ ਨੇ, ਕੋਈ ਐਸੀ ਗੱਲ ਨਹੀਂ, ਜੇ ਤੁਸੀਂ ਪਿੱਛੇ ਵੀ ਗੱਲ ਕਰਨੀ ਹੈ ਭੈਣਾਂ ਭਰਾਵਾਂ ਨਾਲ, ਪਰਿਵਾਰ ਨਾਲ ਗੱਲਬਾਤ ਕਰਨੀ ਆ, ਦੋਸਤਾਂ ਮਿੱਤਰਾਂ ਨਾਲ ਗੱਲ ਕਰਨੀ ਆ। ਦੂਸਰਾ ਇਹ ਆਪਣੀ ਕਮਿਊਨਿਟੀ ਹੁਣ ਇੰਨੀ ਇੱਥੇ ਵੱਡੀ ਆ, ਅਤੇ ਹਰ ਤਰ੍ਹਾਂ ਦਾ ਬੰਦਾ, ਹਰ ਪ੍ਰੋਫੈਸ਼ਨ ਦਾ ਬੰਦਾ ਤੁਹਾਨੂੰ ਮਿਲ ਜਾਂਦਾ, ਤੁਸੀਂ ਉਹਨੂੰ ਮਿਲ ਕੇ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣਾ ਤਿਆਰੀ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਬਿਜ਼ਨਸ ਜਾਣਾ, ਨੌਕਰੀ 'ਚ ਜਾਣਾ ਜਾਂ ਕੋਈ ਸੈਲਫ ਇੰਪਲੋਇਡ ਕੋਈ ਵੀ ਗੱਲ ਕਰਨੀ ਹੈ, ਤੁਸੀਂ ਯਾਨੀ ਮੌਕੇ ਇੱਥੇ ਬਹੁਤ ਨੇ।
0: ਸੋ ਆਪਣੇ ਆਪਾਂ ਕਈ ਵਾਰੀ ਆਊਟਪੁੱਟ ਪਹਿਲਾਂ ਹੀ ਤੈਅ ਕੀਤੀ ਹੁੰਦੀ ਵੀ ਆਹ ਜਵਾਬ ਮੈਨੂੰ ਅੱਗੋਂ ਮਿਲ ਜਾਣਾ, ਅਤੇ ਗੱਲ ਆਪਾਂ ਕਰਦੇ ਨਹੀਂ, ਉਹ ਸੋਚ ਕੇ ਗੱਲ ਤੋਰਦੇ ਹੀ ਨਹੀਂ ਆਪਾਂ ਉਸ ਪਾਸੇ ਨੂੰ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜੀਵਨ ਜਾਚ ਕਿਤਾਬ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ, ਸਿੱਖ ਸਕਦੇ ਹੋ, ਅਤੇ ਪੜ੍ਹ ਕੇ ਅਤੇ ਆਪਣੀ ਫੀਡਬੈਕ ਵੀ ਦੇ ਸਕਦੇ ਹੋ। ਸਰ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਅਤੇ ਫਿਰ ਦੁਬਾਰਾ ਕਿਸੇ ਦਿਨ ਫਿਰ ਆਉਣ ਦਾ ਵਾਅਦਾ ਅਸੀਂ ਚਾਹਾਂਗੇ ਕਿ ਕਰਕੇ ਜਾਓ। ਤੇ ਫਿਰ ਹੋਰ ਵਧੇਰੇ ਤੇ ਖੁੱਲੇ ਸਮੇਂ ਲਈ ਗੱਲਾਂ ਬਾਤਾਂ ਹੋਣ।
1: ਧੰਨਵਾਦ ਤੁਹਾਡਾ, ਜ਼ਰੂਰ ਆਵਾਂਗੇ। ਥੈਂਕ ਯੂ
0: ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਪ੍ਰੋਫੈਸਰ ਹਰਜਿੰਦਰ ਸਿੰਘ ਜੀ, ਅਤੇ ਕਿਤਾਬ ਜੀਵਨ ਜਾਚ ਕਰੀ ਪੜ੍ਹਿਓ, ਬਹੁਤ ਵੱਡੀ ਕੋਈ ਕਿਤਾਬ ਨਹੀਂ ਆ, ਬੜੀ ਛੋਟੀ ਜਿਹੀ ਕਿਤਾਬ ਆ, ਅਤੇ ਤੁਸੀਂ ਇੱਕ ਵਾਰੀ ਪੜ੍ਹਨੀ ਸ਼ੁਰੂ ਕਰੋਗੇ ਤਾਂ ਤੁਹਾਨੂੰ ਮਜ਼ਾ ਦਊਗੀ। ਅਤੇ ਮੈਂ ਜਿੱਦਾਂ ਬਾਹਰ ਗੱਲ ਕਰ ਰਿਹਾ ਸੀ ਪ੍ਰੋਫੈਸਰ ਸਾਹਿਬ ਦੇ ਨਾਲ, ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਕ ਵਿਚਾਰ ਜਿਹੜਾ ਦੋ ਚਾਰ ਲਾਈਨਾਂ ਦਾ ਹੀ ਆ, ਕਈ ਦੋ ਲਾਈਨਾਂ ਦਾ ਹੀ ਆ, ਉਹ ਤੁਸੀਂ ਪੜ੍ਹੋ, ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਵਾਚੋ ਆਪਣੀ ਜ਼ਿੰਦਗੀ 'ਚ, ਕੋਸ਼ਿਸ਼ ਕਰੋ ਉਹਨਾਂ ਨੂੰ ਲੈ ਕੇ ਆਉਣ ਦੀ, ਅਤੇ ਫਿਰ ਭਾਵੇਂ ਅਗਲੇ 'ਤੇ ਵੱਧ ਜਾਓ। ਬੜਾ ਸੌਖਾ ਜਿਹਾ ਤਰੀਕਾ, ਬੜੀ ਸੌਖੀ ਜਿਹੀ ਪ੍ਰੈਕਟਿਸ ਹੈ, ਅਤੇ ਬਾਕੀ ਇੱਕ ਵਾਰੀ ਕਿਤਾਬ ਪੜ੍ਹ ਕੇ ਆਪਣੀ ਫੀਡਬੈਕ ਜ਼ਰੂਰ ਦੇ ਦਿਓ। ਤੁਸੀਂ ਕਿੱਦਾਂ ਲੈ ਸਕਦੇ ਹੋ, ਤੁਸੀਂ ਉਹ ਤੁਸੀਂ ਇਸ ਦੇ ਥੱਲੇ ਕਮੈਂਟ ਵੀ ਪਾ ਦਿਓਗੇ ਗੱਲਬਾਤ ਦੇ, ਅਤੇ ਆਪਾਂ ਤਾਂ ਵੀ ਤੁਹਾਡੇ ਤੱਕ ਪਹੁੰਚ ਕਰ ਲਵਾਂਗੇ। ਇਜਾਜ਼ਤ ਚਾਹੁੰਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੰਗਾ ਸੁਣਦੇ ਰਹੋ, ਚੰਗਾ ਪੜ੍ਹਦੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ, ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: JBCO Films leke aaye ne action, emotion ate full on entertainment. Punjabi feature film Shera.
6: 5 saal baad mudiyan Shere, te mudiyan vi kede haathan ch.
4: Starring Parmesh Verma, Sonal Chauhan, Yograj Singh, Manav Vij ate hor vi ugge kalakar.
7: Main utthon vi mud ke aaya jithon koi nahi mud ke aunda.
2: Written and directed by Savio Sandhu, produced by Anmol Sahni.
4: Hun vekhna na bhulyo 15 mai ton tuhade nedle cinema gharan vich Shera.
2: Events leke aa rahe ne saal di sab to intezar kiti gayi sangeetmay sham, Heritage Tour 2026, Dr. Satinder Sartaaj.
8: Holawa ishq de ambri udariyan, mainu pyar diyan jadiyan khumariyan.
2: 17 mai 2026 sham 6 baje, Melbourne di shaan, Road Laver Arena vich. Sponsorship te information layi call karo 0426809499. For tickets visit ticktech.com.au.

hissedeyim.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਸ਼ਿਕਾਰ ਜਬ ਤੱਕ ਨਜ਼ਰੋਂ ਕੇ ਸਾਹਮਣੇ ਹੈ ਤੀਰ ਚਲਾ ਦੇਣਾ ਚਾਹੀਏ।
2: ਕਲ ਸਿਵਾ ਇਸ ਪਿੰਜਰੇ ਮੇ ਹੋਗਾ ਜ਼ਿੰਦਾ ਯਾ ਮੁਰਦਾ।
3: ਇਹ ਹਿੰਦਵੀ ਸਵਰਾਜ ਜਵਾਬ ਹੈ ਹੀ ਤਰਸ਼ਰੀਂ ਚੇਚਾ।
4: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
5: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
6: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
7: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
8: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

जी।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 04-10-500-30-500-30
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiya Shera, te mudiya vi kede haath ta?
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke aaya jithon koi nahi mud ke aaya.
3: Written and directed by Savio Sandhu, produced by Anmol Sahni.
5: Hun vekhna na bhullyo 15 mai ton tuhade nedle cinema gharan vich Shera.
7: Melbande Southeast ilake de sare builders ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।

0: ਵੇਖੋ ਵੇਖੋ B21 ਦੇ ਮੁੰਡੇ ਖੜੇ, ਇਹਨਾਂ ਨੂੰ ਪੁੱਛੋ ਇਹਨਾਂ ਦਾ ਕੰਮ ਕੀ ਹੈ ਇੱਥੇ, ਤੁਹਾਡਾ ਸ਼ਹਿਰ ਕਿਹੜਾ ਮੁੰਡਿਓ?
1: ਸਾਡਾ ਸ਼ਹਿਰ ਜਲੰਧਰ।
0: ਤੇ ਤੁਸੀਂ ਚੰਡੀਗੜ੍ਹ ਕੀ ਕਰਦੇ ਹੋ
1: ਜੀ?

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਜੋ ਆਪਾਂ ਨਾਲ ਲੈ ਕੇ ਨਿਕਲਦੇ ਹਾਂ, ਕਹਿੰਦੇ ਨੇ ਸਾਰਾ ਦਿਨ ਉਹੀ ਸਾਡੇ ਨਾਲ ਰਹਿੰਦਾ, ਉਹੀ ਖੱਟ ਕਮਾ ਕੇ ਅਸੀਂ ਦੂਣ ਸਵਾਇਆ ਕਰਕੇ ਵਾਪਸ ਘਰ ਲੈ ਕੇ ਆਉਂਦੇ, ਆਓ ਖੁਸ਼ੀਆਂ ਲੈ ਕੇ ਨਿਕਲਦੇ ਹਾਂ, ਸ਼ਾਮਾਂ ਨੂੰ ਖੁਸ਼ੀਆਂ ਲੈ ਕੇ ਘਰ ਪਰਤਾਂਗੇ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਹੱਸਦੇ ਚਿਹਰੇ ਰਹਿਣ, ਇਸੇ ਅਰਦਾਸ ਦੇ ਨਾਲ ਉਹ ਵੱਧਦੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਏਅਰਪੋਰਟ 'ਤੇ ਜਾਣ ਦੀਆਂ ਤਿਆਰੀਆਂ ਸੀ, ਬੈਗ ਪੈਕ ਕਰਦਿਆਂ ਨਾਲ ਜਾਣ ਵਾਲੇ ਸੱਜਣ ਦਾ ਫੋਨ ਆਇਆ। ਟ੍ਰੈਫਿਕ ਬਹੁਤ ਹੁੰਦੀ ਹੈ ਏਅਰਪੋਰਟ ਵਾਲੇ ਰਾਹ ਦੇ ਉੱਤੇ, ਇੱਦਾਂ ਕਰਦੇ ਹਾਂ ਘੰਟਾ ਕੁ ਪਹਿਲਾਂ ਨਿਕਲਦੇ। ਉਹਨੂੰ ਤਾਂ ਹਾਂ ਕਰ ਦਿੱਤੀ, ਪਰ ਮਨ ਦੇ ਵਿੱਚ ਆਈ ਜਾਂਦਾ ਤੂੰ ਤਾਂ ਸੱਜਣਾ ਵਿਹਲਾ, ਮੇਰੇ ਹਾਲੇ 36 ਕੰਮ ਕਰਨ ਵਾਲੇ ਪਏ ਆ, ਉਹੀ ਇੱਕ ਘੰਟਾ ਪਤਾ ਨਹੀਂ ਮੈਂ ਕਿੰਨੇ ਕੰਮ ਕਰ ਲੈਣੇ। ਫਿਰ ਸੋਚਿਆ ਚਲੋ ਹਾਂ ਕਰ ਦਿੱਤੀ ਹੈ, ਕੰਮ ਤਾਂ ਬਹੁਤਾ ਲੈਪਟੋਪ ਦਾ ਹੀ ਹੈ, ਘੰਟਾ ਪਹਿਲਾਂ ਪਹੁੰਚ ਕੇ ਉੱਥੇ ਬਹਿ ਕੇ ਕਰ ਲਾਂਗੇ। ਪਰ ਪਤਾ ਨਹੀਂ ਕਿਉਂ ਇਹ ਫੈਸਲਾ ਮਨ ਨੂੰ ਚੁਬੀ ਜਾਂਦਾ ਯਾਰ, ਐਵੇਂ ਇੱਕ ਘੰਟਾ ਇਹਨੇ ਖਰਾਬ ਕਰ ਦੇਣਾ। ਇਹ ਜ਼ਿਆਦਾ ਹੀ ਕੁਛ ਹਿਸਾਬੀ ਕਿਤਾਬੀ ਲੱਗਦਾ, ਖੈਰ ਕੰਮ ਆਪਣਾ ਸੀ ਇਸ ਕਰਕੇ ਬਹੁਤਾ ਟਾਲ ਮਟੋਲਾ ਨਹੀਂ ਕਰ ਸਕਦੇ। ਪਲਾਨ ਦੇ ਮੁਤਾਬਿਕ ਘੰਟਾ ਕੁ ਪਹਿਲਾਂ ਚੱਲ ਪਏ ਅਤੇ ਟ੍ਰੈਫਿਕ ਵੀ ਘੱਟ ਮਿਲੀ। ਆਮ ਦੇ ਨਾਲੋਂ ਪਹਿਲਾਂ ਹੀ ਏਅਰਪੋਰਟ ਦੇ ਉੱਤੇ ਪਹੁੰਚ ਗਏ, ਕੋਈ ਕਾਹਲ ਨਹੀਂ ਸੀ, ਪਰ ਫਿਰ ਵੀ ਉਹ ਫੈਸਲਾ ਮਨ ਨੂੰ ਚੁਬੀ ਜਾਵੇ। ਹੁਣ ਉਹ ਇੱਕ ਘੰਟਾ ਪਹਿਲਾਂ ਪਹੁੰਚ ਕੇ ਦੱਸ ਕਰਨਾ ਕੀ ਹੈ ਇੱਥੇ, ਇਹਨੇ ਨੂੰ ਜਾ, ਟੈਕਸੀ ਵਾਲੇ ਨੇ ਬ੍ਰੇਕ ਮਾਰੀ। ਉਤਰੇ ਤੇ ਸਾਹਮਣੇ ਸ਼ਟਲ ਬੱਸ ਸੀ, ਨਾਲ ਦਾ ਮਿੱਤਰ ਕਹਿਣ ਲੱਗਾ ਬੱਸ ਤੁਰਨੀ ਲੱਗੀ ਆ, ਆ ਮਿੱਤਰਾ ਮਾਰ ਥੋੜ੍ਹੀ ਜਿਹੀ ਦੜੁੱਕੀ, ਬਹੁਤਾ ਸੋਚਣ ਦਾ ਸਮਾਂ ਨਹੀਂ ਮਿਲਿਆ, ਭੱਜ ਕੇ ਸ਼ਟਲ ਬੱਸ ਦੇ ਵਿੱਚ ਬਹਿ ਗਏ। ਨਾਲ ਦੀ ਨਾਲ ਹੀ ਬਾਰੀ ਬੰਦ ਹੋ ਗਈ, ਸ਼ਟਲ ਬੱਸ ਤੁਰੀ ਤਾਂ ਮਨ ਦੇ ਵਿੱਚ ਵਿਚਾਰ ਆਇਆ ਆ ਪੁਲ ਪਾਰ ਕਰਕੇ ਆ 5 ਮਿੰਟਾਂ ਦੇ ਵਿੱਚ ਆਪਾਂ ਤੁਰ ਕੇ ਪਹੁੰਚ ਜਾਣਾ ਹੈ, ਭਲਾ ਆਪਾਂ ਇਹ ਬੱਸ ਦੇ ਵਿੱਚ ਕਿਉਂ ਬਹਿ ਗਏ ਹਾਂ। ਜਦੋਂ ਬੱਸ ਵਾਲੇ ਨੇ ਥੋੜ੍ਹੀ ਜਿਹੀ ਅੱਗੇ ਤੋਰੀ ਤਾਂ ਸਮਝ ਆਈ ਕਿ ਇਹਨੇ ਤਾਂ ਹਲੇ ਉਹ ਦੂਰੋਂ ਘੁੰਮ ਕੇ ਆਉਣਾ, ਆਪਾਂ ਇੱਧਰੋਂ ਦੀ ਸ਼ੋਰਟਕੱਟ ਮਾਰਨਾ ਸੀ ਅਤੇ ਤੁਰ ਕੇ ਸਿੱਧਾ ਏਅਰਪੋਰਟ ਦੇ ਅੰਦਰ। ਪਹਿਲਾਂ ਤਾਂ ਨਾਲ ਦੇ 'ਤੇ ਮਾੜੀ ਜਿਹੀ ਪੜਾਸ ਕੱਢੀ, ਜਰਦੀ ਜਰਦੀ ਜੀ ਉਹਦੇ 'ਤੇ ਪੜਾਸ ਕੱਢੀ ਅਤੇ ਫਿਰ ਸਾਹਮਣੇ ਡਰਾਈਵਰ ਦੇ ਉੱਤੇ ਧਿਆਨ ਪੈ ਗਿਆ। ਪੰਜਾਬੀ ਹੋਣ ਦੇ ਨਾਤੇ ਡਰਾਈਵਰ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਨਾਲ ਹੀ ਪੁੱਛ ਲਿਆ, ਵੀਰ ਤੂੰ ਤਾਂ ਸਾਰਾ ਦਿਨ ਬੜਾ ਬੋਰ ਹੁੰਦਾ ਹੋਏਗਾ, ਆ ਇੱਥੇ ਗੋਲ ਗੋਲ ਜਿਹਾ ਘੁੰਮੀ ਜਾਣਾ, ਇੱਦਾਂ ਦੀ ਨੌਕਰੀ ਤਾਂ ਬੜੀ ਔਖੀ ਆ ਕਰਨੀ ਯਾਰ। ਡਰਾਈਵਰ ਨੇ ਹਲਕੀ ਜਿਹੀ ਝਾਕ ਦਿੱਤੀ, ਚਿਹਰੇ ਦੇ ਉੱਤੇ ਵੱਡੀ ਜਿਹੀ ਇੱਕ ਸਮਾਈਲ ਲੈ ਕੇ ਆਉਂਦੀ ਅਤੇ ਕਿਹਾ ਨਹੀਂ ਨਹੀਂ ਭਾਅ ਜੀ ਇੱਦਾਂ ਦਾ ਤਾਂ ਕੁਛ ਨਹੀਂ, ਤੁਸੀਂ ਜਾਣ ਕੇ ਸ਼ਾਇਦ ਹੈਰਾਨ ਹੋ ਗਏ ਕਿ ਮੈਂ ਇੱਕੋ ਗੇੜਾ ਹੀ ਲਾਉਣਾ ਵਾ ਇੱਕ ਦਿਨ 'ਚ, ਦੂਸਰੇ ਗੇੜੇ ਦੇ ਵਿੱਚ ਪਹਿਲਾਂ ਵਰਗਾ ਕਦੀ ਮੇਰਾ ਅਭਿਆਸ ਰਿਹਾ ਹੀ ਨਹੀਂ, ਐਕਸਪੀਰੀਅੰਸ ਰਿਹਾ ਹੀ ਨਹੀਂ, ਸੱਚ ਜਾਣਿਓ ਹਰ ਗੇੜੇ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮੈਨੂੰ ਐਕਸਪੀਰੀਅੰਸ ਮਿਲਦਾ, ਜਦੋਂ ਵੱਖਰੀ ਤਰ੍ਹਾਂ ਦੇ ਲੋਕ ਮਿਲਦੇ ਨੇ ਤੁਹਾਡੇ ਵਰਗੇ, ਹੱਸ ਕੇ ਬੋਲਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਤਜਰਬੇ ਹੁੰਦੇ ਨੇ, ਅਤੇ ਫਿਰ ਮੈਨੂੰ ਸਾਰਾ ਦਿਨ ਕਦੀ ਲੱਗਿਆ ਹੀ ਨਹੀਂ ਕਿ ਮੈਂ ਇੱਕੋ ਰੂਟ ਦੇ ਉੱਤੇ ਉੱਥੇ ਜਿਹੇ ਘੁੰਮੀ ਜਾਂਦਾ, ਆਹ ਤਾਂ ਤੁਸੀਂ ਗੱਲ ਕਹੀ ਆ ਅਤੇ ਮੈਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ, ਇੰਨਾ ਕਹਿ ਕੇ ਹੱਸਣ ਲੱਗ ਪਿਆ। ਇਹਨੇ ਨੂੰ ਲਾਈਟਾਂ ਦੇ ਉੱਤੇ ਬ੍ਰੇਕ ਮਾਰੀ ਤਾਂ ਸਾਹਮਣੇ ਏਅਰਪੋਰਟ ਤੋਂ ਨਿਕਲਦਾ ਇੱਕ ਪਰਿਵਾਰ, ਡਰਾਈਵਰ ਦੇ ਲਾਗੇ ਬੈਠੇ ਹੋਣ ਦੇ ਕਰਕੇ ਉੱਧਰ ਨੂੰ ਇਸ਼ਾਰਾ ਕਰਕੇ ਕਹਿਣ ਲੱਗਾ ਭਾਅ ਜੀ ਉਹ ਵੇਖੋ ਆ ਛੋਟੀ ਜਿਹੀ ਬੱਚੀ ਕਿੱਦਾਂ ਆਪਣੀ ਦਾਦੀ ਦੀ ਬਾਂਹ ਫੜ ਕੇ ਪਾਰ ਕਰਾਉਣ ਡਈ ਹੈ ਸੜਕ,
ਐਨ ਆਨੰਦ ਆ ਰਿਹਾ ਕਿ ਨਹੀਂ ਵੇਖ ਕੇ। ਇੱਕ ਉਮਰ ਸੀ, ਇਸ ਦਾਦੀ ਨੇ ਕਿੱਦਾਂ ਖੜਾਇਆ ਹੋਊਗਾ ਗੋਦੀ 'ਚ ਬਿਠਾ ਕੇ, ਮਗਰ ਭੱਜੀ ਫਿਰਦੀ ਹੋਣੀ ਹੈ। ਇਹੋ ਹੀ ਬਾਂਹ ਫੜ ਕੇ ਉਹ ਉਹਨੂੰ ਸਕੂਲ ਛੱਡਣ ਜਾਂਦੀ ਹੋਊਗੀ। ਹੁਣ ਉਹ ਥੋੜ੍ਹੀ ਬਜ਼ੁਰਗ ਹੋਈ ਹੈ ਅਤੇ ਪੋਤੀ ਵੇਖੋ ਕਿੱਦਾਂ ਉਹਦਾ ਸਾਥ ਦੇ ਰਹੀ ਹੈ। ਸ਼ਾਇਦ ਤੁਹਾਨੂੰ ਵੀ ਮਜ਼ਾ ਆਇਆ ਹੋਵੇ ਵੇਖ ਕੇ, ਮੈਨੂੰ ਤਾਂ ਮੇਰੀ ਦਾਦੀ ਯਾਦ ਆ ਗਈ। ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਮੈਨੂੰ ਸਾਰਾ ਦਿਨ ਐਕਸਪੀਰੀਅੰਸ ਹੁੰਦੇ ਆ। ਜੇ ਮੈਂ ਹੋਰ ਕਿਸੇ ਕੰਮ 'ਤੇ ਹੋਵਾਂ ਉੱਥੇ ਸ਼ਾਇਦ ਮੈਂ ਬੋਰ ਹੋਵਾਂ, ਪਰ ਇੱਥੇ ਤਾਂ ਨਹੀਂ। ਪਰ ਸੱਚ ਦੱਸਾਂ, ਮੈਂ ਬੜੀਆਂ ਨੌਕਰੀਆਂ ਕੀਤੀਆਂ। ਆਹ ਜਿਹੜਾ ਮੈਂ ਆਮ ਸੁਣ ਲੈਂਦਾ ਨਾ, ਇੱਥੇ ਬੋਰ ਹੋ ਗਏ, ਇੱਥੇ ਜੀ ਨਹੀਂ ਲੱਗਦਾ, ਮਜਬੂਰੀ ਨੂੰ ਕਈ ਨੌਕਰੀਆਂ ਛੱਡਣੀਆਂ ਪਈਆਂ। ਪਰ ਸੱਚ ਜਾਣਿਓ, ਕਦੀ ਕਦੀ ਇੱਦਾਂ ਦਾ ਮਨ ਦੇ ਵਿੱਚ ਵਿਚਾਰ ਆਏ ਨਹੀਂ। ਇੱਕ ਗੱਲ ਦੱਸਾਂ, ਇੱਕ ਵਾਰੀ ਇੱਕ ਵੇਅਰ ਹਾਊਸ ਦੇ ਵਿੱਚ ਮੇਰੀ ਨੌਕਰੀ ਲੱਗੀ ਡੱਬੇ ਪੈਕ ਕਰਨ ਦੀ। ਮੈਂ ਅੱਜ ਵੀ ਇਕੱਲਾ ਸੋਚ ਕੇ ਹੱਸ ਪੈਂਦਾ, ਦੂਰ ਦਰੇਡੇ ਤੱਕ ਡੱਬੇ ਡੱਬੇ, ਕੋਈ ਬੰਦਾ ਨਾ ਪਰਿੰਦਾ, ਗੱਲ ਕਰਨ ਵਾਲਾ ਕੋਈ ਨਹੀਂ ਸੀ ਹੁੰਦਾ। ਅੱਜ ਵੀ ਮੈਂ ਇਹ ਸੋਚ ਕੇ ਹੱਸ ਪੈਂਦਾ ਕਿ ਉਦੋਂ ਮੈਂ ਡੱਬਿਆਂ ਨਾਲ ਹੀ ਬੜੀਆਂ ਗੱਲਾਂ ਕੀਤੀਆਂ, ਉਦੋਂ ਉਹੀ ਮੈਨੂੰ ਸਾਥੀ ਲੱਗਦੇ ਹੁੰਦੇ ਸੀ। ਨਾਲੇ ਮੱਠੇ ਮੱਠੇ ਜੇ ਗਾਣੇ ਬੋਲਦੇ ਰਹਿਣਾ, ਨਾਲੇ ਕੰਮ ਕਰੀ ਜਾਣਾ, ਪਤਾ ਹੀ ਨਹੀਂ ਲੱਗਦਾ ਕਿੱਥੇ ਰੱਬ ਰੱਬ ਕਰਦਿਆਂ ਦਿਨ ਲੰਘ ਜਾਂਦਾ। ਆ ਵੇਖੋ ਬਾਹਰ ਵੱਲ ਮਾਰੋ ਧਿਆਨ, ਕਿੰਨੀ ਖੂਬਸੂਰਤ ਦੁਨੀਆ, ਕਿੰਨੇ ਰੰਗ ਬਿਰੰਗੇ ਲੋਕ ਹੈ। ਸਾਰਾ ਦਿਨ ਭਲਾ ਇਹੋ ਹੀ ਥੋੜ੍ਹੀ ਟੱਕਰਨੇ ਆ। ਅਤੇ ਬਾਕੀ ਆ ਰਹਿ ਗਈਆਂ ਸੜਕਾਂ, ਇਮਾਰਤਾਂ, ਆ ਲਾਈਟਾਂ ਵਾਲੇ, ਇਹਨਾਂ ਵੱਲ ਤਾਂ ਕਦੀ ਮੇਰਾ ਧਿਆਨ ਹੀ ਨਹੀਂ ਗਿਆ। ਸੱਚ ਪੁੱਛੋ ਤਾਂ ਬੜੀ ਵਧੀਆ ਚੱਲ ਰਹੀ ਹੈ ਜ਼ਿੰਦਗੀ। ਇਹਨਾਂ ਨੂੰ ਗੱਲਾਂ ਕਰਦਿਆਂ ਸਾਡਾ ਵੀ ਸਟੋਪ ਆ ਗਿਆ, ਦਿਮਾਗ ਜਿੱਦਾਂ ਸੁੰਨ ਜਿਹਾ ਹੋ ਗਿਆ। ਯਾਰ ਇਹ ਡਰਾਈਵਰ ਜ਼ਿੰਦਗੀ ਨੂੰ ਇੱਕ ਨਵੀਂ ਦਸ਼ਾ ਦੇ ਗਿਆ। ਇਹ ਦਿਸ਼ਾ ਵੱਲ ਤਾਂ ਮੈਂ ਕਦੇ ਸੋਚਿਆ ਨਹੀਂ, ਜਾਂ ਫਿਰ ਬੜਾ ਚਿਰ ਪਹਿਲਾਂ ਸੋਚਦੇ ਹੁੰਦੇ ਸੀ ਇੱਦਾਂ ਦਾ। ਹੁਣ ਤਾਂ ਕੰਮਾਂ ਕਾਰਾਂ ਦੇ ਵਿੱਚ ਇਹੋ ਜਿਹੇ ਲਤਾੜੇ ਗਏ ਹਾਂ, ਹਰ ਇੱਕ ਚੀਜ਼ ਦੇ ਵਿੱਚ ਬੋਰੀਅਤ ਆ ਗਈ ਹੈ। ਪਤਾ ਨਹੀਂ ਇੱਦਾਂ ਦੀ ਕਿਉਂ ਜ਼ਿੰਦਗੀ ਬਣਾ ਲਈ ਆਪਣੀ। ਕੱਲ੍ਹ ਰਾਤ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਸੀਨ ਦਿਮਾਗ ਦੇ ਵਿੱਚ ਘੁੰਮੀ ਜਾਂਦਾ। ਭਾਵੇਂ ਕਿ ਕੋਲ ਵਧੇਰੇ ਸਮਾਂ ਸੀ, ਫਿਰ ਵੀ ਇੱਦਾਂ ਕਿਉਂ ਲੱਗੀ ਜਾਂਦਾ ਜਿਵੇਂ ਮੈਨੂੰ ਹੋਰ ਕਾਲ ਕਰ ਲੈਣੀ ਚਾਹੀਦੀ ਹੈ, ਜਿੱਦਾਂ ਆਹ ਘੰਟਾ ਮੈਂ ਖਰਾਬ ਕਰ ਦਿੱਤਾ ਹੋਵੇ। ਹਾਲਾਂਕਿ ਉਹ ਵੀ ਮੇਰੇ ਹੱਥ ਦੇ ਵਿੱਚ, ਕਿਤੇ ਇਹ ਮੈਂ ਆਪਣੇ ਸੁਭਾਅ ਦਾ ਹਿੱਸਾ ਤਾਂ ਨਹੀਂ ਬਣਾ ਲਿਆ। ਕਈ ਵਾਰੀ ਆਪਾਂ ਵਿਹਲੇ ਰਹਿ ਕੇ ਵੀ ਨਹੀਂ ਬੋਰ ਹੁੰਦੇ, ਅਤੇ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਕਰਨ ਦੇ ਉੱਤੇ ਵੀ ਕਈ ਵਾਰੀ ਬੋਰ ਹੋਈ ਜਾਂਦੇ ਹਾਂ। ਅਤੇ ਸ਼ਾਇਦ ਇਹੋ ਚੀਜ਼ਾਂ ਆਪਾਂ ਅੱਗੇ ਆਪਣੇ ਬੱਚਿਆਂ 'ਚ ਵੀ ਪਾ ਦਿੱਤੀਆਂ, ਉਹ ਵੀ ਗੱਲ ਗੱਲ ਦੇ ਉੱਤੇ ਕਹਿੰਦੇ ਰਹਿੰਦੇ ਆ, ਮੈਂ ਇਹਦੇ ਤੋਂ ਬੋਰ ਹੋ ਗਿਆ, ਮੈਂ ਉਹਦੇ ਤੋਂ ਬੋਰ ਹੋ ਗਿਆ। ਪਰ ਅੱਜ ਜੋ ਆ ਡਰਾਈਵਰ ਵੀਰ ਦੱਸ ਗਿਆ ਨਾ, ਗੱਲ ਬੜੀ ਪਤੇ ਦੀ ਹੈ। ਅਤੇ ਹੁਣ ਨਾਲ ਦੇ ਸਾਥੀ ਦਾ ਵੀ ਧੰਨਵਾਦ ਕਰਨ ਨੂੰ ਜੀ ਕਰ ਦਿੰਦਾ। ਉਹ ਜੇ ਨਾ ਹੀਲਾ ਕਰਦਾ ਤਾਂ ਭੱਜ ਕੇ ਆਪਾਂ ਬੱਸ 'ਤੇ ਚੜ੍ਹਦੇ ਨਾ। ਜ਼ਿੰਦਗੀ ਦੇ ਵਿੱਚ ਹਮੇਸ਼ਾ ਸ਼ੋਰਟਕੱਟ ਆਪਾਂ ਲੈ ਤਾਂ ਸਕਦੇ ਹਾਂ, ਥੋੜ੍ਹਾ ਥੋੜ੍ਹਾ ਸਮਾਂ ਆਪਾਂ ਇੱਧਰੋਂ ਉੱਧਰੋਂ ਬਚਾ ਤਾਂ ਜ਼ਰੂਰ ਸਕਦੇ ਹਾਂ, ਪਰ ਉਸ ਸਫ਼ਰ ਦੇ ਵਿੱਚ ਹੋ ਸਕਦਾ ਸਾਨੂੰ ਉਹ ਸਿੱਖਿਆ ਨਾ ਮਿਲੇ ਜਿਹੜੀ ਸਾਨੂੰ ਠਹਿਰਾਅ ਦੇ ਵਿੱਚ ਮਿਲਣੀ ਹੈ। ਜ਼ਿੰਦਗੀ ਦੇ ਵਿੱਚ ਇਹ ਜਿਹੜਾ 10 ਮਿੰਟ ਦਾ ਠਹਿਰਾਅ ਆਇਆ ਨਾ, ਉਹ ਬੱਸ ਦੇ ਵਿੱਚ ਬਹਿ ਕੇ ਜੋ ਗੱਲਾਂ ਬਾਤਾਂ ਹੋਈਆਂ, ਜੋ ਜ਼ਿੰਦਗੀ ਨੇ ਅੱਜ ਸਬਕ ਦਿੱਤਾ, ਉਹ ਤਾਂ ਵਾਕਈ ਕੱਲ੍ਹ 'ਚੋਂ ਨਹੀਂ ਸੀ ਮਿਲਣਾ। ਵੈਸੇ ਵੇਖਿਆ ਜਾਵੇ ਤਾਂ ਜੋ ਚੀਜ਼ ਸਾਨੂੰ ਬੋਰ ਕਰਦੀ ਹੈ ਉਹ ਕਦੀ ਪੁਰਾਣੀ ਸਾਡੇ ਸੁਭਾਅ ਦਾ ਹਿੱਸਾ ਤਾਂ ਨਹੀਂ ਹੁੰਦੀ, ਉਹ ਤਾਂ ਅਸੀਂ ਆਪ ਆਪਣੇ ਆਪ ਨੂੰ ਦਿੰਦੇ ਹਾਂ। ਉਦਾਂ ਦੇ ਹਾਲਾਤ ਤਾਂ ਆਪਾਂ ਆਪ ਬਣਾ ਲੈਂਦੇ ਹਾਂ, ਇੱਕ ਮਨ ਦੀ ਅਵਸਥਾ ਥੋੜ੍ਹੀ ਹੈ, ਜਾਂ ਫਿਰ ਇੱਦਾਂ ਕਹਿ ਲਓ ਕਿ ਰੱਬ ਨੇ ਬਣਾ ਕੇ ਪੁਰਜੇ ਇੱਦਾਂ ਦੇ ਪਾ ਕੇ ਥੋੜ੍ਹੀ ਸਾਡੇ 'ਚ ਭੇਜਿਆ।
ਇਦਾਂ ਦਾ ਤਾਂ ਅਸੀਂ ਆਪ ਕਰ ਲਿਆ ਆਪਣੇ ਆਪ ਨੂੰ। ਇਸ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਭੱਜ ਨੱਠ ਆ ਠੀਕ ਹੈ, ਪਰ ਜਿੱਥੇ ਨਹੀਂ ਆ ਉੱਥੇ ਵੀ ਅਸੀਂ ਆਪਣੀ ਜ਼ਿੰਦਗੀ ਭੱਜ ਨੱਠ ਵਾਲੀ ਕਰ ਲਈ, ਉੱਥੇ ਵੀ ਐਵੇਂ ਨਜਾਇਜ਼ ਇੱਕ ਤਲਖੀ ਜੀ ਬਣੀ ਰਹਿੰਦੀ ਹੈ। ਅਤੇ ਇਸ ਕਾਲ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਆਪਾਂ ਕਰਦੇ ਹਾਂ, ਇਸ ਕਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਆਪਾਂ ਰਿਸ਼ਤੇ ਗਵਾ ਦਿੰਦੇ ਹਾਂ, ਇਸ ਕਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜ਼ਿੰਦਗੀ ਦੇ ਰੰਗ ਆਪਾਂ ਮਾਣ ਹੀ ਨਹੀਂ ਪਾਉਂਦੇ। ਸ਼ਾਇਦ ਇਸੇ ਕਰਕੇ ਸਾਨੂੰ ਜ਼ਿੰਦਗੀ ਬੋਰ ਲੱਗਣ ਲੱਗ ਪਈ, ਕਿਉਂਕਿ ਆਪਾਂ ਤਾਂ ਕੁਦਰਤ ਦੇ ਰੰਗ ਵੇਖ ਹੀ ਨਹੀਂ ਪਾਉਂਦੇ। ਕੁਦਰਤ ਦੀ ਬਣਾਈ ਇਸ ਕਾਇਨਾਤ ਨੂੰ, ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੂੰ, ਇਹਨਾਂ ਜਾਨਵਰਾਂ ਨੂੰ, ਪੰਛੀਆਂ ਨੂੰ, ਕੁਦਰਤ ਦਾ ਬਣਾਇਆ ਬੰਦਾ ਅਤੇ ਬੰਦੇ ਵੱਲੋਂ ਬਣਾਈਆਂ ਕਮਾਲ ਦੀਆਂ ਕਲਾਕ੍ਰਿਤੀਆਂ, ਇਹਨਾਂ ਸਾਰੀਆਂ ਵੱਲ ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ। ਕਈ ਕਈ ਵਾਰੀ ਤਾਂ ਇੱਦਾਂ ਪ੍ਰਤੀਤ ਹੁੰਦਾ ਜਿੱਦਾਂ ਆਪਣੇ ਘਰ ਦੇ ਬਾਰੇ ਹੀ ਨਹੀਂ ਸਾਰਾ ਕੁਛ ਸਾਨੂੰ ਪਤਾ। ਘਰ ਵੱਲ ਜਾਂਦੇ ਰਾਹ ਭਾਵੇਂ ਅਸੀਂ ਸਾਲਾਂ ਤੋਂ ਉੱਥੇ ਰਹਿ ਰਹੇ ਹਾਂ, ਨਹੀਂ ਪਤਾ ਸਾਨੂੰ ਉਹ ਰੁੱਖ ਨਿੱਕੇ ਤੋਂ ਕਦੋਂ ਵੱਡੇ ਹੋ ਗਏ, ਬੜੀ ਵਾਰੀ ਸਮਝ ਹੀ ਨਹੀਂ ਆਉਂਦਾ। ਕਈ ਵਾਰੀ ਕੋਈ ਓਪਰਾ ਦੱਸਦਾ ਆਹ ਤੁਹਾਡੇ ਘਰ ਦੇ ਬਾਹਰ ਫੁੱਲ ਬੜੇ ਸੋਹਣੇ ਲੱਗੇ, ਅਤੇ ਫਿਰ ਹੈਰਾਨੀ ਹੁੰਦੀ ਆ। ਹਾਂ, ਪਰ ਆਪ ਤਾਂ ਕਦੀ ਖਿਆਲ ਹੀ ਨਹੀਂ ਕਰ ਪਾਏ। ਸ਼ਾਇਦ ਉਸੇ ਕਾਲ ਦੇ ਵਿੱਚ ਆਪਾਂ ਫੋਨ ਦੇ ਉੱਤੇ ਲੱਗੇ ਘਰੋਂ ਨਿਕਲ ਆਉਂਦੇ ਹਾਂ ਅਤੇ ਉਸੇ ਕਾਲ ਦੇ ਵਿੱਚ ਵਾਪਸ ਚਲੇ ਜਾਂਦੇ ਹਾਂ। ਕੀ ਇਹੋ ਜ਼ਿੰਦਗੀ ਹੈ? ਕੀ ਜ਼ਿੰਦਗੀ ਦੇ ਵਿੱਚ ਠਹਿਰਾ ਕੋਈ ਮਾਇਨੇ ਨਹੀਂ ਰੱਖਦਾ? ਕੀ ਇਸ ਭੱਜ ਨੱਠ ਤੋਂ ਆਪਾਂ ਖੁਸ਼ ਹਾਂ? ਕੀ ਇਸ ਭੱਜ ਨੱਠ ਨੇ ਸਾਨੂੰ ਕੁਛ ਦਿੱਤਾ? ਬੜੇ ਸਾਰੇ ਸਵਾਲ ਨੇ ਸਾਡੇ ਕੋਲ। ਸ਼ਾਇਦ ਇਹ ਡਰਾਈਵਰ ਵੀਰ ਤੁਹਾਨੂੰ ਨਾ ਕਿਤੇ ਮਿਲੇ, ਇਸ ਕਰਕੇ ਸੋਚਿਆ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਕੋਸ਼ਿਸ਼ ਕਰਾਂਗੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਥੋੜ੍ਹੀ ਜਿਹੀ ਠਹਿਰਾਅ ਨੂੰ ਇੰਜੋਏ ਕਰੀਏ। ਗੱਲ ਗੱਲ ਦੇ ਉੱਤੇ ਜੇ ਤੁਸੀਂ ਬੋਰ ਫੀਲ ਕਰਦੇ ਹੋ, ਨਿਕਾ ਨਿਕਾ ਜਿਹਾ ਇੱਧਰ ਉੱਧਰ ਦਾ ਸਮਾਂ ਕਿਸੇ ਨਾਲ ਗੱਲਬਾਤ ਕੀਤੀ ਦੇ ਉੱਤੇ ਤੁਹਾਨੂੰ ਸਮੇਂ ਦੀ ਬਰਬਾਦੀ ਲੱਗਦਾ, ਤਾਂ ਇਹਦਾ ਮਤਲਬ ਕਿ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ, ਥੋੜ੍ਹੀ ਜਿਹੀ ਰਫ਼ਤਾਰ ਉੱਤੇ ਥੱਲੇ ਕਰਨ ਦੀ ਲੋੜ ਹੈ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਖੁਸ਼ ਰਹੋ, ਤੰਦਰੁਸਤ ਰਹੋ, ਆਪਣੇ ਲਈ ਸਮਾਂ ਰੱਖੋ, ਆਪਣੇ ਪਰਿਵਾਰ ਲਈ ਰੱਖੋ, ਆਪਣੇ ਯਾਰਾਂ ਦੋਸਤਾਂ ਦੇ ਲਈ ਅਤੇ ਹਰ ਇੱਕ ਉਸ ਸ਼ੈ ਦੇ ਲਈ ਜਿਹੜੀ ਸਾਰਾ ਦਿਨ ਤੁਹਾਨੂੰ ਤੁਹਾਡੇ ਰਾਹਾਂ ਦੇ ਵਿੱਚ ਤੁਰੀ ਜਾਂਦੀ ਖਲੋਤੀ ਦਿਖਦੀ ਹੈ, ਉਹਨੂੰ ਇੰਜੋਏ ਕਰੋ ਅਤੇ ਫਿਰ ਇਸ ਜ਼ਿੰਦਗੀ ਦਾ ਨਜ਼ਾਰਾ ਵੱਖਰਾ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
6: ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
7: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
8: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਗਾਣਾ ਤੁਸੀਂ ਸੁਣ ਰਹੇ ਸੀ ਕੋਹੇ ਨੂਰ ਅਤੇ ਅੱਜ ਕੱਲ੍ਹ ਕੋਹੇ ਨੂਰ ਦੇ ਫਿਰ ਦੁਬਾਰਾ ਤੋਂ ਕਾਫੀ ਚਰਚੇ ਨੇ ਚਰਚੇ ਬਹੁਤੇ ਇਸ ਕਰਕੇ ਵੀ ਨੇ ਕਿਉਂਕਿ ਹਾਲ ਹੀ ਦੇ ਵਿੱਚ ਆਪਾਂ ਖਬਰਾਂ ਦੇ ਵਿੱਚ ਵੇਖਿਆ ਕਿ ਨਿਊਯਾਰਕ ਦੇ ਜਿਹੜੇ ਮੇਅਰ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਮੰਗ ਕਰਨਗੇ ਬ੍ਰਿਟਿਸ਼ ਕਿੰਗ ਚਾਰਲਸ ਦੇ ਕੋਲੋਂ ਕਿ ਮੁਲਾਕਾਤ ਦੇ ਦਰਮਿਆਨ ਕੋਹੇ ਨੂਰ ਹੀਰਾ ਜਿਹੜਾ ਉਹ ਭਾਰਤ ਨੂੰ ਵਾਪਸ ਦਿੱਤਾ ਜਾਵੇ। ਸੋ ਇਸ ਤੋਂ ਬਾਅਦ ਫਿਰ ਧੜਾ ਧੜ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਆਪਾਂ ਵੇਖ ਰਹੇ ਹਾਂ ਕਿ ਭਾਰਤੀ ਅਖਬਾਰਾਂ ਦੇ ਵਿੱਚ ਖਾਸ ਤੌਰ ਉੱਤੇ ਪੰਜਾਬ ਦੇ ਵਿੱਚ ਇਹਦੇ 'ਤੇ ਖੂਬ ਚਰਚੇ ਚੱਲ ਰਹੇ ਨੇ ਅਤੇ ਅੱਜ ਦੇ ਦਿਨ ਆਪਾਂ ਕੋਹੇ ਨੂਰ ਦੇ ਉੱਤੇ ਹੀ ਚਰਚਾ ਕਰਨ ਦੇ ਲਈ ਸਰਦਾਰ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੂੰ ਸੱਦਿਆ ਫੋਨ ਲਾਈਨ ਦੇ ਉੱਤੇ ਅਤੇ ਉਹ ਜਾਣਦੇ ਹਾਂ ਕੀ ਇਹਦਾ ਇਤਿਹਾਸ ਸੀ, ਕੀ ਹੁਣੇ ਹੋਇਆ ਅਤੇ ਅੱਗੇ ਕੀ ਹੋਣ ਦੇ ਆ ਸਾਰ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ। ਹਾਂਜੀ
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ।
1: ਅੱਜ ਆਪਾਂ ਗੱਲ ਹਾਂਜੀ
0: ਜੀ ਬਿਲਕੁਲ ਅੱਜ ਕੋਹੇ ਨੂਰ ਦੀ ਸਾਨੂੰ ਇਹ ਕਿ ਗੱਲ ਕਰੀਏ ਫਿਰ ਦੁਬਾਰਾ ਖਬਰਾਂ ਤੋਂ ਆਪਾਂ ਵੇਖ ਰਹੇ ਹਾਂ ਕਿ ਚਰਚਾ ਚ ਆ ਗਿਆ।
1: ਨਹੀਂ ਬਿਲਕੁਲ, ਕਿਉਂਕਿ ਜਦੋਂ ਜਿਹੜੇ ਨਿਊਯਾਰਕ ਦੇ ਜੋ ਸਿਟੀ ਦੇ ਮੇਅਰ ਨੇ ਜ਼ੋਹਰਾਨ ਮਮਦਾਨੀ, ਜਿਨ੍ਹਾਂ ਨੇ ਇਹ ਗੱਲ ਕਹੀ ਜਦੋਂ ਪ੍ਰਿੰਸ ਚਾਰਲਸ ਨੇ ਆਉਣਾ ਸੀਗਾ, ਤੇ ਕਿਉਂਕਿ ਉਹਨਾਂ ਨੇ ਆਉਣਾ ਤਾਂ ਜਿਹੜਾ 9-11 ਦੇ ਚੱਕਰ ਦੇ ਵਿੱਚ ਉਹ ਦੇਖਣ ਵਾਸਤੇ ਆਉਣਾ ਸੀ, ਯਾਦਗਾਰ ਜਿਹੜੀ 9/11 ਵਾਲੀ ਜਿਹੜੀ ਬਣੀ ਹੈ ਜਦੋਂ ਅਟੈਕ ਹੋਇਆ ਸੀ, ਤੇ ਪਰ ਉਹਨਾਂ ਨੇ ਪਹਿਲਾਂ ਇਹ ਗੱਲ ਕੀਤੀ ਬਕਾਇਦਾ ਕਿ ਉਹ ਜਿਹੜਾ ਹੈਗਾ ਕਿੰਗ ਪ੍ਰਿੰਸ ਚਾਰਲਸ ਨੂੰ ਜਿਹੜਾ ਹੈਗਾ ਇਹ ਗੱਲ ਕਹਿਣਗੇ ਕਿ ਜਿਹੜਾ ਕੋਹੇ ਨੂਰ ਹੈ ਉਹ ਵਾਪਸ ਜਿਹੜਾ ਹੈਗਾ ਮੋੜਿਆ ਜਾਵੇ, ਭਾਰਤ ਨੂੰ ਦਿੱਤਾ ਜਾਵੇ, ਤੇ ਇਹ ਗੱਲ ਉਹ ਜਿਹੜੀ ਉਹ ਜ਼ਰੂਰ ਕਰਨਗੇ, ਏਦਾਂ ਦੀ ਗੱਲ ਕੀਤੀ। ਤੇ ਪਰ ਉਹ ਬਾਅਦ ਦੇ ਵਿੱਚ ਮਿਲੇ ਵੀ, ਪਰ ਉਹ ਕਿਉਂਕਿ ਸਾਰੇ ਨਾਲ ਹੋਰ ਅਮਲਾ ਫੈਲਾ ਸਾਰੇ ਸੀਗੇ, ਉਹਨਾਂ ਨੇ ਉਹਨੂੰ ਗੱਲ ਕੀਤੀ ਜਾਂ ਨਹੀਂ ਕੀਤੀ, ਪਰ ਉਹਨਾਂ ਨੇ ਇਹ ਵੀ ਕਿਹਾ ਸੀ ਜਦੋਂ ਇਕੱਲੇ 'ਚ ਕੋਈ ਗੱਲ ਹੋਈ ਤਾਂ ਜ਼ਰੂਰ ਇਹ ਗੱਲ ਕਰਨਗੇ। ਇਹਦੇ ਨਾਲ ਫਿਰ ਸਾਰੇ ਪਾਸੇ ਜਿਹੜਾ ਸੀ, ਚਲੋ ਉੱਧਰ ਤਾਂ ਨੌਰਥ ਅਮੈਰੀਕਾ ਦੇ ਵਿੱਚ ਤਾਂ ਇਹਦੀ ਚਰਚਾ ਸ਼ੁਰੂ ਹੋਣੀ ਸੀ, ਕੈਨੇਡਾ ਅਮਰੀਕਾ ਦੇ ਵਿੱਚ ਨਾਲ, ਇੱਧਰ ਇੰਡੀਆ ਦੇ ਵਿੱਚ ਵੀ ਨਾਲ ਹੀ ਚਰਚਾ ਸ਼ੁਰੂ ਹੋ ਗਈ, ਤੇ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਕਿ ਇਹ ਮਿਲਣਾ ਚਾਹੀਦਾ। ਸੋ ਕੋਹੇ ਨੂਰ ਬਾਰੇ ਜਿਹੜੀਆਂ ਨੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ, ਇਹਦੇ ਬਾਰੇ ਬੜੇ ਅੰਧ ਵਿਸ਼ਵਾਸ ਵੀ ਚੱਲਦੇ ਨੇ, ਤੇ ਇਹ ਕਿੱਥੋਂ ਆਇਆ, ਕਿਵੇਂ ਗਿਆ, ਕਿਹਨਾਂ ਕਿਹਨਾਂ ਰਾਜਾਂ ਕੋਲੇ ਗਿਆ, ਇਹਦੀ ਕਾਫੀ ਜਿਹੜੀ ਹੈਗੀ ਉਹ ਕਹਾਣੀ ਲੰਬੀ ਚੌੜੀ ਹੈ, ਜਿਹਨੂੰ ਆਪਾਂ ਇਤਿਹਾਸ ਮਿਥਿਹਾਸ ਕਈ ਗੱਲਾਂ ਇਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ। ਤੇ ਪਹਿਲੀ ਗੱਲ ਤਾਂ ਜਿਹੜਾ ਕੋਹੇ ਨੂਰ ਜਿਹੜਾ ਹੈ, ਤੇ ਇਹਨੂੰ ਜਿਹੜਾ ਕੋਹੇ ਨੂਰ ਦਾ ਜਿਹੜਾ ਨਾਂ ਹੈ, ਪਹਿਲਾਂ ਇਹਦਾ ਨਾਂ ਕੋਹੇ ਨੂਰ ਪਹਿਲਾਂ ਨਹੀਂ ਸੀ, ਪਹਿਲਾਂ ਤਾਂ ਆਮ ਡਾਇਮੰਡ ਹੀ ਇਹਨੂੰ ਕਿਹਾ ਜਾਂਦਾ ਸੀ ਜਾਂ ਹੀਰਾ ਹੀ ਕਿਹਾ ਜਾਂਦਾ ਸੀਗਾ। ਤੇ ਜਿਹੜਾ ਇਹਦਾ ਅਸਲ ਦੇ ਵਿੱਚ ਜਿਹੜਾ ਨਾਮਕਰਨ ਕੀਤਾ, ਜਿਹਦੇ ਬਾਰੇ ਕਿਹਾ ਜਾਂਦਾ ਕਿ ਕੋਹੇ ਨੂਰ ਦਾ ਜਿਹੜਾ ਨਾਮਕਰਨ ਉਸ ਵੇਲੇ ਜਿਹੜੇ ਇੱਕ ਸਮਾਰਟ ਜਿਹੜੇ ਸਮਰਾਟ ਸੀਗੇ, ਤੇ ਉਹਨਾਂ ਨੇ ਮਿਸਟਰ ਕਾਫੀ ਉਹਨਾਂ ਨੇ ਜਿਹੜਾ ਸੀ ਇਹਦਾ ਨਾਮਕਰਨ ਕੀਤਾ ਕਿ ਇਹ ਉਹਨੇ ਕਿਹਾ ਕਿ ਇਹ ਤਾਂ ਜਦੋਂ ਉਹਨੇ ਕਹਿੰਦੇ ਦੇਖਿਆ ਤੇ ਉਹਨੇ ਕਿਹਾ ਵੀ ਇਹ ਤਾਂ ਕੋਹੇ ਨੂਰ ਹੈ, ਹਾਲਾਂਕਿ ਫਾਰਸੀ ਦਾ ਸ਼ਬਦ ਹੈ, ਕੋਹੇ ਨੂਰ ਦਾ ਮਤਲਬ ਹੁੰਦਾ ਹੈ ਚਾਨਣ ਦਾ, ਪ੍ਰਕਾਸ਼ ਦਾ ਪਹਾੜ, ਤੇ ਲਾਈਟ ਮਤਲਬ ਕਿ ਮਾਊਂਟੇਨ ਆਫ ਲਾਈਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਮ ਅੰਗਰੇਜ਼ੀ ਦੇ ਵਿੱਚ। ਤੇ ਉਹਨਾਂ ਨੇ ਜਿਹੜਾ ਇਹਦਾ ਨਾਮਕਰਨ ਕੀਤਾ, ਹਾਲਾਂਕਿ ਕਿਹਾ ਜਾਂਦਾ ਕਿ ਇਹ ਚੱਲਿਆ ਉਦੋਂ ਬਹੁਤ ਪਿੱਛੋਂ ਇਹ ਚੱਲਿਆ ਆ ਰਿਹਾ ਸੀਗਾ, ਤੇ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਗੋਲਕੁੰਡਾ ਜਿਹੜਾ ਹੈਗਾ, ਜਿਹੜਾ ਹੁਣ ਅੱਜ ਕੱਲ ਵਾਰੰਗਲ ਜਿਹੜੀ ਕਿਸੇ ਵੇਲੇ ਸਟੇਟ ਸੀ, ਤੇ ਗੋਲਕੁੰਡਾ ਵੀ ਜਿਹਨੂੰ ਕਿਹਾ ਜਾਂਦਾ ਸੀ ਕਿ ਉੱਥੋਂ ਜਿਹੜਾ ਕਲੂਰ ਖਾਣਾ ਜਿਹੜੀਆਂ ਸੀ ਉੱਥੋਂ ਦੀਆਂ ਹੀਰੇ ਦੀਆਂ ਖਾਣਾ, ਉਹਦੇ ਵਿੱਚੋਂ ਜਿਹੜਾ ਸੀ ਇਹ ਹੀਰਾ ਜਿਹੜਾ ਨਿਕਲਿਆ ਸੀ, ਤੇ ਬਾਅਦ ਚ ਇਹਨੂੰ ਘੜਿਆ ਗਿਆ, ਤੇ ਇਹ ਇਸ ਕਰਕੇ ਵੀ ਪਾਪੂਲਰ ਜ਼ਿਆਦਾ ਹੋਇਆ ਕਿ ਇਹਦਾ ਵੇਟ ਤੇ ਸਾਈਜ਼ ਜਿਹੜਾ ਸੀ ਉਹ ਬਹੁਤ ਵੱਡਾ ਸੀਗਾ, ਤੇ ਦੁਨੀਆਂ ਦਾ ਇਹਨੂੰ ਸਭ ਤੋਂ ਭਾਰਾ

0: ਤੇ ਵੱਡਾ ਜਿਹੜਾ ਹੀਰਾ ਸੀ ਇਹ ਸਮਝ ਜਾਂਦਾ ਸੀ, ਇਸ ਕਰਕੇ ਵੀ ਜਿਹੜੀ ਇਹਦੀ ਇੰਪੋਰਟੈਂਸ ਸੀ। ਤੇ ਫਿਰ ਜਦੋਂ ਇਹਦਾ ਬਕਾਇਦਾ ਜਿਹੜਾ ਸੀ ਉਹ ਨਾਮਕਰਨ ਹੋ ਗਿਆ, ਤੇ ਫਿਰ ਉਸ ਤੋਂ ਬਾਅਦ ਇਹਦਾ ਨਾਂ ਜਿਹੜਾ ਸੀ ਉਹ ਜਿਹੜਾ ਜਿੱਦਾਂ ਮੈਂ ਦੱਸਿਆ ਕਿ 18ਵੀਂ ਸਦੀ ਦੇ ਵਿੱਚ ਜਦੋਂ ਕਾਫੀ ਖਾਨ ਨੇ ਇਹਨਾਂ ਨਾਂ ਰੱਖ ਦਿੱਤਾ ਤੇ ਕੋਹੇਨੂਰ, ਫਿਰ ਇਹ ਕੋਹੇਨੂਰ ਦੇ ਨਾਂ ਨਾਲ ਜਿਹੜਾ ਸੀ ਉਹ ਚੱਲਦਾ ਰਿਹਾ। ਤੇ ਕਿਹਾ ਜਾਂਦਾ ਕਿ ਜਦੋਂ ਇੱਥੇ ਸੁਲਤਾਨੇਟ ਜਦੋਂ ਸੀਗੇ, ਇੱਥੇ ਸੁਲਤਾਨ ਸੀ ਜਾਂ ਲੋਧੀ ਖਾਨਦਾਨ ਆਪਾਂ ਕਹਿੰਦੇ ਹਾਂ ਉਹਨਾਂ ਦਾ ਇੱਥੇ ਰਾਜ ਸੀਗਾ, ਤੇ ਉਸ ਤੋਂ ਪਹਿਲਾਂ ਜਦੋਂ ਅਲਾਉਦੀਨ ਜਿਹੜਾ ਸੀਗਾ ਖਿਲਜੀ ਸੀ 1300 ਦੇ ਵਿੱਚ, 14ਵੀਂ ਸਦੀ ਦੇ ਵਿੱਚ 1310 ਦੇ ਆਸ ਪਾਸ ਕਹਿੰਦੇ ਆ ਕਿ ਉਦੋਂ ਜਿਹੜਾ ਸੀਗਾ ਇਹ ਹੀਰਾ ਉਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਹਾਸਲ ਕੀਤਾ, ਅਕੁਆਇਰ ਕੀਤਾ ਜਾਂ ਲਿਆ। ਤੇ ਜਿਹੜਾ ਉਸ ਪਾਸੇ ਕਾਕਾਟੀਆ ਜਿਹੜੀ ਰਾਜਵੰਸ਼ ਸੀ ਜਾਂ ਡਾਇਨੈਸਟੀ ਸੀ ਜਾਂ ਜਿਹੜਾ ਜਿਵੇਂ ਪਕਰਾਣਾ ਕਹਿੰਦੇ ਆ ਤੇ ਦੱਖਣੀ ਭਾਰਤ ਦੇ ਵਿੱਚ, ਤੇ ਉੱਥੋਂ ਜਿਹੜਾ ਇਹ ਹਾਸਲ ਜਿੱਦਾਂ ਤੁਸੀਂ ਗੱਲ ਕੀਤੀ ਕਿ ਆਂਧਰਾ ਪ੍ਰਦੇਸ਼ ਦਾ ਜਿਹੜਾ ਹੁਣ ਇਲਾਕਾ, ਤੇ ਉੱਥੋਂ ਜਿਹੜਾ ਸੀ ਇਹ ਹਾਸਲ ਕੀਤਾ। ਤੇ ਉਸ ਤੋਂ ਬਾਅਦ ਜਿਹੜਾ ਫਿਰ ਇਹ ਚੱਲਦਾ ਚੱਲਦਾ ਜਿਹੜਾ ਸੀ ਅੱਗੇ ਚੱਲਦਾ ਗਿਆ, ਤੇ ਜਦੋਂ ਇੱਥੇ ਫਿਰ ਜਿਹੜਾ ਦਿੱਲੀ ਦੇ ਵਿੱਚ ਜਿਹੜੇ ਸੁਲਤਾਨ ਗਵਾਲੀਅਰ ਦਿੱਲੀ ਆਗਰਾ ਜਿਹੜੀ ਇਹ ਸੈਂਟਰ ਸੀਗਾ, ਤੇ ਇੱਥੇ ਦੇ ਜਿਹੜੇ ਜਿਹੜੇ ਸੁਲਤਾਨੇਟ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਹ ਫਿਰ ਉਹ ਸੁਲਤਾਨਾ ਕੋਲੇ ਜਿਹੜਾ ਇਹ ਰਿਹਾ। ਖਾਸ ਕਰਕੇ ਜਦੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਉਹ ਆਇਆ ਜਦੋਂ ਲੋਧੀ ਖਾਨਦਾਨ ਤੋਂ ਜਾਂ ਲੋਧੀ ਜਿਹੜਾ ਸੀਗਾ ਰਾਜ ਘਰਾਣਾ, ਤੇ ਉਹਦੇ ਤੋਂ ਜਿਹੜਾ ਹੈ ਜਦੋਂ ਬਾਬਰ ਨੇ ਜਿੱਤ ਹਾਸਲ ਕੀਤੀ ਜਿਹੜੀ ਹੈ ਤੇ ਪਾਣੀਪਤ ਦੀ ਲੜਾਈ ਦੇ ਵਿੱਚ, ਤੇ ਅਬਰਾਹਿਮ ਲੋਧੀ ਨੂੰ ਜਦੋਂ ਉਹਦੇ ਚ ਹਰਾ ਤਾ, ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸਾਰਾ ਕਬਜ਼ੇ ਚ ਲੈ ਲਿਆ ਦਿੱਲੀ ਆ ਗਏ, ਤੇ ਉਸ ਤੋਂ ਬਾਅਦ ਫਿਰ ਜਦੋਂ ਬਾਕੀ ਸਾਰਾ ਕੁਛ ਲੁੱਟ ਖੋਹ ਜਿਹੜੀ ਕੀਤੀ ਉਹਦੇ ਵਿੱਚ ਜਿਹੜਾ ਸੀ ਇਹ ਕੋਹੇਨੂਰ ਵੀ ਜਿਹੜਾ ਸੀ ਫਿਰ ਉਹ ਬਾਬਰ ਕੋਲੇ ਜਿਹੜਾ ਸੀ ਉਹ ਚਲਿਆ ਗਿਆ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਮੁਗਲੀਆ ਜਿਹੜੀ ਸਲਤਨਤ ਹੈ ਉਹਦੇ ਕੋਲੇ ਜਿਹੜਾ ਸੀ ਇਹ ਚਲਿਆ ਗਿਆ। ਤੇ ਮੁਗਲੀਆ ਸਲਤਨਤ ਦਾ ਜਿਹੜਾ ਇੱਕ ਬੜਾ ਇੱਕ ਜਿਹੜੀ ਗੱਲ ਵਾਰ ਵਾਰ ਜਿਹਨੂੰ ਤਖ਼ਤ ਏ ਤਾਊਸ ਕਹਿੰਦੇ ਆ, ਕਹਿੰਦੇ ਕਿ ਫਿਰ ਹੁਣ ਕਹਿੰਦੇ ਉਹਨਾਂ ਨੇ ਇਹ ਤਖ਼ਤ ਏ ਤਾਊਸ ਦਾ ਜਿਹੜਾ ਹੈ ਇਹਨੂੰ ਹਿੱਸਾ ਬਣਾ ਲਿਆ। ਉੱਥੇ ਤਖ਼ਤ ਏ ਤਾਊਸ ਦੇ ਵਿੱਚ ਹੋਰ ਵੀ ਬਹੁਤ ਜਿਹੜੇ ਪ੍ਰਾਈਸਿਸ ਸਟੋਨ ਸੀਗੇ, ਤੇ ਹੀਰੇ ਜਵਾਹਰਾਤ ਸੀ, ਤੇ ਲਾਲ ਇਹੋ ਜਿਹਾ ਕੁਛ ਜੜਿਆ ਹੋਇਆ ਸੀ, ਤੇ ਨਾਲ ਜਿਹੜਾ ਕੋਹੇਨੂਰ ਨੂੰ ਵੀ ਉਹਦਾ ਇੱਕ ਜਿਹੜਾ ਉਹ ਹਿੱਸਾ ਜਿਹੜਾ ਉਹ ਬਣਾ ਲਿਆ। ਤੇ ਇਸ ਤਰ੍ਹਾਂ ਕਹਿੰਦੇ ਵੀ ਫਿਰ ਇਹ ਜਿਹੜੀ ਸੀ ਅੱਗੋਂ ਨਾਲ ਨਾਲ ਜਿਹੜਾ ਹੈ ਇਹਦੀ ਕਹਾਣੀ ਵੀ ਉਵੇਂ ਹੀ ਜਿਹੜੀ ਆ ਉਹ ਚੱਲਦੀ ਗਈ। ਤੇ ਇਹਦੇ ਤੇ ਬਾਅਦ ਦੇ ਵਿੱਚ ਵੀ ਕਹਿੰਦੇ ਜਿਹੜਾ ਸੀਗਾ ਗੋਲਕੁੰਡਾ ਜਾਂ ਉੱਥੋਂ ਦੇ ਜਿਹੜੇ ਸੁਲਤਾਨ ਸੀ ਜਾਂ ਉੱਥੋਂ ਦੇ ਨਿਜ਼ਾਮ ਸੀ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਹਥਿਆਉਣ ਦੀ, ਇਹਦੇ ਤੇ ਕਾਫੀ ਲੜਾਈਆਂ ਚੱਲੀਆਂ, ਲੜਾਈਆਂ ਹੋਈਆਂ, ਤੇ ਪਰ ਨਹੀਂ ਉਹ ਬਾਬਰ ਦੇ ਹੱਥ ਲੱਗਿਆ, ਮੁਗਲਾਂ ਕੋਲ ਹੀ ਰਿਹਾ ਫਿਰ। ਤੇ ਬਾਬਰ ਤੋਂ ਬਾਅਦ ਫਿਰ ਉਸੇ ਆਪਾਂ ਜਾਣਦੇ ਹਾਂ ਕਿ ਉਸੇ ਜਿਹੜਾ ਉਹ ਘਰਾਣਾ ਹੈ ਜਾਂ ਉਸ ਸਲਤਨਤ ਦੇ ਤੇ ਮੁਗਲਿਆ ਸਲਤਨਤ ਦੇ ਜਿਹੜੇ ਫਿਰ ਆਖਰੀ ਜਿਹੜੇ ਬਾਦਸ਼ਾਹ ਜਿਵੇਂ ਆਪਾਂ ਨੂੰ ਪਤਾ ਕਿ ਬਹਾਦਰ ਸ਼ਾਹ ਹੋਏ ਨੇ, ਪਰ ਇਹ ਉਸ ਤੋਂ ਪਹਿਲਾਂ ਹੀ ਜਿਹੜਾ ਸੀਗਾ ਤੇ ਉਹ ਫਿਰ ਦੁਬਾਰਾ ਜਿਹੜਾ ਸੀ ਅਫਗਾਨਾ ਕੋਲੇ ਤੇ ਇਹ ਚਲਾ ਗਿਆ। ਤੇ ਇਹ ਉਹਨਾਂ ਕੋਲੇ ਅਫਗਾਨਾ ਕੋਲੇ ਜਾਣ ਦੇ ਨਾਲ ਜਿਹੜਾ ਸੀ ਇਹ ਫਿਰ ਹੌਲੀ ਹੌਲੀ, ਤੇ ਇਹ ਵੀ ਇੱਕ ਕਮਾਲ ਦੀ ਕਹਾਣੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਲੇ ਜਿਹੜਾ ਸੀ ਜਿਹੜਾ ਜਾਂ ਆਪਾਂ ਸਿੱਖ ਰਾਜ ਕਹਿੰਦੇ ਹਾਂ ਜਾਂ ਸਰਕਾਰੇ ਖਾਲਸਾ ਕਹਿੰਦੇ ਹਾਂ ਜਾਂ ਪੰਜਾਬ ਦਾ ਰਾਜ ਕਹਿੰਦੇ ਹਾਂ, ਤੇ ਉਹਦੇ ਕੋਲੇ ਜਿਹੜਾ ਸੀ ਫਿਰ ਇਹ ਕਿਸ ਤਰ੍ਹਾਂ ਇਹ ਆਇਆ। ਤੇ ਕਹਿੰਦੇ ਨੇ ਵੀ ਜਦੋਂ ਜਿਹੜੀ ਲਾਹੌਰ ਦੇ ਉੱਤੇ ਜਿੱਤ ਹਾਸਲ ਕੀਤੀ ਜਾਂ ਲਾਹੌਰ ਤੇ ਇੱਕ ਤਰੀਕੇ ਦਾ ਕਬਜ਼ਾ ਹੋਇਆ, ਤੇ ਫਿਰ ਇਹ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀਗਾ ਸ਼ਾਹ ਸ਼ੁਜਾ ਜਿਹਨੂੰ ਕਹਿੰਦੇ ਆ, ਤੇ ਉਹਨਾਂ ਤੋਂ ਜਿਹੜਾ ਸੀ ਇਹ ਹਾਸਲ ਕੀਤਾ। ਅਸਲ ਚ ਉਹਨਾਂ ਤੋਂ ਵੀ ਨੀ, ਉਹਨਾਂ ਦੀ ਜਿਹੜੀ ਮਹਾਰਾਣੀ ਸੀ ਜਿਹੜੀ ਉਹਨਾਂ ਦੀ ਜਾਂ ਬੇਗਮ ਸੀ ਜਿਹੜਾ ਹੈ ਉਹਨਾਂ ਤੋਂ ਇਸ ਸ਼ਰਤ ਤੇ ਜਿਹੜਾ ਸੀ ਉਹ ਲਿਆ, ਹਾਲਾਂਕਿ ਉਹਨਾਂ ਨੇ ਇਹ ਲੁਕਾ ਕੇ ਰੱਖਿਆ ਸੀ ਕਹਿੰਦੇ, ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਚਰਚਾ ਚ ਪਹਿਲਾਂ ਸੀ ਹਰੇਕ ਜਿਹੜੀ ਸੁਲਤਾਨ ਸੀ ਜਾਂ ਉਸ ਤੋਂ ਬਾਅਦ ਮੁਗਲ ਸੀ ਹਕੂਮਤ ਆਉਂਦੀ ਸੀ ਉਹਦੇ ਕਰਕੇ ਇਹ ਜਿਹੜਾ ਚਰਚਾ ਦੇ ਵਿੱਚ ਇਹ ਰਹਿੰਦਾ ਸੀ। ਇੱਕ ਤਾਂ ਇਹਦੇ ਬਾਰੇ ਜਿਹੜਾ ਅੰਧ ਵਿਸ਼ਵਾਸ ਦੀ ਗੱਲ ਆ ਉਹ ਤਾਂ ਇਹ ਹੈ, ਉਹ ਕਿਹਾ ਜਾਂਦਾ ਕਿ ਵੀ ਇਹ ਜਿਹਦੇ ਕੋਲੇ ਵੀ ਗਿਆ ਤੇ ਉਹਨੂੰ ਇਹਨੇ ਬਰਬਾਦ ਕਰਤਾ, ਤੇ ਇਹ ਜਿਹੜਾ ਹੈਗਾ ਉਹ ਰਿਹਾ ਸਭ ਦਾ ਜਿਹੜਾ ਖਿੱਚ ਦਾ ਆਕਰਸ਼ਣ ਦਾ ਕੇਂਦਰ, ਹਰੇਕ ਦਾ ਰਾਜੇ ਦਾ ਮਹਾਰਾਜੇ ਦਾ ਸੁਲਤਾਨਾ ਦਾ ਉਦੋਂ ਬਾਅਦ ਤੇ ਬਾਦਸ਼ਾਹਾਂ ਦਾ ਰਿਹਾ। ਪਰ ਇਹ ਜਿਹੜਾ ਜਿਹਨੇ ਵੀ ਇਹ ਰੱਖਿਆ ਆਪਣੇ ਕੋਲੇ ਤੇ ਉਹ ਜਿਹੜਾ ਹੈ ਉਹਦਾ ਰਾਜ ਭਾਗ ਚਲਾ ਗਿਆ, ਇਹਦੇ ਬਾਰੇ ਇਹ ਵੀ ਜਿਹੜਾ ਹੈਗਾ ਇੱਕ ਅੰਧ ਵਿਸ਼ਵਾਸ ਕਹਿ ਲਓ ਜਾਂ ਕੁਛ ਵੀ ਕਹਿ ਲਓ। ਤੇ ਇੱਦਾਂ ਦੀ ਜਿਹੜੀ ਗੱਲ ਫਿਰ ਜਦੋਂ ਰਣਜੀਤ ਸਿੰਘ ਕੋਲੇ ਆਉਂਦੀ ਹੈ, ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹ ਲਿਆ ਉਹ ਫਿਰ ਆਪਣੇ ਨਾਲ ਰੱਖਦੇ ਸੀ ਇਹਨੂੰ, ਤੇ ਕਈ ਤਾਂ ਕਹਿੰਦੇ ਕਿ ਉਹਦੇ ਆਪਣੇ ਡੌਲੇ ਤੇ ਬੰਨ ਕੇ ਰੱਖਦੇ ਸੀ, ਇਹ ਵੀ ਗੱਲ ਚੱਲਦੀ ਹੈ। ਤੇ ਪਰ ਇੱਕ ਗੱਲ ਹੈ ਕਿ ਉਹ ਨਾਲ ਰੱਖਦੇ ਸੀ, ਇਹਦੀ ਜਿਹੜੀ ਆ ਕਾਫੀ ਇਤਿਹਾਸ ਦੇ ਵਿੱਚੋਂ ਵੀ ਇਹਦੇ ਜਿਹੜੇ ਵੇਰਵੇ ਮਿਲਦੇ ਆ। ਮਹਾਰਾਜਾ ਰਣਜੀਤ ਸਿੰਘ ਹਾਲਾਂਕਿ ਉਦੋਂ ਜਿਹੜੀ ਸੀ ਪੰਜਾਬ ਦੇ ਵਿੱਚ ਉਹਨੂੰ ਸਰਕਾਰੇ ਖਾਲਸਾ ਵੀ ਕਹਿੰਦੇ ਸੀ, ਸਿੱਖ ਰਾਜ ਵੀ ਕਹਿੰਦੇ ਸੀ, ਪੰਜਾਬ ਸਰਕਾਰ ਜਾਂ ਪੰਜਾਬ ਦਾ ਦੇਸ਼ ਪੰਜਾਬ ਦਾ ਬਾਦਸ਼ਾਹ ਕਹਿ ਦਿੰਦੇ ਸੀ ਇਦਾਂ ਦੀਆਂ ਗੱਲਾਂ ਤੇ। ਪਰ ਉਹਨਾਂ ਤੋਂ ਬਾਅਦ ਵੀ ਉਹ ਰਿਹਾ ਤੇ ਆਪਾਂ ਨੂੰ ਪਤਾ ਕਿ ਜਦੋਂ 1800 ਜਿਹੜੇ ਸੀ 39 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਸ ਘਰਾਣੇ ਦੇ ਵਿੱਚ ਉਹਨਾਂ ਦੇ ਰਾਜ ਜਿਹੜਾ ਸੀਗਾ ਪਰਿਵਾਰ ਦੇ ਵਿੱਚ ਖਾਸ ਕਰਕੇ ਇੱਕੋ ਦਮ ਇੰਨੀਆਂ ਬਗਾਵਤਾਂ, ਕਤਲ, ਸਾਜ਼ਿਸ਼ਾਂ, ਬੜਾ ਕੁਛ ਇਤਿਹਾਸ ਦੇ ਵਿੱਚ ਸਾਰਾ ਕੁਛ ਦਰਜ ਹੈ ਕਿ 10 ਕਤਲ ਜਿਹੜੇ ਹੈ ਉਸ ਪਰਿਵਾਰ ਦੇ ਵਿੱਚੋਂ ਹੀ ਹੋਏ ਤੇ ਰਾਜ ਪ੍ਰਬੰਧ ਨੂੰ ਲੈ ਕੇ। ਤੇ ਇਸ ਤਰ੍ਹਾਂ ਉਹ ਡਾਇਮੰਡ ਵੀ ਇੱਦਾਂ ਹੀ ਘੁੰਮਦਾ ਰਿਹਾ ਤੇ ਅਖੀਰ ਦੇ ਵਿੱਚ ਜਦੋਂ ਛੋਟੀ ਉਮਰ ਦੇ ਵਿੱਚ ਦਲੀਪ ਸਿੰਘ ਨੂੰ ਜਦੋਂ ਰਾਜ ਭਾਗ ਸੌਂਪਿਆ ਗਿਆ ਤੇ ਫਿਰ ਉਹ ਦਲੀਪ ਸਿੰਘ ਕੋਲੇ ਜਿਹੜਾ ਸੀ ਉਹ ਚਲਿਆ ਗਿਆ। ਹੁਣ ਜਿਹੜੀ ਇਹਦੀ ਕਿਉਂਕਿ ਪਹਿਲਾਂ ਤਾਂ ਬਹੁਤਾ ਕੁਛ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਉਦਾਂ ਹੀ ਦਰਜ ਹੈ ਜਿਵੇਂ ਆਇਨੇ ਅਕਬਰੀ ਦੇ ਵਿੱਚ ਜ਼ਿਕਰ ਆ ਗਿਆ ਜਾਂ ਬਾਬਰਨਾਮੇ ਦੇ ਵਿੱਚ ਜ਼ਿਕਰ ਆ ਗਿਆ ਤੇ ਉਹ ਜਿਹਨਾਂ ਨੇ ਵੀ ਜਿਸ ਤਰੀਕੇ ਦੇ ਨਾਲ ਲਿਖਿਆ, ਕਹਿੰਦੇ ਅਮੀਰ ਖੁਸਰੋ ਵੀ ਜਿਹੜਾ ਉਸ ਵੇਲੇ ਜਦੋਂ ਸੁਲਤਾਨੇਟ ਸੀ ਤੇ ਉਹ ਉਸ ਵੇਲੇ ਜਿਹੜਾ ਇੱਕ ਸ਼ਾਹੀ ਸ਼ਾਇਰ ਸੀ ਜਾਂ ਕਵੀ ਸੀ ਉਹਨੇ ਵੀ ਇਹਦਾ ਜ਼ਿਕਰ ਕੀਤਾ ਤੇ ਬਾਅਦ ਦੇ ਵਿੱਚ ਏਦਾਂ ਹੁੰਦਾ ਰਿਹਾ। ਪਰ ਬਕਾਇਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਜਿਹੜੀ ਗੱਲ ਹੈ ਉਹ ਉਦੋਂ ਆਉਂਦੀ ਹੈ ਜਦੋਂ 1849 ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਹਿੰਦੁਸਤਾਨ ਦੇ ਨਾਲ ਰਲੇਵਾਂ ਹੁੰਦਾ ਹੈ, ਜਾਂ ਇਹ ਕਹਿ ਲਓ ਕਿ ਬਰਤਾਨਵੀ ਹਕੂਮਤ, ਉਦੋਂ ਬ੍ਰਿਟਿਸ਼ਰਜ਼ ਦਾ ਰੂਲ ਸੀਗਾ ਹਿੰਦੁਸਤਾਨ ਦੇ ਵਿੱਚ, ਬਕਾਇਦਾ ਕਲੋਨੀ ਬਣ ਚੁੱਕਿਆ ਸੀ ਤੇ ਸਿੱਧਾ ਉਦੋਂ ਹਿੰਦੁਸਤਾਨ ਕੰਪਨੀ ਦੀ ਬਜਾਏ ਜਿਹੜਾ ਸੀਗਾ ਉਹ ਜਿਹੜਾ ਸੀ ਕਰਾਊਨ ਦੇ ਉਹਦੇ ਚ ਆ ਗਿਆ ਸੀ, ਸਿੱਧਾ ਜਿਹੜਾ ਸੀ ਇੰਗਲੈਂਡ ਦੇ ਰਾਜ ਪ੍ਰਬੰਧ ਦੇ ਤਹਿਤ ਆ ਗਿਆ ਸੀ। ਉੱਥੇ ਜਿਹੜਾ ਹੈਗਾ ਇਹ ਇਹਨੂੰ ਬਕਾਇਦਾ ਇਹ ਕਿਹਾ ਗਿਆ ਜਿਹੜੀ ਲਿਖਤ ਦੇ ਵਿੱਚ ਇਹ ਗਿਫਟ ਕੀਤਾ ਗਿਆ ਮਹਾਰਾਣੀ ਵਿਕਟੋਰੀਆ ਨੂੰ ਗਿਫਟ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਵੱਲੋਂ। ਤੇ ਭਾਵੇਂ ਛੋਟੀ ਉਮਰ ਦੇ ਸੀ ਪਰ ਇਹ ਵੀ ਨਾਲ ਚਲੋ ਉਹਨਾਂ ਦੇ ਸਰਪ੍ਰਸਤ ਸੀਗੇ, ਉਹਨਾਂ ਦੇ ਮਾਤਾ ਸੀ ਤੇ ਮਹਾਰਾਣੀ ਜਿੰਦਾ। ਪਰ ਬਾਅਦ ਦੇ ਵਿੱਚ ਉਸ ਪਰਿਵਾਰ ਦੇ ਨਾਲ ਜਾਂ ਉਸ ਆਪਾਂ ਡਾਇਨੈਸਟੀ ਦੇ ਨਾਲ ਕੀ ਕੁਛ ਹੋਇਆ, ਕਿੱਦਾਂ ਦਲੀਪ ਸਿੰਘ ਨੂੰ ਅਲੱਗ ਕਰ ਲਿਆ ਗਿਆ ਤੇ ਜਿੰਦ ਕੌਰ ਨੂੰ ਜਿਹੜਾ ਹੈਗਾ ਜੇਲ੍ਹ ਚ ਬੰਦ ਕਰ ਦਿੱਤਾ ਕਿਲੇ ਦੇ ਵਿੱਚ ਚਨਾਬ ਦੇ ਕਿਲੇ ਚ, ਫਿਰ ਬਾਅਦ ਦੇ ਵਿੱਚ ਏਦਾਂ ਨੇਪਾਲ ਚਲੀ ਗਈ ਭਟਕਦੀ, ਫਿਰ ਕਿਸ ਤਰੀਕੇ ਦੇ ਨਾਲ ਚਲੋ ਉਹਨਾਂ ਨੂੰ ਮਿਲਾਇਆ ਵੀ ਗਿਆ ਤੇ ਬਾਅਦ ਦੇ ਵਿੱਚ ਉਹ ਇੰਗਲੈਂਡ ਵੀ ਗਈ ਤੇ ਪਰ ਇਹ ਵੀ ਉਹਨਾਂ ਦਾ ਵੀ ਕੁਛ ਕਿਸੇ ਤਰੀਕੇ ਨਾਲ ਉਵੇਂ ਰਾਜ ਪ੍ਰਬੰਧ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਦੁਬਾਰਾ ਬਹਾਲ ਕਰ ਲਈਏ, ਜਾਂ ਜਿਵੇਂ ਇਤਿਹਾਸ ਜਿੰਨਾ ਕੁ ਜ਼ਿਕਰ ਹੈ ਤੇ ਕੁਛ ਘਟਨਾਵਾਂ ਏਦਾਂ ਦੀਆਂ ਨੇਗੀਆਂ ਮਿਲਦੀਆਂ ਨੇ। ਤੇ ਪਰ ਇਹ ਵੀ ਉਦੋਂ ਬਾਅਦ ਫਿਰ ਇਹ ਜਿਹੜਾ ਸੀ ਕੋਹੇ ਨੂਰ ਜਿਹੜਾ ਸੀਗਾ ਜਜ਼ਬਾਤੀ ਤੌਰ ਤੇ ਜਾਂ ਇੱਕ ਆਪਾਂ ਕਹਿੰਦੇ ਕਿ ਇੱਕ ਲਿਟਰੇਚਰ ਦੇ ਸਾਡੀ ਪੋਇਟਰੀ ਦੇ ਵਿੱਚ ਉਦਾਂ ਤਾਂ ਉਹ ਗੱਲ ਆਉਂਦੀ ਰਹੀ ਜਿੱਥੇ ਕਿਤੇ ਇਹ ਨਾਲ ਨਾਲ ਇਤਿਹਾਸ ਚੱਲਦਾ ਸੀ, ਜਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਜਾਂਦਾ ਸੀ, ਦਲੀਪ ਸਿੰਘ ਬਾਰੇ ਕਿਤੇ ਲਿਖਿਆ ਜਾਂਦਾ ਸੀ, ਇਮੋਸ਼ਨਲ ਹੋ ਕੇ ਸਾਡੇ ਕਵੀਸ਼ਰਾਂ ਨੇ ਢਾਡੀਆਂ ਨੇ ਤੇ ਉਹਦਾ ਜ਼ਿਕਰ ਕੀਤਾ। ਤੇ ਪਰ ਉਂਝ ਫਿਰ ਬਾਅਦ ਦੇ ਵਿੱਚ ਕਿਤੇ ਇਹਦਾ ਕਿਸੇ ਰੂਪ ਚ ਜਿਹੜਾ ਸੀ ਉਹ ਜ਼ਿਕਰ ਉਹ ਨਹੀਂ ਹੋਇਆ। ਤੇ ਇਹ ਸੀ ਕਿ ਸਿੱਧਾ ਸਿੱਧਾ ਉਦੋਂ ਜਦੋਂ ਰਲੇਵਾਂ ਹੁੰਦਾ 1849 ਦੇ ਵਿੱਚ ਤੇ ਫਿਰ ਜਿਹੜਾ ਕੋਹੇ ਨੂਰ ਹੈ ਇਹ ਚਲਿਆ ਗਿਆ ਬਰਤਾਨਵੀ ਹਕੂਮਤ ਕੋਲੇ ਚਲਿਆ ਗਿਆ, ਜਾਂ ਆਪਾਂ ਸਿੱਧੇ ਕਹਿ ਲਈਏ ਕਿ ਜਿਹੜੀ ਸੀ ਵਿਕਟੋਰੀਆ ਕੋਲੇ ਚਲਿਆ ਗਿਆ। ਤੇ ਉਹ ਕਹਿ ਰਹੇ ਕਹਿੰਦੇ ਕਿ ਉਹ ਅੱਜ ਅੱਜ ਦੀ ਤਰੀਕ ਚ ਵੀ ਸਭ ਤੋਂ ਭਾਰਾ ਜਿਹੜਾ ਹੈਗਾ ਇਹ ਹੈਗਾ ਹੀਰਾ, ਇਹ ਸਭ ਤੋਂ ਭਾਰਾ ਜਿਹੜਾ ਉਹ ਡਾਇਮੰਡ ਹੈ। ਕਹਿੰਦੇ ਇਸ ਵੇਲੇ ਇਹਦਾ ਜਿਹੜਾ ਵੇਟ ਹੈ 105.602 ਹੈ ਤੇ ਜਿਹੜਾ ਲਗਭਗ 21 ਗ੍ਰਾਮ ਤੋਂ ਉੱਪਰ ਬਣਦਾ ਤੇ ਇੰਨਾ ਜਿਹੜਾ ਇਹਦਾ ਵੇਟ ਹੈਗਾ ਤੇ ਸਾਈਜ਼ ਦੇ ਵਿੱਚ ਵੀ ਜਿਹੜਾ ਹੈਗਾ ਇਹ ਵੱਡਾ। ਕਹਿੰਦੇ ਪਰ ਉਦੋਂ ਇਹ ਵੀ ਇਹ ਇਹਦੀ ਜਿਹੜੀ ਸੀ ਜਿਹੜੀ ਸੀ ਲਿਸ਼ਕੋਰ ਸੀ ਜਾਂ ਚਮਕ ਸੀ ਉਵੇਂ ਨੀ ਸੀ, ਫਿਰ ਕਹਿੰਦੇ ਇਹਨੂੰ ਦੁਬਾਰਾ ਤਰਾਸ਼ਿਆ ਗਿਆ ਉਥੋਂ ਤੇ ਪਹਿਲਾਂ ਇਹਦਾ ਜਿਹੜਾ ਓਰਿਜਿਨਲ ਵੇਟ ਸੀ ਕਹਿੰਦੇ ਵੱਧ ਸੀਗਾ, ਤੇ ਫਿਰ ਇਹਦਾ ਜਿਹੜਾ ਸੀ ਉਹ ਭਾਰ ਵੀ ਉਹ ਘੱਟ ਗਿਆ, 180 ਕੈਰਟ ਦੇ ਆਸ ਪਾਸ ਸੀ, 185 ਕੈਰਟ ਦੇ ਆਸ ਪਾਸ, ਤੇ ਉਹ ਬਾਅਦ ਦੇ ਵਿੱਚ ਫਿਰ ਇਹਦਾ ਹੌਲੀ ਹੌਲੀ ਜਿਹੜਾ ਸੀ ਤਰਾਸ਼ਣ ਦੇ ਨਾਲ ਜਿਹੜਾ ਸੀ ਕਹਿੰਦੇ ਇਹਨੂੰ ਇਹਦੀ ਚਮਕ ਲਿਆਉਣ ਵਾਸਤੇ, ਤੇ ਉਦੋਂ ਬਾਅਦ ਮਹਾਰਾਣੀ ਦੇ ਤਾਜ ਦੇ ਵਿੱਚ ਜੋ ਸਿਰ ਜਿਹੜਾ ਹੈਗਾ ਇਹਨੂੰ ਜੜ ਦਿੱਤਾ ਗਿਆ, ਤੇ ਜੋ ਹੁਣ ਵੀ ਉਹ ਤਾਜ ਦੇ ਵਿੱਚ ਇਸ ਵੇਲੇ ਮੌਜੂਦ ਹੈ, ਜਿਹੜਾ ਉੱਥੇ ਅੱਜ ਕੱਲ ਮਿਊਜ਼ੀਅਮ ਦੇ ਵਿੱਚ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈਗਾ ਲੰਡਨ ਦੇ ਵਿੱਚ। ਤੇ ਹੁਣ ਜਿਹੜਾ ਹੈ ਇਹਦੇ ਬਾਰੇ ਚਰਚਾ ਵਾਰ ਵਾਰ ਇਸ ਕਰਕੇ ਚੱਲਦੀ ਹੈ ਕਿਉਂਕਿ ਬਹੁਤ ਕੁਛ ਇਹ ਤੇ ਲਿਖਿਆ ਵੀ ਗਿਆ ਕਿ ਕਿਉਂਕਿ ਇਹ ਬੜਾ ਪ੍ਰੈਸ਼ੀਅਸ ਸਟੋਨ ਹੈ ਇਸ ਕਰਕੇ ਇਹ ਇੱਥੋਂ ਲੁੱਟਿਆ ਗਿਆ, ਤੇ ਇਹਦੇ ਤੇ ਕਲੇਮ ਵੀ ਅਲੱਗ ਅਲੱਗ ਨੇ, ਗਵਰਨਮੈਂਟ ਆਫ ਇੰਡੀਆ ਦਾ ਆਪਣਾ ਕਲੇਮ ਹੈ, ਗਵਰਨਮੈਂਟ ਆਫ ਪਾਕਿਸਤਾਨ ਦਾ ਆਪਣਾ ਕਲੇਮ ਹੈ, ਤੇ ਜਿਹੜੇ ਕੁਛ ਸਿੱਖ ਜਥੇਬੰਦੀਆਂ ਨੇ ਤੇ ਉਹ ਇਹ ਕਹਿੰਦੀਆਂ ਨੇ ਕਿ ਇਹ ਸਿੱਖਾਂ ਨੂੰ ਮਿਲਣਾ ਚਾਹੀਦਾ, ਦਰਬਾਰ ਸਾਹਿਬ ਦਾ ਹਿੱਸਾ ਹੋਣਾ ਚਾਹੀਦਾ ਤੇ ਉੱਥੇ ਰੱਖਿਆ ਜਾਣਾ ਚਾਹੀਦਾ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਨੇ। ਤੇ ਪਰ ਇਹ ਇੱਕ ਗੱਲ ਜਿਹੜੀ ਸਾਫ਼ ਤੇ ਸਪਸ਼ਟ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਤੇ ਉਹ ਕਰਤੀ ਸੀ ਇਹਦੇ ਬਾਰੇ ਕਿ ਇਹ ਕੋਈ ਇਹਦੇ ਬਾਰੇ ਕੋਈ ਜਿਹੜੀ ਇਹ ਚਰਚਾ ਚੱਲਦੀ ਹੈ ਕਿ ਉਹਨੂੰ ਉੱਥੋਂ ਖੋਹ ਕੇ ਲੈ ਗਏ ਜੀ, ਲੁੱਟ ਕੇ ਲੈ ਗਏ, ਧੋਖੇ ਨਾਲ ਲੈ ਗਏ, ਤੇ ਇਹ ਇੱਦਾਂ ਦੀ ਜਿਹੜੀ ਕੋਈ ਇਹ ਗੱਲ ਨਹੀਂ ਹੈ ਕਿਉਂਕਿ 2018 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਇਹਦੇ ਤੇ ਰਿੱਟ ਪਈ ਹੋਈ ਸੀ, ਕਈ ਕਈ ਜਿਹੜੀਆਂ ਇਹਦੇ ਚ ਪਟੀਸ਼ਨਾਂ ਸੀਗੀਆਂ, ਤੇ ਜਿਹਦਾ ਇਹ ਨਿਪਟਾਰਾ ਫਿਰ 2018 ਦੇ ਵਿੱਚ ਤੇ ਜਦੋਂ ਜਿਹੜਾ ਹੈਗਾ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਜਿਹਨੂੰ ASI ਕਹਿੰਦੇ ਹਾਂ ਆਪਾਂ, ਤੇ ਜਿਹੜਾ ਸਾਰੀਆਂ ਜਿਹੜੀਆਂ ਪੁਰਾਣੀਆਂ ਜੋ ਵੀ ਇਮਾਰਤਾਂ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ ਜਿਹਨਾਂ ਦੀ ਪੂਰਾ ਸਾਰੀ ਜਿਹਨਾਂ ਦੀ ਮਹੱਤਤਾ ਹੈ ਪੂਰਾ ਤੱਤਵ, ਤੇ ਉਹ ਸੰਭਾਲਦੇ ਆ ਜਾਂ ਉਹਨਾਂ ਦੀ ਸਾਂਭ ਸੰਭਾਲ ਜਿਹਦੇ ਕੋਲੇ ਹੈ, ਬਹੁਤ ਵੱਡਾ ਅਦਾਰਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਤੇ ਉਹਨੇ ਇਹ ਬਕਾਇਦਾ ਫਿਰ ਜਿਹੜਾ ਸੀਗਾ ਉੱਥੇ ਇਹ ਸਪਸ਼ਟ ਕੀਤਾ ਕਿ ਜਿਹੜਾ ਸੀਗਾ ਇਹ ਬਰਤਾਨੀਆ ਜਿਹੜਾ ਹੈਗਾ ਨੂੰ ਜਿਹੜਾ ਸੀਗਾ ਬ੍ਰਿਟਿਸ਼ਰ ਨੂੰ ਤੇ ਇਹ ਜਿਹੜਾ ਸੀ ਦਿੱਤਾ ਗਿਆ ਸੀਗਾ, ਤੇ ਇਹ ਨਾ ਤਾਂ ਚੋਰੀ ਕੀਤਾ ਹੈ ਤੇ ਨਾ ਹੀ ਉਹਨਾਂ ਨੇ ਜਿਹੜਾ ਹੈਗਾ ਜ਼ੋਰ ਜ਼ਬਰੀ ਲਿਆ, ਇਹ ਉਹਨਾਂ ਨੇ ਸਪਸ਼ਟ ਕੀਤਾ। ਜਿੱਥੋਂ ਇਹ ਗੱਲ ਸੀ ਜਿਹੜੀ ਚਰਚਾ ਇਹ ਖਤਮ ਹੋ ਗਈ, ਜਦੋਂ ਸਾਡੇ ਇਤਿਹਾਸ ਦੇ ਵਿੱਚ ਅਕਸਰ ਆਉਂਦਾ ਹੈ ਕਿ ਉਹਨਾਂ ਨੇ ਜੀ ਇੱਥੋਂ ਬਰਤਾਨਵੀ ਚ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣਾ ਨਾ ਕਿ ਇੱਥੋਂ ਇਹ ਲੈ ਗਏ, ਫਰੰਗੀ ਇਹ ਲੈ ਗਏ, ਤੇ ਇਹਦੇ ਬਾਰੇ ਵੀ ਇਹੀ ਚਰਚਾ ਸੀ, ਤੇ ਜਾਂ ਇਹ ਕਿਹਾ ਸੀ ਕਿ ਬੰਬ ਰੋੜ ਕੇ ਆਪਾਂ ਕਹਿੰਦੇ ਕਿ ਆਹ ਚੀਜ਼ ਲੈ ਲਈ, ਤੇ ਇਹ ਜਿਹੜੀ ਸੀ ਉੱਥੇ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਨੇ ਜਿਹੜੀ ਆਪਣੀ ਫਾਇੰਡਿੰਗ ਸੀ ਉਹਦੇ ਚ ਇਹ ਕਿਹਾ, ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਜਿਹੜਾ ਸੀਗਾ ਬਰਤਾਨੀਆ ਨੂੰ ਬਕਾਇਦਾ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ। ਹੁਣ ਚਲੋ ਕਿਉਂਕਿ ਨਾ ਤਾਂ ਰਾਣੀ ਜਿੰਦਾ ਰਹੀ ਹੈ ਨਾ ਮਹਾਰਾਜਾ ਦਲੀਪ ਸਿੰਘ ਰਹੇ ਆ, ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਚਲੋ ਜਿਹੜੀ ਇਮੀਡੀਏਟ ਜਿਵੇਂ ਬਾਂਬਾ ਜਾਂ ਉਹਨਾਂ ਦੀਆਂ ਅੱਗੋਂ ਪੁੱਤਰੀਆਂ, ਤੇ ਹੁਣ ਉਹ ਐਵੀਡੈਂਸ ਤਾਂ ਕੋਈ ਕਿਸੇ ਰੂਪ ਚ ਕਿਤੇ ਮਿਲਦਾ ਨੀ ਕਿ ਉਹ ਖੋਹਿਆ ਲੁੱਟਿਆ ਜਾਂ ਹੋਰ, ਇਹ ਤਾਂ ਚਲੋ ਕਿਆਸ ਰਾਹੀਂ ਨੇ, ਤੇ ਪਰ ਹੁਣ ਇਹਦੇ ਤੇ ਕਲੇਮ ਜਿਹੜੇ ਅੱਡ ਅੱਡ ਨੇ ਤੇ 3-4 ਪਾਸਿਓਂ ਜਿਹੜੇ ਕਲੇਮ ਹੋ ਰਹੇ ਆ ਤੇ ਉਹ ਵੀ ਨਾਲ ਨਾਲ ਚੱਲ ਰਹੇ ਨੇ, ਤੇ ਪਰ ਜਿਹੜੀ ਹੁਣ ਅਚਾਨਕ ਗੱਲ ਇਹ ਹੈ ਕਿ ਜ਼ੋਰਾਨ ਮਮਦਾਨੀ ਨੇ ਜਿਹੜੀ ਇਹ ਗੱਲ ਕੀਤੀ, ਤੇ ਇਹਦੇ ਚ ਕੀ ਜਿਹੜਾ ਹੈਗਾ ਕੋਹਿਨੂਰ ਨਾਲ ਜਿਹੜੀ ਹੈ ਇੱਕ ਜਜ਼ਬਾਤੀ ਸਾਂਝ ਹੈ ਪੰਜਾਬੀਆਂ ਦੀ ਸਿੱਖਾਂ ਦੀ ਤੇ ਜਾਂ ਹੋਰ, ਇਸ ਕਰਕੇ ਇਹ ਵਾਰ ਵਾਰ ਜਿਹੜਾ ਹੈਗਾ ਇਹ ਜ਼ਿਕਰ ਦੇ ਵਿੱਚ ਵਾਰ ਵਾਰ ਆਉਂਦਾ, ਹਾਲਾਂਕਿ ਹੋਰ ਬੜੀਆਂ ਚੀਜ਼ਾਂ ਦੁਨੀਆਂ ਦੇ ਵਿੱਚ ਇੱਦਾਂ ਦੀਆਂ ਪਈਆਂ ਨੇ, ਇਦੋਂ ਵੀ ਵੱਧ ਪ੍ਰੈਸ਼ੀਅਸ ਪਈਆਂ ਨੇ, ਜਿਹਨਾਂ ਦੀ ਆਰਕਿਓਲੋਜੀਕਲ ਵੈਲਿਊ ਇਸ ਤੋਂ ਵੀ ਕਿਤੇ ਜ਼ਿਆਦਾ ਹੋਣੀਆਂ ਪਈਆਂ ਨੇ, ਪਰ ਉਹਨਾਂ ਦਾ ਕਦੇ ਏਦਾਂ ਜ਼ਿਕਰ ਨਹੀਂ ਆਉਂਦਾ, ਕਿਸੇ ਇਸ ਤਰੀਕੇ ਨਾਲ ਜ਼ਿਕਰ ਨਹੀਂ ਆਉਂਦਾ ਜਿਵੇਂ ਕੋਹਿਨੂਰ ਦਾ ਆਉਂਦਾ। ਜਦੋਂ ਜ਼ਿਆਉਲ ਹੱਕ ਜਦੋਂ ਸੀਗੇ ਸਦਰ ਸੀ ਪਾਕਿਸਤਾਨ ਦੇ, ਉਹਨਾਂ ਨੇ ਵੀ ਉਦੋਂ ਦਾਅਵਾ ਕੀਤਾ ਸੀ ਕਿ ਜਿਹੜਾ ਹੈਗਾ ਇਹ ਪਾਕਿਸਤਾਨ ਨੂੰ ਮਿਲਣਾ ਚਾਹੀਦਾ ਕਿਉਂਕਿ ਲਾਹੌਰ ਤੋਂ ਲਿਜਾਇਆ ਗਿਆ, ਲਾਹੌਰ ਤੇ
1: ਜੀ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ ਇਸ ਟਾਈਮ ਦੇ ਉੱਤੇ ਕੋਹਿਨੂਰ ਦੇ ਬਾਰੇ ਚੱਲ ਰਹੀਆਂ ਨੇ, ਅਤੇ ਗੱਲਬਾਤ ਸਾਡੀ ਚੱਲ ਰਹੀ ਸੀ ਪ੍ਰੀਤ ਅਮਰਪਾਲ ਜੀ ਦੇ ਨਾਲ। ਸੋ ਇਸ ਵੇਲੇ ਸਾਡਾ ਲਿੰਕ ਥੋੜ੍ਹਾ ਜਿਹਾ ਸੰਪਰਕ ਥੋੜ੍ਹਾ ਜਿਹਾ ਟੁੱਟਿਆ, ਫਿਰ ਦੁਬਾਰਾ ਤੋਂ ਲਿੰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਸਰ, ਆਵਾਜ਼ ਸੁਣ ਰਹੀ ਤੁਹਾਨੂੰ?
0: ਹਾਂਜੀ ਹਾਂਜੀ ਬਿਲਕੁਲ, ਤੁਹਾਡੀ ਆਵਾਜ਼ ਆ ਰਹੀ ਹੈ। ਤੇ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਫੇਰ ਇਹ ਜਿਹੜਾ ਹੈਗਾ ਕੋਹਿਨੂਰ, ਇਸ ਕਰਕੇ ਜਿਹੜਾ ਹੈ ਇਹ ਚਰਚਾ ਚ ਆ ਗਿਆ ਕਿਉਂਕਿ ਜ਼ੋਹਰਾਨ ਮਮਦਾਨੀ ਨੇ ਇਹਦਾ ਜ਼ਿਕਰ ਕੀਤਾ। ਅੱਗੋਂ ਉਹਨਾਂ ਨੇ ਪ੍ਰਿੰਸ ਚਾਰਲਸ ਦੇ ਨਾਲ ਅੱਗੋਂ ਕੀ ਗੱਲ ਹੋਈ, ਕਿੰਨੀ ਹੋਈ, ਇਹ ਜਿਹੜਾ ਹੈਗਾ ਸੀ ਇਹਦੀ ਤਾਂ ਅਜੇ ਸਪਸ਼ਟ ਜਿਹੜਾ ਨਹੀਂ ਹੋ ਸਕਿਆ, ਤੇ ਕਿਉਂਕਿ ਜਿਹੜੀ ਇੱਕ ਬਰਤਾਨਵੀ ਹਕੂਮਤ ਸੀ ਜਦੋਂ ਜਾਂ ਜਦੋਂ ਉੱਥੇ ਕਰਾਊਨ ਸੀ ਉੱਥੇ ਇਸ ਰੂਪ ਦੇ ਵਿੱਚ ਜਿਵੇਂ ਹੁਣ ਵਾਲੀ ਡੈਮੋਕ੍ਰੇਸੀ ਇਸ ਰੂਪ ਦੇ ਵਿੱਚ ਨਹੀਂ ਸੀ, ਜਿਹੜਾ ਸੀਗਾ ਹਾਊਸ ਆਫ ਲਾਰਡ ਦੀ ਜਿਹੜੀ ਸੀ ਉਹ ਜ਼ਿਆਦਾ ਚੱਲਦੀ ਸੀ। ਹੁਣ ਉਦੋਂ ਦੀਆਂ ਗੱਲਾਂ ਚੱਲਦੀਆਂ ਚੱਲਦੀਆਂ ਜਿਹੜਾ ਹੈਗਾ 47-50 ਨੂੰ ਵੀ ਜਿਹੜਾ ਹੈਗਾ ਲੰਬਾ ਸਮਾਂ ਆਪਾਂ ਦੇਖ ਰਹੇ ਹਾਂ ਕਿ ਹੁਣ ਹੋ ਗਿਆ ਲਗਭਗ 80 ਸਾਲ ਜਿਹੜੇ ਹੈਗਾ ਉਹ ਹੋ ਗਏ ਨੇ। ਤੇ ਹੁਣ ਜਿਹੜੇ ਜਿਸ ਤਰੀਕੇ ਦੇ ਹਾਲਾਤ ਜਿਹੜੇ ਉਹ ਬਦਲੇ ਨੇ, ਤੇ ਜਾਂ ਕਿਉਂਕਿ ਵਾਰ ਵਾਰ ਗੱਲ ਕੀਤੀ ਜਾਂਦੀ ਹੈ ਜਦੋਂ ਹੁਣ ਵੀ ਉੱਥੋਂ ਕੋਈ ਜਦੋਂ ਪਿੱਛੇ ਕਵੀਨ ਐਲਿਜ਼ਾਬੈਥ ਇੱਥੇ ਆਏ ਸੀ ਤੇ ਉਦੋਂ ਵੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਗੱਲ ਛੇੜੀ ਗਈ ਸੀ। ਤੇ ਜਿੱਥੇ ਹੋਰ ਵੀ ਇਸ਼ੂ ਜਿਵੇਂ ਜਲਿਆਂਵਾਲੇ ਬਾਗ ਦਾ ਇਸ਼ੂ ਹੋਰ ਚੱਲੇ ਸੀ, ਪ੍ਰਿੰਸ ਚਾਰਲਸ ਵੀ ਜਦੋਂ ਇੱਥੇ ਆਏ ਸੀ ਉਦੋਂ ਵੀ ਜਿਹੜੀ ਇਹ ਗੱਲ ਚੱਲੀ ਸੀ। ਤੇ ਸੋ ਇਹ ਕੁਛ ਜਿਹੜੀਆਂ ਇਤਿਹਾਸ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੀ ਚਰਚਾ ਜਿਹੜੀ ਨਾਲ ਨਾਲ ਚੱਲਦੀ ਰਹਿੰਦੀ ਹੈ। ਤੇ ਪਰ ਇੱਕ ਜਿਹੜੀ ਗੱਲ ਹੈ ਉਹ ਖਾਸ ਕਰਕੇ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਸਾਡੀ ਕਿਤੇ ਜਜ਼ਬਾਤੀ ਸਾਂਝ ਹੈ ਉੱਥੇ ਫਿਰ ਜਿਹੜਾ ਹੈ ਇਸ ਗੱਲ ਨੂੰ ਲੈ ਕੇ ਉਹ ਵਾਰ ਵਾਰ ਉਹ ਇਹ ਚਰਚਾ ਚ ਸਾਡੇ ਸਾਡੀ ਹਿਸਟਰੀ ਦਾ ਹਿੱਸਾ ਤਾਂ ਚਲੋ ਕਈ ਗੱਲਾਂ ਹੁੰਦੀਆਂ ਹੀ ਨੇ, ਫਿਰ ਸਾਡੇ ਲਿਟਰੇਚਰ ਦਾ ਹਿੱਸਾ ਪੋਇਟਰੀ ਦਾ ਹਿੱਸਾ ਇਹ ਬਣਦੀਆਂ ਨੇ। ਇਸੇ ਕਰਕੇ ਜਿਹੜਾ ਹੈਗਾ ਉਹ ਕੋਹਿਨੂਰ ਜਿਹੜਾ ਹੀਰਾ ਉਹ ਹਮੇਸ਼ਾ ਹੀ ਜਿਹੜਾ ਹੈਗਾ ਚਰਚਾ ਚ ਰਹਿੰਦਾ ਕਿਸੇ ਨਾ ਕਿਸੇ ਬਹਾਨੇ।
1: ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਚਿਰ ਨਹੀਂ ਕੁਛ ਕਰਦੇ ਜਿੰਨਾ ਚਿਰ ਆਪਣਾ ਨਾ ਉਹਨਾਂ ਨੂੰ ਕੋਈ ਫਾਇਦਾ ਦਿਖਦਾ ਹੋਵੇ। ਤੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਗੱਲ ਛੇੜਨਾ ਜਿਹੜੇ ਨਿਊਯਾਰਕ ਦੇ ਮੇਅਰ ਨੇ ਜੋਹਰਾਨ ਮਮਦਾਨੀ ਇਹਨਾਂ ਦੇ ਵੱਲੋਂ ਗੱਲ ਛੇੜਨਾ, ਇਹਨਾਂ ਦਾ ਪਿੱਛੇ ਕੀ ਮਕਸਦ ਨਜ਼ਰ ਆਉਂਦਾ?
0: ਨਹੀਂ ਦੇਖੋ ਇੱਕ ਗੱਲ ਤਾਂ ਇਹ ਜਿਹੜਾ ਸਾਡਾ ਇਹਨਾਂ ਨੇ ਕਾਫੀ ਜਿਹੜੀ ਇਹਦੀ ਹੈਲਪ ਕੀਤੀ ਜਦੋਂ ਪਿੱਛੇ ਮੇਅਰ ਦੇ ਵਿੱਚ, ਖਾਸ ਕਰਕੇ ਜਿਹੜਾ ਸਿੱਖ ਡੈਸਪੋਰਟ ਹੈ ਨਿਊਯਾਰਕ ਦੇ ਵਿੱਚ। ਤੇ ਇੱਥੋਂ ਤੱਕ ਕਿ ਹੈਗੇ ਇੰਡੀਅਨਸ ਜਿਹੜੇ ਸੀ ਉਹਨਾਂ ਨੇ ਵੀ, ਤੇ ਹੁਣ ਜਿਹੜਾ ਕਿ ਉਹ ਹੋ ਸਕਦਾ ਵੀ ਇਹੀ ਗੱਲ ਹੋਵੇ ਪੋਲੀਟੀਕਲੀ, ਤੇ ਕਿਉਂਕਿ ਇੱਥੇ ਨਿਊਯਾਰਕ ਸਿਟੀ ਦਾ ਮੇਅਰ ਹੋਣਾ ਬਹੁਤ ਵੱਡੀ ਗੱਲ ਹੈ, ਤੇ ਨਾਲੇ ਉੱਥੇ ਜਿਹੜਾ ਮੇਅਰ ਹੈ ਉਹ ਸਾਡੇ ਵਾਂਗੂ ਇੰਡੀਆ ਵਾਂਗ ਤਾਂ ਹੈ ਨੀਗਾ, ਤੇ ਇੱਕ ਮਿਊਂਸੀਪਲ ਕਾਰਪੋਰੇਸ਼ਨ ਹੈ ਉਸ ਲੈਵਲ ਤੱਕ, ਕਿਉਂਕਿ ਉਹਦੇ ਕੋਲ ਪਾਵਰ ਜਿਹੜੀਆਂ ਨੇ ਉਹ ਬਹੁਤ ਨੇ ਸਿਟੀ ਨੂੰ ਲੈ ਕੇ ਹਰ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ। ਤੇ ਫਿਰ ਇਹ ਗੱਲ ਉਹਨਾਂ ਵੱਲੋਂ ਕੀਤੀ ਜਾਣੀ, ਫਿਰ ਇਹ ਗੱਲ ਪ੍ਰਿੰਸ ਚਾਰਲਸ ਦੇ ਸਾਹਮਣੇ, ਇੱਕ ਤਾਂ ਹੁੰਦਾ ਨਾ ਕਿ ਵੈਸੇ ਬਿਆਨ ਆ ਗਿਆ, ਇਹ ਕਹਿਣਾ ਕਿ ਮੈਂ ਗੱਲ ਉਹਨਾਂ ਨਾਲ ਛੇੜੂੰਗਾ ਜਾਂ ਉਹਨਾਂ ਨੂੰ ਮੈਂ ਪਰਸੂ ਕਰੂੰਗਾ ਕਿ ਇਹ ਜਿਹੜਾ ਕੋਹਿਨੂਰ ਜਿਹੜਾ ਦਿੱਤਾ ਜਾਵੇ, ਇਹਦੇ ਪਿੱਛੇ ਇਹੀ ਜਿਹੜੀ ਗੱਲ ਮੈਨੂੰ ਲੱਗਦੀ ਹੈ ਕਿ ਉਹ ਇੱਕ ਪਰਸਨੈਲਿਟੀ ਦੇ ਤੌਰ ਤੇ, ਇੱਕ ਸਰੀਰ ਦੇ ਤੌਰ ਤੇ ਜਿਹੜਾ ਸਾਡਾ ਇੰਡੀਅਨ ਡੈਸਪੋਰਾ ਹੈ, ਖਾਸ ਕਰਕੇ ਸਿੱਖ ਭਾਈਚਾਰਾ, ਉਹਦੇ ਚ ਜਿਹੜੀ ਉਹਨਾਂ ਦੀ ਭਲ ਬਣੀ ਰਹੇ ਤੇ ਵੀ ਉਹ ਉਹਨਾਂ ਦੀ ਗੱਲ ਕਰਦੇ ਆ।
1: ਬਿਲਕੁਲ, ਸੋ ਵਾਪਸ ਆਪਾਂ ਜੇ ਕੋਹਿਨੂਰ ਦੇ ਉੱਤੇ ਆਉਂਦੇ ਹਾਂ ਤੇ ਤੁਸੀਂ ਵਿੱਚ ਜ਼ਿਕਰ ਕੀਤਾ ਤੇ ਲਗਾਤਾਰ ਇਹ ਚੀਜ਼ਾਂ ਚਰਚਾ 'ਚ ਵੀ ਰਹਿੰਦੀਆਂ ਨੇ ਕਿ ਇਹ ਮਨਹੂਸ ਮੰਨਿਆ ਜਾਂਦਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਕਰਕੇ ਕੀ ਇਤਿਹਾਸਿਕ ਤੱਥ ਨਾਲ ਜੁੜੇ ਨੇ?
0: ਨਹੀਂ ਦੇਖੋ ਇੱਕ ਤਾਂ ਉਹ ਇਹ ਕਹਿੰਦੇ ਵੀ ਜਿਹਦੇ ਕੋਲੇ ਵੀ ਉਹ ਗਿਆ ਉਹਨਾਂ ਦਾ ਕੁਛ ਬਚਿਆ ਨਹੀਂ, ਤੇ ਉਹ ਇਹ ਤਾਂ ਦੇਖੋ ਹਿਸਟੋਰੀਕਲੀ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਇਹਨੂੰ ਆਪਾਂ ਕੋਈ ਉੱਦਾਂ ਜਿਹੜਾ ਹੈਗਾ ਜਿਵੇਂ ਆਪਾਂ ਇੱਕ ਸਾਇੰਟਿਫਿਕ ਟੈਂਪਰਾਮੈਂਟ ਕਹਿੰਦੇ ਹਾਂ ਜਾਂ ਵਿਗਿਆਨਿਕ ਦ੍ਰਿਸ਼ਟੀ ਤੋਂ ਤਾਂ ਆਪਾਂ ਕੋਈ ਇਸ ਗੱਲ ਨੂੰ ਸੱਚਾਈ ਨਹੀਂ ਮੰਨ ਸਕਦੇ, ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਕੇ ਜਿਹੜੀਆਂ ਡਾਇਨੈਸਟੀਜ਼ ਜਿਹੜੇ ਸੀ ਰਾਜ ਘਰਾਣੇ ਜਾਂ ਆਪਾਂ ਕਹਿ ਦਿਓ ਸਲਤਨਤਾਂ ਖਤਮ ਹੋ ਗਈਆਂ, ਤੇ ਹੁਣ ਇਹਦੇ ਲਈ ਇਹ ਕਿਹਾ ਜਾਂਦਾ ਮੁਗਲੀਆ ਸਮਾਰਟ ਜਿਹੜਾ ਹੈਗਾ ਉਹਨਾਂ ਦਾ ਵੀ ਕਿਹਾ ਜਾਂਦਾ, ਪਰ ਇਹ ਵੀ ਜੇ ਇੱਥੇ ਮੁਗਲ ਆਉਂਦੇ ਨੇ ਤੇ ਮੁਗਲ ਇੰਨਾ ਸਮਾਂ ਇੱਥੇ ਰਹਿੰਦੇ ਨੇ ਤੇ ਜਾਂ ਉਦੋਂ ਪਹਿਲਾਂ ਇੱਥੇ ਲੋਧੀ ਸੀ ਉਹ ਇੱਥੇ ਰਹਿੰਦੇ ਨੇ, ਤੇ ਉਹ ਤਾਂ ਇਹ ਕਿ ਕਿਉਂਕਿ ਇਤਿਹਾਸਕ ਤੌਰ ਤੇ ਵੈਸੇ ਵੀ ਸਾਰੇ ਕਿਤੇ ਆਪਾਂ ਦੇਖਦੇ ਹਾਂ ਜਿੱਥੇ ਕੋਹਿਨੂਰ ਹੀਰਾ ਨਹੀਂ ਸੀ ਉੱਥੇ ਵੀ ਆਪਾਂ ਦੇਖਦੇ ਹਾਂ, ਹੁਣ ਹਿਟਲਰ ਵੀ ਨਹੀਂ ਜਿਹੜਾ ਸੀ ਉਹ ਰਿਹਾ ਜਰਮਨੀ ਦੇ ਵਿੱਚ ਤੇ ਨੈਪੋਲੀਅਨ ਵੀ ਨਹੀਂ ਰਿਹਾ ਫਰਾਂਸ ਦੇ ਵਿੱਚ, ਉਹ ਤਾਂ ਨਾ ਉਹਨਾਂ ਦਾ ਕੋਈ ਅੱਗੋਂ ਰਿਹਾ। ਇਹ ਤਾਂ ਇੱਕ ਕੁਦਰਤੀ ਹੈ ਕਿ ਜਦੋਂ ਨਵੀਂ ਜਿਹੜੀ ਨਿਊ ਡੈਮੋਕ੍ਰੇਸੀ ਜਾਂ ਹੋਰ ਇੱਦਾਂ ਦੀਆਂ ਗੱਲਾਂ ਆਈਆਂ ਬਹੁਤ ਕੁਛ ਜਿਹੜਾ ਹੈ ਉਹ ਬਦਲ ਗਿਆ, ਤੇ ਹੁਣ ਜਦੋਂ ਆਪਾਂ ਇਹਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਜੋੜ ਕੇ ਦੇਖਦੇ ਹਾਂ ਤਾਂ ਫਿਰ ਇਹ ਕਹਿਣਾ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਚੰਗਾ ਖਾਸਾ ਜਿਹੜਾ 40 ਸਾਲ ਤਾਂ ਰਾਜ ਇੱਥੇ ਕੀਤਾ ਹੀ ਨਾ 39 ਸਾਲ, ਤੇ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਆਪਣੇ ਜਿਹੜੇ ਘਰ ਦੇ ਅੰਦਰ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲੀਆਂ ਜਾਂ ਹੋਰ, ਉਹ ਜ਼ਰੂਰੀ ਨਹੀਂ ਕਿ ਉਹਦੇ ਲਈ ਕੋਹਿਨੂਰ ਹੀਰਾ ਜ਼ਿੰਮੇਵਾਰ ਹੋਵੇ, ਉਹਨਾਂ ਦਾ ਆਪਣਾ ਰਾਜ ਪ੍ਰਬੰਧ ਦੀ ਜਿਹੜੀ ਕਾਰਜ ਕੁਸ਼ਲਤਾ ਹੈ ਜਾਂ ਉਹਨਾਂ ਦੀ ਐਫੀਸ਼ੀਐਂਸੀ ਹੈ ਉਹ ਵੀ ਜ਼ਿੰਮੇਵਾਰ ਹੋ ਸਕਦੀ ਹੈ ਫਿਰ, ਜਾਂ ਦੂਜਿਆਂ ਤੇ ਇੰਨਾ ਡਿਪੈਂਡ ਕਰਨਾ ਖਾਸ ਕਰਕੇ ਡੋਗਰਿਆਂ ਦੇ ਉੱਪਰ, ਤੇ ਕਿਉਂਕਿ ਹਰ ਗੱਲ ਚ ਉਹਨਾਂ ਦਾ ਦਖਲ ਹੋਣਾ, ਉਹ ਗੱਲਾਂ ਵੀ ਜਿਹੜੀਆਂ ਨੇ ਹੋ ਸਕਦੀਆਂ ਨੇ। ਤੇ ਸੋ ਇਹ ਹੈ ਕਿ ਉਂਝ ਇਹਦੇ ਚ ਤਾਂ ਇਹ ਹੈਗਾ ਹੀ ਹੈ ਕਿ ਹਰ ਤਰੀਕੇ ਦੇ ਨਾਲ ਜਿਹੜਾ ਸੀ ਇਹਨੂੰ ਜਿੱਥੇ ਜਿੱਥੇ ਕਹਿੰਦੇ ਗਿਆ ਉਹਨਾਂ ਦਾ ਜਿਹੜਾ ਸੀ ਉਹ ਖਾਤਮਾ ਹੁੰਦਾ ਗਿਆ, ਇਸ ਕਰਕੇ ਇਹ ਕਿਹਾ ਜਾਂਦਾ। ਤੇ ਬਰਤਾਨੀਆ ਦਾ ਜਿਹੜਾ ਸੀ ਜਦੋਂ ਇਹ ਲੈ ਕੇ ਆਏ ਖਾਸ ਕਰਕੇ, ਤੇ ਜਦੋਂ ਇਹ ਤਾਜ ਦੇ ਵਿੱਚ ਜੜਿਆ ਗਿਆ ਮਹਾਰਾਣੀ ਦੇ, ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਹੈਗਾ ਬਰਤਾਨਵੀ ਉਹਦਾ ਸਾਮਰਾਜ ਦਾ ਵੀ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਗਿਆ। ਤੇ ਹਾਲਾਂਕਿ ਚਲੋ ਉਹ ਤਾਂ ਜਦੋਂ ਉਹਨਾਂ ਨੇ ਇੰਡੀਆ ਆਜ਼ਾਦ ਕੀਤਾ 1947 ਦੇ ਵਿੱਚ, ਤੇ ਜਿਹੜਾ ਹੈਗਾ 1849 ਤੇ ਜਿਹੜਾ ਹੈਗਾ 47 ਦੇ ਵਿੱਚ ਜਿਹੜਾ ਇੱਕ ਸਪੈਨ ਹੈ ਉਹ ਆਪਾਂ ਦੇਖਦੇ ਹਾਂ ਵੀ ਲਗਭਗ 90 ਸਾਲ ਦਾ ਜਿਹੜਾ ਹੈਗਾ ਉਹ ਸਪੈਨ ਬਣਦਾ। ਤੇ ਉਹ ਹੁਣ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਉਹਨਾਂ ਨੇ ਹਾਸਲ ਕੀਤਾ ਸੀ ਤੇ ਇੰਡੀਆ 100 ਸਾਲ ਦੇ ਆਸ ਪਾਸ ਬਣਦਾ ਹੈ, ਤੇ ਇੰਡੀਆ ਨੂੰ ਜਦੋਂ ਕੀਤਾ ਤੇ ਉਦੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਉਹਨਾਂ ਦਾ ਕਹਿੰਦੇ ਹੋਰਨਾਂ ਥਾਵਾਂ ਤੋਂ ਵੀ ਜਿਹੜੀਆਂ ਉਹਨਾਂ ਦੀਆਂ ਕਲੋਨੀਜ਼ ਖਤਮ ਹੁੰਦੀਆਂ ਗਈਆਂ। ਤੇ ਸੋ ਇਸ ਤਰੀਕੇ ਨਾਲ ਜੋੜ ਕੇ ਕਈ ਵਾਰੀ ਇਹਨੂੰ ਦੇਖ ਲਿਆ ਜਾਂਦਾ, ਪਰ ਇਹ ਵੀ ਜੇ 100 ਸਾਲ ਦਾ ਇੰਡੀਆ ਦੇ ਵਿੱਚ ਉਦੋਂ ਬਾਅਦ ਤੱਕ ਵੀ ਬਰਤਾਨਵੀ ਹਕੂਮਤ ਰਹਿੰਦੀ ਆ ਤਾਂ ਉਹਨੂੰ ਇਹ ਨੀ ਮੰਨਿਆ ਜਾ ਸਕਦਾ ਕਿ ਜਿਹੜੀ ਲੋਸ ਕੋਈ ਜਾਂ ਹੋਰ ਉਹ ਕੋਹੇ ਨੂਰ ਕਰਕੇ ਹੋਇਆ। ਤੇ ਪਰ ਇਹ ਵੀ ਜਦੋਂ ਇੱਕ ਗੱਲ ਚੱਲ ਪੈਂਦੀ ਆ ਕੋਈ ਇਦਾਂ ਦਾ ਕੋਈ ਵਹਿਮ ਚੱਲ ਪੈਂਦਾ ਜਾਂ ਅੰਧ ਵਿਸ਼ਵਾਸ, ਫਿਰ ਉਹ ਅੱਗੇ ਤੱਕ ਚੱਲਦਾ ਰਹਿੰਦਾ।
1: ਤੁਸੀਂ ਅੰਧ ਵਿਸ਼ਵਾਸ ਨੂੰ ਲੈ ਕੇ ਜਦੋਂ ਹੁਣ ਆਪਾਂ ਪਿਛਲੇ ਸਮੇਂ 'ਚ ਵੇਖਿਆ ਕਿੰਗ ਚਾਰਲਸ ਤੀਜਾ ਜਦੋਂ ਤਾਜ ਪੁਸ਼ ਹੋਈ ਤਾਂ ਕਈ ਲੋਕਾਂ ਨੇ ਉਦੋਂ ਵੀ ਇਹ ਚੀਜ਼ ਲਿਖੀ ਵੀ ਜਿਹੜੀ ਕੈਮਿਲਾ ਆ ਉਹਨੇ ਤਾਂ ਕਰਕੇ ਨਹੀਂ ਉਹ ਵਾਲਾ ਤਾਜ ਪਾਇਆ ਕਿਉਂਕਿ ਇਹ ਮਨਹੂਸ ਹੈ। ਕਿ ਗੋਰੇ ਵੀ ਇੱਦਾਂ ਦੀਆਂ ਚੀਜ਼ਾਂ ਮੰਨਦੇ ਹੋਣਗੇ ਜਾਂ ਐਵੇਂ ਬਸ ਕਰਤੀ ਗੱਲ?
0: ਨਹੀਂ ਨਹੀਂ ਇਹ ਜਿਹੜੀ ਇਹ ਗੱਲ ਤੁਹਾਡੀ ਠੀਕ ਹੈ, ਪਰ ਇਹ ਤਾਂ ਕਿਉਂਕਿ ਉਹ ਤਾਂ ਹੁਣ ਤਾਜ ਹੀ ਜਿਹੜਾ ਸੀ ਜਦੋਂ ਉਹ ਆਰਕਾਈਵ ਦਾ ਹਿੱਸਾ ਬਣ ਗਿਆ, ਤੇ ਜਾਂ ਹੁਣ ਉਹਦਾ ਪਾਉਣ ਜਾਂ ਨਾ ਪਾਉਣ ਦਾ ਤਾਂ ਕੋਈ ਇਹ ਮਤਲਬ ਨਹੀਂ ਜਿਹੜਾ ਉਹ ਰਹਿ ਜਾਂਦਾ। ਤੇ ਦੂਜਾ ਇਹ ਵੀ ਜਿਉਂ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਹਰ ਤਰੀਕੇ ਦੀ ਜਿਹੜੀ ਬਦਲ ਰਹੀ ਹੈ, ਕਿਉਂਕਿ ਹੁਣ ਤਾਂ ਉਹ ਉਵੇਂ ਦੀ ਟ੍ਰੈਡੀਸ਼ਨ ਹੁਣ ਉਹ ਇੰਗਲੈਂਡ ਦੇ ਵਿੱਚ ਵੀ ਨਹੀਂ ਰਹਿ ਗਈ, ਤੇ ਉਹ ਵੀ ਹੁਣ ਉਦਾਂ ਦੀ ਡਰੈਸ ਜਿਹੜਾ ਉਦਾਂ ਦੀਆਂ ਸਾਰੀਆਂ ਉਹ ਐਪਰਲਸ ਨੇ ਜਿਹੜੇ ਪਹਿਲਾਂ ਇਹ ਕਿੰਗ ਜਿਹੜੇ ਉੱਥੋਂ ਦੇ ਪਾਉਂਦੇ ਸੀ ਜਾਂ ਜਿਸ ਤਰੀਕੇ ਨਾਲ, ਹੁਣ ਉਹ ਵੀ ਨਹੀਂ ਹੁਣ ਪਾਉਂਦੇ। ਤੇ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ, ਹਾਂ ਉਦੋਂ ਇਹ ਜ਼ਰੂਰ ਖਬਰਾਂ ਖੁਬਰਾਂ ਬਹੁਤ ਲੱਗੀਆਂ ਜਦੋਂ ਕੈਮਲਾ ਨੇ ਵੀ ਮੈਂ ਨਹੀਂ ਤਾਜ ਨਹੀਂ ਲੈਣਾ, ਪਰ ਉਹਨੇ ਕਿਤੇ ਇਹ ਨਹੀਂ ਕਿਹਾ ਵੀ ਮੈਂ ਜਿਹੜਾ ਕੋਹੇਨੂਰ ਹੀਰਾ ਇਹਦੇ 'ਚ ਲੱਗਿਆ ਮੈਂ ਤਾਂ ਨਹੀਂ ਲੈਣਾ ਇਸ ਕਰਕੇ ਮੈਂ ਸਿਰ 'ਤੇ ਨਹੀਂ ਰੱਖਣਾ। ਤੇ ਸੋ ਇਹ ਜਿਹੜਾ ਇੱਦਾਂ ਦੀਆਂ ਗੱਲਾਂ ਫਿਰ ਇਹ ਨਾਲ ਨਾਲ ਇਹ ਚੱਲਦੀਆਂ ਰਹਿਣੀਆਂ ਹੁੰਦੀਆਂ
1: ਜੀ। ਸੋ ਇਹ ਜਿਹੜੇ ਵੱਖ ਵੱਖ ਸਮਿਆਂ ਦੇ ਉੱਤੇ ਕੋਸ਼ਿਸ਼ਾਂ ਜਾਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ, ਚਾਹੇ ਉਹ ਭਾਰਤ ਦੇ ਵਿੱਚ ਆਏ ਉਹਨਾਂ ਪਾਕਿਸਤਾਨ ਤੋਂ ਵੀ ਆਪਾਂ ਖਬਰਾਂ ਇੱਕ ਸਮੇਂ ਦੇ ਵਿੱਚ ਵੇਖੀਆਂ ਨੇ, ਕੋਈ ਚਾਂਸ ਹੈਗੇ ਆ ਲੱਗਦੇ ਆ? ਕੋਈ ਰੌਲਾ ਤਾਂ ਵਾਰ ਵਾਰ ਆਪਾਂ ਜ਼ਰੂਰ ਸੁਣ ਲੈਂਦੇ ਹਾਂ, ਪਰ ਕੀ ਲੱਗਦਾ ਕਿ ਇੱਦਾਂ ਦਾ ਕੋਈ ਆਉਣ ਵਾਲੇ ਦਿਨਾਂ 'ਚ ਕੁਛ ਹੋ ਸਕਦਾ ਵਾ ਕਿ ਉਹ ਵਾਕਈ ਕਹਿਣ ਵੀ ਚਲੋ ਲੈ ਲਓ?
0: ਨਹੀਂ ਦੇਖੋ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਮੋੜ ਦਿੱਤੀਆਂ ਗਈਆਂ ਨੇ, ਤੇ ਪਰ ਹੁਣ ਇਹਦੇ ਇੱਥੇ ਜਿਹੜੇ ਹੈਗੇ ਇਹਦੇ ਕਲੇਮ ਕਰਨ ਵਾਲੇ ਕਈ ਨੇ ਤਰ੍ਹਾਂ, ਇਸ ਕਰਕੇ ਵੀ ਹੋ ਸਕਦਾ ਕਿ ਇਹਦਾ ਕਿਉਂਕਿ ਇਹ ਚੱਕਰ ਪਵੇ ਉਹ ਇੰਡੀਆ ਦਾ ਹੈਗਾ ਹੱਕਦਾਰ ਹੈ ਕਿ ਪਾਕਿਸਤਾਨ ਹੱਕਦਾਰ ਹੈ। ਪਾਕਿਸਤਾਨ ਵਾਲੇ ਕਹਿੰਦੇ ਕਿਉਂਕਿ ਉਦੋਂ ਜਿਹੜਾ ਸੀ ਪੰਜਾਬ ਦੇ ਮਹਾਰਾਜ ਤੋਂ ਲਿਆ ਗਿਆ ਸੀ ਤੇ ਉਹ ਲਾਹੌਰ ਦਾ ਸੀਗਾ, ਤੇ ਇਸ ਕਰਕੇ ਲਾਹੌਰ ਤਾਂ ਸਾਡੇ ਕੋਲੇ ਹੈ, ਇਹ ਲਾਹੌਰ ਦੇ ਜਿਹੜੀ ਹੈਗੀ ਹੈ ਜੋ ਅਜਾਇਬ ਘਰ ਹੈ ਉਹਦਾ ਹਿੱਸਾ ਬਣਨਾ ਚਾਹੀਦਾ, ਤੇ ਇਹ ਇਹ ਗੱਲ ਉਹ ਕਲੇਮ ਕਰਦੇ। ਇੰਡੀਆ ਵਾਲੇ ਕਲੇਮ ਕਰਦੇ ਕਿ ਕਿਉਂਕਿ ਉਹ ਭਾਰਤੀ ਰਾਜਾ ਸੀਗਾ ਮਹਾਰਾਜਾ ਰਣਜੀਤ ਸਿੰਘ, ਤੇ ਇਸ ਕਰਕੇ ਇਹ ਸਾਡਾ ਹੱਕ ਬਣਦਾ। ਤੇ ਇਸ ਤਰ੍ਹਾਂ ਹੀ ਜਿਹੜਾ ਸਿੱਖ ਡਾਇਸਪੋਰਾ ਖਾਸ ਕਰਕੇ ਜਾਂ ਕੁਛ ਜਥੇਬੰਦੀਆਂ ਉਹ ਇਹ ਕਹਿੰਦੀਆਂ ਨੇ ਕਿ ਕਿਉਂਕਿ ਇਹ ਤਾਂ ਸਿੱਖਾਂ ਦਾ, ਸਿੱਖਾਂ ਦੀ ਜਿਹੜੀ ਸੰਸਥਾ ਹੈ ਉਹ SGPC ਹੈ ਜਾਂ ਅਕਾਲ ਤਖ਼ਤ ਸਾਹਿਬ ਹੈ, ਤੇ ਇਹ ਉੱਥੇ ਰਹਿਣਾ ਚਾਹੀਦਾ ਜਿਹੜਾ ਦਰਬਾਰ ਸਾਹਿਬ ਦਾ ਅਜਾਇਬ ਘਰ ਹੈ ਜਾਂ ਉੱਥੇ ਉਹਦਾ ਹਿੱਸਾ ਬਣਨਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਤੇ ਉਹ ਗੱਲਾਂ ਅੱਗੋਂ ਚੱਲਦੀਆਂ ਨੇ, ਤੇ ਹੁਣ ਕਿਉਂਕਿ ਬਕਾਇਦਾ ਇਹ ਤਾਂ ਪੋਲਿਸੀ ਨੇ ਜਿਹੜੇ ਆਰਕਾਈਵ ਨੂੰ ਲੈ ਕੇ ਜਿਹੜੀਆਂ ਇਹ ਪੁਰਾਤੱਤਵ ਚੀਜ਼ਾਂ ਨੇ, ਤੇ ਹਰੇਕ ਥਾਂ ਤੇ ਇਹਦੇ ਬਾਰੇ ਕਾਨੂੰਨ ਬਣੇ ਹੋਏ ਨੇ, ਨੀਤੀਆਂ ਬਣੀਆਂ ਹੋਈਆਂ ਨੇ, ਹੁਣ ਉਹ ਜਿਹੜੀਆਂ ਇੰਗਲੈਂਡ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਮੁਤਾਬਕ ਇਹਦਾ ਹੱਕਦਾਰ ਕੌਣ ਬਣਦਾ ਕਿਵੇਂ ਬਣਦਾ, ਉਹ ਤਾਂ ਕੱਲ ਨੂੰ ਜੇ ਕੋਈ ਦੇਣ ਦੀ ਗੱਲ ਚੱਲਦੀ ਹੈ ਕਿਉਂਕਿ ਅਜੇ ਤੱਕ ਤਾਂ ਕੋਈ ਗੱਲ ਆਈ ਨਹੀਂ, ਤੇ ਫਿਰ ਇਹ ਹੈ। ਤੇ ਬਾਕੀ ਇਹ ਕਿ ਉਂਝ ਜੇ ਦੇਖਿਆ ਜਾਵੇ ਤਾਂ ਕਈ ਚੀਜ਼ਾਂ ਨਾਲ ਇਹ ਜਜ਼ਬਾਤੀ ਸਾਂਝ ਹੁੰਦੀ ਹੈ, ਪਰ ਕਈ ਚੀਜ਼ਾਂ ਦੀ ਜਿਹੜੀ ਆਰਕਾਈਵਲ ਵੈਲਿਊ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਜਿਹੜੀ ਪੂਰਾ ਸਾਰੀ ਉਹਦੀ ਮਹੱਤਤਾ ਹੈ ਕੀਮਤ ਹੈ ਉਹਦੀ, ਵੈਸੇ ਜਿਹੜੀ ਉਂਝ ਕਿਸੇ ਚੀਜ਼ ਦੀ ਕੀਮਤ ਉਹਦੇ ਨਾਲੋਂ ਕਿਤੇ ਵੱਧ ਹੁੰਦੀ ਹੈ। ਤੇ ਇਹ ਇਸ ਕਰਕੇ ਜ਼ਰੂਰ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਿਰ ਇਹ ਰਹਿੰਦਾ ਕਿ ਹਾਂ ਆਹ ਜਿਹੜਾ ਸੀ ਆਹ ਚੀਜ਼ ਇੱਥੇ ਆਹ ਸਾਡੇ ਰਾਜੇ ਪਾਉਂਦੇ ਸੀ ਮਹਾਰਾਜੇ ਪਾਉਂਦੇ ਸੀ ਆਹ ਮਹਾਰਾਜਾ ਰਣਜੀਤ ਸਿੰਘ ਡੋਲੇ ਤੇ ਬੰਨ ਕੇ ਰੱਖਦੇ ਸੀ ਦਲੀਪ ਸਿੰਘ ਦੇ ਵੀ ਡੋਲੇ ਤੇ ਬੰਨਿਆ ਹੁੰਦਾ ਸੀ ਇਹ ਜਿਹੜੀਆਂ ਫਿਰ ਨਾਲ ਗੱਲਾਂ ਅੱਗੇ ਫਿਰ ਤੁਰ ਪੈਂਦੀਆਂ ਕਿ ਅਸੀਂ ਇਹਨੂੰ ਦੇਖਣਾ ਤੇ ਅਜੇ ਤੱਕ ਦੇਖੋ ਸਾਡੀਆਂ ਪੁਰਾਣੀਆਂ ਆਰਮਰੀ ਹੈ ਹੋਰ ਹੈ ਬੰਦੂਕਾਂ ਤੋਪਾਂ ਪੁਰਾਣੇ ਐਪਰਲਸ ਨੇ ਜਿਹੜੇ ਉਹ ਅਜੇ ਤੱਕ ਸੰਭਾਲ ਕੇ ਰੱਖੇ ਹੋਏ ਨੇ ਉਹ ਚੀਜ਼ਾਂ ਦੀ ਓਦਾਂ ਤਾਂ ਵੈਲਿਊ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਤਿਹਾਸ ਨਾਲ ਨਵੀਆਂ ਪੀੜ੍ਹੀਆਂ ਨੂੰ ਜੋੜਨ ਵਾਸਤੇ ਤੇ ਅਜੇ ਤੱਕ ਜਿਹੜਾ ਤਖ਼ਤ ਦਾ ਜਿਹੜਾ ਰੈਪਲਿਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖ਼ਤ ਸੀਗਾ ਤੇ ਉਹ ਵੀ ਹੁਣ ਰੱਖਿਆ ਹੋਇਆ ਅਜਾਇਬ ਘਰ ਦੇ ਵਿੱਚ ਸੋ ਇਹ ਇਸ ਪੱਖੋਂ ਇਹਦੀ ਜਿਹੜੀ ਮਹੱਤਤਾ ਹੈਗੀ ਆ ਅਦਰਵਾਈਜ਼ ਜਿਹੜਾ ਹੈ ਉਹ ਉਦੋਂ ਹੀ ਚਰਚਾ ਚ ਆਉਂਦਾ ਜਦੋਂ ਕੋਈ ਏਦਾਂ ਦੀ ਗੱਲ ਹੁੰਦੀ ਹੈ
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ
0: ਹਾਂਜੀ ਧੰਨਵਾਦ
1: ਜੀ ਦੋਸਤੋ ਇਸ ਨਾਲ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ ਗੱਲਬਾਤ ਕੋਹਿਨੂਰ ਦੀ ਚੱਲ ਰਹੀ ਸੀ ਅਤੇ ਚਰਚਾ ਇਸ ਕਰਕੇ ਸ਼ੁਰੂ ਹੋਈ ਹੈ ਕਿਉਂਕਿ ਫਿਰ ਦੁਬਾਰਾ ਤੋਂ ਇੱਕ ਵਾਰੀ ਮੰਗ ਕੋਹਿਨੂਰ ਦੀ ਅਤੇ ਖਬਰਾਂ ਦਾ ਹਿੱਸਾ ਕਿਉਂਕਿ ਜਿਹੜੇ ਮੇਅਰ ਨੇ ਨਿਊਯਾਰਕ ਦੇ ਉਹਨਾਂ ਦੇ ਵੱਲੋਂ ਇਹ ਮੰਗ ਇਹਨਾਂ ਦੇ ਵੱਲੋਂ ਇਹ ਬਿਆਨ ਆਇਆ ਸੀ ਕਿ ਉਹ ਮੰਗ ਕਰਨਗੇ ਕਿੰਗ ਚਾਰਲਸ ਦੇ ਕੋਲੋਂ ਕਿ ਇਹ ਭਾਰਤ ਨੂੰ ਵਾਪਸ ਦਿੱਤਾ ਜਾਵੇ ਸੋ ਫਿਲਹਾਲ ਇਸ ਵਜ੍ਹਾ ਦੇ ਕਰਕੇ ਫਿਰ ਦੁਬਾਰਾ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ ਇਜਾਜ਼ਤ ਲੈਂਦੇ ਲੈਂਦੇ ਆਪਾਂ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਕੋਹਿਨੂਰ ਗਾਣਾ ਅੱਗੇ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
6: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ

0: se domusela.
1: Still
2: bangles. Hey, put that just on me.

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-4994 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: Orbit Homes apne iradeyan waang sirf imarat nahi balki apne har ek grahak layi banaunde ne unna de supnyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 te।
4: ਮਾਹਿਰ ਬੈਠੇ ਨੇ। ਹੁਣੇ ਅਪੋਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
4: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
4: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।

0: ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
0: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set.

0: ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
1: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਪ੍ਰੀਤ, ਕੀ ਹੋਇਆ?
2: ਉਹ ਇਸ ਵਾਰ ਫੇਰ PTE ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਹੈ ਇੰਡੀਆ ਵਾਪਸ ਜਾਣਾ ਪੈਣਾ।
0: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜੁਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0451-1100 0451-1100। Desire migration.
3: Benji, ki haal hai pith dard da?
0: Jadon da sleep and relax da Indian style room wala gadda khareedya, sab kuch theek hai. Thank you ede bare dassan layi.
3: Aur suno, hun sleep and relax har tarah de gaddiyan de naal bed vi banaunde ne. Sleep and relax da ek store Leverton North ate dooja nava store Ohans Road Epping vich vi hai. Manpasand gaddiyan ate storage bed khareedan layi contact karo Sleep and Relax. Wake up feeling totally rested. Search us online or call 0433-465-492.
0: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Pade karnu banaye ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: brand new demo ਤੇ quality pre-owned vehicles trade in ਅਤੇ finance options ਵੀ available ਆਓ ਤੇ ਆਪਣੀ ਨਵੀਂ Ford ਦਾ test drive ਕਰੋ business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service Chetston Ford ready set Ford
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 04231029 00 ਈਮੇਲ sales@ozlintels.au
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360042
4: शिकार जब तक नजरों के सामने है तीर चला देना चाहिए
5: कल सिवाय इस पिंजरे में होगा जिंदा या मुर्दा
6: ये हिंदवी स्वराज जवाब है ही तरश्रींची इच्छा
7: Book your tickets now for Raja Shivaji, starring Ritesh Deshmukh, Sanjay Dutt, Abhishek Bachchan, and Vidya Balan. Releasing in cinemas on 1st May.

ਭਾਰਤ ਦੇ 4 ਸੂਬਿਆਂ ਦੇ ਵਿੱਚ ਵੋਟਾਂ ਹੋਈਆਂ, ਪੱਛਮ ਬੰਗਾਲ, ਤਮਿਲਨਾਡੂ, ਕੇਰਲ ਅਤੇ ਆਸਾਮ, ਅਤੇ ਪੰਜਵਾਂ ਪੁਡੂਚੇਰੀ ਜਿਹੜਾ ਕਿ ਯੂਨੀਅਨ ਟੈਰੇਟਰੀ ਹੈ, ਇੱਥੇ ਵੀ ਵੋਟਾਂ ਪਈਆਂ। 4 ਮਈ ਨੂੰ ਯਾਨੀ ਕਿ ਸੋਮਵਾਰ ਦੇ ਦਿਨ ਨਤੀਜੇ ਆਏ। ਜ਼ਿਆਦਾਤਰ ਨਤੀਜੇ ਹੈਰਾਨ ਕਰ ਦੇਣ ਵਾਲੇ ਸੀ। ਕਈ ਥਾਵਾਂ ਦੇ ਉੱਤੇ ਸੱਤਾ ਦੇ ਕਿਲੇ ਢਹਿ ਗਏ। ਪੱਛਮ ਬੰਗਾਲ, ਜਿੱਥੇ ਅੱਜ ਤੱਕ ਕਦੇ ਕਮਲ ਨਹੀਂ ਸੀ ਖਿੜਿਆ, ਉੱਥੇ ਭਾਜਪਾ ਪਹਿਲੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। 294 ਸੀਟਾਂ ਵਾਲੀ ਪੱਛਮ ਬੰਗਾਲ ਵਿਧਾਨ ਸਭਾ ਦੇ ਵਿੱਚ ਭਾਜਪਾ ਨੇ ਬਹੁਮਤ ਦਾ ਜਿਹੜਾ 148 ਸੀਟਾਂ ਦਾ ਅੰਕੜਾ ਕੱਲ੍ਹ ਦੇ ਦਿਨ ਤੱਕ ਪਾਰ ਕਰ ਲਿਆ ਸੀ। ਕੇਰਲ ਦੇ ਵਿੱਚ ਜਿਹੜੀ ਖੱਬੇ ਪੱਖੀ ਪਾਰਟੀ ਸੀ LDF, ਉਹਨਾਂ ਦੀ ਸਰਕਾਰ ਢਹਿ ਗਈ ਔਰ ਕਾਂਗਰਸ ਦੀ ਹਮਾਇਤ ਵਾਲੀ UDF ਇੱਥੇ ਸੱਤਾ ਦੇ ਵਿੱਚ ਆ ਗਈ ਹੈ। ਆਸਾਮ ਦੇ ਵਿੱਚ ਹਾਲਾਤ ਜਿਉਂ ਦਿੱਤੀ ਉਹਨੇ, ਭਾਜਪਾ ਪਹਿਲਾਂ ਵੀ ਸੀ, ਭਾਜਪਾ ਹੁਣ ਵੀ ਹੈ, ਪਰ ਐਤਕੀ ਵੱਡੇ ਬਹੁਮਤ ਦੇ ਨਾਲ ਆ ਗਈ। 126 ਸੀਟਾਂ ਵਾਲੀ ਆਸਾਮ ਵਿਧਾਨ ਸਭਾ 'ਚ 64 ਸੀਟਾਂ ਚਾਹੀਦੀਆਂ ਹੁੰਦੀਆਂ ਨੇ ਸਰਕਾਰ ਬਣਾਉਣ ਦੇ ਲਈ, ਪਰ 100 ਤੋਂ ਵਧੇਰੇ ਸੀਟਾਂ ਭਾਜਪਾ ਦੇ ਕੋਲ ਹੋਣਗੀਆਂ। ਪੁਡੂਚੇਰੀ ਦੇ ਵਿੱਚ NRC 30 ਸੀਟਾਂ ਵਾਲੀ ਇਸ ਵਿਧਾਨ ਸਭਾ 'ਚ 16 ਤੋਂ ਵਧੇਰੇ ਸੀਟਾਂ ਲੈ ਗਈ ਹੈ। ਗੱਲ ਤਮਿਲਨਾਡੂ ਦੀ ਅਸੀਂ ਨਹੀਂ ਕੀਤੀ,

ਤਾਮਿਲਨਾਡੂ ਦੇ ਸੂਬਾ ਬਣਨ ਤੋਂ ਲੈ ਕੇ ਵਿਧਾਨ ਸਭਾ ਬਣਨ ਤੋਂ ਲੈ ਕੇ ਹੁਣ ਤੱਕ DMK ਅਤੇ ADMK ਇਹੀ ਦੋ ਪਾਰਟੀਆਂ ਇੱਕ ਤਰੀਕੇ ਦੇ ਨਾਲ, ਇਹਨਾਂ ਦੇ ਵਿੱਚ ਹੋਰ ਛੋਟੀਆਂ ਮੋਟੀਆਂ ਪਾਰਟੀਆਂ ਰਲ ਜਾਂਦੀਆਂ ਸੀ, ਇਹਨਾਂ ਦੇ ਗੱਠਜੋੜ ਹੁੰਦੇ ਸੀ, ਪਰ ਇਹ ਦੋਵੇਂ ਗੱਠਜੋੜ ਜਿਹੜੇ ਨੇ ਐਤਕੀ ਪਿੱਛੇ ਰਹਿ ਗਏ ਨੇ। ਪਿਛਲੀ ਵਾਰ DMK ਦੀ ਸਰਕਾਰ ਸੀਗੀ, DMK ਐਤਕੀ ਬਹੁਤ ਵੱਡੇ ਨੁਕਸਾਨ ਦੇ ਵਿੱਚੋਂ ਗੁਜ਼ਰੀ ਹੈ, ਹਾਲਾਂਕਿ ADMK ਵੀ ਗੁਜ਼ਰੀ ਹੈ, ਪਰ ਇਹਦਾ ਫਾਇਦਾ ਕਿਹਨੂੰ ਪਹੁੰਚਿਆ? ਇਹਦਾ ਫਾਇਦਾ ਪਹੁੰਚਿਆ ਇੱਕ ਨਵੀਂ ਪਾਰਟੀ TVK। TVK ਪਾਰਟੀ ਜਿਹੜੀ ਆ ਉਹ ਥਲਪਤੀ ਵਿਜੇ, ਜਿਨ੍ਹਾਂ ਨੂੰ ਤੁਸੀਂ ਪੂਰਾ ਨਾਮ ਜੋਸਫ ਵਿਜੇ ਦੇ ਨਾਮ ਦੇ ਨਾਲ ਵੀ ਜਾਣਦੇ ਹੋਵੋਗੇ, ਸਾਊਥ ਦੀਆਂ ਫਿਲਮਾਂ, ਦੱਖਣ ਭਾਰਤੀ ਸਿਨੇਮਾ ਦੇ ਸੁਪਰ ਸਟਾਰ ਵਿਜੇ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਵਿੱਚ ਸਭ ਨੂੰ ਹੈਰਾਨ ਕਰਤਾ। ਫੈਨਸ ਤਾਂ ਉਹਨਾਂ ਨੂੰ ਥਲਪਤੀ ਦੇ ਨਾਮ ਦੇ ਨਾਲ ਹੀ ਜਾਣਦੇ ਨੇ, ਪਰ ਉਹਨਾਂ ਨੇ ਜਿਹੜੀ ਨਵੀਂ ਪਾਰਟੀ ਬਣਾਈ ਹੈ TVK, ਤਮਿਲਗਾ ਵੇਟਰੀ ਕੜਗਮ। ਕਿਹਾ ਜਾ ਰਿਹਾ ਹੈ ਕਿ ਪਿਛਲੇ 25-26 ਸਾਲਾਂ ਦੇ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਨਵੀਆਂ ਪਾਰਟੀਆਂ ਬਣੀਆਂ ਨੇ, ਆਮ ਆਦਮੀ ਪਾਰਟੀ ਤੋਂ ਲੈ ਕੇ TVK ਤੋਂ ਲੈ ਕੇ, ਤਾਂ ਇਸ ਤੋਂ ਪਹਿਲਾਂ ਵੀ ਹੋਰ ਵੀ ਬੜੀਆਂ ਸਾਰੀਆਂ ਪਾਰਟੀਆਂ ਬਣੀਆਂ ਨੇ, ਜਿਵੇਂ ਕੋਈ ਪਾਰਟੀ ਬਣ ਕੇ ਸੱਤਾ ਦੇ ਉੱਤੇ, ਸੱਤਾ 'ਤੇ ਤਾਂ ਬਹੁਤ ਦੂਰ ਦੀ ਗੱਲ ਹੈ, ਚੋਣਾਂ ਲੜਦੀ ਹੈ, ਅਤੇ ਉਹਨਾਂ ਚੋਣਾਂ ਦੇ ਵਿੱਚ ਕੋਈ ਪਾਰਟੀ ਨੇ ਹੁਣ ਤੱਕ ਸਭ ਤੋਂ ਵੱਡਾ ਬਹੁਮਤ ਹਾਸਲ ਕੀਤਾ, 35% ਤੋਂ ਜ਼ਿਆਦਾ ਵੋਟ ਸ਼ੇਅਰਿੰਗ ਜਿਹੜੀ ਹੈ ਤਾਮਿਲਨਾਡੂ ਸੂਬੇ ਦੇ ਵਿੱਚ, ਉਹ ਸਿਰਫ ਇੱਕ ਪਾਰਟੀ ਨੂੰ, ਔਰ ਇਹਨਾਂ ਦਾ ਕੋਈ ਸਮਝੌਤਾ ਵੀ ਨਹੀਂ ਹੈ ਕਿਸੇ ਹੋਰ ਛੋਟੀਆਂ ਮੋਟੀਆਂ ਪਾਰਟੀਆਂ ਦੇ ਨਾਲ। ਇਹ ਇਕੱਲੇ ਲੜੇ ਸੀ ਸਾਰੀਆਂ ਸੀਟਾਂ ਤੋਂ, ਔਰ ਬਹੁਮਤ ਦੇ ਵੱਲ ਵੱਧ ਰਹੇ ਨੇ, ਅਤੇ ਮੁੱਖ ਮੰਤਰੀ MK ਸਟਾਲਿਨ ਦੀ DMK ਨੂੰ ਵੀ ਪਿੱਛੇ ਛੱਡ ਗਏ ਨੇ। ਡੇਟਾਨੈੱਟ ਦੇ ਮੁਤਾਬਕ ਰੁਝਾਨਾਂ 'ਚ TVK 100-110 ਸੀਟਾਂ ਦੇ ਅੱਗੇ ਸੀਗੀ, ਔਰ AI DMK 50-52 ਸੀਟਾਂ ਦੇ ਅੱਗੇ ਸੀ, ਅਤੇ DMK 73 ਸੀਟਾਂ ਤੋਂ। ਹੋ ਸਕਦਾ ਹੈ ਕਿ ਅੱਜ ਹਾਲਾਤ ਕੁਝ ਵੱਖਰੇ ਹੋ ਗਏ ਹੋਣ, ਪਰ ਅਸੀਂ ਤੁਹਾਨੂੰ ਇਹ ਕੱਲ੍ਹ ਤੱਕ ਦੀਆਂ ਜਿਹੜੀਆਂ ਆਖਰੀ ਰਿਪੋਰਟਾਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਇਹ ਰਿਪੋਰਟ ਅੱਜ ਦੀ ਦੇਣ ਲੱਗੇ ਹਾਂ। ਔਰ ਖੁਦ ਜਿਹੜੇ ਵਿਜੇ ਸੀ, ਥਲਪਤੀ ਵਿਜੇ, ਉਹ ਪੇਰੰਬਰੂ ਸੀਟ ਤੋਂ, ਆਪਣਾ ਜਿਹੜੇ ਬਹੁਤ ਉਹਨਾਂ ਦੇ ਵਿਰੋਧੀ ਸੀਗੇ RD ਸ਼ੇਖਰ, ਉਹਨਾਂ ਤੋਂ ਕਾਫੀ ਅੱਗੇ ਲੀਡ ਲੈ ਕੇ ਚੱਲ ਰਹੇ ਸੀ। ਔਰ ਐਕਟਰ ਵਿਜੇ ਤਾਮਿਲਨਾਡੂ ਦੇ ਨਾਲ ਨਾਲ ਹਿੰਦੀ ਭਾਸ਼ੀ ਇਲਾਕਿਆਂ 'ਚ ਵੀ ਬੜੇ ਪਾਪੂਲਰ ਨੇ, ਪੰਜਾਬ 'ਚ ਬੈਠ ਕੇ ਵੀ ਤੁਸੀਂ ਇਹਨਾਂ ਦੀਆਂ ਫਿਲਮਾਂ ਦੇਖੀਆਂ ਹੋਣਗੀਆਂ। ਫਿਲਮਾਂ 'ਚ ਸਫਲਤਾ ਤੋਂ ਬਾਅਦ ਹੁਣ ਸਿਆਸਤ 'ਚ ਆਏ ਨੇ। ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਵੀ ਉਹਨਾਂ ਦਾ ਨਾਂ ਸੁਰਖੀਆਂ 'ਚ ਆਇਆ ਸੀ, ਤੁਹਾਡੇ ਯਾਦ ਹੋਏਗਾ, ਖਬਰਾਂ 'ਚ ਵੀ ਅਸੀਂ ਦੱਸਿਆ ਸੀ ਕਿ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਉਹਨਾਂ ਦੀ ਪਾਰਟੀ ਤਾਮਿਲਗਾ ਵੈਟਰੀ ਕੜਗਮ, ਜਿਹੜੀ TVK ਨੇ ਇੱਕ ਰੈਲੀ ਕੱਢੀ ਸੀ, ਉਹ 'ਚ ਭਗਦੜ ਮੱਚ ਗਈ ਸੀ, 41 ਲੋਕਾਂ ਦੀ ਮੌਤ ਹੋ ਗਈ ਸੀ, ਅਤੇ ਵਿਜੇ ਬਹੁਤ ਜ਼ਿਆਦਾ ਇਹਦੇ ਤੋਂ ਬਾਅਦ, ਇਸ ਘਟਨਾ ਤੋਂ ਬਾਅਦ ਡੂੰਘੇ ਦੁੱਖ 'ਚ ਚਲੇ ਗਏ ਸੀ, ਸਦਮੇ 'ਚ ਚਲੇ ਗਏ ਸੀ। ਹਾਲਾਂਕਿ ਜੇਕਰ ਤੁਸੀਂ ਤਾਮਿਲਨਾਡੂ ਦੀ ਸਥਾਨਕ ਸਿਆਸਤ ਨੂੰ ਸਮਝਦੇ ਹੋ, ਲੋਕਲ ਪੋਲੀਟਿਕਸ ਨੂੰ ਸਮਝਦੇ ਹੋ, ਲੋਕਾਂ ਦੀ ਜਿਹੜੀ ਇੱਕ ਪਸੰਦ ਸੀ ਵਿਜੇ, ਉਹ ਸਿਰਫ ਇੱਕ ਪਸੰਦ ਨਹੀਂ ਸੀ ਬਲਕਿ ਇੱਕ ਵਿਕਲਪ ਦੇ ਤੌਰ 'ਤੇ ਵੀ ਦੇਖ ਰਹੇ ਸੀ। ਫਿਲਮਾਂ ਦੇ ਵਿੱਚ ਜਿਸ ਕਿਸਮ ਦੀ ਅਦਾਕਾਰੀ ਕਰਦੇ ਨੇ ਔਰ ਜਿੰਨੀ ਕਨਵਿਕਸ਼ਨ ਦੇ ਨਾਲ ਕਰਦੇ ਨੇ, ਉਨੀ ਹੀ ਕਨਵਿਕਸ਼ਨ ਦੇ ਨਾਲ ਮੰਨਿਆ ਜਾ ਰਿਹਾ ਹੈਗਾ ਕਿ ਉਹ ਸਿਆਸਤ ਦੇ ਵਿੱਚ ਆਪਣਾ ਲੋਹਾ ਜਮਾਣਗੇ, ਔਰ ਲੋਕਾਂ ਨੂੰ ਪੂਰੀ ਉਮੀਦ ਵੀ ਹੈ ਕਿ ਉਹ ਜਿਹੜੀ ਇੱਕ ਦੋ ਪਾਰਟੀਆਂ ਵਾਲਾ ਸਿਸਟਮ ਹੈਗਾ ਉਹਦੇ ਤੋਂ ਬਦਲ ਕੇ ਕੁਛ ਨਵਾਂ ਆ ਗਏ, ਔਰ ਨਵਾਂ ਜਿਹੜਾ ਉਹ ਵਿਜੇ ਹੀ ਦੇ ਸਕਦੇ ਨੇ, ਔਰ ਉਹਨਾਂ ਤੋਂ ਉਮੀਦ ਵੀ ਹੈ। ਇਨਫੈਕਟ ਉਸ ਘਟਨਾ ਤੋਂ ਬਾਅਦ, ਉਹ ਜਿਹੜੀ ਭਗਦੜ ਦੀ ਘਟਨਾ ਸੀ, ਉਹ ਤੋਂ ਬਾਅਦ 20-20 ਲੱਖ ਰੁਪਏ ਅਤੇ ਜ਼ਖਮੀਆਂ ਦੇ ਲਈ 2-2 ਲੱਖ ਰੁਪਏ, ਜਿਹੜੇ ਮ੍ਰਿਤਕ ਸੀ ਉਹਨਾਂ ਦੀ 20-20 ਲੱਖ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਨੇ ਦਿੱਤੇ ਸੀ। ਵਿਜੇ ਦੇ ਜਿਹੜਾ ਫਿਲਮੀ ਸਫ਼ਰ ਹੈ, ਫਿਲਮੀ ਸਫ਼ਰ ਤੋਂ ਹੁਣ ਸਿਆਸਤ ਦੇ ਵਿੱਚ ਆਉਣ ਤੱਕ ਦਾ ਸਫ਼ਰ, ਇਹ ਆਪਣੇ ਆਪ ਦੇ ਵਿੱਚ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਆਓ ਕੋਸ਼ਿਸ਼ ਕਰਦੇ ਹਾਂ ਅਗਲੇ 5-10-15 ਮਿੰਟ ਜਿੰਨੀ ਦੇਰ ਦੀ ਵੀ ਇਹ ਰਿਪੋਰਟ ਹੋਏਗੀ, ਵਿਜੇ ਦੇ ਫਿਲਮੀ ਮਾਹੌਲ ਦੇ ਵਿੱਚ ਜਨਮ ਤੋਂ ਲੈ ਕੇ, ਬਚਪਨ ਦੇ ਵਿੱਚ ਅਦਾਕਾਰੀ ਦੀ ਸ਼ੁਰੂਆਤ ਤੋਂ ਲੈ ਕੇ ਉਹਨਾਂ ਦੇ ਸੰਘਰਸ਼, ਸਟਾਰਡਮ ਹਾਸਲ ਕਰਨ ਤੱਕ, ਅਤੇ ਸਿਆਸਤ ਦੇ ਵਿੱਚ ਉਤਰਨ ਤੱਕ, ਔਰ ਫਿਰ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਕੀ ਆਈਡੀਓਲੋਜੀ ਲੈ ਕੇ ਚੱਲ ਰਹੇ ਨੇ। ਇਨਫੈਕਟ ਉਹਨਾਂ ਨੇ ਕਹਿਤਾ ਸੀਗਾ, ਜਿਵੇਂ ਕਹਿ ਕੇ ਐਲਾਨ ਕੀਤਾ ਸੀ ਕਿ ਮੇਰੀ ਲਾਸਟ ਫਿਲਮ ਹੈ ਅਤੇ ਹੁਣ ਇਸ ਤੋਂ ਬਾਅਦ ਮੈਂ ਕਦੇ ਫਿਲਮਾਂ ਕਰਨੀਆਂ ਨਹੀਂ। ਬੇਸ਼ੱਕ ਮੈਂ ਸਿਆਸਤ 'ਚ ਇਲੈਕਸ਼ਨਸ ਤੋਂ ਪਹਿਲਾਂ ਹੀ ਇਹ ਗੱਲ ਕਹਿਤੀ ਸੀ ਕਿ ਮੈਂ ਪਾਸ ਹੋਵਾਂ ਫੇਲ ਹੋਵਾਂ ਡਜ਼ਨਟ ਮੈਟਰ, ਪਰ ਮੈਂ ਹੁਣ ਫਿਲਮਾਂ ਨਹੀਂ ਕਰੂੰਗਾ। ਸੋ ਪੂਰੇ ਤਰੀਕੇ ਦੇ ਨਾਲ ਵਿਜੇ ਜਿਹੜੇ ਨੇ ਇਸ ਪਿੜ ਦੇ ਵਿੱਚ ਉਤਰ ਆਏ ਨੇ, ਅਤੇ ਉਮੀਦ ਹੈ ਕਿ ਤਾਮਿਲਨਾਡੂ ਦੇ ਲਈ ਇੱਕ ਨਵੇਂ ਸੂਰਜ ਦਾ ਇਹ ਜਿਹੜਾ ਇੱਕ ਉਦੈ ਹੋਇਆ। ਆਓ ਅੱਜ ਦੀ ਇਸ ਰਿਪੋਰਟ ਦੇ ਵਿੱਚ ਅਦਾਕਾਰ ਵਿਜੇ ਦੇ ਨਾਲ ਜੁੜੀਆਂ ਹੋਈਆਂ ਕੁਛ ਜਾਣਕਾਰੀਆਂ, ਉਮੀਦ ਕਰਦੇ ਹਾਂ ਕਿ ਤੁਹਾਨੂੰ ਬਿਹਤਰ ਲੱਗਣਗੀਆਂ, ਪਸੰਦ ਆਉਣਗੀਆਂ। ਫੀਡਬੈਕ ਆਪਣੀ ਚੱਲਦੇ ਪ੍ਰੋਗਰਾਮ ਦੇ ਦਰਮਿਆਨ ਦੇ ਛੱਡਿਓ, ਜੇ ਪੋਡਕਾਸਟ 'ਤੇ ਸੁਣ ਰਹੇ ਹੋ ਤਾਂ ਲੇਟਰ ਆਨ ਦੇ ਛੱਡਿਓ, 0472-464-74 ਜਾਂ ਫਿਰ info@hanji.com.au ਜਾਂ ਫਿਰ facebook.com/hanjisydney,
facebook.com/radio। हाँ जी।

ਤੁਸੀਂ ਸੁਣਿਆ ਹੋਣਾ, ਪਰ ਵਿਜੇ ਦਾ ਪੂਰਾ ਨਾਮ ਹੈ ਜੋਸੈਫ ਵਿਜੇ ਚੰਦਰ ਸ਼ੇਖਰ। ਜਨਮ 22 ਜੂਨ 1974 ਨੂੰ ਚੇਨਈ ਦੇ ਵਿੱਚ ਹੁੰਦਾ। ਥਲਪਤੀ ਉਹਨਾਂ ਨੂੰ ਕਿਉਂ ਕਿਹਾ ਜਾਂਦਾ? ਅਸਲ ਦੇ ਵਿੱਚ ਇਹ ਤਖੱਲਸ ਸਾਊਥ ਦੀਆਂ ਫਿਲਮਾਂ ਦੇ ਵਿੱਚ ਅਕਸਰ ਹਰ ਇੱਕ ਹੀਰੋ ਨੂੰ ਜਿਹੜੇ ਸਕਸੈਸਫੁਲ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਇਸ ਕਿਸਮ ਦੇ ਵਿਸ਼ੇਸ਼ਣ ਦੇ ਨਾਲ ਸੱਦਿਆ ਜਾਂਦਾ। ਪਰ ਥਲਪਤੀ ਜਿਹੜਾ ਕਿ ਤਮਿਲ ਭਾਸ਼ਾ ਦਾ ਸ਼ਬਦ ਹੈ, ਇਸ ਦਾ ਮਤਲਬ ਹੁੰਦਾ ਕਮਾਂਡਰ, ਲੀਡਰ, ਲੋਕਾਂ ਦਾ ਨੇਤਾ, ਜਨ ਨੇਤਾ। ਇੱਕ ਐਕਟਰ ਤੋਂ ਇੱਕ ਪੋਲੀਟੀਸ਼ੀਅਨ ਬਣਨ ਤੱਕ, ਇੱਕ ਅਦਾਕਾਰ ਤੋਂ ਇੱਕ ਸਿਆਸਤਦਾਨ ਬਣਨ ਤੱਕ ਦੇ ਸਫ਼ਰ ਦੀ ਇਸ ਕਹਾਣੀ ਨੂੰ ਬੜੇ ਦਿਲਚਸਪ ਤਰੀਕੇ ਦੇ ਨਾਲ ਅਸੀਂ ਕੋਸ਼ਿਸ਼ ਵੀ ਕਰਾਂਗੇ ਅਤੇ ਤੁਸੀਂ ਵੀ ਜਾਣੋ ਸੁਣੋ ਕੀ ਹੈ ਕਹਾਣੀ ਵਿਜੇ ਦੀ ਜਾਂ ਥਲਪਤੀ ਵਿਜੇ ਦੀ। ਪਿਤਾ ਐੱਸ ਏ ਚੰਦਰ ਸ਼ੇਖਰ ਤਮਿਲ ਸਿਨੇਮਾ ਦੇ ਮੰਨੇ ਪਰਮੰਨੇ ਡਾਇਰੈਕਟਰ ਰਹੇ ਨੇ। ਮਾਂ ਸ਼ੋਭਾ ਇੱਕ ਗਾਇਕਾ ਸੀ। ਪੂਰਾ ਫਿਲਮੀ ਮਾਹੌਲ ਘਰ ਦੇ ਵਿੱਚ ਔਰ ਇਸ ਫਿਲਮੀ ਮਾਹੌਲ ਦੇ ਵਿੱਚ ਵੱਡੇ ਹੋਏ ਵਿਜੇ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਵੇਟਰੀ ਫਿਲਮ ਦੇ ਵਿੱਚ ਇੱਕ ਚਾਈਲਡ ਆਰਟਿਸਟ ਦੇ ਤੌਰ 'ਤੇ ਕੰਮ ਕਰਨ ਦਾ ਮੌਕਾ ਦਿੱਤਾ। ਬਚਪਨ ਤੋਂ ਹੀ ਵਿਜੇ ਨੇ ਤੈਅ ਕਰ ਲਿਆ ਸੀ ਕਿ ਭਵਿੱਖ ਤਾਂ ਉਹਨਾਂ ਦਾ ਸਿਨੇਮਾ ਦੇ ਵਿੱਚ ਹੀ ਹੈ। ਕਾਲਜ 'ਚ ਵੀ ਉਹਨਾਂ ਨੇ ਵਿਜੂਅਲ ਮੀਡੀਆ ਦੀ ਪੜ੍ਹਾਈ ਕੀਤੀ, ਪਰ ਅਦਾਕਾਰੀ ਦਾ ਜਨੂੰਨ ਐਸਾ ਸੀ ਕਿ ਪੜ੍ਹਾਈ ਵਿਚਕਾਰ ਹੀ ਛੱਡਤੀ। ਬਾਅਦ ਦੇ ਵਿੱਚ ਉਹਨਾਂ ਦੀ ਮਾਂ ਸ਼ੋਭਾ ਨੇ ਇੱਕ ਸਕ੍ਰਿਪਟ ਲਿਖੀ ਅਤੇ ਪਿਤਾ ਐੱਸ ਏ ਚੰਦਰ ਸ਼ੇਖਰ ਨੇ ਉਸ ਦੇ ਉੱਤੇ ਫਿਲਮ ਬਣਾਈ, ਔਰ ਫਿਲਮ ਸੀ ਨਾਲੀਆ ਥਿਰੂ। 1992 ਦੇ ਵਿੱਚ ਵਿਜੇ ਦੀ ਐਕਟਿੰਗ ਡੈਬਿਊ ਫਿਲਮ ਇਹ ਕਹੀ ਜਾ ਸਕਦਾ, ਐਕਟਿੰਗ ਨਹੀਂ, ਐਕਟਿੰਗ ਤਾਂ ਪਹਿਲਾਂ ਹੀ ਕਰ ਚੁੱਕੇ ਸੀ ਡੈਬਿਊ, ਬਟ ਐਜ਼ ਅ ਹੀਰੋ ਡੈਬਿਊ ਸੀਗੀ ਉਹਨਾਂ ਦੀ ਇਹ ਪਹਿਲੀ ਫਿਲਮ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ਦੇ ਉੱਤੇ ਉਨੀ ਸਫਲਤਾ ਨਹੀਂ ਹਾਸਲ ਕਰ ਸਕੀ, ਇਹ ਸਫਲ ਨਹੀਂ ਹੋਈ ਜਿੰਨੀ ਇਸ ਤੋਂ ਉਮੀਦ ਰੱਖੀ ਜਾ ਰਹੀ ਸੀ, ਪਰ ਵਿਜੇ ਦੇ ਕਰੀਅਰ ਦੀ ਨੀਂਹ ਤਾਂ ਰੱਖ ਦਿੱਤੀ ਸੀ। ਸ਼ੁਰੂਆਤ ਲੱਗਣੀ ਮੁਸ਼ਕਿਲ ਹੁੰਦੀ ਹੈ। ਵਿਜੇ ਦੇ ਸ਼ੁਰੂਆਤੀ ਕਰੀਅਰ ਦੀ ਪਛਾਣ ਫਾਰਮੂਲਾ ਫਿਲਮਾਂ, ਜਿਹੜੀਆਂ ਟਿਪੀਕਲ 90s ਦੇ ਦੌਰ ਦੇ ਵਿੱਚ ਫਿਲਮਾਂ ਜਿੱਦਾਂ ਦੀਆਂ ਆਉਂਦੀਆਂ ਸੀ, ਪੂਰਾ ਪੂਰਾ ਐਕਸ਼ਨ ਅਤੇ ਰੋਮਾਂਸ ਦੇ ਨਾਲ ਭਰੀਆਂ ਹੋਈਆਂ, ਗਾਣਿਆਂ ਦੇ ਨਾਲ ਭਰੀਆਂ ਹੋਈਆਂ, ਔਰ ਹੌਲੀ ਹੌਲੀ ਉਹਨਾਂ ਨੇ ਇਹ ਆਪਣੀ ਛਵੀ ਬਦਲਣੀ ਸ਼ੁਰੂ ਕੀਤੀ ਜਿਵੇਂ ਜਿਵੇਂ ਉਹ ਫਿਲਮਾਂ ਦੇ ਵਿੱਚ ਐਸਟੈਬਲਿਸ਼ ਹੁੰਦੇ ਗਏ। ਕਾਮੇਡੀ, ਫਿਰ ਉਸ ਤੋਂ ਬਾਅਦ ਐਕਸ਼ਨ, ਫਿਰ ਸਮਾਜਿਕ ਵਿਸ਼ਿਆਂ ਵਾਲੀਆਂ ਉਹਨਾਂ ਨੇ ਫਿਲਮਾਂ ਚੁਣਨੀਆਂ ਸ਼ੁਰੂ ਕੀਤੀਆਂ, ਔਰ ਉਹਨਾਂ ਦੇ ਵਿੱਚ ਹੀ ਆਪਣੀ ਵੱਖਰੀ ਪਛਾਣ ਬਣਾਈ, ਔਰ ਇੱਥੋਂ ਹੀ ਹੌਲੀ ਹੌਲੀ ਸਧਾਰਨ ਹੀਰੋ ਤੋਂ ਉਹਨਾਂ ਨੂੰ ਤਖੱਲਸ ਮਿਲਿਆ ਥਲਪਤੀ, ਯਾਨੀ ਸੈਨਾਪਤੀ। ਗਿੱਲੀ ਵਰਗੀ ਸੁਪਰ ਹਿੱਟ ਫਿਲਮ ਨੇ ਉਹਨਾਂ ਨੂੰ ਮਾਸ ਹੀਰੋ, ਮਾਸ ਹੀਰੋ ਆਮ ਤੌਰ ਦੇ ਉੱਤੇ ਸਾਊਥ ਫਿਲਮਾਂ ਦੇ ਵਿੱਚ ਕਿਹਾ ਜਾਂਦਾ ਜਿਹੜਾ ਆਮ ਲੋਕਾਂ ਦਾ ਹੀਰੋ ਹੁੰਦਾ, ਜਨਤਾ ਦਾ ਹੀਰੋ ਹੁੰਦਾ। ਸਾਊਥ ਇੰਡੀਆ ਦੇ ਵਿੱਚ ਸਿਨੇਮਾ ਦਾ ਇੱਕ ਆਪਣਾ ਕਰੇਜ਼ ਹੈ, ਇਸ ਚੀਜ਼ ਨੂੰ ਸਮਝਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਅੱਗੇ ਵੀ ਬਹੁਤ ਸਾਰੇ ਪੋਡਕਾਸਟ ਦੇ ਵਿੱਚ ਇਹ ਤੁਹਾਡੇ ਤੱਕ ਜਾਣਕਾਰੀਆਂ ਦਿੱਤੀਆਂ ਨੇ। ਤਮਿਲਨਾਡੂ, ਆਂਧਰਾ ਪ੍ਰਦੇਸ਼, ਇਹ ਉਹ ਸੂਬੇ ਨੇ ਜਿੱਥੇ ਸਿਨੇਮਾ ਇੱਕ ਸ਼ਿੱਦਤ ਦੀ ਤਰ੍ਹਾਂ ਲਿਆ ਜਾਂਦਾ ਹੈ, ਔਰ ਲੋਕਾਂ ਨੂੰ ਪਸੰਦ ਬਹੁਤ ਹੈ, ਸਿਨੇਮਾ ਦੇਖਣ ਦੇ ਸ਼ੌਕੀਨ ਬਹੁਤ ਨੇ। ਸਿੰਗਲ ਸਕਰੀਨ ਸਿਨੇਮਾਜ਼ ਹਾਲੇ ਵੀ ਉੱਥੇ ਨੇ, ਬੇਸ਼ੱਕ ਪੰਜਾਬ, ਹਰਿਆਣਾ, ਦਿੱਲੀ ਦੇ ਵਿੱਚ ਸਾਡੇ ਲਈ ਸਿੰਗਲ ਸਕਰੀਨ ਸਿਨੇਮਾ ਇੱਕ ਇਤਿਹਾਸ ਬਣ ਕੇ ਰਹਿ ਗਏ ਹੋਣ, ਪਰ ਸਾਊਥ ਦੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਲੋਕ ਫਿਲਮਾਂ ਦੇਖਣੀਆਂ ਔਰ ਬੜੀਆਂ ਕਿਫਾਇਤੀ ਰੇਟ ਦੇ ਉੱਤੇ ਫਿਲਮਾਂ ਦੇਖਣੀਆਂ ਹਾਲੇ ਵੀ ਪਸੰਦ ਕਰਦੇ ਨੇ। ਸੋ ਗਿੱਲੀ ਨੇ ਇੱਕ ਸ਼ੁਰੂਆਤ ਦਿੱਤੀ ਸੁਪਰ ਹਿੱਟ ਫਿਲਮਾਂ ਦੇ ਨਾਲ, ਉਹਨਾਂ ਨੂੰ ਛੋਟੇ ਬੱਚੇ ਉਹਨਾਂ ਦੇ ਪ੍ਰਸ਼ੰਸਕ ਬਣ ਗਏ। ਜਦੋਂ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਕਿਸੇ ਹੀਰੋ ਨੂੰ ਆਪਣਾ ਹੀਰੋ ਮੰਨਣ ਲੱਗ ਪੈਣ, ਬਚਪਨ ਦੇ ਵਿੱਚ ਤੁਹਾਡੇ ਯਾਦ ਹੋਣਾ ਹੈ ਕਿ ਗਲੀਆਂ ਸੜਕਾਂ ਦੇ ਉੱਤੇ ਅਸੀਂ ਕਦੇ ਧਰਮਿੰਦਰ ਨੂੰ, ਫਿਰ ਸਨੀ ਦਿਓਲ ਨੂੰ, ਕਦੇ ਅਮਿਤਾਭ ਬੱਚਨ ਨੂੰ, ਕਦੇ ਅਕਸ਼ੇ ਕੁਮਾਰ ਨੂੰ ਆਪਣਾ ਹੀਰੋ ਮੰਨਿਆ। ਇਸੇ ਤਰ੍ਹਾਂ ਦੇ ਨਾਲ ਇਸੇ ਕੜੀ ਦੇ ਵਿੱਚ ਉਹਨਾਂ ਦੀ ਇੱਕ ਫਿਲਮ ਆਈ ਕਥੀ। ਇਸ ਫਿਲਮ ਨੇ ਉਹਨਾਂ ਦੀ ਅਦਾਕਾਰੀ ਨੂੰ ਇੱਕ ਤਰੀਕੇ ਦੇ ਨਾਲ ਪੋਲੀਟੀਕਲ ਮੈਸੇਜ ਦੇ ਨਾਲ ਜੋੜਤਾ, ਇੱਕ ਪੋਲੀਟੀਕਲ ਮੈਸੇਜ, ਇੱਕ ਸੋਸ਼ਲ ਮੈਸੇਜ। ਫਿਰ ਉਸ ਤੋਂ ਬਾਅਦ ਤਾਂ ਜਿੰਨੀਆਂ ਫਿਲਮਾਂ ਆਈਆਂ ਉਹ ਤਾਂ ਸ਼ਾਇਦ ਤੁਸੀਂ ਵੀ ਬੜੀ ਵਾਰ ਦੇਖੀਆਂ ਹੋਣੀਆਂ, ਥੇਰੀ, ਮਸਲ, ਬਿਗਿਲ, ਇਹ ਸਾਰੀਆਂ ਫਿਲਮਾਂ ਨੇ ਬਾਕਸ ਆਫਿਸ ਦੇ ਉੱਤੇ ਰਿਕਾਰਡ ਬਣਾਏ ਇੱਕ ਤੋਂ ਬਾਅਦ ਇੱਕ, ਔਰ ਅਦਾਕਾਰੀ ਦੇ ਨਾਲ ਨਾਲ ਵਿਜੇ ਨੂੰ ਇੱਕ ਬਿਹਤਰੀਨ ਡਾਂਸਰ ਦੇ ਤੌਰ 'ਤੇ ਵੀ ਅਸੀਂ ਜਾਣਦੇ ਹਾਂ। ਬੜੇ ਸਾਰੇ ਗਾਣੇ ਆ ਪਿੱਛੇ ਜਿਹੇ, ਜਿੰਨੇ ਵੀ ਗਾਣੇ ਤੁਸੀਂ ਸੁਣੇ ਇਹਨਾਂ ਦੇ ਵਿੱਚ ਉਹਨਾਂ ਦੀ ਅਦਾਕਾਰੀ ਔਰ ਉਹਨਾਂ ਦੀ ਡਾਂਸਿੰਗ ਸਕਿੱਲਸ ਦੇ ਤੁਸੀਂ ਮੁਰੀਦ ਹੋਈ ਹੋਵੋਗੇ। ਨਿੱਜੀ ਜ਼ਿੰਦਗੀ ਦੇ ਬਾਰੇ ਜੇ ਮੈਂ ਥੋੜ੍ਹੀ ਜਿਹੀ ਗੱਲ ਕਰਾਂ ਤਾਂ ਵਿਜੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਅਹਿਮ ਮੋੜ ਉਸ ਵੇਲੇ ਆਇਆ ਸੀ ਜਦੋਂ ਉਹ ਲੰਡਨ ਦੇ ਵਿੱਚ ਵੱਡੇ ਹੋਏ ਸੰਗੀਤਾ ਉਹਨਾਂ ਦੀ ਫਿਲਮਾਂ ਨੂੰ ਦੇਖ ਕੇ ਉਹਨਾਂ ਦੇ ਫੈਨ ਬਣੇ। ਹੌਲੀ ਹੌਲੀ ਦੋਵਾਂ ਦੇ ਵਿੱਚ ਦੋਸਤੀ ਹੋਈ ਅਤੇ ਫਿਰ ਉਹਨਾਂ ਦੇ ਵਿੱਚ ਇਹ ਰਿਸ਼ਤਾ ਵਧਿਆ। ਸੰਗੀਤਾ ਦੇ ਨਾਲ ਵਿਜੇ ਨੇ ਵਿਆਹ ਕਰਵਾਇਆ 25 ਅਗਸਤ ਦਾ ਦਿਨ ਸੀ, ਪਰਿਵਾਰਕ ਸਹਿਮਤੀ ਦੇ ਨਾਲ ਹੋਇਆ, ਇੱਕ ਤਰ੍ਹਾਂ ਦੇ ਨਾਲ ਲਵ ਕਮ ਅਰੇਂਜ ਮੈਰਿਜ ਜਿਹਨੂੰ ਕਿਹਾ ਜਾਂਦਾ। ਅਤੇ ਵਿਆਹ ਤੋਂ ਬਾਅਦ ਸੰਗੀਤਾ ਨੇ ਉਹਨਾਂ ਦੇ
ਕੋਸਟਿਊਮ ਡਿਜ਼ਾਈਨ ਕਰਨੇ ਸ਼ੁਰੂ ਕਰਤੇ। ਅੱਜ ਵੀ ਵਿਜੇ ਉਹੀ ਕੱਪੜੇ ਪਹਿਨਦੇ ਨੇ ਜੋ ਉਹਨਾਂ ਦੀ ਪਤਨੀ 'ਚ ਹੁੰਦੀ ਹੈ। ਸੋ ਇੱਕ ਪਤਨੀ ਵਰਤਾ ਪਤੀ ਹੈਗੇ ਨੇ। ਜ਼ਾਹਰ ਜੀ ਗੱਲ ਹੈ ਕਿ ਭਾਰਤੀ ਸਿਆਸਤ ਦੇ ਵਿੱਚ ਖਾਸ ਤੌਰ ਦੇ ਉੱਤੇ ਪਤਨੀ ਵਰਤਾ ਪਤੀਆਂ ਦੀ ਬਹੁਤ ਜ਼ਿਆਦਾ ਲੋੜ ਹੈ, ਪਤਨੀਆਂ ਤੋਂ ਸੱਖਣੇ ਪਤੀਆਂ ਦੀ ਨਹੀਂ। ਖੈਰ, ਮਾਮਲਾ ਅੱਗੇ ਵਧਦਾ ਗਿਆ। ਫਰਵਰੀ 2024 'ਚ ਵਿਜੇ ਨੇ ਸਿਆਸਤ ਦੇ ਵਿੱਚ ਅਧਿਕਾਰਕ ਤੌਰ 'ਤੇ ਕਦਮ ਰੱਖਿਆ ਅਤੇ ਆਪਣੀ ਪਾਰਟੀ ਤਮਿਲਗਾ ਵੇਟੜੀ ਕਰਗਮ, ਮੈਂ ਸ਼ਾਇਦ ਪ੍ਰੋਨੰਸੀਏਸ਼ਨ 'ਚ ਗਲਤ ਕਹਿ ਰਿਹਾ ਹੋਵਾਂ, TVK ਤਮਿਲਗਾ ਵੇਤੜੀ ਕੜਗਮ, ਇਹ ਪਾਰਟੀ ਦਾ ਐਲਾਨ ਉਹਨਾਂ ਨੇ ਕੀਤਾ। ਸਪਸ਼ਟ ਕੀਤਾ ਉਹਨਾਂ ਨੇ ਕਿ ਜਿਹੜੀਆਂ ਉਸ ਸਾਲ ਦੇ ਵਿੱਚ 2024 ਦੇ ਵਿੱਚ ਫਰਵਰੀ 'ਚ ਇਹਨਾਂ ਨੇ ਪਾਰਟੀ ਬਣਾਈ ਸੀ, ਲੋਕ ਸਭਾ ਦੀਆਂ ਚੋਣਾਂ ਉਸ ਤੋਂ ਬਾਅਦ ਸੀਗੀਆਂ, ਅਤੇ ਉਹ ਕਹਿੰਦੇ ਸੀਗੇ ਕਿ ਲੋਕ ਸਭਾ ਦੀ ਚੋਣ ਨਹੀਂ ਉਹ ਲੜਨੀ ਚਾਹੁੰਦੇ ਅਤੇ ਨਾ ਹੀ ਕਿਸੇ ਪਾਰਟੀ ਦੀ ਹਮਾਇਤ ਕਰਨੀ ਚਾਹੁੰਦੇ ਨੇ, ਕਿਉਂਕਿ ਉਹਨਾਂ ਦਾ ਟਾਰਗੇਟ ਸਿਰਫ ਤਮਿਲਨਾਡੂ ਦੀ ਸਿਆਸਤ ਦੇ ਵਿੱਚ ਸੁਧਾਰ ਲਿਆਉਣਾ। ਉਹਨਾਂ ਦਾ ਧਿਆਨ 2026 'ਚ ਜਿਹੜੀਆਂ, ਉਸ ਵਕਤ ਇਹ 2 ਸਾਲ ਪਹਿਲਾਂ ਦੀ ਗੱਲ ਹੈ ਕਿ 2026 'ਚ ਜਿਹੜੀਆਂ ਚੋਣਾਂ ਹੋਣਗੀਆਂ, ਵਿਧਾਨ ਸਭਾ ਚੋਣਾਂ, ਉਹਨਾਂ ਦੇ ਵਿੱਚ ਹੀ ਅਸੀਂ ਆਵਾਂਗੇ, ਉਦੋਂ ਤੱਕ ਅਸੀਂ ਤਿਆਰੀ ਕਰ ਰਹੇ ਹਾਂ। ਔਰ ਇਹ ਐਲਾਨ ਕਰਦੇ ਹੀ ਉਹਨਾਂ ਨੇ ਕਹਿਤਾ ਕਿ ਨਾਓ ਦੈਟਸ ਇਟ, ਦਿਸ ਇਜ਼ ਮਾਈ ਲਾਸਟ ਮੂਵੀ, ਆਖਰੀ ਫਿਲਮ ਹੈਗੀ ਹੈ। ਉਹਦੇ ਬਾਰੇ ਅੱਗੇ ਚੱਲ ਕੇ ਤੁਹਾਨੂੰ ਦੱਸਦਾ ਮੈਂ ਕਿਹੜੀ ਫਿਲਮ ਸੀ। TVK ਨੇ ਆਪਣੀ ਪਹਿਲੀ ਰੈਲੀ 27 ਅਕਤੂਬਰ 2024 ਨੂੰ ਕੀਤੀ ਤਮਿਲਨਾਡੂ ਦੇ ਵਿਲੂਪਰਮ ਜ਼ਿਲ੍ਹੇ ਦੇ ਵਿਕਰਵਿੰਡੀ ਦੇ ਵਿੱਚ। ਉੱਥੇ ਕੋਈ ਭੀੜ ਪਈ ਔਰ ਉਸ ਭੀੜ ਨੇ, ਉਸ ਜਨ ਸੈਲਾਬ ਨੇ ਸ਼ਾਇਦ ਇੱਕ ਬਿਗੁਲ ਬਜਾਤਾ ਸੀ, ਇੱਕ ਸੁਨੇਹਾ ਦੇਤਾ ਸੀ ਕਿ ਥਲਪਤੀ ਜਿਹੜਾ ਉਹ ਆ ਗਿਆ, ਉਹਨਾਂ ਦਾ ਸੈਨਾਪਤੀ ਆ ਗਿਆ। ਮੰਚ ਤੋਂ ਵਿਜੇ ਨੇ ਲੋਕਾਂ ਨੂੰ ਵੰਡਣ ਵਾਲੀਆਂ ਜਿਹੜੀਆਂ ਪਾਰਟੀਆਂ ਨੇ, ਜਿਹੜੀ ਵੰਡਣ ਵਾਲੀ ਸਿਆਸਤ ਹੈ, ਜਿਹੜੀ ਫੁੱਟ ਪਾਉਣ ਵਾਲੀ ਸਿਆਸਤ ਹੈ, ਕਲੀਅਰ ਮੈਸੇਜ ਦਿੱਤਾ ਕਿ ਇਹ ਤਾਕਤਾਂ ਤੋਂ ਉਹ ਜਿੰਨੀਆਂ ਵੀ ਇਹੋ ਜਿਹੀਆਂ ਪਾਰਟੀਆਂ ਹੋਣਗੀਆਂ, ਉਹ ਸਾਰੀਆਂ ਪਾਰਟੀਆਂ ਉਹਨਾਂ ਦੀਆਂ ਵਿਰੋਧੀ ਹੋਣਗੀਆਂ। ਸੋ ਜੇ ਇਹੋ ਜਿਹੀਆਂ ਪਾਰਟੀਆਂ ਉਹਨਾਂ ਦੇ ਨਾਲ ਸਿਆਸਤ ਦੇ ਵਿੱਚ ਸਮਝੌਤਾ ਕਰਨਾ ਚਾਹੁੰਦੀਆਂ ਨੇ ਕਿ ਆ ਜੋ ਸਰਕਾਰ ਬਣਾ ਲਈਏ, ਤਾਂ ਬਿਲਕੁਲ ਨਹੀਂ ਹੋਏਗਾ। ਕਹਿੰਦੇ ਕਿ ਚਾਹੇ ਇਕੱਲੇ ਲੜੀਏ ਅਸੀਂ, ਚਾਹੇ ਹਾਰ ਵੀ ਜਾਈਏ, ਬਟ ਫਿਰ ਇਸ ਕਿਸਮ ਦਾ ਅਲਾਇੰਸ ਨਹੀਂ ਕਰਾਂਗੇ ਜਿੱਥੇ ਆਈਡੀਓਲੋਜੀ ਦੇ ਨਾਲ ਸਮਝੌਤਾ ਹੋ ਰਿਹਾ ਹੋਵੇ। ਉਹਨਾਂ ਨੇ ਦ੍ਰਾਵਿੜ ਮਾਡਲ ਦੇ ਨਾਂ ਦੇ ਉੱਤੇ ਧੋਖਾਧੜੀ ਕਰਨ ਅਤੇ ਇੱਕ ਪਰਿਵਾਰ ਅਤੇ ਸੂਬੇ ਨੂੰ ਲੁੱਟਣ ਦਾ ਇਲਜ਼ਾਮ ਵੀ ਲਗਾਇਆ। ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਵਿਜੇ ਦੇ ਪਰਿਵਾਰ ਦੇ ਵਿੱਚ ਵੀ ਵਿਵਾਦ ਛਿੜ ਗਿਆ ਸੀ। ਉਹਨਾਂ ਦੇ ਫਾਦਰ ਜਿਹੜੇ ਸੀ ਐਸ ਏ ਚੰਦਰ ਸ਼ੇਖਰ ਨੇ ਪਹਿਲਾਂ ਹੀ ਆਲ ਇੰਡੀਆ ਥਲਪਤੀ ਵਿਜੇ ਮੱਕਲ ਏਕਮ ਨਾਮ ਦੀ ਇੱਕ ਪਾਰਟੀ ਬਣਾਈ ਹੋਈ ਸੀ। ਇਹਨੂੰ ਲੈ ਕੇ ਵਿਜੇ ਅਤੇ ਉਹਨਾਂ ਦੇ ਫਾਦਰ ਦੇ ਵਿਚਕਾਰ ਮਤਭੇਦ ਸਾਹਮਣੇ ਆ ਗਏ। ਵਿਜੇ ਨੇ ਆਪਣੇ ਮਾਤਾ ਪਿਤਾ ਸਣੇ 11 ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਾਤਾ ਅਤੇ ਮੰਗ ਕੀਤੀ ਕਿ ਉਹਨਾਂ ਦੇ ਨਾਮ ਦਾ ਇਸਤੇਮਾਲ ਕਰਕੇ ਕਿਸੇ ਵੀ ਚੋਣ ਗਤੀਵਿਧੀ ਦੇ ਵਿੱਚ ਜਾਂ ਭੀੜ ਇਕੱਠੀ ਕਰਨ ਦੇ ਲਈ ਨਾ ਵਰਤਿਆ ਜਾਵੇ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਫਾਦਰ ਫਿਰ ਉਹੀ ਟ੍ਰੈਡੀਸ਼ਨਲ ਪੋਲੀਟਿਕਸ ਦੇ ਵਿੱਚ ਜਾ ਰਹੇ ਨੇ, ਉਸੇ ਤਰੀਕੇ ਦੇ ਨਾਲ ਸਮਝੌਤੇ ਕਰ ਰਹੇ ਨੇ, ਔਰ ਮੈਂ ਉਹ ਨਹੀਂ ਕਰਨੀ ਚਾਹੁੰਦਾ। ਇਨਫੈਕਟ ਇੰਡੀਅਨ ਐਕਸਪ੍ਰੈਸ ਨੇ ਇੱਕ ਖਬਰ ਵੀ ਲਗਾਈ ਸੀ। ਚੰਦਰ ਸ਼ੇਖਰ ਨੇ ਇਹ ਤੋਂ ਪਹਿਲਾਂ ਵਿਜੇ ਦੇ ਫੈਨ ਕਲੱਬ ਨੂੰ ਵੀ ਆਲ ਇੰਡੀਆ ਥਲਪਤੀ ਵਿਜੇ ਮੱਕਲ ਏਕਮ ਨਾਮ ਦੇ ਤਹਿਤ ਇੱਕ ਕਲੱਬ ਰਜਿਸਟਰ ਕੀਤਾ ਸੀ, ਔਰ ਇਸੇ ਕਲੱਬ ਦੇ ਆਧਾਰ ਦੇ ਉੱਤੇ ਉਹਨਾਂ ਨੇ ਪੋਲੀਟੀਕਲ ਪਾਰਟੀ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਔਰ ਵਿਜੇ ਚਾਹੁੰਦੇ ਸੀਗੇ ਕਿ ਇੱਦਾਂ ਦੀ ਕੋਈ ਪਾਰਟੀ ਉਹ ਨਹੀਂ ਬਣਾਉਣੀ ਚਾਹੁੰਦੇ। ਖੈਰ, ਇਹ ਵਿਵਾਦ ਹੋਇਆ। ਵਿਵਾਦ ਤੋਂ ਬਾਅਦ ਵਿਜੇ ਨੇ ਬਿਆਨ 'ਚ ਵੀ ਕਿਹਾ ਕਿ ਮੈਂ ਆਪਣੇ ਫੈਨਸ ਨੂੰ, ਆਪਣੇ ਲੋਕਾਂ ਨੂੰ, ਆਪਣੀ ਜਨਤਾ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਪਿਤਾ ਦੀ ਜਿਹੜੀ ਸਿਆਸੀ ਪਾਰਟੀ ਹੈ ਔਰ ਮੇਰੇ ਜਿਹੜੀ ਸਿਆਸੀ ਪਾਰਟੀ ਹੈ, ਉਹਦੇ 'ਚ ਕੋਈ ਵੀ ਡਾਇਰੈਕਟ ਇਨਡਾਇਰੈਕਟ ਨਾ ਤਾਂ ਕੋਈ ਰਿਲੇਸ਼ਨ ਸੀ ਅਤੇ ਨਾ ਮੈਂ ਰੱਖਣਾ ਚਾਹੁੰਦਾ। ਸੋ ਇਹ ਉਹਨਾਂ ਦੀ ਆਪਣੇ ਫਾਦਰ ਦੇ ਨਾਲ ਕੌਨਫਲਿਕਟ ਹੋ ਗਈ। ਪਤਨੀ ਵਰਤਾ ਪਤੀ ਪਰ ਮਰਿਆਦਾ ਪੁਰਸ਼ੋਤਮ ਪੁੱਤਰ ਨਹੀਂ ਨਿਕਲ ਸਕੇ। ਖੈਰ, ਐਨੀਵੇਜ਼, ਅੱਗੇ ਵੱਧਦੇ ਹਾਂ। ਸਿਨੇਮਾ ਛੱਡਣ ਦੇ ਐਲਾਨ ਦੀ ਗੱਲ ਕੀਤੀ ਸੀ ਤੁਹਾਡੇ ਨਾਲ ਮੈਂ ਪਿੱਛੇ। ਜਨ ਸਭਾ ਜਿਹੜੀ ਹੋਈ ਉਹਦੇ 'ਚ ਵਿਜੇ ਨੇ ਕਿਹਾ ਕਿ ਸਿਆਸਤ ਦੇ ਵਿੱਚ ਆਉਣ ਦੇ ਲਈ ਮੈਂ ਆਪਣੇ ਐਕਟਿੰਗ ਕਰੀਅਰ ਅਤੇ ਕਮਾਈ ਉਹਨਾਂ ਦੋਵਾਂ ਨੂੰ ਪਿੱਛੇ ਛੱਡ ਕੇ ਆਊਂਗਾ, ਅਤੇ ਜੇ ਸਿਆਸਤ 'ਚ ਆ ਰਹੇ ਹਾਂ ਤਾਂ ਫਿਰ ਮੈਂ ਫੁੱਲ ਟਾਈਮ ਪੋਲੀਟਿਕਸ ਦੇ ਵਿੱਚ ਆਊਂਗਾ, ਅਤੇ ਐਕਟਿੰਗ ਦੀ ਹੁਣ ਮੈਨੂੰ ਲੋੜ ਨਹੀਂ, ਫਿਲਮਾਂ ਦੀ ਹੁਣ ਲੋੜ ਨਹੀਂ, ਕਿਉਂਕਿ ਉਹ ਦੋਵੇਂ ਚੀਜ਼ਾਂ ਨਹੀਂ ਇਕੱਠੀਆਂ ਚੱਲ ਸਕਦੀਆਂ। ਸੋ ਇਸ ਕਰਕੇ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਕਹਿੰਦੇ ਕਿ ਮੈਂ ਜੇ ਸੋਸ਼ਲ ਸਰਵਿਸਿਜ਼ ਕਰਨੀਆਂ ਨੇ, ਪੋਲੀਟਿਕਸ ਇੱਕ ਕਿਸਮ ਦੀ ਸੋਸ਼ਲ ਸਰਵਿਸ ਹੋਣੀ ਚਾਹੀਦੀ ਹੈ। ਸਪਤੰਬਰ 2024 ਦੇ ਵਿੱਚ ਇੱਕ ਪ੍ਰੋਡਕਸ਼ਨ ਹਾਊਸ ਸੀ KVN ਓਫਿਸ਼ੀਅਲ, ਉਹਨਾਂ ਨੇ ਅਨਾਊਂਸ ਕੀਤਾ ਕਿ ਫਿਲਮ ਥਲਪਤੀ 69 ਵਿਜੇ ਦੀ ਆਖਰੀ ਫਿਲਮ ਹੋਏਗੀ। ਇਸ ਫਿਲਮ ਦਾ ਟਾਈਟਲ ਥਲਪਤੀ 69 ਇਸ ਕਰਕੇ ਦਿੱਤਾ ਗਿਆ ਸੀ ਕਿਉਂਕਿ ਵਿਜੇ ਨੇ ਆਪਣੇ ਪੂਰੇ ਕਰੀਅਰ ਦੇ ਵਿੱਚ ਹੁਣ ਤੱਕ 69 ਫਿਲਮਾਂ ਕੀਤੀਆਂ ਨੇ। 69 ਵਿਜੇ ਨੇ ਆਪਣੀ ਪਹਿਲੀ ਰੈਲੀ 'ਚ ਹੀ
ਟੀਵੀ ਕੇ ਜਿਹੜੀ ਉਹਨਾਂ ਨੇ ਪਾਰਟੀ ਬਣਾਉਣੀ ਸੀ ਉਹਦੀ ਵਿਚਾਰਧਾਰਾ ਦੇ ਬਾਰੇ ਲੋਕਾਂ ਨੂੰ ਉੱਥੇ ਦਿਆਂ ਨੂੰ ਤਮਿਲਨਾਡੂ ਦੇ ਲੋਕਾਂ ਨੂੰ ਦੱਸਦਾ ਸੀ ਕਿ ਇੱਕ ਤਾਂ ਅਸੀਂ ਦ੍ਰਾਵਿੜ ਰਾਸ਼ਟਰਵਾਦ ਦਾ ਜਿਹੜਾ ਮੁੱਦਾ, ਇੱਕ ਤਮਿਲ ਰਾਸ਼ਟਰਵਾਦ, ਇਹ ਦੋਵੇਂ ਵੱਖ ਨਹੀਂ ਗਣਨੇ, ਇਹ ਦੋਵੇਂ ਮਿੱਟੀ ਦੀਆਂ ਦੋ ਅੱਖਾਂ ਨੇ। ਸਾਨੂੰ ਆਪਣੇ ਆਪ ਨੂੰ ਕਿਸੇ ਖਾਸ ਪਛਾਣ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਨਾ ਤਾਂ ਸਾਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਦ੍ਰਵਿੜੀਅਨ, ਅਤੇ ਨਾ ਹੀ ਇਹ ਕਹਿਣਾ ਚਾਹੀਦਾ ਅਸੀਂ ਤਮਿਲੀਅਨ। ਵਿਜੇ ਨੇ ਇੱਕ ਧਰਮ ਨਿਰਪੱਖ, ਇੱਕ ਸੋਵੀਰੀਅਨ ਪਾਰਟੀ, ਇੱਕ ਸੈਕੂਲਰ ਪਾਰਟੀ ਜਿਹੜੀ ਸੀ ਉਹ ਬਣਾਉਣ ਦਾ ਜਾਂ ਇੱਕ ਕਿਸਮ ਦਾ ਅਹਿਦ ਲਿਆ ਸੀ ਜਾਂ ਅਨਾਊਂਸ ਕੀਤਾ ਸੀ ਕਿ ਇਹ ਇੱਦਾਂ ਹੀ ਅਸੀਂ ਕੰਟੀਨਿਊ ਰੱਖਾਂਗੇ, ਅਤੇ ਜੇ ਇੱਦਾਂ ਕੰਟੀਨਿਊ ਨਾ ਰਹੀ ਅਤੇ ਫਿਰ ਇਹ ਇਹ ਰੈਲੀ 'ਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋਈਆਂ। ਖੈਰ ਉਹ ਰੈਲੀਆਂ ਦੇ ਉੱਤੇ ਨਹੀਂ ਜਾਂਦੇ, ਅੱਗੇ ਤੁਰਦੇ ਹਾਂ। ਟੀ ਵੀ ਕੇ ਨੇ ਇੱਕ ਗੱਲ ਇਹ ਵੀ ਕਹੀ ਸੀ ਕਿ ਪੈਰੀਆਰ ਨੇ ਜਿਹੜਾ ਰਾਹ ਦਿਖਾਇਆ, ਸਾਊਥ ਦੇ ਬਹੁਤ ਵੱਡੇ ਨਾਮ ਹੋਏ ਨੇ, ਬੜਾ ਵੱਡਾ ਨਾਮ ਹੋਇਆ ਪੈਰੀਆਰ ਦਾ, ਈ ਵੀ ਰਾਮਾ ਸਵਾਮੀ, ਜਿਨ੍ਹਾਂ ਨੂੰ ਪੈਰੀਆਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਰਿਹਾ। ਤਮਿਲਨਾਡੂ ਦੇ ਇੱਕ ਬੜਾ ਵੱਕਾਰੀ ਨਾਮ ਸੀ, ਬੜਾ ਵੱਡਾ ਚਿਹਰਾ ਸੀ, ਜਿਨ੍ਹਾਂ ਨੇ ਖਾਸ ਤੌਰ ਦੇ ਉੱਤੇ ਨੌਨ ਬ੍ਰਾਹਮਣ ਦ੍ਰਵਿੜੀਅਨ ਜਿਹੜੇ ਲੋਕ ਸੀ ਉਹਨਾਂ ਦੇ ਲਈ ਉਹਨਾਂ ਨੇ ਮੂਵਮੈਂਟ ਇੱਕ ਤੋਰਿਆ ਸੀ 1940ਵਿਆਂ ਦੇ ਦਹਾਕੇ ਦੇ ਦਰਮਿਆਨ। ਸੋ ਵਿਜੇ ਨੇ ਅਕਸਰ ਇਹ ਟਿੱਪਣੀਆਂ ਕੀਤੀਆਂ ਨੇ ਕਿ ਉਹ ਪੀਰੀਅਡ ਦੇ ਦਿਖਾਏ ਰਾਹ 'ਤੇ ਚੱਲਣਗੇ। ਮਹਿਲਾ ਸਸ਼ਕਤੀਕਰਨ, ਸਮਾਜਿਕ ਨਿਆਂ ਦੀ ਗੱਲ ਬਾਰ ਬਾਰ ਉਹਨਾਂ ਨੇ ਕੀਤੀ। ਉਹਨਾਂ ਸਪਸ਼ਟ ਕੀਤਾ ਕਿ ਪੀਰੀਅਡ ਦੇ ਜਿਹੜੇ ਨਾਸਤਿਕਤਾ ਵਾਲੇ ਵਿਚਾਰ ਨੇ ਉਹਨਾਂ ਨੂੰ ਉਹ ਸਵੀਕਾਰ ਨਹੀਂ ਕਰਨਗੇ। ਸੋ ਇੱਕ ਗੱਲ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਵਿਜੇ ਦੀ ਜਿਹੜੀ ਇੱਕ ਇਮੇਜ ਹੈ ਉਹਨੂੰ ਖਾਸ ਤੌਰ 'ਤੇ ਨੌਜਵਾਨਾਂ ਨੇ ਜ਼ਰੂਰ ਸਰਾਇਆ ਕਿ ਕਿਸੇ ਨੂੰ ਪਸੰਦ ਜ਼ਰੂਰ ਕਰਦੇ ਹੋ, ਕਿਸੇ ਦੀ ਵਿਚਾਰਧਾਰਾ ਨੂੰ ਤੁਸੀਂ ਮੰਨਦੇ ਜ਼ਰੂਰ ਹੋ, ਪਰ ਇੰਨ ਬਿੰਨ ਅੰਨੇ ਵਾਹ ਹੋ ਕੇ ਨਹੀਂ, ਯਾਨੀ ਕਿ ਅੰਧ ਭਗਤੀ ਨਹੀਂ ਉਹ ਕਰਦੇ ਕਰਨਾ ਚਾਹੁੰਦੇ। ਖੈਰ ਇਹ ਤੋਂ ਇਲਾਵਾ ਵਿਜੇ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਟੀ ਵੀ ਕੇ ਜਿਹੜੀ ਉਹਨਾਂ ਦੀ ਪਾਰਟੀ ਹੈ ਉਹ ਇਸ ਸਟੇਟ ਦੇ ਵਿੱਚ ਤਮਿਲਨਾਡੂ ਦੇ ਅੰਦਰ ਦੋ ਭਾਸ਼ਾਵਾਂ ਦੀ ਨੀਤੀ ਨੂੰ ਸਮਰਥਨ ਦੇਗੀ, ਯਾਨੀ ਕਿ ਸਰਕਾਰੀ ਕੰਮਕਾਜ ਤਮਿਲ ਲੈਂਗੁਏਜ ਅਤੇ ਇੰਗਲਿਸ਼ ਲੈਂਗੁਏਜ ਦੋਹਾਂ ਦੇ ਵਿੱਚ ਹੋਣਾ ਚਾਹੀਦਾ। ਤਮਿਲਨਾਡੂ ਦੇ ਵਿੱਚ ਬਹੁਤ ਸਾਰੇ ਲੋਕ ਇੰਗਲਿਸ਼ ਨੂੰ ਵੀ ਪ੍ਰੈਫਰੈਂਸ ਕਰਦੇ ਨੇ, ਔਰ ਤਮਿਲ ਭਾਸ਼ਾ ਦੇ ਨਾਂ ਦੇ ਉੱਤੇ ਤਾਂ ਖੈਰ ਉਹ ਸੂਬਾ ਹੀ ਬਣਿਆ ਹੋਇਆ। ਵਿਜੇ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਜਾਤੀ ਆਧਾਰਿਤ ਜਨਗਣਨਾ ਦਾ ਸਮਰਥਨ ਕਰਦੀ ਹੈ। ਕੁੱਲ ਮਿਲਾ ਕੇ ਵਿਜੇ ਦੀ ਇਹ ਜਿਹੜੀ ਆਈਡੀਓਲੋਜੀ ਆ ਔਰ ਵਿਜੇ ਦਾ ਇਹ ਜਿਹੜਾ ਸਫ਼ਰ ਹੈ ਇਸ ਨੂੰ ਲੈ ਕੇ ਇਸ ਵਕਤ ਖਾਸ ਤੌਰ ਦੇ ਉੱਤੇ ਤਮਿਲਨਾਡੂ ਦੇ ਵਿੱਚ ਲੋਕ ਬੜੇ ਉਤਸ਼ਾਹਿਤ ਨੇ। ਦੇਖਣਾ ਇਹ ਹੋਏਗਾ ਕਿ ਕਿੰਨੀ ਕੁ ਛੇਤੀ ਉਹ ਸਰਕਾਰ ਬਣਾ ਪਾਉਂਦੇ ਨੇ। ਟੀ ਵੀ ਕੇ ਦਾ ਜਲਵਾ ਚੱਲ ਤਾਂ ਜ਼ਰੂਰ ਗਿਆ ਹੈ, DMK ਨੇ ਆਪਣੀ ਹਾਰ ਵੀ ਸਵੀਕਾਰ ਕਰ ਲਈ ਹੈ, ਇੱਥੋਂ ਤੱਕ ਕਿ ਮੁੱਖ ਮੰਤਰੀ ਸਟਾਲਿਨ ਨੇ ਇਹ ਵੀ ਕਹਿਤਾ ਹੈ ਕਿ ਉਹਨਾਂ ਨੂੰ ਜਨਤਾ ਦਾ ਫੈਸਲਾ ਸਵੀਕਾਰ ਹੈਗਾ ਹੈ। ਪਰ ਜਿਸ ਉਤਸੁਕਤਾ ਦੇ ਨਾਲ, ਜਿਸ ਕਰੀਓਸਿਟੀ ਦੇ ਨਾਲ ਔਰ ਜਿਸ ਉਤਸ਼ਾਹ ਦੇ ਨਾਲ ਟੀ ਵੀ ਕੇ ਪਾਰਟੀ ਤਮਿਲਨਾਡੂ ਦੇ ਵਿੱਚ ਆਈ ਹੈ ਕਿ ਵਾਕਈ ਇਹ ਇੱਕ ਨਵਾਂ ਮਾਡਲ ਪੇਸ਼ ਕਰ ਸਕੇਗੀ, ਉਹ ਜਿਹੜੀ ਇੱਕ ਟ੍ਰੈਡੀਸ਼ਨਲ ਪੋਲੀਟਿਕਸ ਹੁੰਦੀ ਹੈ ਕਿ ਉਹਦੇ ਤੋਂ ਹਟ ਕੇ ਇਹ ਕੁਛ ਆਪਣੀ ਇੱਕ ਜਿਹੜੀ ਇੱਕ ਛਾਪ ਨੇ ਉਹ ਛੱਡ ਸਕਣਗੇ ਜਾਂ ਨਹੀਂ, ਇਹ ਆਉਣ ਵਾਲੇ ਦਿਨਾਂ 'ਚ ਪਤਾ ਚੱਲੇਗਾ। ਵਿਜੇ ਦੀ ਇਹ ਜਿਹੜੀ ਫਿਲਮ ਹੈ ਪੋਲੀਟਿਕਸ ਸਿਆਸਤ, ਇਹ ਫਿਲਮ ਹਿੱਟ ਜਾਂਦੀ ਹੈ, ਫਲੋਪ ਹੁੰਦੀ ਹੈ, ਸੁਪਰ ਹਿੱਟ ਜਾਂਦੀ ਹੈ ਜਾਂ ਬਲੋਕਬਸਟਰ ਜਾਂਦੀ ਹੈ, ਆਉਣ ਵਾਲੇ ਟਾਈਮਾਂ 'ਚ ਪਤਾ ਚੱਲੇਗਾ। ਫਿਲਹਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮਦਰਸ ਡੇ ਦੇ ਇਸ ਖਾਸ ਮੌਕੇ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਹਰ ਮਾਂ ਨੂੰ ਪਿਆਰ ਅਤੇ ਸਤਿਕਾਰ। ਅੱਜ ਦਾ ਦਿਨ ਹਰ ਉਸ ਮਾਂ ਦੇ ਨਾਮ ਜਿਹਦੇ ਪਿਆਰ ਦੀ ਛਾਂ ਥੱਲੇ ਜ਼ਿੰਦਗੀ ਖਿਲ ਉੱਠਦੀ ਹੈ। ਇੱਕ ਛੋਟੀ ਜਿਹੀ ਕਵਿਤਾ ਉਸ ਮਾਂ ਦੇ ਪਿਆਰ, ਮਿਹਨਤ ਅਤੇ ਦੁਆਵਾਂ ਦੇ ਸਮਰਪਿਤ ਮੇਰੇ ਸ਼ਾਇਨ ਵੱਲੋਂ। ਨਿੱਕੇ ਨਿੱਕੇ ਹੱਥ ਜਿਸ ਚੁੰਮਦੀ ਨਾ ਥੱਕੇ, ਤੇਰੇ ਪੈਰ ਥੱਲੇ ਲੱਗਣ ਪਹਿਲਾਂ ਆਪਣੇ ਹੱਥ ਰੱਖੇ, ਰੋਂਦਿਆਂ ਨੂੰ ਜਿਹਨੇ ਸਦਾ ਲਾਇਆ ਆਪਣੇ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੁਰਕੀਆਂ ਤੋੜ ਤੋੜ ਜਿਹਨੇ ਮੂੰਹ 'ਚ ਤੇਰੇ ਪਾਈ, ਉੱਠੀ ਜੋ ਤੇਰੇ ਨਾਲ ਜਦ ਰਾਤਾਂ ਤੂੰ ਨੀਂਦ ਗਵਾਈ, ਸੋ ਜਾਨਾ ਅੱਜ ਤੂੰ ਨਾ ਕਰਕੇ ਕੋਈ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੋਲੇਗੀ ਨਾ ਕਦੇ ਕੋਈ ਤਕਲੀਫ ਇਹ ਰੋਜ਼ ਜੜਦੀ, ਖੁਰ ਜਾਣ ਭਾਵੇਂ ਹੱਡ ਜਾਂ ਲੱਗੇ ਇਹਨੂੰ ਸਰਦੀ, ਬੁੱਕਲ ਦੇ ਵਿੱਚ ਲੈ ਕੇ ਤੈਨੂੰ ਦਏਗੀ ਸਦਾ ਹੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਦੇਖ ਕਿਹਦੇ ਅਸੀਸਾਂ ਦੇ ਹੱਥ ਤੇਰੇ ਵੱਲ, ਹਾਂ ਇੱਕ ਮਾਂ ਹੀ ਹੈ ਬਸ ਮਾਂ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਧੰਨਵਾਦ ਜੀ।
2: ਸ਼ਿਕਾਰ ਜਬ ਤੱਕ ਨਜ਼ਰੋਂ ਕੇ ਸਾਹਮਣੇ ਹੈ ਫਿਰ ਚਲਾ ਦੇਣਾ ਚਾਹੀਏ।
3: ਕੱਲ ਸਿਵਾ ਇਸ ਪਿੰਜਰੇ ਮੇ ਹੋਗਾ ਜ਼ਿੰਦਾ ਯਾ ਮੁਰਦਾ, ਇਹ ਹਿੰਦਵੀ ਸਵਰਾਜ ਜਵਾਬ ਹੈ ਹੀ ਤਰਸ਼ੀਂ ਚੇਚਾ।
4: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
6: ਈਮੇਲ sales@ozlintels.au।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਜੀ ਕੀ ਹਾਲ ਹੈ ਪਿੱਠ ਦਰਦ ਦਾ?
10: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
11: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
12: पांडे जी, क्या तू साला लग पाए हो यार? एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना?
13: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
6: टेंशन टेंशन निरी टेंशन
14: की होया
6: अथे इमिग्रेशन दे इन्ने पंगे ने यार मुकदे ही नहीं
14: काका जी टेंशन छड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-503-503
6: या 90-77-97-33
14: या ईमेल info@vivaimmigration.com.au
6: याद रखो 9077-9733
14: वीवा इमिग्रेशन एंड एजुकेशन कंसल्टेंट
6: हर कदम तुहाडे नाल
15: ऑस्ट्रेलिया तो इंडिया भेजना इंडिया तो ऑस्ट्रेलिया मंगवाना डॉक्यूमेंट्स बैगेज या बिजनेस कुरियर बस एक ही नाम शिप ग्लोबल ऑस्ट्रेलिया 15 साल का इंटरनेशनल एक्सपीरियंस मेलबर्न तो बाद हुन सिडनी हैरिस पार्क विच भी स्पेशल ऑफर विच पाओ 3 किलो ऑस्ट्रेलिया टू इंडिया सिर्फ $295 विच 2 किलो इंडिया टू ऑस्ट्रेलिया सिर्फ $310 डिलीवरी सिद्धी कर दे एड्रेस तक हुने डायल करो 0406-966-668 और विजिट shipglobal.au
16: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
17: अमृत ए कमाल है गोल्ड लीफ डेरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है कि प्लास्टिक दे डब्बियां च नहीं बल्कि ग्लास कंटेनर च पैक हुंदा है
18: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
19: JBCO Films लेके आए ने एक्शन इमोशन अते फुल ऑन एंटरटेनमेंट पंजाबी फीचर फिल्म शेरा
20: 5 साल बाद मुड़िया शेरे ते मुड़िया भी केड़े हालत च
21: स्टारिंग परमेश वर्मा सोनल चौहान योगराज सिंह मानव विज अते होर भी उगे कलाकार
22: मैं उत्थों भी मुड़ के जत्थों कोई नहीं मुड़ के
23: Written and directed by Savio Sandhu. Produced by Anmol Sahni.
21: Hun vekhna na bhulyo. 15 Mai ton tuhade nedle cinema ghara vich.
24: Baljeet, vyah vaste jewelry dekhan tunna jewelers chaliye.
25: Yaar unna da Dandy Nog wala store na bada hi dur hai.
24: Oh, hun tension nahi. Hun Dandy Nog to ilawa apne ilake Saint Albans vich tunna jewelers store khul gaya. Ohi bharosa te 30 saal to vadh varyan da experience. Ready made gold, diamond te silver jewelry de naal naal aapa banwa sakde ha customized jewelry vi. Tunna jewelers. 99 Main Road West St. Albans at 341 Lonsdale Street, Dandenong. For more info, call 0499-2535-45.

0: ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 04303883011 ਔਰ ਵਿਜ਼ਿਟ uvfinancial.com.au।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042। ਪ੍ਰੀਤ ਕੀ ਹੋਇਆ?
4: ਓ ਇਸ ਵਾਰ ਫੇਰ PT ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
0: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਨ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪੌਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 04151111100, 04515111100। ਡਿਜ਼ਾਇਰ ਮਾਈਗ੍ਰੇਸ਼ਨ,
5: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480640694 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
0: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
7: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
8: ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
9: ਅਰੇ ਬੋਲੋ ਪੱਪੂ ਦੇ ਪਾਪਾ,
10: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮਦਰਸ ਡੇ ਦੇ ਇਸ ਖਾਸ ਮੌਕੇ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਹਰ ਮਾਂ ਨੂੰ ਪਿਆਰ ਅਤੇ ਸਤਿਕਾਰ। ਅੱਜ ਦਾ ਦਿਨ ਹਰ ਉਸ ਮਾਂ ਦੇ ਨਾਮ ਜਿਹਦੇ ਪਿਆਰ ਦੀ ਛਾਂ ਥੱਲੇ ਜ਼ਿੰਦਗੀ ਖਿਲ ਉੱਠਦੀ ਹੈ। ਇੱਕ ਛੋਟੀ ਜਿਹੀ ਕਵਿਤਾ ਉਸ ਮਾਂ ਦੇ ਪਿਆਰ, ਮਿਹਨਤ ਅਤੇ ਦੁਆਵਾਂ ਦੇ ਸਮਰਪਿਤ ਮੇਰੇ ਸ਼ਾਇਨ ਵੱਲੋਂ। ਨਿੱਕੇ ਨਿੱਕੇ ਹੱਥ ਜਿਸ ਚੁੰਮਦੀ ਨਾ ਥੱਕੇ, ਤੇਰੇ ਪੈਰ ਥੱਲੇ ਲੱਗਣ ਪਹਿਲਾਂ ਆਪਣੇ ਹੱਥ ਰੱਖੇ। ਰੋਂਦਿਆਂ ਨੂੰ ਜਿਨੇ ਸਦਾ ਲਾਇਆ ਆਪਣੇ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੁਰਕੀਆਂ ਤੋੜ ਤੋੜ ਜਿਨੇ ਮੂੰਹ 'ਚ ਤੇਰੇ ਪਾਈ, ਉੱਠੀ ਜੋ ਤੇਰੇ ਨਾਲ ਜਦ ਰਾਤਾਂ ਤੂੰ ਨੀਂਦ ਗਵਾਈ। ਸੋ ਜਾਨਾ ਅੱਜ ਤੂੰ ਨਾ ਕਰਕੇ ਕੋਈ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੋਲੇਗੀ ਨਾ ਕਦੇ ਕੋਈ ਤਕਲੀਫ ਇਹ ਰੋਜ਼ ਚੜ੍ਹਦੀ, ਖੁਰ ਜਾਣ ਭਾਵੇਂ ਹੱਡ ਜਾਂ ਲੱਗੇ ਇਹਨੂੰ ਸਰਦੀ, ਬੁੱਕਲ ਦੇ ਵਿੱਚ ਲੈ ਕੇ ਤੈਨੂੰ ਦਏਗੀ ਸਦਾ ਹੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਚੱਲ ਥੋੜ੍ਹਾ ਹੌਲੀ, ਰੁਕ ਜ਼ਰਾ ਸੋਚ, ਚੱਲ ਥੋੜ੍ਹਾ ਹੌਲੀ, ਰੁਕ ਜ਼ਰਾ ਸੋਚ, ਦੇਖ ਕਿਹਦੇ ਅਸੀਸਾਂ ਦੇ ਹੱਥ ਤੇਰੇ ਵੱਲ। ਹਾਂ, ਇੱਕ ਮਾਂ ਹੀ ਹੈ ਬਸ ਮਾਂ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਧੰਨਵਾਦ ਜੀ।

ਮੈਂ ਤੈਨੂੰ ਪਿਆਰ ਕੀਤਾ ਸੱਜਣਾ ਸਦੀਆਂ ਤੋਂ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਨ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਹਾਂਜੀ, ਕੀ ਹਾਲ ਚਾਲ ਸਾਰਿਆਂ ਦੇ? ਠੀਕ ਠਾਕ। ਅੱਜ ਜੀ ਮੈਂ ਮੋਰਚਾ ਆਪ ਆਪਣੇ ਵਾਸਤੇ ਖੁਦ ਲਈ ਨਾ ਮੈਂ ਸੰਭਾਲ ਕੇ ਰੱਖਿਆ। ਮੈਂ ਕਿਹਾ ਬਈ ਕੁਝ ਗੱਲਾਂ ਮੈਂ ਕਰਨੀਆਂ ਹੁੰਦੀਆਂ, ਮੈਨੂੰ ਕਰਨ ਦਿਆ ਕਰੋ ਆਪਣੇ ਆਪ 'ਚ, ਆਪਣੇ ਲੈਵਲ 'ਤੇ, ਕਿਉਂਕਿ ਕਾਫੀ ਟੌਪਿਕਸ ਹੁੰਦੇ ਮਾਇੰਡ 'ਚ ਯਾਰ, ਕਿ ਅਸੀਂ ਵੀ ਡਿਸਕਸ ਕਰੀਏ, ਕੋਈ ਗੱਲਬਾਤ ਡਿਸਕਸ ਕਰੀਏ। ਅਤੇ ਫਿਰ ਥੈਂਕ ਯੂ ਟੂ ਰੇਡੀਓ ਹਾਂਜੀ ਟੀਮ, ਥੈਂਕ ਯੂ ਟੂ ਰਣਜੋਤ ਸਿੰਘ ਜੀ, ਉਹਨਾਂ ਨੇ ਕਿਹਾ ਹਾਂ ਬਈ ਜਾਈ ਜਾਓ ਜੀ, ਜਿਹੜੀ ਮਰਜ਼ੀ ਗੱਲਬਾਤ ਕਰਨੀ ਕਰੋ। ਅਤੇ ਮੈਂ ਕਿਹਾ ਵੀ ਮੈਂ ਜਿਹੜੀ ਗੱਲਬਾਤ ਕਰਨਾ ਚਾਹੁੰਦਾ ਨਾ, ਉਹ ਗੱਲਬਾਤ ਹੋਏਗੀ ਆਪਣੀ, ਸਾਡੇ ਲੋਕਾਂ ਦੀ, ਸਾਡੇ ਲੋਕਾਂ ਦੇ ਮਾਇੰਡ 'ਚ ਚੱਲਣ ਵਾਲੇ ਜਿੰਨੇ ਵੀ ਖੁਰਾਫਾਤੀ ਕੰਪਲੈਕਸ ਚੱਲਦੇ ਆ, ਆਈਡੀਆਜ਼ ਚੱਲਦੇ ਆ, ਉਹਦੇ ਬਾਰੇ ਇੱਕ ਟੈਬੂ ਨੂੰ ਖਤਮ ਕਰਨ ਵਾਸਤੇ ਆਪਾਂ ਇੱਦਾਂ ਦਾ ਇੱਕ ਸ਼ੋਅ ਲੈ ਕੇ ਆਉਣਾ। ਸ਼ੋਅ ਦਾ ਨਾਮ ਮੈਂ ਰੱਖਿਆ ਕਿਆ ਬਾਤ ਹੈ, ਕਿਆ ਬਾਤ ਹੈ ਨਾਮ ਮੈਂ ਇਸ ਕਰਕੇ ਰੱਖਿਆ ਸ਼ੋਅ ਦਾ, ਕਿਉਂਕਿ ਮੈਂ ਕਦੀ ਵੀ ਕੁਛ ਜੇ ਪੜ੍ਹਦਾ, ਕੋਈ ਕੰਸੈਪਟ ਪੜ੍ਹਦਾ, ਕੋਈ ਕੰਸੈਪਟ ਮੈਨੂੰ ਦਿਸਣ 'ਚ ਮਿਲਦਾ, ਕਿਸੇ ਫਿਲਮ 'ਚ ਵੇਖ ਲਿਆ, ਕਿਸੇ ਕਿਤਾਬ 'ਚ ਪੜ੍ਹ ਲਿਆ, ਕੋਈ ਆਰਟੀਕਲ ਪੜ੍ਹ ਲਿਆ, ਜਾਂ ਫਿਰ ਕਿਸੇ ਦੀ ਆਪ ਬੀਤੀ ਸੁਣ ਲਈ, ਅਤੇ ਮਾਇੰਡ 'ਚ ਆਉਂਦਾ ਨਾ ਕਿਆ ਬਾਤ ਹੈ ਯਾਰ, ਇੱਦਾਂ ਵੀ ਹੁੰਦਾ ਲਾਈਫ ਦੇ ਅੰਦਰ, ਕਿਆ ਬਾਤ ਹੈ ਯਾਰ। ਮੈਂ ਤਾਂ ਬਹੁਤ ਸੋਚਦਾ ਸੀਗਾ ਕਿ ਇਟਸ ਅ ਵੈਰੀ ਹਿਊਜ ਥਿੰਗ, ਪਰ ਇਹ ਤਾਂ ਬੜੀ ਛੋਟੀ ਗੱਲ ਆ। ਕਿਆ ਬਾਤ ਹੈ ਯਾਰ, ਮੈਨੂੰ ਤਾਂ ਲੱਗਦਾ ਸੀ ਕਿ ਮੇਰੇ ਅੰਦਰ ਹੀ ਇਹ ਵਾਲਾ ਕੰਪਲੈਕਸ ਹੈ, ਪਰ ਇਹ ਤਾਂ ਬਹੁਤ ਜ਼ਿਆਦਾ ਨੋਰਮਲ, ਬਹੁਤ ਜ਼ਿਆਦਾ ਰਿਲੇਟੇਬਲ ਚੀਜ਼ ਹੈ, ਬੜੇ ਲੋਕਾਂ ਨਾਲ ਵਾਪਰ ਰਿਹਾ। ਸੋ ਕਿਆ ਬਾਤ ਹੈ, ਮੇਰੀ ਲਾਈਫ 'ਚ ਰੋਲ ਅਦਾ ਕਰਦਾ ਇੱਕ ਈਜ਼ੀਨੈਸ ਲੈ ਕੇ ਆਉਂਦਾ, ਇੱਕ ਇਹ ਪੱਖ ਲੈ ਕੇ ਆਉਂਦਾ ਕਿ ਬਈ ਠੀਕ ਹੈ, ਜੋ ਮੈਂ ਆਪਣੇ ਆਪ ਨੂੰ ਬਹੁਤ ਜੇ ਗ੍ਰੇਟ ਵੀ ਫੀਲ ਕਰਾਂ, ਜਾਂ ਮੈਂ ਆਪਣੇ ਆਪ 'ਚ ਬਹੁਤ ਸੈਡ ਵੀ ਫੀਲ ਕਰਾਂ, ਇਹ ਇੱਕ ਬੜੀ ਜਾਚੀ ਹੋਈ, ਪਛਾਣੀ ਹੋਈ ਬੇਸਿਕ ਜੀ ਪ੍ਰੋਬਲਮ ਹੈ, ਜੋ ਸਾਡੇ ਐਵੋਲਿਊਸ਼ਨਰੀ ਮਾਇੰਡ ਸੈੱਟ ਦੇ ਅੰਦਰ ਪਤਾ ਨਹੀਂ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ। ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਆਈਡੀਆ ਦੇਵਾਂ ਕਿ ਤਕਰੀਬਨ 800 ਕਰੋੜ ਲੋਕ ਲੈ ਦੇ ਕੇ 16 ਪਰਸਨੈਲਿਟੀਜ਼ ਦੇ ਅੰਦਰ ਹੀ ਆਉਂਦੇ ਆ। ਜੀ ਹਾਂ, ਦੇਰ ਆਰ ਓਨਲੀ 16 ਪਰਸਨੈਲਿਟੀ ਸਬ ਟਾਈਪਸ, ਅਤੇ ਉਹਦੇ ਵਿੱਚ ਸਾਰੇ ਦੇ ਸਾਰੇ 800 ਕਰੋੜ ਲੋਕ ਉਹਦੇ ਅੰਦਰ ਆ ਜਾਂਦੇ ਆ। ਉਹਨਾਂ ਨੂੰ ਤੁਸੀਂ ਸੈਗਮੈਂਟਾਈਜ਼ ਕਰ ਸਕਦੇ ਹੋ। ਜੇ ਤੁਸੀਂ ਕਦੀ ਇਹ ਵਾਲਾ ਟੈਸਟ ਕਰਨਾ ਹੋਵੇ ਤਾਂ ਉਹ ਟੈਸਟ ਹੋ ਜਾਂਦਾ ਬਹੁਤ ਈਜ਼ੀਲੀ। ਉਹਨੂੰ ਗੂਗਲ 'ਤੇ ਜਾਓ, ਸਿੰਪਲ ਕਰੋ ਕਿ ਪਰਸਨੈਲਿਟੀ ਟੈਸਟ, ਪਰਸਨੈਲਿਟੀ ਟੈਸਟ ਜਦੋਂ ਤੁਸੀਂ ਭਰੋਂਗੇ, ਕੋਈ ਵੀ ਪਹਿਲੀ ਵੈਬਸਾਈਟ ਜਿਹੜੀ ਆਏਗੀ ਉਹਦੇ ਅੰਦਰ ਉਹ ਕੁਛ ਤੁਹਾਨੂੰ 100 ਕੁ ਤਰ੍ਹਾਂ ਦੇ ਸਵਾਲ ਪੁੱਛਣਗੇ, 100 ਸਵਾਲ ਪੁੱਛਣਗੇ, ਉਹਦਾ ਯੈਸ ਜਾਂ ਨੋ ਦਾ ਜਵਾਬ ਦੇਣਾ ਹੁੰਦਾ। ਜਦੋਂ ਤੁਸੀਂ ਯੈਸ ਜਾਂ ਨੋ ਦਾ ਜਵਾਬ ਦਿਓਗੇ ਕਿ ਬਾਸ਼ਰਤਾ ਕਿ ਸਮਝੋ ਤੁਸੀਂ ਪਬਲਿਕ ਸਪੀਕਿੰਗ ਦੇ ਅੰਦਰ ਗਏ ਹੋ, ਅਤੇ ਤੁਹਾਨੂੰ ਜੋ ਉੱਥੇ ਮੌਕਾ ਮਿਲਿਆ ਅਚਾਨਕ ਬੋਲਣ ਦਾ, ਤੁਸੀਂ ਬੋਲੋਗੇ ਯੈਸ ਜਾਂ ਨੋ, ਅਤੇ ਇੱਦਾਂ ਦੇ ਹੀ ਸਵਾਲ ਹੋਣਗੇ। ਜਦੋਂ ਤੁਸੀਂ ਉਹਨਾਂ ਦਾ ਜਵਾਬ ਦਿੰਦੇ ਹੋ ਤਾਂ ਫਿਰ ਉਸ ਹਿਸਾਬ ਨਾਲ ਤੁਹਾਡੀ ਪਰਸਨੈਲਿਟੀ ਦਾ ਆਰਕਟਾਈਪ ਦੱਸਦੇ ਆ ਕਿ ਤੁਸੀਂ ਕਿਸ ਤਰ੍ਹਾਂ ਦੀ ਪਰਸਨੈਲਿਟੀ ਦਾ ਟਾਈਪ ਹੈ। ਕਾਫੀ ਹੱਦ ਤੱਕ ਮੈਂ ਜਿੰਨੇ ਵੀ ਲੋਕਾਂ ਨੂੰ ਰੈਕਮੈਂਡ ਕੀਤਾ, ਮੈਂ ਆਪਣੇ ਉੱਪਰ ਵੀ ਕੀਤਾ, ਜਦੋਂ ਵੀ ਕਾਫੀ ਹੱਦ ਤੱਕ ਉਹ ਸਹੀ ਨਿਕਲਦਾ। ਸੋ ਅਗੇਨ ਬੇਸਿਕ ਪੁਆਇੰਟ ਮੈਂ ਇਹ ਸ਼ੋਅ ਕਰਨਾ ਚਾਹੁੰਦਾ ਸੀਗਾ ਇਸ ਚੀਜ਼ ਲਈ ਕਿ ਜਿਹੜੇ ਸਾਡੇ ਮਾਇੰਡ 'ਚ ਨਾ ਬੜੇ ਖੁਰਾਫਾਤੀ ਜੇ ਕੰਪਲੈਕਸ ਨੇ, ਬੜੇ ਖੁਰਾਫਾਤੀ ਜੇ ਆਈਡੀਆਜ਼ ਨੇ ਨਾ, ਉਹਨਾਂ ਨੂੰ ਆਪਾਂ ਸ਼ਾਂਤ ਕਰੀਏ ਕਿਸੇ ਤਰੀਕੇ, ਉਹਨਾਂ ਦੀ ਆਪਾਂ ਜਿਹੜੀ ਬੋਲਤੀ ਹੈ ਨਾ ਉਹ ਕਰੀਏ ਬੰਦ, ਅਤੇ ਡਿਸਕਸ ਕਰੀਏ ਕਿ ਬਈ ਜਿਹੜੀਆਂ ਇਹ ਚੀਜ਼ਾਂ ਸਾਡੇ ਮਾਇੰਡ 'ਚ ਚੱਲਦੀਆਂ ਨਾ ਵਾਰ ਵਾਰ, ਉਹ ਅਸਲ 'ਚ ਇਹ ਨਹੀਂ ਕਿ ਨਾਯਾਬ ਨੇ, ਯੂਨੀਕ ਨੇ, ਦੇਰ ਇਜ਼ ਨੋ ਪ੍ਰੋਬਲਮ ਵਿਚ ਇਜ਼ ਯੂਨੀਕ ਟੂ ਅਸ। ਠੀਕ ਹੈ ਜੀ। ਸੋ ਅੱਜ ਦਾ ਸਾਡਾ ਟੌਪਿਕ ਹੈ ਡਗ ਡਗ ਡਗ ਡਗ ਡਗ, ਇਹ ਡਰਮ ਰੋਲ ਕਰ ਰਿਹਾ ਬਈ, ਕਾਫੀ ਲੋਕ ਕਹਿੰਦੇ ਡਰਮ ਰੋਲ, ਮੈਨੂੰ ਕਰਨਾ ਨਹੀਂ ਆਉਂਦਾ, ਅਤੇ ਅੱਜ ਮੇਰੇ ਓਪਰੇਟਰ ਸਾਹਿਬ ਵੀ ਹੈ ਜਿਹੜੇ, ਉਹ ਕਹਿੰਦੇ ਬਈ ਆਪ ਹੀ ਓਪਰੇਟ ਕਰਕੇ ਦੱਸੋ, ਨਹੀਂ ਤਾਂ ਮੈਂ ਫਿਰ ਮਾੜਾ ਡਰਮ ਰੋਲ ਵੀ ਚਲਵਾ ਦਿੰਦਾ ਤੁਹਾਡੇ ਵਾਸਤੇ। ਪਰ ਖੈਰ, ਅੱਜ ਦਾ ਸਾਡਾ ਟੌਪਿਕ ਹੈ ਸਪੋਟ ਲਾਈਟ ਇਫੈਕਟ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਇੱਕ ਇੱਦਾਂ ਦੇ ਸਾਈਕੋਲੋਜੀਕਲ ਕੰਸੈਪਟ ਬਾਰੇ ਜਿਹਦਾ ਨਾਮ ਹੈ ਸਪੋਟ ਲਾਈਟ ਇਫੈਕਟ। ਹੁਣ ਜੇ ਤੁਸੀਂ ਮੈਨੂੰ ਪੁੱਛੋ ਕਿ ਬਈ ਸਪੋਟ ਲਾਈਟ ਇਫੈਕਟ ਹੁੰਦਾ ਕੀ ਆ, ਅਤੇ ਸੋਚੋ ਸਪੋਟ ਲਾਈਟ ਕੀ ਹੁੰਦੀ ਆ। ਸਪੋਟ ਲਾਈਟ ਹੁੰਦੀ ਹੈ ਜੀ, ਹਨੇਰੇ ਨੂੰ ਡਿਫਰ ਕਰਨ ਲਈ ਇੱਕਦਮ ਤੁਹਾਡੇ ਉੱਪਰ ਇੱਕ ਲਾਈਟ ਆਉਂਦੀ ਹੈ ਜਦੋਂ ਤੁਸੀਂ ਸੈਂਟਰ ਸਟੇਜ 'ਤੇ ਹੁੰਦੇ ਹੋ, ਐਂਡ ਸਾਰੀ ਆਡੀਅੰਸ ਤੁਹਾਨੂੰ ਦੇਖ ਰਹੀ ਆ, ਇੱਕ ਆਡੀਟੋਰੀਅਮ ਹੈ, ਇੱਕ ਹਾਲ ਹੈ, ਜਸਟ ਇਮੈਜਿਨ ਕੁਛ 500-700 ਲੋਕਾਂ ਦਾ ਹਾਲ ਹੈ, ਭਰਿਆ ਹੋਇਆ, ਖੱਚਾ ਖੱਚ, ਇੱਕਦਮ ਹਨੇਰਾ, ਘੁੱਪ ਹਨੇਰਾ, ਅਤੇ ਤੁਹਾਡੇ ਉੱਪਰ ਸਪੋਟ ਲਾਈਟ ਅਚਾਨਕ, ਹਾਂ ਵੀ ਬੋਲ, ਹਾਂ ਵੀ ਦੱਸ, ਹਾਂ ਵੀ ਕਿੱਦਾਂ ਲੱਗ ਰਿਹਾ ਦਿਖਣ 'ਚ, ਉਹ ਯਾਰ ਇਹਦਾ ਤਾਂ ਐਕਸੈਂਟ ਹੀ ਬੜਾ ਅਜੀਬ ਹੈ, ਯਾਰ ਤੂੰ ਜਿਮ ਆ ਗਿਆ, ਤੂੰ ਤਾਂ ਭਾਰਾ ਬਣਾ, ਤੂੰ ਕੱਪੜੇ ਕਿੱਦਾਂ ਦੇ ਪਾਏ ਆ ਯਾਰ, ਤੂੰ ਵਿਆਹ 'ਤੇ ਆਇਆ, ਤੈਨੂੰ ਪਤਾ ਨਹੀਂ ਕਿੱਦਾਂ ਦੇ ਕੱਪੜੇ ਪਾਈਦੇ ਆ, ਐਟਸੈਟਰਾ ਐਟਸੈਟਰਾ ਐਟਸੈਟਰਾ। ਅਸੀਂ ਅਸਲ ਜ਼ਿੰਦਗੀ 'ਚ ਤਾਂ ਬਈ ਸਪੋਟਲਾਈਟ ਦੇ ਹੇਠਾਂ ਕਾਫੀ ਘੱਟ ਹੁੰਦੇ ਹਾਂ, ਪਰ ਸਾਡੇ ਮਾਇੰਡ 'ਚ ਵੀ ਆਰ ਆਲਵੇਜ਼ ਥਿੰਕਿੰਗ ਯਾਰ ਲੋਕ ਕੀ ਸੋਚਣਗੇ,
ਜਾਂ ਫਿਰ ਮੈਨੂੰ ਲੋਕ ਕਿਸ ਤਰ੍ਹਾਂ ਸੋਚਣਗੇ ਜੇ ਮੈਂ ਆਪਣੀ ਮਰਜ਼ੀ ਦਾ ਕੋਈ ਕੰਮ ਕਰ ਦਿੱਤਾ। ਐਗਜ਼ਾਮਪਲ ਦੇ ਤੌਰ 'ਤੇ ਜੇ ਲੈ ਲਈਏ, ਕਾਫੀ ਲੋਕ ਜਿਮ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਉਹ ਥੋੜ੍ਹੇ ਓਵਰਵੇਟ ਜ਼ਿਆਦਾ ਹੁੰਦੇ ਆ, ਜਾਂ ਫਿਰ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਜਿਮ 'ਤੇ ਜਾ ਕੇ ਕਰਨਾ ਕੀ ਹੈ। ਤਾਂ ਉਹਨਾਂ ਨੂੰ ਹੁੰਦਾ ਯਾਰ ਲੋਕ ਮੇਰੇ 'ਤੇ ਹੱਸਣਗੇ ਕਿ ਯਾਰ ਬੰਦਾ ਆਇਆ ਜਿਮ ਲਾਉਣ ਲਈ, ਇੱਕ ਅਡਲਟ ਆਦਮੀ ਆਇਆ, ਹੈ ਨਾ, ਜਾਂ ਫਿਰ ਫੋਰ ਦੈਟ ਮੈਟਰ ਆਫ ਫੈਕਟ ਇੱਕ ਲੇਡੀ ਆਈ, ਹੈ ਨਾ, ਅਡਲਟ, ਐਂਡ ਬਈ ਪਤਾ ਹੀ ਨਹੀਂ ਹੈ ਕਿ ਕੀ ਕਰਨਾ ਕੀ ਨਹੀਂ ਕਰਨਾ। ਆਪਣੀ ਆ ਕੇ ਇੱਧਰ ਉੱਧਰ ਘੁੰਮਦੇ ਪਏ ਆ ਜੀ, ਕੱਪੜੇ ਕਿਸ ਤਰ੍ਹਾਂ ਦੇ ਪਏ ਆ, ਭਾਰੇ ਕਿੰਨੇ ਆ, ਜਿਮ ਆ ਗਿਆ, ਜਦਕਿ ਕੋਈ ਇਹ ਗੱਲ ਕੰਸਿਡਰ ਨਹੀਂ ਕਰਦਾ ਕਿ ਜਿਮ ਇਜ਼ ਐਕਚੁਅਲੀ ਨੋਟ ਅ ਪਲੇਸ ਆਫ ਫਿਟ ਪੀਪਲ। ਜਿਮ ਅਸਲ 'ਚ ਤਾਂ ਅਨਫਿਟ ਬੰਦਾ ਜਾਂਦਾ ਨਾ ਫਿੱਟ ਹੋਣ ਲਈ। ਸੋ ਜੇ ਕੋਈ ਅਸਲ 'ਚ ਬਹੁਤ ਫਿੱਟ ਆਦਮੀ ਜਾਂ ਔਰਤ ਤੁਹਾਡੇ ਸਾਹਮਣੇ ਜਿਮ 'ਚ ਹੋਏਗੀ ਤਾਂ ਉਹ ਤੁਹਾਨੂੰ ਜੱਜ ਨਹੀਂ ਕਰ ਰਹੀ ਹੋਏਗੀ। ਉਹ ਹਾਂ ਸ਼ਾਇਦ ਮਾਇੰਡ 'ਚ ਇਹ ਸੋਚ ਰਿਹਾ ਕਿ ਯਾਰ ਵੈਲ ਡਨ ਕਿ ਇਹ ਬੰਦੇ ਨੇ ਆਪਣੇ ਬਾਰੇ ਸੋਚਿਆ, ਆਪਣੀ ਬੋਡੀ ਬਾਰੇ ਸੋਚਿਆ ਅਤੇ ਆਇਆ। ਇਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਵਿਆਹ ਸ਼ਾਦੀ ਵੀ ਕਹਿ ਸਕਦੇ ਆਪਾਂ, ਹੈ ਨਾ, ਕਿ ਮੇਰੇ ਬੂਆ ਕੇ, ਚਾਚੇ ਕੇ, ਤਾਏ ਕੇ, ਮਾਮੇ ਕੇ, ਬੇਟੇ ਕੇ, ਚਾਚੇ ਕੇ, ਗੁਆਂਢੀ ਕੇ, ਡਰਾਈਵਰ ਕੇ, ਫੂਫਾ ਜੀ ਕੇ ਬੇਟੇ ਕੀ ਸ਼ਾਦੀ ਹੈ ਜੀ, ਹੈ ਨਾ, ਐਂਡ ਅਸੀਂ ਤਾਂ ਮਹਿੰਗੇ ਤੋਂ ਮਹਿੰਗਾ ਸੂਟ, ਸਾੜੀ, ਕੋਟ, ਪੈਂਟ, ਹੈ, ਵਧੀਆ ਜੇ ਚੈਲਸੀ ਸ਼ੂਜ਼, ਇਹ ਸਭ ਤਿਆਰ ਤਿਊਰ ਕਰਕੇ ਐਨ ਬਣ ਠਣ ਕੇ ਆਪਾਂ ਪਹੁੰਚਦੇ ਹਾਂ ਕਿ ਬਾਈ ਦੇਖੋ ਸਾਡੇ ਸਾਰਿਆਂ ਦੀ ਨਜ਼ਰ ਨਾ ਸਾਡੇ 'ਤੇ ਹੋਣੀ ਆ। ਵੈਸੇ ਇਸ ਤਰ੍ਹਾਂ ਹੁੰਦਾ? ਕਦੀ ਵੀ ਹੁੰਦਾ। ਅੱਛਾ ਚਲੋ, ਤੁਸੀਂ ਇਹਨੂੰ ਰਿਵਰਸ ਸਾਈਕੋਲੋਜੀ ਦੇ ਨਾਲ ਦੇਖੋ, ਆਪਾਂ ਕਿੰਨਾ ਕੁ ਲੋਕਾਂ ਨੂੰ ਜੱਜ ਕਰਦੇ ਹਾਂ ਜਾਂ ਆਪਾਂ ਕਿੰਨਾ ਕੁ ਲੋਕਾਂ ਨੂੰ ਵੇਖਦੇ ਹਾਂ। ਅਸੀਂ ਵੀ ਤਾਂ ਲੋਕਾਂ ਵੱਲ ਇਸ ਨਿਗਾਹ ਨਾਲ ਵੇਖਦੇ ਨਹੀਂ ਹਾਂ ਬਿਲਕੁਲ ਵੀ ਕਿ ਬਈ ਯਾਰ ਇਹ ਅੱਜ ਕੀ ਪਾ ਕੇ ਆਇਆ, ਜਾਂ ਫਿਰ ਇਹਨੇ ਕੀ ਕੀਤਾ ਹੋਇਆ, ਜਾਂ ਫਿਰ ਆਹ ਕਿੰਨਾ ਭਾਰਾ ਬੰਦਾ ਜਿਮ 'ਤੇ ਕਿਉਂ ਆਇਆ। ਸ਼ਾਇਦ ਸੋਚਦੇ ਹੋਵਾਂਗੇ, ਮੈਂ ਨਹੀਂ ਕਹਿੰਦਾ ਨਹੀਂ ਸੋਚਦੇ ਹੋਵਾਂਗੇ, ਸ਼ਾਇਦ ਸੋਚਦੇ ਹੋਵਾਂਗੇ, ਪਰ ਉਹ ਸਾਡੀ ਲਾਈਫ ਦਾ ਕੋਈ 4-6 ਸੈਕਿੰਡ ਦਾ ਰੋਲ ਹੁੰਦਾ। ਪਰ ਇਹ ਚੀਜ਼ ਜਦੋਂ ਆਪਾਂ ਕਿਸੇ ਹੋਰ ਨਾਲ ਕਰਦੇ ਹਾਂ 6 ਸੈਕਿੰਡ ਲੈਂਦੀ ਆ, ਪਰ ਇਹ ਚੀਜ਼ ਜਦੋਂ ਆਪਾਂ ਸੋਚਦੇ ਕਿ ਸਾਡੇ ਵਾਰੀ ਲੋਕ ਯਾਰ ਕੀ ਸੋਚਦੇ ਹੋਣਗੇ, ਉਹ ਸਾਡੀ ਲਾਈਫ ਲੈ ਲੈਂਦੀ ਹੈ ਪ੍ਰੋਪਰ। ਕਿੰਨੇ ਲੋਕ ਨੇ, ਆਈ ਨੋ ਦਮ ਪਰਸਨਲੀ, ਉਹ ਆਪਣੀ ਕੋਈ ਹੋਬੀ ਹੋਏਗੀ, ਬਹੁਤ ਲੋਕ ਨੇ ਜਿਨ੍ਹਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਹੁੰਦਾ ਬੜਦੇ ਵਾਲੇ ਕਿ ਨਹੀਂ ਯਾਰ ਕੀ ਕਰਨਾ ਗਾ ਕੇ। ਬਹੁਤ ਲੋਕ ਨੇ ਘੰਟਾ ਘੰਟਾ, 2-2 ਘੰਟੇ ਇੱਕੋ ਤਸਵੀਰ ਨੂੰ ਨਾ ਆਪਣੇ ਇੰਸਟਾਗ੍ਰਾਮ ਦੇ ਡਰਾਫਟ 'ਚ ਕਰੀ ਜਾਣਗੇ ਐਡਿਟ ਕਿ ਯਾਰ ਆਈ ਐਮ ਨੋਟ ਲੁਕਿੰਗ ਦੈਟ ਗੁੱਡ, ਹੈ ਨਾ, ਇਹ ਐਡਿਟ ਨਹੀਂ ਸਹੀ ਹੋਈ। ਕੋਈ ਰੀਲ ਬਣਾਉਣਗੇ ਤਾਂ ਫਿਰ ਕਿੰਨੀ ਦੇਰ ਤੱਕ ਉਹਨੂੰ ਐਡਿਟ ਕਰਦੇ ਰਹਿਣਗੇ, ਕਦੀ ਆਹ ਸਬਟਾਈਟਲ ਜੀ, ਕਦੀ ਉਹ ਸਬਟਾਈਟਲ, ਕਦੀ ਪੰਜਾਬੀ 'ਚ ਕਰਤਾ, ਕਦੀ ਇੰਗਲਿਸ਼ 'ਚ ਕਰਤਾ, ਕਦੀ ਰੰਗ ਯੈਲੋ ਕਰਤਾ, ਰੈੱਡ ਕਰਤਾ, ਬਟ ਦ ਰਿਐਲਿਟੀ ਇਜ਼ ਨੋ ਵਨ ਕੇਅਰਸ। ਐਂਡ ਇਹ ਅੱਛੀ ਗੱਲ ਹੈ ਵੈਸੇ, ਕਿੰਨਾ ਹੀ ਬਲੈਸਡ ਹੈ ਇਹ ਸਮਾਜ ਕਿ ਨੋ ਵਨ ਕੇਅਰਸ। ਹਾਂ, ਤੁਸੀਂ ਅੱਛਾ ਕਰੋਗੇ ਤਾਂ ਸਮਾਜ ਇਹ ਜ਼ਰੂਰ ਕਹਿਣਾ ਆਇਆ ਕਿ ਯਾਰ ਵੈਲ ਡਨ, ਵੈਰੀ ਗੁੱਡ। ਅਤੇ ਜੇ ਤੁਸੀਂ ਕੁਛ ਮਾੜਾ ਕਰੋਗੇ, ਓਬਵੀਅਸਲੀ ਸਮਾਜ ਆਏਗਾ ਕਹਿਣ ਲਈ ਕਿ ਬਾਈ ਆ ਤਾਂ ਤੂੰ ਬਹੁਤ ਮਾੜਾ ਕੀਤਾ। ਪਰ ਜੇ ਤੁਸੀਂ ਆਪਣੀ ਨੋਰਮਲ ਆਮ ਮੈਂਗੋ ਲਾਈਫ ਜੀਂਦੇ ਹੋਵੋਗੇ, ਨੋ ਵਨ ਇਜ਼ ਗੋਨਾ ਕੇਅਰ, ਦੇ ਐਵਰੀ ਵਨ ਇਜ਼ ਲਿਵਿੰਗ ਦੇਅਰ ਓਨ ਲਾਈਫ, ਅਤੇ ਸਾਨੂੰ ਵੀ ਇਸੇ ਤਰੀਕੇ ਨਾਲ ਜੀਣੀ ਚਾਹੀਦੀ ਹੈ। ਹੁਣ ਆਉਂਦੇ ਜੀ ਉਸ ਪੁਆਇੰਟਰ 'ਤੇ ਜਿਸ ਪੁਆਇੰਟਰ ਕਰਕੇ ਸ਼ੋਅ ਹੋ ਰਿਹਾ। ਇਹ ਗੱਲਾਂ ਤਾਂ ਸਾਰੀਆਂ ਸੁਣੀਆਂ ਸੁਣਾਈਆਂ, ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਇਹ ਗੱਲ ਕਿਹੜਾ ਕਿਸੇ ਮੈਂ ਕੋਈ ਨਾਯਾਬ ਜਾਂ ਨਿਊ ਚੀਜ਼ ਕੱਢ ਕੇ ਦਿੱਤੀ ਹੈ, ਹੈ ਨਾ। ਇਹ ਸਭ ਤਾਂ ਨੋਰਮਲ ਕੰਸੈਪਟ ਨੇ, ਹਰ ਕੋਈ ਕਹਿੰਦਾ, ਸਾਡੇ ਵੱਡੇ ਬਜ਼ੁਰਗ ਕਹਿੰਦੇ ਆ, ਅਸੀਂ ਜਦੋਂ ਸਕੂਲ 'ਚ ਸੀਗੇ ਸਾਡੀਆਂ ਮੈਡਮਾਂ ਕਹਿੰਦੀਆਂ ਸੀ, ਬੇਟਾ ਯੂ ਨੀਡ ਟੂ ਪਾਰਟੀਸਪੇਟ ਇਨ ਡਿਬੇਟ, ਯੂ ਨੀਡ ਟੂ ਪਾਰਟੀਸਪੇਟ ਇਨ ਥੀਏਟਰ, ਹੈ ਨਾ। ਘਰ ਦੇ ਕਈਆਂ ਦੇ ਘਰਾਂ 'ਚ, ਹੈ ਨਾ, ਕਲਚਰ ਹੁੰਦਾ ਕਿ ਤੁਸੀਂ ਪਾਰਟੀਸਪੇਸ਼ਨ ਕਰਨੀ ਹਰ ਚੀਜ਼ਾਂ 'ਚ। ਅਸੀਂ ਕਿੰਨੇ ਲੋਕ ਹੋਵਾਂਗੇ ਜਿਨ੍ਹਾਂ ਨੂੰ ਜਾਣਦੇ ਹਾਂ, ਜਿਹੜੇ ਯੂਥ ਫੈਸਟ ਹੋ ਗਏ ਜਾਂ ਫਿਰ ਕਾਲਜ ਦੇ ਛੋਟੇ ਮੋਟੇ ਕੋਈ ਫੰਕਸ਼ਨ ਹੋ ਗਏ ਉਹਨਾਂ 'ਚ ਪਾਰਟੀਸਪੇਟ ਕਰਦੇ ਸੀ, ਅੱਜ ਵੀ ਪਾਰਟੀਸਪੇਟ ਕਰਦੇ। ਤਾਂ ਫਿਰ ਅੱਜ ਦੀ ਗੱਲਬਾਤ 'ਚ ਰੀਅਲ ਕੀ ਹੈ? ਰੀਅਲ ਇਹ ਹੈ ਕਿ ਇਹ ਬੈਕਡ ਬਾਏ ਸਾਇੰਸ ਹੈ ਜੀ, ਜੋ ਮੈਂ ਕੰਸੈਪਟ ਦੇ ਰਿਹਾ। ਸਪੋਟਲਾਈਟ ਇਫੈਕਟ ਇਹ ਬੈਕਡ ਬਾਏ 3 ਯੂਨੀਵਰਸਿਟੀਜ਼ ਹੈ। 3 ਯੂਨੀਵਰਸਿਟੀਜ਼ ਨੇ ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ। ਪਹਿਲੀ ਯੂਨੀਵਰਸਿਟੀ ਦਾ ਨਾਮ ਹੈ ਕਾਰਨੈਲ ਯੂਨੀਵਰਸਿਟੀ 2000 'ਚ, ਫਿਰ ਜਰਨਲ ਆਫ ਪਰਸਨੈਲਿਟੀ ਐਂਡ ਸੋਸ਼ਲ ਸਾਈਕੋਲੋਜੀ ਨਾਮ ਦਾ ਪੇਪਰ ਕੱਢਿਆ ਸੀਗਾ ਥੋਮਸ ਗਿਲੋਵਿਚ ਨਾਮ ਦੇ ਇੱਕ ਸਾਇੰਟਿਸਟ ਨੇ, ਅਤੇ ਉਹਨਾਂ ਦੇ ਹੋਰ ਵੀ ਦੋ ਭਾਗੀਦਾਰ ਸੀਗੇ। ਉਹਨਾਂ ਨੇ 3-4 ਐਕਸਪੈਰੀਮੈਂਟ ਕੀਤੇ ਵੱਖੋ ਵੱਖਰੇ। ਉਹਨਾਂ ਦੇ ਨਾਲ ਸੀਗੇ ਵਿਕਟੋਰੀਆ ਮੇਡਵ ਐਂਡ ਕੈਨੇਥ ਸੈਵਿਟਸਕੀ। ਮੈਨੂੰ ਬਹੁਤ ਮਾਣ ਆਪਣੇ ਆਪ 'ਤੇ, ਮੈਂ ਇੱਕਦਮ ਸਹੀ ਨਾਮ ਲੈ ਦਿੱਤਾ। ਅਤੇ ਉਹਨਾਂ ਨੇ ਪਤਾ ਕੀ ਗੱਲਬਾਤ ਦੱਸੀ? ਉਹਨਾਂ ਨੇ ਦੱਸਿਆ ਕਿ ਇਹ ਇੱਕ ਫੈਕਟ ਹੈ
ਕਿ ਜੇ ਤੁਸੀਂ ਇੱਕ ਰੂਮ ਦੇ ਅੰਦਰ ਕਿਸੇ ਨੂੰ ਸਮਝੋ ਇੱਕ ਵੀਅਰਡ ਜੀ ਸ਼ਰਟ ਪਵਾ ਕੇ ਭੇਜਤਾ ਹਾਸੇ ਮਜ਼ਾਕ ਲਈ, ਸਮਝੋ ਇੱਕ ਡਰੈਸ ਅਪ ਈਵੈਂਟ ਆ, ਐਨ ਗੋਰਿਆਂ ਨਾਲ ਲਬਾ ਲਬ ਪ੍ਰੋਪਰ ਹਾਈ ਜੈਂਟਰੀ ਲੋਕ ਆਏ ਹੋਏ ਨੇ, ਪਰ ਕੋਈ ਬੰਦਾ ਅਜੇ ਥੋੜ੍ਹੀ ਫਨੀ ਜੀ ਟੀ ਸ਼ਰਟ ਪਾ ਕੇ, ਹੈ ਨਾ, ਲੈਟ ਸਪੋਜ਼ ਬੰਦੇ ਨੇ ਟੀ ਸ਼ਰਟ ਪਾਈ ਹੈ ਜਿਹਦੇ ਅੰਦਰ ਸੈਂਟਰ ਚੀਰ ਵਾਲਾ ਪੋਜ਼ ਆ ਬੱਬੂ ਮਾਨ ਸਾਹਿਬ ਦਾ, ਵੱਡੀ ਸਾਰੀ ਫੋਟੋ ਲੱਗੀ ਪਈ ਹੈ, ਇੱਦਾਂ ਦੀ ਟੀ ਸ਼ਰਟਾਂ ਪਵਾ ਕੇ ਨਾ ਉਹਨਾਂ ਨੇ ਲੋਕਾਂ ਨੂੰ ਭੇਜਿਆ ਵੱਖਰੇ ਵੱਖਰੇ ਰੂਮਸ ਦੇ ਅੰਦਰ, ਠੀਕ ਹੈ, ਕਾਨਫਰੰਸਿਸ ਦੇ ਅੰਦਰ। ਜਦੋਂ ਲੋਕ ਗਏ ਅਤੇ ਵਾਪਸ ਆਏ ਅਤੇ ਲੋਕਾਂ ਨੇ ਕਿਹਾ ਬਈ ਸਾਡੇ 'ਤੇ ਤਾਂ ਬਹੁਤ ਨਜ਼ਰਾਂ ਸੀਗੀਆਂ, ਲੋਕਾਂ ਨੇ ਐਟਲੀਸਟ 30 to 40 ਲੋਕਾਂ ਨੇ ਇਹ ਕਿਹਾ ਕਿ ਸਾਡੇ 'ਤੇ ਜਿਹੜੀਆਂ ਨਜ਼ਰਾਂ ਸੀਗੀਆਂ ਨਾ ਉਹ ਐਟਲੀਸਟ 70 to 80% ਲੋਕ ਮੈਨੂੰ ਵੇਖ ਰਹੇ ਸੀਗੇ। ਬਟ ਇਨ ਰਿਐਲਿਟੀ ਜੇ ਤੁਸੀਂ ਵੇਖੋ ਤਾਂ ਇਨ ਰਿਐਲਿਟੀ ਸਿਰਫ 17% ਲੋਕਾਂ ਨੇ ਇਸ ਚੀਜ਼ ਦੀ ਤਵੱਜੋ ਦਿੱਤੀ। ਕੈਨ ਯੂ ਬਿਲੀਵ, ਜਸਟ 17% ਪੀਪਲ ਵਰ ਲੁਕਿੰਗ ਐਟ ਦੈਮ। ਕਿੰਨੀ ਵੱਡੀ ਗੱਲ ਆ, ਆਪਾਂ ਸੋਚਦੇ ਹਾਂ ਬਈ ਕਿ ਜੇ ਮੈਂ ਕਿਸੇ, ਸਾਡਾ ਸਭ ਤੋਂ ਵੱਡਾ ਦੇਖੋ ਇਹੀ ਹੈ ਨਾ ਡਰ, ਸਭ ਤੋਂ ਵੱਡਾ ਡਰ ਕੀ ਹੈ, ਸਭ ਤੋਂ ਵੱਡਾ ਡਰ ਇਹੀ ਹੈ ਕਿ ਯਾਰ ਮੈਂ 4 ਲੋਕਾਂ ਦੀ ਜੇ ਪਾਰਟੀ 'ਚ ਬੈਠਾ ਪਿਆ ਨਾ ਅਤੇ ਮੈਂ ਮਜ਼ਾਕ ਦਾ ਪਾਤਰ ਨਾ ਬਣਾ, ਮੇਰਾ ਮਖੌਲ ਨਾ ਉੱਡੇ, ਹੈ ਨਾ। ਅਤੇ ਉਹੀ ਹੋਇਆ ਕਿ ਇਹ ਸਾਰਿਆਂ ਦੇ ਮਾਇੰਡ 'ਚ ਵੀ ਇਹੀ ਵਾਲਾ ਡਰ ਸੀ, ਇਹੀ ਵਾਲਾ ਟੈਨਸ਼ਨ ਸੀ, ਪਰ ਜਦੋਂ ਉਹ ਲੋਕ ਗਏ ਅਤੇ ਜੋ ਅਸਲ 'ਚ ਉਹਨਾਂ ਦੇ ਮਾਇੰਡ 'ਚ ਸੀਗਾ ਅਤੇ ਜੋ ਅਸਲ 'ਚ ਰਿਜ਼ਲਟ ਨਿਕਲ ਕੇ ਆਇਆ, ਉਹਦਾ ਜ਼ਮੀਨ ਆਸਮਾਨ ਦਾ ਫਰਕ ਹੈ। ਇਨ ਜੇ ਤੁਸੀਂ ਇਹਨੂੰ ਇਨ ਰਿਐਲਿਟੀ ਦੇਖੋ ਤਾਂ 3.25% ਫਰਕ ਸਿਰਫ ਇੰਨੀ ਜਿਹੀ ਗੱਲ ਦਾ ਕਿ ਬਈ ਲੋਕ ਸਾਡੇ ਬਾਰੇ ਜ਼ਿਆਦਾ ਸੋਚਦੇ ਨੇ, ਲੋਕ ਸਾਡੇ ਬਾਰੇ ਜ਼ਿਆਦਾ ਧਿਆਨ ਦਿੰਦੇ ਨੇ। ਸੋ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਮਾੜੀ ਜਿਹੀ ਹਿੰਮਤ ਕਰੋ ਅਤੇ ਜੋ ਸਾਨੂੰ ਹਸਤਿੰਦਰ ਭਾਅ ਜੀ ਨੇ ਕਿਹਾ ਹੈ ਨਾ ਉਹਦੇ 'ਤੇ ਅਮਲ ਕਰੋ। ਕੀ ਕਿਹਾ ਬਈ, ਲਓ ਜੀ ਹੁਣੇ ਸੁਣੋ।

ਹੈਲੋ ਹੈਲੋ ਹੱਸਦੇ ਹੀ ਰਹਿੰਦੇ ਹਾਂ ਜੀ, ਹੁਸਤਿੰਦਰ ਦਾ ਗਾਣਾ ਬਹੁਤ ਹੀ ਬਾ ਕਮਾਲ ਤੁਸੀਂ ਸੁਣਿਆ ਹੋਣਾ। ਹੱਸਦੇ ਹਸਾਉਂਦੇ ਅਸੀਂ ਦੇਖੋ ਜੀ, ਪਹਿਲਾ ਪਾਰਟ ਤਾਂ ਸੈਗਮੈਂਟ ਦਾ ਕੰਪਲੀਟ ਕਰ ਦਿੱਤਾ, ਅਸੀਂ ਦੱਸ ਦਿੱਤਾ ਜੀ ਕਿ ਅਸੀਂ ਕਿਆ ਬਾਤ ਹੈ ਨਾਮ ਦਾ ਸ਼ੋਅ ਕਰਾਂਗੇ। ਉਹਦੇ ਅੰਦਰ ਅਸੀਂ ਇਹ ਵੀ ਦੱਸ ਦਿੱਤਾ ਕਿ ਅਸੀਂ ਹਰ ਵਾਰੀ ਕੋਈ ਸਾਈਕੋਲੋਜੀਕਲ ਜਾਂ ਫਿਲੋਸੋਫੀਕਲ ਕੰਸੈਪਟ ਚੱਕਿਆ ਕਰਾਂਗੇ ਅਤੇ ਉਹਨੂੰ ਤੋੜਾਂਗੇ ਮਰੋੜਾਂਗੇ ਕਿ ਬਈ ਕਿਆ ਫੈਕਟ ਹੈ ਕਿਆ ਫੈਕਟ ਨਹੀਂ ਹੈ, ਕਿੰਨੀ ਕੁ ਗੱਲਾਂ ਜ਼ਰੂਰੀ ਨੇ ਕਿੰਨੀਆਂ ਕੁ ਜ਼ਰੂਰੀ ਨਹੀਂ ਹੈ। ਮੇਰੇ ਖਿਆਲ ਨਾਲ ਹਿਸਟਰੀ, ਸਾਈਕੋਲੋਜੀ, ਫਿਲੋਸਫੀ ਜਿੰਨਾ ਕੁ ਅਸੀਂ ਉਸ ਲੈਵਲ 'ਤੇ ਪੜ੍ਹ ਅਤੇ ਜਾਣ ਸਕੀਏ, ਜਿਸ ਲੈਵਲ 'ਤੇ ਤੁਹਾਨੂੰ ਸਮਝ ਆ ਸਕੇ, ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਯਾਰ ਇੱਕ ਬਹੁਤ ਵੱਡੀ ਮਸ਼ੀਨਰੀ ਦੇ ਬਹੁਤ ਹੀ ਛੋਟੇ ਜਿਹੇ ਸਕਰੂ ਹਾਂ, ਰਾਈਟ। ਐਂਡ ਉਹਦੇ ਅੰਦਰ ਵੀ ਆਪਾਂ ਕਿੰਨਾ ਸੀਰੀਅਸ ਰਹਿੰਦੇ ਹਾਂ, ਉਹਦੇ ਅੰਦਰ ਵੀ ਆਪਾਂ ਕਿੰਨੀ ਜ਼ਿਆਦਾ ਆਪਣੀ ਲਾਈਫ ਸਿਰਫ ਇਸ ਚੀਜ਼ 'ਚ ਕੱਢ ਦਿੰਦੇ ਹਾਂ ਕਿ ਯਾਰ ਚਾਰ ਲੋਕ ਕੀ ਕਹਿਣਗੇ। ਮੈਂ ਉਹ ਚਾਰ ਲੋਕਾਂ ਨੂੰ ਮਿਲਿਆ, ਉਹ ਚਾਰਾਂ ਵਿੱਚੋਂ ਤਿੰਨ ਤਾਂ ਕਹਿੰਦੇ ਯਾਰ ਸਾਡੇ ਕੋਲ ਟਾਈਮ ਹੀ ਨਹੀਂ ਹੈ ਸੁਣਨ ਲਈ, ਅਤੇ ਚੌਥਾ ਮੈਂ ਆਪ ਸੀਗਾ। ਪਰ ਜੋ ਵੀ ਹੈ ਜੋ ਵੀ ਹੈ, ਇਹ ਗੱਲ ਤਾਂ ਫੈਕਟ ਹੈ ਨਾ ਯਾਰ ਕਿ ਅਸੀਂ ਕਿੰਨਾ ਜ਼ਿਆਦਾ ਸਮਾਂ ਸਿਰਫ ਇਸ ਚੀਜ਼ ਨੂੰ ਦੇ ਦਿੰਦੇ ਹਾਂ ਕਿ ਬਈ ਲੋਕ ਕੀ ਕਹਿਣਗੇ। ਮੈਂ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਪਰ ਲੋਕ ਕੀ ਕਹਿਣਗੇ। ਮੈਂ ਆਪਣਾ ਮੈਰਾਥੋਨ ਰਨਰ ਬਣਨਾ ਚਾਹੁੰਦਾ ਅਤੇ ਜੇ ਮੈਂ ਹਰ ਰੋਜ਼ ਉਹਦੀ ਤਿਆਰੀ ਕਰਨੀ ਸ਼ੁਰੂ ਕਰਤੀ ਤਾਂ ਮੇਰੇ ਲੋਕ ਬਾਹਰਲਿਆਂ ਦਾ ਕੀ ਹੈ, ਲੋਕਾਂ ਨੂੰ ਘਰਦਿਆਂ ਦਾ ਕਿੰਨਾ ਕੰਪਲੈਕਸ ਹੁੰਦਾ ਕਿ ਯਾਰ ਘਰਦੇ ਹੀ ਕਹਿਣਗੇ ਤੈਨੂੰ ਕੀ ਹੋਇਆ, ਤੂੰ ਤੇਰਾ ਦਿਮਾਗ ਖਰਾਬ ਹੈ, ਤੂੰ ਹੀ ਕਰਨਾ ਬਈ ਸਾਰੇ ਸ਼ਹਿਰ ਦਾ ਲੈਪ ਕਰਕੇ, ਹੈ ਨਾ। ਇਟ ਡਜ਼ਨਟ ਮੈਟਰ, ਕਈ ਲੋਕ ਆਪਣੀ ਪੋਲੀਟੀਕਲ ਆਈਡੀਓਲੋਜੀ ਤੱਕ ਨਹੀਂ ਸਾਹਮਣੇ ਰੱਖ ਸਕਦੇ, ਹੈ ਨਾ, ਕਿ ਚਾਰ ਲੋਕ ਕੀ ਬੋਲਣਗੇ ਕਿ ਮੈਂ ਇਸ ਫਲਾਨ ਫਲਾਨ ਲੀਡਰ ਨੂੰ ਸਪੋਰਟ ਕਰਦਾ ਜਾਂ ਉਹਦੀ ਆਈਡੀਓਲੋਜੀ ਨੂੰ ਸਪੋਰਟ ਕਰਦਾ। ਲਾਈਫ ਦੋਸਤੋ ਜਿੰਨੀ ਵੀ ਹੈ ਨਾ, ਜਿੰਨੀ ਵੀ ਹੈ ਕਾਫੀ ਘੱਟ ਆ। ਐਂਡ ਸਭ ਤੋਂ ਬਿਊਟੀਫੁਲ ਗੱਲ ਪਤਾ ਕੀ ਹੈ ਲਾਈਫ ਦੀ, ਕਿ ਜੇ ਆਪਾਂ ਪ੍ਰੈਜੈਂਟ 'ਚ ਰਹਿਣਾ ਸ਼ੁਰੂ ਕਰ ਦਈਏ ਤਾਂ ਤੁਹਾਨੂੰ ਪਤਾ ਐਵਰੀ ਡੇ ਇਜ਼ ਅ ਨਿਊ ਡੇ। ਦੇਖਿਆ, ਫਿਰ ਤੋਂ ਸੁਣੀ ਸੁਣਾਈ ਗੱਲ ਮੈਂ ਦੱਸਤੀ, ਪਰ ਜਿਹਨੂੰ ਪ੍ਰੈਕਟੀਕਲੀ ਇੰਪਲਾਈ ਕਰੋ ਤਾਂ ਫੈਕਟ ਆ ਨਾ ਯਾਰ, ਫੈਕਟ ਤਾਂ ਇਹੀ ਹੈ ਕਿ ਮੈਂ ਜੋ ਕਰਨਾ ਚਾਹੁੰਦਾ ਅਤੇ ਜੋ ਮੈਂ ਕਰ ਰਿਹਾ ਉਹਦੇ ਅੰਦਰ ਡਿਫਰੈਂਸ ਪਤਾ ਕੀ ਹੈ, ਉਹਦੇ ਅੰਦਰ ਡਿਫਰੈਂਸ ਹੈ ਮੇਰੇ ਮਾਇੰਡ ਸੈੱਟ ਦਾ। ਅਤੇ ਉਹੀ ਬਸ ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਸ਼ੋਅ ਦੇ ਥਰੂ ਕਿ ਜਿੰਨਾ ਆਪਾਂ ਮਾਇੰਡ ਸੈੱਟ ਨੂੰ ਨਿਖਾਰ ਸਕੀਏ, ਅਤੇ ਮਾਇੰਡ ਸੈੱਟ ਨੂੰ ਨਿਖਾਰਿਆ ਕਿਸ ਤਰ੍ਹਾਂ ਜਾ ਸਕਦਾ, ਬੈਟਰ ਕਿਸ ਤਰ੍ਹਾਂ ਕੀਤਾ ਜਾ ਸਕਦਾ, ਸਭ ਤੋਂ ਵਧੀਆ ਤਰੀਕਾ ਹੁੰਦਾ ਦੱਸਣ ਲਈ ਕਿ ਤੁਸੀਂ ਇਕੱਲੇ ਨਹੀਂ, ਯੂ ਆਰ ਨੋਟ ਅਲੋਨ। ਲਾਈਫ ਦੇ ਅੰਦਰ ਕੋਈ ਵੀ ਇਸ ਤਰ੍ਹਾਂ ਦਾ ਇਸ਼ੂ ਹੈ ਜੋ ਤੁਹਾਨੂੰ ਲੱਗਦਾ ਕਿ ਯਾਰ ਮੇਰੇ ਨਾਲ ਬਹੁਤ ਬੁਰਾ ਚੱਲ ਰਿਹਾ, ਮੇਰੇ ਨਾਲ ਤਾਂ ਯਾਰ ਕੁਛ ਠੀਕ ਹੋ ਨਹੀਂ ਰਿਹਾ, ਤੁਸੀਂ ਨਾਲ ਨਾਲ ਦੇ ਪਾਸੇ ਵੇਖੋਗੇ ਉਸ ਤੋਂ ਵੀ ਜ਼ਿਆਦਾ ਹੋਏਗਾ। ਕੋਈ ਬਹੁਤ ਜ਼ਿਆਦਾ ਪ੍ਰਿਵਲੇਜਡ ਹੋਏਗਾ ਸ਼ਾਇਦ, ਬਹੁਤ ਜ਼ਿਆਦਾ ਪੈਸਾ ਉਸ ਇਨਸਾਨ ਨੇ ਦੇਖਿਆ ਹੋਏਗਾ ਸ਼ਾਇਦ, ਪਰ ਉਹਦੀ ਆਪਣੀ ਖੁਦ ਦੀ ਸਟਰਗਲ ਵੀ ਕੋਈ ਹੋਰ ਹੋ ਸਕਦੀ। ਕੋਈ ਬਹੁਤ ਪੜ੍ਹਿਆ ਲਿਖਿਆ ਹੋ ਸਕਦਾ ਪਰ ਉਹਦੀ ਆਪਣੀ ਸਟਰਗਲ ਹੋਏਗੀ, ਅਤੇ ਜੋ ਸੋਸਾਇਟੀ 'ਚ ਵੰਛਿਤ ਲੋਕ ਨੇ ਆਲਰੇਡੀ ਉਹਨਾਂ ਦੀ ਤਾਂ ਸਟਰਗਲ ਸਾਨੂੰ ਪਤਾ ਹੀ ਹੈ, ਪਰ ਹਰ ਕਿਸੇ ਦੀ ਆਪਣੀ ਖੁਦ ਦੀ ਸਟਰਗਲ ਹੁੰਦੀਆਂ। ਸਾਰੀ ਸਟਰਗਲਸ ਨਾ ਇੰਟਰਨਲ ਹੁੰਦੀਆਂ, ਸਾਰੇ ਕਨਫਲਿਕਟ ਇੰਟਰਨਲ ਹੁੰਦੇ ਆ। ਆਊਟਰ ਕਨਫਲਿਕਟ ਤਾਂ ਅਸੀਂ ਬਹੁਤ ਬਾਅਦ 'ਚੋਂ ਦੇਖਦੇ ਹਾਂ ਜਾਂ ਸੁਣਦੇ ਹਾਂ, ਪਰ ਸਾਡਾ ਸਾਰਾ ਦਿਨ ਸਾਡੇ ਆਪਸ 'ਚ ਗਹਿਮਾ ਗਮੀ ਲੱਗੀ ਰਹਿੰਦੀ ਆ, ਹੈ ਨਾ। ਦੂਸਰੇ ਦਾ ਗਮ ਆਪਾਂ ਕੀ ਸਮਝਣਾ, ਦੂਸਰੇ ਦੀ ਦੂਸਰੇ ਦਾ ਦੁੱਖ ਦਰਦ ਆਪਾਂ ਕੀ ਸੁਣਨਾ, ਅਸੀਂ ਇਹ ਸੋਚਣਾ ਹਰ ਚੀਜ਼ ਨੂੰ ਸੁਣਦੇ ਹਾਂ ਕਿ ਯਾਰ ਅੱਛਾ ਤੂੰ ਚੁੱਪ ਕਰ ਮੈਂ ਤੈਨੂੰ ਦੱਸਦਾ। ਹੈਂ, ਉਹ ਗਾਣਾ ਸੀ ਨਾ ਉਹ ਪੁਰਾਣਾ ਕਿ ਜੋ ਹਮਨੇ ਦਾਸਤਾਂ ਆਪਣੀ ਸੁਣਾਈ ਆਪ ਕਿਉਂ ਰੋਏ। ਇਸ ਤਰ੍ਹਾਂ ਦਾ ਬਣਨਾ ਬਹੁਤ ਜ਼ਰੂਰੀ ਆ, ਹੈ ਨਾ, ਕਿ ਇਸ ਤਰ੍ਹਾਂ ਦੇ ਇਨਸਾਨ ਬਣੋ ਕਿ ਲੋਕਾਂ ਦੀ ਗੱਲਬਾਤ ਸੁਣ ਸਕੋ, ਲੋਕਾਂ ਦੀ ਗੱਲਬਾਤ ਸੁਣ ਕੇ ਉਹਦੇ 'ਤੇ ਕੁਛ ਵਿਚਾਰ ਕਰ ਸਕੋ, ਕੁਛ ਖੁਦ ਸਿੱਖ ਸਕੋ, ਕੁਛ ਅਗਲੇ ਨੂੰ ਸਿਖਾ ਸਕੋ, ਜਾਂ ਫਿਰ ਜਸਟ ਫੋਰ ਦੈਟ ਮੈਟਰ ਆਫ ਫੈਕਟ ਜਸਟ ਬੀ ਵਿਦ ਦੈਮ, ਹੈ ਨਾ। ਸੋ ਗੱਲਬਾਤ ਹੋ ਰਹੀ ਸੀ ਜੀ ਸਪੋਟ ਲਾਈਟ ਇਫੈਕਟ 'ਤੇ, ਕਿ ਮੇਰੇ ਉੱਪਰ ਹੀ ਸਪੋਟ ਲਾਈਟ ਹੈ ਬਈ, ਹਰ ਵਾਰੀ ਮੈਂ ਕੁਛ ਵੀ ਕਰਦਾ ਤਾਂ ਲੋਕ ਮੈਨੂੰ ਹੀ ਵੇਖਦੇ ਆ। ਮੈਂ ਲਾਈਫ ਦੇ ਅੰਦਰ ਕੁਛ ਗਲਤ ਨਹੀਂ ਕਰ ਸਕਦਾ ਬਈ, ਨਾ ਨਾ ਨਾ ਨਾ ਨਾ ਨਾ ਨਾ, ਮੈਨੂੰ ਤਾਂ 40 ਦੇ ਜ਼ੋਨ 'ਚੋਂ 40 'ਚ ਕਾਰ ਹੀ ਚਲਾਉਣੀ ਪੈਣੀ ਆ। ਮੈਨੂੰ ਤਾਂ ਹਰ ਵਿਆਹ ਸ਼ਾਦੀ ਫੰਕਸ਼ਨ ਭੋਗ ਹਰ ਜਗ੍ਹਾ ਬਹੁਤ ਵੈਲ ਡਰੈਸਡ ਪ੍ਰੋਪਰ ਪ੍ਰਸੀਜਨ ਵਾਲਾ ਹੋਣਾ ਪੈਣਾ। ਮੈਨੂੰ ਤਾਂ ਬਈ 11ਵੀਂ 'ਚ ਆਪਣਾ ਇੰਜੀਨੀਅਰਿੰਗ ਹੀ ਕਰਨੀ ਪੈਣੀ ਆ। ਮੈਨੂੰ ਤਾਂ ਜੀ 11ਵੀਂ ਦੇ ਅੰਦਰ ਕਮਰਸ ਦੀ ਫੀਲਡ ਹੀ ਲੈਣੀ ਪੈਣੀ ਹੈ। ਤਾਂ ਕਿਉਂ ਮੈਂ ਰਾਈਟਰ ਬਣਨਾ ਚਾਹੁੰਦਾ, ਤਾਂ ਕਿਉਂ ਮੈਂ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ, ਨਾ। ਸਮਾਜ ਨੇ ਕਿਹਾ ਅਤੇ ਸਮਾਜ ਮੈਨੂੰ ਹਰ ਵਕਤ ਦੇਖ ਰਿਹਾ, ਹਰ ਵਕਤ ਆਪਣੀਆਂ ਦੋ ਮੋਟੀ ਮੋਟੀ ਨਿਗਾਹਾਂ ਮੇਰੇ ਉੱਥੇ ਧਰੀ ਬੈਠਾ ਹੈ। ਸਮਾਜ ਨੂੰ ਵੇਲ ਹੈ,
ਮੇਰੀ ਗੱਲ ਹੋਈ ਸੀ ਸਮਾਜ ਨਾਲ, ਉਹਦੇ ਕੋਲ ਵੇਲ ਕੋਈ ਨਹੀਂ ਹੈ। ਸਮਾਜ ਨੇ ਰੂਮਰ ਫੈਲਾ ਕੇ ਨਾ ਬਸ ਆਪ ਬਾਏ ਬਾਏ ਟਾਟਾ ਕਰ ਦਿੱਤਾ ਤੁਹਾਨੂੰ ਸਾਰਿਆਂ ਨੂੰ। ਦੈਟ ਇਜ਼ ਅ ਮੈਟਰ ਆਫ ਫੈਕਟ, ਸਹੀ ਕਿ ਨਹੀਂ? ਹੁਣ ਆਪਾਂ ਜਦੋਂ ਆਪਾਂ ਅੱਗੇ ਹੋਰ ਗੱਲਬਾਤ ਕਰਦੇ ਹਾਂ ਸਪੋਟਲਾਈਟ ਇਫੈਕਟ ਦੇ ਉੱਪਰ, ਅਤੇ ਇਹਦੇ ਅੰਦਰ ਇਹ ਚੀਜ਼ ਇੱਕ ਬਹੁਤ ਮੇਜਰ ਆਉਂਦੀ ਹੈ ਜੋ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਤੰਗ ਕਰ ਰਹੀ ਹੈ। ਦੋ ਪੁਆਇੰਟਰਸ ਨੇ, ਪੁਆਇੰਟ ਨੰਬਰ 1 ਇਜ਼ ਕਰੀਅਰ ਚੋਇਸ ਐਂਡ ਪੁਆਇੰਟ ਨੰਬਰ 2 ਇਜ਼ ਸੋਸ਼ਲ ਮੀਡੀਆ। ਇਹ ਦੋ ਚੀਜ਼ਾਂ ਜਿਹਦੇ ਅੰਦਰ ਆਪਾਂ ਸਭ ਤੋਂ ਜ਼ਿਆਦਾ ਇਸ ਇਫੈਕਟ ਨੂੰ ਆਪਣੇ ਉੱਪਰ ਹਾਵੀ ਹੋਣ ਦਿੰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਕਿ ਕਾਫੀ ਲੋਕ ਜਿਸ ਕਲਚਰ ਤੋਂ ਅਸੀਂ ਆਉਂਦੇ ਹਾਂ, ਕਾਫੀ ਲੋਕ ਇਸ ਕਾਰਨ ਇੰਜੀਨੀਅਰ ਬਣਦੇ ਆ ਜਾਂ ਇਸ ਕਾਰਨ ਡਾਕਟਰ ਬਣਨ ਦੀ ਤਿਆਰੀ ਕਰਦੇ ਜਾਂ ਬਣਦੇ ਆ, ਕਿਉਂਕਿ ਕੁਛ ਅਨਨੋਨ ਲੋਕ ਜਿਹੜੇ ਦੇਖਿਆ ਜਾਵੇ ਸਾਡੇ ਪੇਰੈਂਟਸ ਤੋਂ ਵੀ ਨਹੀਂ ਮਿਲੇ ਹੁੰਦੇ ਉਹ ਲੋਕ, ਪਰ ਕੁਛ ਅਨਨੋਨ ਲੋਕਾਂ ਨੇ ਕਿਹਾ ਹੋਇਆ ਕਿ ਜੇ ਇੰਜੀਨੀਅਰ ਬਣੂੰਗੇ ਜੇ ਡਾਕਟਰ ਬਣੂੰਗੇ ਤਾਂ ਕੁਛ ਕਹਾਉਂਗੇ ਤਾਂ ਤੁਹਾਡੀ ਵੈਲਿਊ ਪਏਗੀ, ਨਹੀਂ ਤਾਂ ਬਈ ਸੋਰੀ ਹੈ ਜੀ। ਜਦਕਿ ਇਸ ਤਰ੍ਹਾਂ ਦਾ ਹੈ ਕਿ ਨਹੀਂ ਹੈ, ਹੈ ਨਾ? ਸੋਚੋ ਬਈ ਸਚਿਨ ਤੇਂਦੁਲਕਰ ਦੇ ਫਾਦਰ ਸਾਹਿਬ, ਹੈ ਨਾ, ਉਹ ਕਹਿੰਦੇ ਬਈ ਕੀ ਕਰਨਾ ਤੇਰਾ ਦਿਮਾਗ ਖਰਾਬ ਬੇਟਾ, 11ਵੀਂ 'ਚ ਨੀਟ ਦੀ ਤਿਆਰੀ ਕਰ ਅਤੇ ਬਾਅਦ 'ਚੋਂ ਫਿਰ ਤੈਨੂੰ BDS ਦੀ ਸੀਟ ਲੈ ਦੇਵਾਂਗੇ ਅਤੇ ਬਣੀ ਡੈਂਟਿਸਟ, ਸਹੀ ਕਿ ਨਹੀਂ? ਕਿੰਨਾ ਕੀ ਹੁੰਦਾ, ਹੈ ਨਾ? ਆਪਣੇ ਸਿੰਗਰਸ ਲੈ ਲਓ, ਸੋਚੋ ਡਾਕਟਰ ਸਰਤਾਜ, ਅੱਜ ਰੋਡ ਲੇਵਰ ਦੇ ਅੰਦਰ 2 ਲਗਾਤਾਰ ਸ਼ੋਅ ਨੇ ਉਹਨਾਂ ਦੇ। ਸੋਚੋ ਸਦਰਨ ਹੈਮਿਸਫੇਅਰ ਦੇ ਅੰਦਰ, ਆਸਟ੍ਰੇਲੀਆ ਦੇ ਅੰਦਰ ਇੱਕ ਪੰਜਾਬੀ 'ਚ ਗਾਉਣ ਵਾਲਾ ਸਿੰਗਰ ਐਂਡ ਰਾਈਟਰ 2 ਵਾਰੀ ਇੱਕ ਅਰੀਨਾ ਫੁੱਲ ਕਰਦਾ ਹੈ, 2 ਵਾਰੀ। ਸੋਚੋ ਇਫ ਹੀ ਆਲਸੋ ਹੈਡ ਲਿਸਨ ਟੂ ਅਦਰ ਪੀਪਲ, ਹੈ ਨਾ? ਇੱਕ ਗੱਲ ਇਹ ਵੀ ਆ ਜਾਂਦੀ ਕਿ ਬਾਈ ਤੁਹਾਡੇ ਕੋਲ ਉਸ ਲੈਵਲ ਦਾ ਟੈਲੈਂਟ ਹੈ ਕਿ ਨਹੀਂ ਹੈ, ਤੁਹਾਡੇ ਕੋਲ ਉਸ ਲੈਵਲ ਦਾ ਤੁਹਾਡੀ ਕਲਮ ਜਾਂ ਫਿਰ ਤੁਹਾਡਾ ਬੱਲਾ ਜਾਂ ਫਿਰ ਜੋ ਵੀ ਤੁਹਾਡਾ ਪੈਸ਼ਨ ਹੈ ਉਹਦੇ ਅੰਦਰ ਕੁਛ ਹੈ ਕਿ ਨਹੀਂ ਹੈ। ਪਰ ਮੇਰੇ ਖਿਆਲ ਨਾਲ ਅੱਜ ਦੇ ਦੌਰ 'ਚ ਐਟਲੀਸਟ ਅਸੀਂ ਆਪਣੇ ਆਪ ਨਾਲ ਇੰਨਾ ਕੁ ਤਾਂ ਕਰ ਸਕਦੇ ਹਾਂ ਕਿ ਜੋ ਸਾਨੂੰ ਕਰਨ ਦੀ ਇੱਛਾ ਹੈ, ਜੋ ਅਸੀਂ ਪਾਉਣਾ ਚਾਹੁੰਦੇ ਹਾਂ, ਉਹਦੇ ਲਈ ਐਜ਼ ਅ ਸਾਈਡ ਹਸਲ ਤਾਂ ਹਸਲ ਕਰ ਸਕਦੇ ਕਿ ਨਹੀਂ ਕਰ ਸਕਦੇ ਹਾਂ, ਰਾਈਟ? ਅਤੇ ਦੂਸਰਾ ਜੀ ਆ ਜਾਂਦਾ ਪੁਆਇੰਟਰ ਜਿਹਦੇ ਉੱਪਰ ਆਪਾਂ ਗੱਲ ਕਰਦੇ ਪਏ ਕਿ ਸੋਸ਼ਲ ਮੀਡੀਆ। ਹੁਣ ਅਸੀਂ ਵੇਖਦੇ ਹਾਂ ਜੀ ਸਾਰਾ ਦਿਨ ਲੋਕ ਕਿੰਨੀਆਂ ਹੀ, ਹੈ ਨਾ, ਰੀਲਾਂ ਪੈਂਦੀਆਂ, ਕਿੰਨੀਆਂ ਪੋਸਟਾਂ ਪੈਂਦੀਆਂ। ਕਾਫੀ ਲੋਕਾਂ ਦਾ ਮਨ ਕਰਦਾ ਬਈ ਆਹ ਸਾਰੀਆਂ ਪੋਸਟਾਂ ਵੇਖ ਕੇ ਕਿ ਬਈ ਮੈਂ ਵੀ ਕੁਛ ਪਾਵਾਂ, ਮੈਂ ਵੀ ਕੋਈ ਪੋਸਟ ਕਰਾਂ ਚੀਜ਼, ਮੈਂ ਵੀ ਕੋਈ ਰੀਲ ਬਣਾਵਾਂ। ਪਰ ਫਿਰ ਲੋਕਾਂ ਨੂੰ ਪਤਾ ਨਹੀਂ ਹੈ ਕਿ ਮੈਂ ਕੀ ਬਣਾਉਣਾ। ਹੁਣ ਇਹ ਹੈਗੀ ਹੈ ਡਬਲ ਸਾਈਡਡ ਪ੍ਰੋਬਲਮ, ਪਤਾ ਕਿੱਦਾਂ? ਇੱਕ ਹੈ ਜੀ ਜਿਹੜਾ ਜੈਨੂਅਲੀ ਚਾਹੁੰਦਾ ਕਿ ਮੈਂ ਕ੍ਰੀਏਟਰ ਬਣਾ, ਪਰ ਉਹ ਘਬਰਾਉਂਦਾ ਕਿ ਆ ਜਿਹੜੇ ਲੋਕ ਮੈਨੂੰ ਪਿਛਲੇ 30-40 ਸਾਲ ਤੋਂ ਜਾਣਦੇ ਉਹ ਕਹਿਣਗੇ ਇਹਨੂੰ ਕਿੱਥੋਂ ਆ ਗਿਆ ਬਈ, ਇਹਨੇ ਕਿੱਥੋਂ ਡਾਇਰੀ ਕੱਢ ਲਿੱਤੀ ਜਿਹਦੇ ਅੰਦਰ ਇੰਨੇ ਵਧੀਆ ਵਧੀਆ ਇੰਨੇ ਸ਼ਾਇਰੀਆਂ ਲਿਖੀਆਂ ਪਈਆਂ, ਜਾਂ ਫਿਰ ਇਹ ਵਾਲਾ ਗਲਾ ਇਹਦਾ ਕਿੱਥੇ ਸੀਗਾ ਜਿੱਥੇ ਇੰਨੇ ਵਧੀਆ ਵਧੀਆ ਸੁਰ ਲੱਗਦੇ ਪਏ ਆ, ਹੈ ਨਾ? ਅਤੇ ਦੂਸਰੇ ਪਾਸੇ ਇਹ ਹੁੰਦਾ ਕਿ ਬਈ ਸਾਰੇ ਕਰਦੇ ਪਏ ਆ। ਦੇਖੋ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਦੂਸਰੇ ਪਾਸੇ ਹੁੰਦਾ ਯਾਰ ਸਾਰੇ ਕਰੀ ਜਾ ਰਹੇ, ਮੈਂ ਨਹੀਂ ਕਰ ਰਿਹਾ, ਸਾਰੇ ਰੀਲਾਂ ਪਾ ਰਹੇ ਆ, ਮੈਂ ਨਹੀਂ ਰੀਲ ਪਾ ਰਿਹਾ। ਫਿਰ ਹੁੰਦਾ ਕੀ ਹੈ ਜੀ ਕੋਈ ਵੀ ਗਾਣਾ ਆ ਗਿਆ, ਪੁੱਠਾ ਸਿੱਧਾ ਸਟੈਪ ਮਾਰ ਲਿਆ, ਕੁਛ ਕਰ ਲਿਆ, ਠੀਕ ਹੈ, ਯੋਰ ਵਿਸ਼। ਪਰ ਯੋਰ ਵਿਸ਼ ਐਂਟਰਟੇਨਮੈਂਟ ਇਜ਼ ਆਲਸੋ ਅ ਚੋਇਸ ਨਾ। ਅਸੀਂ ਲੋਕ ਤਾਂ ਇਸ ਸਪੋਟਲਾਈਟ ਇਫੈਕਟ ਦੇ ਕਾਰਨ ਐਂਟਰਟੇਨਮੈਂਟ ਵੀ ਉਹ ਵਾਲਾ ਚੂਜ਼ ਕਰਦੇ ਹਾਂ ਜੋ ਸਾਨੂੰ ਸਮਾਜ ਕਹਿੰਦਾ ਚੂਜ਼ ਕਰਨ ਨੂੰ। ਹੁਣ ਸਾਰੇ ਲੋਕ ਰੀਲ ਬਣਾਉਣਾ ਸ਼ੁਰੂ ਹੋ ਗਏ ਤਾਂ ਕਿੰਨਿਆਂ ਨੂੰ ਹੁਣ ਬਣਾਉਣੀ ਪੈਂਦੀ ਹੈ ਬਈ, ਕਿ ਕਿਉਂਕਿ ਆ ਫਲਾਂ ਢਮੀਕ ਆ ਜਿੰਨੇ ਵੀ ਸਾਨੂੰ ਲੋਕ ਜਾਣਦੇ ਰੀਲਾਂ ਬਣਾ ਰਹੇ, ਅਸੀਂ ਨਾ ਪਿੱਛੇ ਰਹਿ ਜਾਈਏ ਬਈ ਕਿਤੇ, ਹੈ ਨਾ? ਪਰ ਬਈ ਹਾਊ ਡਜ਼ ਇਟ ਮੈਟਰ, ਕੀ ਫਰਕ ਪੈਂਦਾ ਜੇ ਕੋਈ ਹੋਰ ਰੀਲ ਬਣਾ ਰਿਹਾ ਅਤੇ ਮੈਂ ਵੀ ਬਣਾਵਾਂ ਹੀ ਬਣਾਵਾਂ, ਜਾਂ ਫਿਰ ਕੀ ਫਰਕ ਪੈਂਦਾ ਕਿ ਮੈਂ ਰੀਲ ਬਣਾਵਾਂ ਅਤੇ ਪਾਵਾਂ ਅਤੇ ਲੋਕ ਕੀ ਕਹਿਣਗੇ? ਲੋਕ ਕੁਛ ਨਹੀਂ ਕਹਿਣਗੇ, ਤੁਹਾਨੂੰ ਪਸੰਦ ਆਉਣਾ ਚਾਹੀਦਾ, ਖੁਦ ਨੂੰ ਪਸੰਦ ਕਰਨਾ ਸਿੱਖੋ। ਖੁਦ ਨੂੰ ਜਦੋਂ ਕੋਈ ਵੀ ਚੀਜ਼ ਪਸੰਦ ਆਏਗੀ, ਜਦੋਂ ਖੁਦ ਦੀ ਮੌਤ 'ਚ ਰਹੋਗੇ, ਫਿਰ ਆਪੇ ਸਭ ਕੁਛ ਠੀਕ ਹੁੰਦਾ, ਸਹੀ ਕਿ ਨਹੀਂ? ਕਿਉਂਕਿ ਇਹ ਪੁਆਇੰਟ ਵੀ ਨਾ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਸਭ ਕੁਛ ਆਉਂਦਾ ਸਾਡੇ ਅੰਦਰ ਨਾ, ਐਵੋਲਿਊਸ਼ਨਰੀ ਸਾਈਕੋਲੋਜੀ ਹੈ ਕਿ ਇੱਕ ਗੁਲਾਮ ਮਾਇੰਡਸੈਟ ਤੋਂ, ਕਿ ਅਸੀਂ ਗਿੱਜੇ ਹੋਏ ਹਾਂ, ਸਾਨੂੰ ਸਿਸਟਮ ਨੇ ਇਸ ਤਰ੍ਹਾਂ ਬਣਾਇਆ ਕਿ ਤੁਹਾਨੂੰ ਤੁਸੀਂ ਇੱਕ ਸੈੱਟ ਰੂਲਸ ਫੋਲੋ ਕਰਨਾ, ਵਿਚ ਇਜ਼ ਨੋਟ ਰੋਂਗ, ਹੈ ਨਾ? ਪਰ ਐਕਸੈਸ ਆਫ ਐਵਰੀਥਿੰਗ ਇਜ਼ ਰੋਂਗ, ਕਿ ਆਪਾਂ ਉਹ ਰੂਲਸ ਨੂੰ ਫੋਲੋ ਕਰਦੇ ਹੋਏ, ਉਹ ਸਿਸਟਮ ਨੂੰ ਫੋਲੋ ਕਰਦੇ ਕਰਦੇ ਕਈ ਵਾਰੀ ਆਪਣੀ ਪਛਾਣ ਤੋਂ
ਅਤੇ ਅਸੀਂ ਜੋ ਅਸਲ 'ਚ ਹੋ ਸਕਦੇ ਹਾਂ ਉਹਦੇ ਤੋਂ ਵੰਛਿਤ ਰਹਿ ਜਾਂਦੇ। ਫਿਰ ਹੁੰਦਾ ਪਤਾ ਕੀ ਹੈ, ਹੁੰਦਾ ਹੈ ਕਿ ਲਾਈਫ ਦਾ ਨਾ ਇੱਕ ਟਾਈਮ ਆਉਂਦਾ, ਇਸ ਤਰ੍ਹਾਂ ਦਾ ਹਰ ਬੰਦੇ ਦੀ ਲਾਈਫ 'ਚ ਇੱਕ ਟਾਈਮ ਆਉਂਦਾ ਜਦੋਂ ਨਾ ਇਕੱਲਾ ਬੈਠਾ ਸੋਚਦਾ ਕਿ ਮੈਂ ਕੀ ਹੋ ਸਕਦਾ ਸੀ ਅਤੇ ਮੈਂ ਕੀ ਹਾਂ, ਐਂਡ ਜਦੋਂ ਫਰਕ ਵੇਖਦਾ ਇਹਨਾਂ ਦੋਨਾਂ ਚੀਜ਼ਾਂ ਦਾ ਤਾਂ ਉਹ ਸੋਚਦਾ ਕਿ ਵੈਸੇ ਜੋ ਮੈਂ ਜੋ ਹੋ ਸਕਦਾ ਸੀ ਉਹਦੇ ਲਈ ਮੈਂ ਟਰਾਈ ਕਰ ਵੀ ਲੈਂਦਾ ਤਾਂ ਡਜ਼ਨਟ ਮੈਟਰ। ਉਹ ਜਿਹੜੇ ਚਾਰ ਲੋਕ ਸੀਗੇ ਬਾਕੀ ਉਹ ਇੰਟਰਸਟਿਡ ਨਹੀਂ ਸੀਗੇ, ਕਿਉਂਕਿ ਉਹ ਚਾਰ ਲੋਕ ਸਿਰਫ ਮੇਰੇ ਜ਼ਹਿਨ 'ਚ, ਮੇਰੇ ਘਰ ਵਾਲਿਆਂ ਦੇ ਸ਼ਾਇਦ ਜ਼ਹਿਨ 'ਚ ਸੀਗੇ, ਅਸਲ 'ਚ ਉਹ ਚਾਰ ਲੋਕ ਕਿਤੇ ਵੀ ਐਗਜ਼ਿਸਟ ਨਹੀਂ ਕਰਦੇ। ਹੋਰ ਅੱਗੇ ਆਪਾਂ ਗੱਲਾਂ ਨੂੰ ਜੇ ਵਧਾਈਏ ਤਾਂ ਇੱਕ ਐਕਚੁਅਲੀ ਗੱਲਾਂ ਵਧਾਉਣ ਤੋਂ ਪਹਿਲਾਂ ਯਾਰ ਮੈਂ ਇੰਨਾ ਜ਼ਿਆਦਾ ਤੁਹਾਨੂੰ ਗੱਲਾਂ ਬਾਤਾਂ ਸੁਣਾਈ ਜਾ ਰਿਹਾ ਹੈ ਨਾ, ਥੋੜ੍ਹਾ ਜਿਹਾ ਗਾਣਾ ਸ਼ਾਣਾ ਵੀ ਤਾਂ ਹੋਣਾ ਚਾਹੀਦਾ ਗਾ, ਇਸ ਕਿ ਨਹੀਂ ਹੋਣਾ ਚਾਹੀਦਾ। ਚਲੋ ਫਿਰ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਸੁਣਾਉਂਦੇ ਹਾਂ ਅਤੇ ਫਿਰ ਆਉਂਦੇ ਹਾਂ ਆਪਾਂ ਲਾਸਟ ਸੈਗਮੈਂਟ ਆਫ ਦਾ ਸ਼ੋਅ 'ਤੇ।

ਜੀ ਤੁਸੀਂ ਸੁਣ ਰਹੇ ਸੀਗੇ ਸਤਿੰਦਰ ਸਰਤਾਜ ਦੀ ਆਵਾਜ਼ 'ਚ ਵਾਲਿਦ। ਕਿਆ ਖੂਬ ਸਿੰਗਰ ਹੈ ਯਾਰ, ਕਿਆ ਹੀ ਖੂਬ ਸਿੰਗਰ ਨੇ। ਜਿੰਨਾ ਇਹਨਾਂ ਦੀ ਤਾਰੀਫ ਕੀਤੀ ਜਾਵੇ ਉਨਾ ਘੱਟ। ਪਰ ਅਸੀਂ ਜੀ ਬੈਠੇ ਪਏ ਸੀਗੇ ਜਿਸ ਟੋਪਿਕ ਨੂੰ ਲੈ ਕੇ, ਉਸ ਟੋਪਿਕ ਦੇ ਹੁਣ ਆਪਾਂ ਲਾਸਟ ਪੋਰਸ਼ਨ 'ਚ ਜਾ ਰਹੇ ਹਾਂ। ਉਸ ਲਾਸਟ ਪੋਰਸ਼ਨ 'ਤੇ ਜਦੋਂ ਆਪਾਂ ਗੱਲਬਾਤ ਕਰਾਂਗੇ ਕਿ ਸਪੋਟਲਾਈਟ ਇਫੈਕਟ ਕਰਦਾ ਕੀ ਹੈ, ਉਸ ਤੋਂ ਬਾਅਦ ਆਪਾਂ ਇਹ ਵੀ ਤਾਂ ਗੱਲ ਕਰਨੀ ਹੈ ਬਈ ਕਿ ਇਹਦਾ ਇਸ ਨੂੰ ਵੇਖੀਏ ਕਿਸ ਤਰ੍ਹਾਂ, ਹੈ ਨਾ। ਵਟ ਆਰ ਦਾ ਸਲਿਊਸ਼ਨਸ, ਇਸ ਨੂੰ ਪਾਰ ਕਿੱਦਾਂ ਪਾਈਏ। ਚਲੋ ਫਿਰ ਹੁਣ ਆਪਾਂ ਆਹ ਡਿਸਕਸ ਕਰਦੇ ਹਾਂ। ਸੋ ਸਭ ਤੋਂ ਮੇਜਰ ਗੱਲ ਜਿਹੜੀ ਹੈ ਨਾ, ਜਿਹੜੀ ਸਪੋਟਲਾਈਟ ਇਫੈਕਟ ਦੇ ਅੰਦਰ ਸਾਨੂੰ ਤੰਗ ਕਰਦੀ ਆ, ਉਹ ਕੀ ਹੈ? ਸਾਡਾ ਕੰਪਲੈਕਸ। ਸਾਨੂੰ ਇੱਕ ਡਰ ਆ ਕਿ ਬਈ ਇਹ ਜੋ ਵੀ ਹੋ ਰਿਹਾ ਆਸ ਪਾਸ, ਇਹ ਸਾਰਾ ਸਿਸਟਮ ਨਾ, ਇਹ ਸਾਰਾ ਤਾਮਾ ਜਾਮਾ ਸਾਨੂੰ ਹੀ ਵੇਖੀ ਜਾਂਦਾ ਪਿਆ। ਮੈਂ ਜੋ ਡਿਸੀਜਨ ਲੈ ਰਿਹਾ ਉਹ ਇੱਕ ਤਰਾਜ਼ੂ ਦੇ ਉੱਪਰ ਤੁਲਦਾ ਪਿਆ ਸਮਾਜ ਦੇ, ਹੈ ਨਾ। ਮੈਂ ਜੋ ਵੀ ਆਪਣੇ ਮਨ 'ਚ ਵਸਾ ਕੇ ਰੱਖਿਆ ਪਿਆ ਉਹ ਮੈਂ ਸ਼ਾਇਦ ਤਾਂ ਨਹੀਂ ਬੋਲ ਪਾਉਂਦਾ ਕਿਉਂਕਿ ਲੋਕ ਕੀ ਕਹਿਣਗੇ, ਕੀ ਹੋਏਗਾ। ਸੋ ਸਭ ਕੁਛ ਹੈ ਮਾਇੰਡ ਸੈੱਟ। ਸੋ ਮੈਂਟਲ ਕੰਡੀਸ਼ਨਿੰਗ ਕਿਸ ਤਰ੍ਹਾਂ ਹੁੰਦੀ ਹੈ, ਇਹ ਕਾਰਨਲ ਯੂਨੀਵਰਸਿਟੀ ਦੇ ਜਿਹੜੇ ਅਗੇਨ ਉਹੀ ਵਾਲੇ ਪ੍ਰੋਫੈਸਰਸ ਜਿਨ੍ਹਾਂ ਦਾ ਮੈਂ ਪਹਿਲੇ ਨਾਮ ਲਿੱਤਾ, ਗਿਲੋਵਿਚ ਹੋਰੀ, ਉਹਨਾਂ ਦਾ ਦਿੱਤੇ ਹੋਏ ਇਹ ਰੂਲਸ ਨੇ ਕਿ ਜੇ ਤੁਸੀਂ ਉਹਨੂੰ ਫੋਲੋ ਕਰੋ ਤੇ ਇਟ ਕੈਨ ਹੈਲਪ ਯੂ, ਰਾਈਟ। ਸੋ ਚਲੋ ਆਪਾਂ ਵੇਖਦੇ ਕਿਸ ਤਰ੍ਹਾਂ ਆਪਾਂ ਹੈਲਪ ਕਰ ਸਕਦੇ ਹਾਂ। ਪਹਿਲਾ ਪੁਆਇੰਟ ਆਉਂਦਾ ਜੀ ਇਹਦੇ ਅੰਦਰ, 2 ਮਿਨਟ ਰੂਲ। ਜੀ ਇਹਦੇ ਅੰਦਰ ਇਹ ਕਿ ਜਦੋਂ ਵੀ ਤੁਹਾਡੇ ਮਾਇੰਡ ਦੇ ਅੰਦਰ ਖਿਆਲ ਆਵੇ ਨਾ, ਲੈਟ ਸਪੋਜ਼ ਮੈਂ ਇੱਕ ਐਗਜ਼ਾਮਪਲ ਲੈਂਦਾ, ਮੈਂ ਜੇ ਇੱਕ ਐਗਜ਼ਾਮਪਲ ਲਵਾਂ ਕਿ ਯਾਰ ਮੈਂ ਨਾ 4 ਲੋਕਾਂ ਦੇ ਵਿੱਚ ਖੜਾ ਪਿਆ, 4-5 ਲੋਕਾਂ ਦੇ ਅੰਦਰ ਖੜਾ ਪਿਆ, ਮੈਂ ਵੀ ਸੋਚੀ ਜਾ ਰਿਹਾ ਯਾਰ ਇਹ ਸਭ ਲੋਕ ਮੈਨੂੰ ਵੇਖ ਰਹੇ ਆ, ਇਹ ਸਭ ਲੋਕ ਮੈਨੂੰ ਜੱਜ ਕਰ ਰਹੇ ਆ, ਇਹ ਕਿਉਂ ਮੈਨੂੰ ਜੱਜ ਕਰ ਰਹੇ ਆ, ਕੀ ਹੋ ਰਿਹਾ, ਮੈਂ ਕੁਝ ਗਲਤ ਪਾਇਆ, ਮੈਂ ਸ਼ਾਇਦ ਕੁਝ ਗਲਤ ਬੋਲ ਦਿੱਤਾ, ਮੇਰੇ ਚਿਹਰੇ 'ਤੇ ਕੁਛ ਲੱਗਾ। ਡਗ ਡਗ ਡਗ ਡਗ ਡਗ ਡਗ, ਸ਼ਸ਼, ਸ਼ਾਂਤੀ, 2 ਮਿੰਟ ਆਪਣੇ ਆਪ ਨਾਲ ਰਹੋ, ਆਰਾਮ ਨਾਲ ਸ਼ਾਂਤ ਦਿਮਾਗ ਨਾਲ ਸੋਚੋ ਕਿ ਇਹ ਲੋਕਾਂ ਨੂੰ ਕੋਈ ਇੰਟਰਸਟ ਹੈ ਮੇਰੇ ਅੰਦਰ, ਅਤੇ ਜੇ ਮੈਂ ਜਿੱਦਾਂ ਦਾ ਵੀ ਹਾਂ, ਮੈਂ ਜੋ ਵੀ ਹਾਂ, ਮੇਰੇ ਅੰਦਰ ਕਮੀ ਤਾਂ ਕੋਈ ਹੈ ਨਹੀਂ ਆ। ਯੂ ਆਲਵੇਜ਼ ਹੈਵ ਟੂ ਹਾਈਪ ਯੋਰ ਸੈਲਫ ਅਪ, ਹਮੇਸ਼ਾ ਆਪਣੇ ਆਪ ਨੂੰ ਹਾਈਪ ਅਪ ਕਰਨਾ ਸਿੱਖੋ, ਸਹੀ ਕਿ ਨਹੀਂ। ਸਮਝੋ ਤੁਹਾਡੇ ਤੋਂ ਕੌਫੀ ਡਿੱਗ ਜਾਵੇ, ਤੁਸੀਂ ਕੌਫੀ ਸ਼ੋਪ ਹੋ, ਤੁਸੀਂ ਆਪਣੀ ਬਹੁਤ ਹੀ ਮਨ ਪਸੰਦੀਦਾ ਓਟ ਮਿਲਕ ਲਾਟੇ ਵਿਦ ਹਨੀ ਐਂਡ ਆਲ ਦੈਟ, ਜੋ ਵੀ ਅੱਜ ਕੱਲ੍ਹ ਚੱਲਦਾ ਪਿਆ ਬਈ, ਹੈ ਨਾ, ਆਈ ਡੋਂਟ ਨੋ, ਪਰ ਖੈਰ ਉਹ ਵਾਲੀ ਤੁਸੀਂ ਕੌਫੀ ਕਰ ਦਿੱਤੀ ਜੀ ਔਡਰ, ਹੈ ਨਾ। ਤੁਸੀਂ ਪਕੜੀ ਕੌਫੀ, ਜਿਸ ਤਰ੍ਹਾਂ ਹੀ ਵਾਪਸ ਮੁੜੇ ਹੋ, ਤੁਹਾਡੇ ਸਾਹਮਣੇ ਕੋਈ ਹੋਰ ਵਿਅਕਤੀ, ਕੋਈ ਇਨਸਾਨ, ਕੋਈ ਅਗਲਾ ਪੈਟਰਨ ਸੀਗਾ, ਤੁਸੀਂ ਉਹਨਾਂ ਦੇ ਵਿੱਚ ਵੱਜੇ, ਕੌਫੀ ਗਿਰ ਗਈ, ਡੁੱਲ ਗਈ। ਕਾਫੀ ਲੋਕ ਘਬਰਾ ਜਾਂਦੇ, ਹੜਬੜਾ ਹਟ 'ਚ ਆ ਜਾਂਦੇ, ਪਰ ਆਰਾਮ ਨਾਲ ਸੋਚੋ, ਇਟਸ ਅ ਵੈਰੀ ਹਿਊਮਨ ਥਿੰਗ। ਤੁਸੀਂ ਪਿੱਛੇ ਮੁੜੇ, ਤੁਹਾਨੂੰ ਕੋਈ ਦੱਸਿਆ ਨਹੀਂ, ਕਿਉਂ? ਕਿਉਂਕਿ ਤੁਹਾਡੇ ਓਬਵੀਅਸਲੀ ਮੱਥੇ ਦੇ ਬੈਕ ਸਾਈਡ 'ਤੇ ਤਾਂ ਅੱਖਾਂ ਨਹੀਂ ਲੱਗੀਆਂ ਪਈਆਂ, ਸਿਰ ਦੇ ਬੈਕ ਸਾਈਡ 'ਤੇ ਅੱਖਾਂ ਨਹੀਂ ਲੱਗੀਆਂ ਪਈਆਂ। ਸੋ ਕੌਫੀ ਡਿੱਗ ਗਈ ਤਾਂ ਯੂ ਕੈਨ ਆਲਵੇਸ ਓ ਸੋਰੀ, ਕੌਫੀ ਗਿਰ ਗਈ, ਕੈਨ ਆਈ ਹੈਲਪ ਯੂ, ਉੱਥੇ ਦੇ ਸਟਾਫ ਨੂੰ ਕਹੋ, ਉਹ ਕਹਿੰਗੇ ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ, ਚੱਕਰ ਵਾਲੀ ਗੱਲ ਨਹੀਂ, ਇੱਕ ਵਾਰੀ ਦੁਬਾਰਾ ਔਡਰ ਕਰ ਲੈ, ਵੀਲ ਕਲੀਨ ਇਟ ਅਪ, ਈਜ਼ੀ। ਹਰ ਚੀਜ਼ ਨੂੰ 2 ਮਿੰਟ 2.5 ਮਿੰਟ ਦਾ ਟਾਈਮ ਦਿਓ ਕਿ ਇਨ ਰੀਅਲ ਵਰਲਡ, ਇੱਕ ਅਸਲ ਦੁਨੀਆ ਦੇ ਅੰਦਰ, ਜਦੋਂ ਸਾਰੇ ਲੋਕ ਆਪਣੀ ਆਪਣੀ ਗੱਡੀਆਂ ਲੈ ਕੇ ਆਏ ਹੋਣਗੇ ਉਸ ਕੈਫੇ ਦੇ ਅੰਦਰ, ਮਸਾਂ ਹੀ ਕਿਤੇ ਪਾਰਕ ਕੀਤੀ ਹੋਣੀ ਹੈ, ਕੋਈ ਆਪਣੇ ਸਪਾਊਸ ਨਾਲ ਆਇਆ ਹੋਏਗਾ, ਕੋਈ ਆਪਣੇ ਭੈਣ ਭਰਾ ਨਾਲ ਆਇਆ ਹੋਏਗਾ, ਕੋਈ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਆਇਆ ਹੋਏਗਾ, ਕੋਈ ਆਪਣਾ ਲੰਚ ਕਰ ਰਿਹਾ ਹੋਏਗਾ, ਕੋਈ ਆਪਣਾ ਬ੍ਰੰਚ ਕਰ ਰਿਹਾ ਹੋਏਗਾ, ਕੋਈ ਇਕੱਲਾ ਡਰਿੰਕ ਲੈਣ ਆਇਆ ਹੋਏਗਾ, ਉਹਨਾਂ ਸਾਰਿਆਂ ਦੇ ਸਾਹਮਣੇ ਜੇ ਤੁਹਾਡੀ ਕੌਫੀ ਗਿਰ ਗਈ ਤਾਂ ਉਹਨਾਂ ਦੇ ਦਿਨ 'ਚ ਕੋਈ ਫਰਕ ਨਹੀਂ ਪਏਗਾ ਬਈ, ਕਿਉਂਕਿ ਉਹਨਾਂ ਸਾਰਿਆਂ ਨਾਲ ਵੀ ਇਹ ਕਦੀ ਨਾ ਕਦੀ ਹੋਇਆ ਹੋਣਾ। ਸੋ ਆਪਣੇ ਮਾਇੰਡ ਨੂੰ ਥੋੜ੍ਹਾ ਸ਼ਾਂਤ ਰੱਖੋ, ਨੈਵਰ ਗੈਟ ਟੂ ਐਕਸਾਈਟਡ ਅਬਾਊਟ ਦੀਸ ਥਿੰਗਸ, ਹੈ ਨਾ। ਫਿਰ ਦੂਸਰਾ ਜੀ, ਰਿਵਰਸ ਪਰਸਪੈਕਟਿਵ, ਇਹ ਮੇਰਾ ਫੇਵਰੇਟ ਆ ਐਂਡ ਇਹ ਮੈਂ ਅਪਲਾਈ ਵੀ ਕਰਦਾ, ਠੀਕ ਹੈ ਜੀ। ਇਹਦੇ ਅੰਦਰ ਇਹ ਆ ਕਿ ਸਮਝੋ, ਮੈਂ ਕਿਸ ਤਰ੍ਹਾਂ ਸਮਝਾਈ, ਹਾਂ, ਲੈਟ ਸਪੋਜ਼ ਮੈਂ ਕਿਤੇ ਪ੍ਰੈਜੈਂਟੇਸ਼ਨ ਦੇਣ ਚਲਾ ਗਿਆ, ਹੈ ਨਾ, ਅਤੇ ਮੇਰੇ ਤੋਂ ਕੋਈ ਗਲਤੀ ਹੋ ਜਾਵੇ, ਮੈਂ ਕੋਈ ਗਲਤ ਵਰਡ ਬੋਲ ਦਿੱਤਾ, ਹੈ ਨਾ। ਸਾਡੇ ਨਾਲ ਇੱਥੇ ਰੇਡੀਓ ਬਹੁਤ ਵਾਰੀ ਹੁੰਦਾ, ਅੱਜ ਹੀ ਮੈਂ ਬਲਕੀਰਤ ਨਾਲ ਸ਼ੋਅ ਕਰਦਾ ਪਿਆ ਸੀਗਾ, ਉਹਨੇ ਸਫੋਕੇਸ਼ਨ ਨੂੰ ਸੋਫਿਸਟੀਕੇਸ਼ਨ ਕਹਿ ਦਿੱਤਾ। ਮੈਂ ਕਿੰਨੀ ਦੇਰ ਤੱਕ ਸੋਚੀ ਪਿਆ ਰਿਹਾ, ਮੈਂ ਕਿਹਾ ਸੋਫਿਸਟੀਕੇਸ਼ਨ ਕਹੀ ਜਾ ਰਿਹਾ, ਜੱਚ ਜੀ ਨਹੀਂ ਰਹੀ ਗੱਲ, ਹੈ ਨਾ, ਪਰ ਬਲਕੀਰਤ ਆਪਣਾ ਬਲਕੀਰਤ ਆ, ਸਾਡਾ ਵਿਸ਼ੇਸ਼ਗ, ਖੈਰ ਜੋ ਵੀ ਹੈ ਬਈ। ਹੁਣ ਜੇ ਕੋਈ ਗਲਤ ਵਰਡ ਬੋਲ ਦਿੱਤਾ ਗਿਆ ਤਾਂ ਤੁਹਾਡੇ ਤੋਂ ਤਾਂ ਓਨ ਇਟ, ਹੈ ਨਾ, ਔਰ ਮੇ ਬੀ ਮੇਕ ਅ ਜੋਕ ਆਫ ਇਟ,
ਜੋ ਜੋ ਦੇਖੋ ਅੱਜ ਅਗੇਨ ਪਤਾ ਨਹੀਂ ਹੈ ਨਾ ਕਦੋਂ ਕੀ ਕਿਸ ਟਾਈਮ 'ਤੇ ਕੀ ਚੱਲਦਾ, ਪਰ ਜਦੋਂ ਵੀ ਕੋਈ ਗਲਤ ਲਫ਼ਜ਼ ਨਿਕਲ ਆਵੇ ਅਤੇ ਅਸੀਂ ਆਪ ਹੀ ਕੋਈ ਉਹਦੇ 'ਤੇ ਤੰਜ ਕੱਸ ਲਈਦਾ ਅਤੇ ਇਸ ਤਰ੍ਹਾਂ ਦਾ ਮਜ਼ਾਕ ਕਰ ਲਈਦਾ ਕਿ ਕਹਿ ਦਾ ਕਿ ਗੱਲ ਆਈ ਗਈ ਹੋਗੀ, ਹੈ ਨਾ? ਕਿਉਂ? ਕਿਉਂਕਿ ਸਲਿਪ ਆਫ ਟੰਗ ਹਰ ਕਿਸੇ ਤੋਂ ਹੁੰਦੀ ਹੈ, ਐਂਡ ਖਾਸ ਕਰ ਤੁਸੀਂ ਅੱਜ ਤੱਕ ਸਲਿਪ ਆਫ ਟੰਗ ਕਿਹਦੀਆਂ ਸੁਣੀ ਹੋਣੀਆਂ? ਜਿਹੜਾ ਬੰਦਾ ਪਬਲਿਕ ਸਪੀਕਿੰਗ ਕਰ ਰਿਹਾ, ਕਿਉਂਕਿ ਓਬਵੀਅਸਲੀ ਆਪਾਂ ਸਪੀਚਾਂ ਹੀ ਹੈ ਤਾਂ ਜ਼ਿਆਦਾਤਰ ਸੁਣਦੇ ਹਾਂ, ਜਿੰਨੇ ਵੀ ਤੁਹਾਡੇ ਨੇਤਾ ਤੋਂ ਲੈ ਕੇ ਅਭਿਨੇਤਾ ਤੱਕ ਮੋਟੀਵੇਸ਼ਨਲ ਸਪੀਕਰ ਹੋ ਗਏ, ਹਮੇਸ਼ਾ ਕੋਈ ਨਾ ਕੋਈ ਫੈਕਟ ਗਲਤ ਬੋਲ ਦੇਣਗੇ, ਕੋਈ ਨਾ ਕੋਈ ਵਰਡ ਗਲਤ ਬੋਲ ਦੇਣਗੇ, ਪਰ ਉਹਦਾ ਤੁਹਾਡੇ ਉੱਪਰ ਕੋਈ ਇੱਦਾਂ ਅਸਰ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸ ਤੋਂ ਬਾਅਦ ਜੋ ਵੀ ਗੱਲਬਾਤ ਕਰਨੀ ਹੈ ਉਹਨੂੰ ਲੈ ਕੇ ਅੰਡਰ ਕੋਨਫੀਡੈਂਟ ਹੋ ਜਾਓ। ਦੇਰ ਇਜ਼ ਸੋਕਰੇਟਸ ਨੇ ਕਿਹਾ ਸੀਗਾ, ਜਿਹਨੂੰ ਆਪਾਂ ਸੁਕਰਾਤ ਪੰਜਾਬੀ ਜਾਂ ਲਿੰਗੋ 'ਚ ਆਪਾਂ ਕਹਿ ਦਈਏ ਤਾਂ ਸੁਕਰਾਤ ਕਹਿੰਦੇ, ਅਤੇ ਜਦੋਂ ਸਾਰੇ ਏਥਨਸ ਦੇ ਅੰਦਰ ਰੌਲਾ ਪੈ ਗਿਆ ਨਾ ਕਿ ਬਈ ਇਹ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼ ਆਦਮੀ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼, ਸਭ ਤੋਂ ਜ਼ਿਆਦਾ ਅਕਲ ਵਾਲਾ, ਸਭ ਤੋਂ ਜ਼ਿਆਦਾ ਸਮਾਰਟ ਇੰਟਲੈਕਚੁਅਲ ਆਦਮੀ ਕੌਣ ਹੈ ਬਈ ਪੂਰੇ ਏਥਨਸ 'ਚ? ਸਾਰਿਆਂ ਨੇ ਕਿਹਾ ਸੁਕਰਾਤ ਹੈ ਬਈ, ਹੋਰ ਕੋਈ ਨਹੀਂ। ਸੁਕਰਾਤ ਤੱਕ ਗੱਲ ਪਹੁੰਚੀ ਕਿ ਹੈ ਮੈਂ, ਅਤੇ ਉਹ ਕਹਿੰਦੇ ਬਈ ਕਿ ਤੁਸੀਂ ਹੀ ਹੋ, ਤੁਸੀਂ ਤਾਂ ਕਾਇੰਡ ਆਫ ਰਾਜਨੇਤਾ ਹੋ, ਹਰ ਕਿਸੇ ਨੂੰ ਤੁਸੀਂ ਹੀ ਸਮਝਾਉਂਦੇ ਹੋ, ਸਹੀ ਕਿ ਨਹੀਂ? ਅਤੇ ਉਹ ਕਹਿੰਦਾ ਬਈ ਤੁਸੀਂ ਤਾਂ ਕਹਿ ਦਿੰਦੇ ਹੋ ਕਿ ਮੈਂ ਬਹੁਤ ਜ਼ਿਆਦਾ ਅਕਲ ਵਾਲਾ, ਪਰ ਮੈਂ ਜੇ ਤੁਸੀਂ ਮੈਨੂੰ ਪੁੱਛੋ ਕਿ ਮੈਂ ਵਾਈਜ਼ ਕਿਉਂ ਹਾਂ ਅਤੇ ਮੇਰਾ ਜਵਾਬ ਪਤਾ ਕੀ ਹੈ, ਉਹ ਕਹਿੰਦੇ ਹਾਂਜੀ ਦੱਸੋ ਤੁਸੀਂ ਕਿਉਂ ਵਾਈਜ਼ ਹੋ, ਕਿਸ ਤਰ੍ਹਾਂ ਤੁਸੀਂ ਇੰਨਾ ਕੁਛ ਜਾਣਦੇ ਹੋ? ਉਹ ਕਹਿੰਦੇ ਕਿਉਂਕਿ ਮੈਂ ਕੁਛ ਨਹੀਂ ਜਾਣਦਾ। ਦਾ ਆਰਟ ਆਫ ਨੋਇੰਗ ਨਥਿੰਗ, ਹਰ ਰੋਜ਼ ਕੁਛ ਨਵਾਂ ਹੋ ਰਿਹਾ। 5 ਸਾਲ ਦੇ 6 ਸਾਲ ਦੇ ਬੱਚੇ 6-7 ਕਰ ਰਹੇ, ਸਾਨੂੰ ਨਹੀਂ ਪਤਾ ਬਈ ਉਹ ਕਿਉਂ ਕਰ ਰਿਹਾ, ਪਰ ਇਹ ਦੁਨੀਆ ਹੁਣ ਉਹਨਾਂ ਦੀ ਹੈ, ਹੈ ਨਾ? ਨਵੀਂ ਜਨਰੇਸ਼ਨ ਦੀ ਦੁਨੀਆ, ਅਸੀਂ ਤਾਂ ਹੁਣ ਜਦੋਂ ਅਸੀਂ ਨਵੀਂ ਜਨਰੇਸ਼ਨ ਸੀਗੇ ਤਦ ਉਹ ਸਾਡੀ ਦੁਨੀਆ ਸੀ, ਹੁਣ ਨਵੀਂ ਜਨਰੇਸ਼ਨ ਦੀ ਦੁਨੀਆ ਹੁਣ ਉਹਨਾਂ ਦੀ ਹੈ, ਅਸੀਂ ਹਮ ਕਿਰਾਏਦਾਰ ਹੈ, ਜ਼ਿਆਦਾ ਮਕਾਨ ਨਹੀਂ ਹੈ ਹਮਾਰਾ ਯਹਾਂ ਪੇ, ਠੀਕ ਹੈ ਨੀ? ਸੋ ਐਵਰੀ ਡੇ ਇਜ਼ ਅ ਨਿਊ ਡੇ, ਹਮੇਸ਼ਾ ਕੁਛ ਨਾ ਕੁਛ ਨਵਾਂ ਹੀ ਸਿੱਖਣਾ ਪੈਂਦਾ ਹੈ ਬੰਦੇ ਨੂੰ। ਅਤੇ ਜੇ ਇਸ ਲੰਬੇ ਚੌੜੇ ਪ੍ਰੋਸੈਸ ਦੇ ਅੰਦਰ ਕੋਈ ਇੱਕ ਅੱਧੀ ਸਲਿਪ ਆਫ ਟੰਗ ਹੋ ਜਾਏ, ਕੋਈ ਮਿਸਮੈਚ ਜੁਰਾਬ ਹੋ ਜਾਏ, ਤਾਂ ਉਹਨੂੰ ਖੁਦ ਹੀ ਹੱਸ ਕੇ ਟਾਲ ਦੇਣਾ ਚਾਹੀਦਾ, ਕਿਉਂਕਿ ਐਟ ਦੀ ਐਂਡ ਆਫ ਦ ਡੇ ਵੀ ਆਰ ਆਲ ਹਿਊਮਨਸ। ਐਂਡ ਦੂਸਰਾ ਜੀ, ਇਹ ਉਹਨਾਂ ਲੋਕਾਂ ਵਾਸਤੇ ਜੋ ਬਹੁਤ ਨਰਵਸ ਰਹਿੰਦੇ ਆ, ਬਹੁਤ ਐਂਕਸ਼ੀਅਸ ਰਹਿੰਦੇ ਆ, ਉਹਨਾਂ ਨੂੰ ਪਤਾ ਕਿਸ ਤਰ੍ਹਾਂ ਰਹਿਣਾ ਚਾਹੀਦਾ? ਉਹਨਾਂ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਵੀ ਕਹਿ ਸਕਦੇ ਹਾਂ ਕਿ ਰਿਵਰਸ ਸਾਈਕੋਲੋਜੀ ਦਾ ਹਿੱਸਾ, ਰਿਵਰਸ ਪਰਸਪੈਕਟਿਵ ਦਾ ਹਿੱਸਾ, ਮੇਰਾ ਫੇਵਰੇਟ ਆ। ਇਹਦੇ ਅੰਦਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਬਈ ਕਿ ਲੈਟ ਸਪੋਜ਼ ਕੀ ਗੱਲ ਕਰੀਏ, ਲੈਟ ਸਪੋਜ਼ ਮੈਂ ਪਾਰਟੀ 'ਤੇ ਜਾ ਰਿਹਾ ਐਂਡ ਆਈ ਐਮ ਵੈਰੀ ਮੱਚ ਅੰਡਰ ਕੋਨਫੀਡੈਂਟ ਕਿ ਚਲੋ ਛੱਡੋ ਪਾਰਟੀ ਕਿਉਂ, ਲੈਟ ਸਪੋਜ਼ ਮੈਂ ਜਿੰਮ ਜਾ ਰਿਹਾ, ਮੈਂ ਪਹਿਲੀ ਵਾਰੀ ਜਿੰਮ ਜਾ ਰਿਹਾ। ਹੁਣ ਜਿੰਮ ਬੜਾ ਨਾ ਖਤਰਨਾਕ ਜਿਹਾ ਏਰੀਆ, ਮੈਨੂੰ ਖੁਦ ਨੂੰ ਕਈ ਵਾਰੀ ਬਹੁਤ ਕੰਪਲੈਕਸ ਹੁੰਦਾ, ਕਿਉਂਕਿ ਜੋ ਲੋਕ ਮੈਨੂੰ ਫਿਜ਼ੀਕਲੀ, ਜਿਨ੍ਹਾਂ ਨੇ ਨਹੀਂ ਦੇਖਿਆ, ਮੈਂ ਦੱਸ ਦੇਵਾਂ ਕਿ ਮੈਂ ਕਾਫੀ ਹੀ ਜ਼ਿਆਦਾ ਅਨਫਿਟ ਕਾਇੰਡ ਆਫ ਪਰਸਨ ਹਾਂ, ਹੈ ਨਾ? ਪਤਲੀਆਂ ਬਾਹਾਂ, ਲੰਬਾ ਕੱਦ, ਕੋਈ ਖਾਸ ਇਸ ਤਰ੍ਹਾਂ ਦੀ ਬੋਡੀ ਸ਼ੋਡੀ ਨਹੀਂ ਹੈ, ਹੈ ਨਾ? ਐਂਡ ਕਈ ਲੋਕ ਬਹੁਤ ਓਵਰਵੇਟ ਹੁੰਦੇ ਹੋਣਗੇ, ਹਰ ਤਰ੍ਹਾਂ ਦਾ ਬੰਦਾ। ਜਿਮ ਦੇ ਅੰਦਰ ਜਾਂਦੇ ਹੋ, ਤੁਸੀਂ ਵੇਖਦੇ ਹੋ ਬਈ ਕਿਆ ਬਾਤ ਹੈ, ਲੋਕਾਂ ਦੇ ਪੇਟ 'ਤੇ ਬਿਸਕਿਟ ਬਣੇ ਪਏ ਆ ਬਈ, ਮਤਲਬ ਉਹ ਕੇਐਸ ਮੱਖਣ ਦਾ ਕਿਹੜਾ ਗਾਣਾ ਸੀਗਾ, ਸੇਮ ਸਾਈਜ਼ ਆ ਨਹੀਂ ਪਤਲੋ ਤੇਰੇ ਲੱਕ 'ਤੇ ਜੱਟ ਦੇ ਡੋਲੇ ਦਾ, ਵੋਟ ਐਵਰ, ਕੇਐਸ ਮੱਖਣ ਜ਼ਿੰਦਾਬਾਦ। ਖੈਰ ਪੁਆਇੰਟ 'ਤੇ ਵਾਪਸ ਆਉਂਦੇ ਹੋਏ ਕਿ ਇਸ ਤਰ੍ਹਾਂ ਦੀ ਬੋਡੀ ਵਾਲੇ ਲੋਕ ਹੁੰਦੇ ਉੱਥੇ ਆਸੇ ਪਾਸੇ। ਹੁਣ ਹਰ ਕਿਸੇ ਦੇ ਮਾਇੰਡ 'ਚ ਆਏਗਾ ਯਾਰ ਇਹਦੇ ਸਾਈਡ 'ਤੇ ਜੇ ਮੈਂ ਸੈੱਟ ਲਗਾਉਣ ਲੱਗ ਪਿਆ ਨਾ, ਪਤਾ ਨਹੀਂ ਕੀ ਸੋਚੂਗਾ, ਮੈਂ ਸਹੀ ਲਾ ਰਿਹਾ ਕਿ ਨਹੀਂ, ਕਿੰਨਾ ਜ਼ਿਆਦਾ ਲੋਕ ਕੰਪਲੈਕਸ ਖਾਂਦੇ ਆ। ਲੈਟ ਸਪੋਜ਼ ਤੁਸੀਂ ਆਪਣੇ ਮਾਇੰਡ ਨੂੰ ਇਹ ਕਹੋ ਕਿ ਯਾਰ ਜਿਹੜਾ ਸਾਈਡ 'ਤੇ ਆ ਉਹਨੂੰ ਇਹ ਕਹਿ ਦਿੰਦੇ ਹਾਂ ਕਿ ਯੂ ਨੋ ਗ੍ਰੇਟ ਬੋਡੀ ਮੈਨ, ਕਿਆ ਬਾਤ ਆ, ਕੀ ਕਰਦੇ ਹੋ ਤੁਸੀਂ, ਕੰਪਲੀਮੈਂਟ ਪੀਪਲ, ਰਾਈਟ? ਕਿਸੇ ਪਾਰਟੀ ਫੰਕਸ਼ਨ 'ਤੇ ਗਏ ਹੋ, ਕਿਸੇ ਕਾਨਫਰੰਸ 'ਤੇ ਗਏ ਹੋ, ਕਿਸੇ ਆਫਿਸ ਸਪੇਸ ਦੇ ਅੰਦਰ ਹੈਗੇ ਹੋ, ਜਿੱਥੇ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਕਿ ਯਾਰ ਮੈਂ ਕਿੱਦਾਂ ਦਾ ਹੈਗਾ, ਮੈਂ ਕਿਤੇ ਘੱਟ ਤਾਂ ਨਹੀਂ ਹੈ ਇਹਨਾਂ ਲੋਕਾਂ ਸਾਹਮਣੇ, ਮੇਰੀ ਇੰਟੈਲੀਜੈਂਸ ਲੈਵਲ ਨੂੰ ਕਰ ਲਓ ਜਾਂ ਮੇਰੇ ਐਕਸੈਂਟ ਨੂੰ ਦੇਖ ਕੇ ਜਾਂ ਫਿਰ ਮੇਰੇ ਕੱਪੜਿਆਂ ਨੂੰ ਵੇਖ ਕੇ, ਕਿਸੇ ਵੀ ਬੇਸ 'ਤੇ ਮੈਂ ਕਿਤੇ ਘੱਟ ਤਾਂ ਨਹੀਂ ਹਾਂ, ਤਾਂ ਫਿਰ ਆਲਵੇਜ਼ ਗੋ ਬਿਯੋਂਡ ਦੈਟ ਐਂਡ ਟੈਲ ਦੈਮ ਕਿ ਹਾਊ ਕੈਨ ਆਈ ਹੈਲਪ ਯੂ, ਡੂ ਯੂ ਥਿੰਕ ਆਈ ਕੈਨ ਐਡ ਸਮ ਵੈਲਿਊ ਟੂ ਯੂ, ਕੋਈ ਚੀਜ਼ ਹੈ ਜੋ ਮੈਂ ਇੱਥੇ ਆ ਕੇ ਕਰਾ ਸਕਦਾ, ਕੋਈ ਇੱਧਰ ਹੀ ਚੀਜ਼ ਹੈ ਜਿਹਦੇ ਅੰਦਰ ਮੈਂ ਤੁਹਾਡੀ ਲਾਈਫ ਦੇ ਅੰਦਰ ਜੇ ਮੈਂ ਉਹ ਕਰ ਦੇਵਾਂ ਅੱਜ ਇਸ ਕਾਨਫਰੰਸ 'ਚ ਜਾਂ ਆਫਿਸ ਦੇ ਅੰਦਰ, ਤਾਂ ਉਹ ਤੁਹਾਡੀ ਲਾਈਫ ਦੇ ਅੰਦਰ ਈਜ਼ ਲਿਆਏਗਾ, ਇੱਕ ਇਜ਼ਾਫਾ ਲਿਆਏਗਾ ਤੁਹਾਡੀ ਆਫਿਸ ਲਾਈਫ ਦੇ ਅੰਦਰ ਜਾਂ ਫਿਰ ਅੱਜ ਦੇ ਇਸ ਇਵੈਂਟ ਦੇ ਅੰਦਰ। ਦਿਸ ਵਰਕਸ ਵੰਡਰ,
है ना, एंड थोड़े अंदर भी ना इस चीज़ का एक कॉन्फिडेंस बहुत चलता। अजकल सोशल मीडिया तो बहुत ट्रेंडिंग चल रहा है रिजेक्शन थ्योरी, हर रोज़ कितने एक ऐसी जगह पर जाओ तो ऐसी रिक्वेस्ट करो जिहड़ी थानू लगती कि थोड़ी यू नो आउट ऑफ ऑर्डिनरी है, एंड ना सुनो लोगों तो, मतलब जरूरी नहीं है लोग ना ही करन, पर रिजेक्शन थ्योरी का पॉइंट ही यह है कि आप अपने मन च इन्ने सारे दरवाजे लगाए होंगे है कि यूजली जो तुसी किसी को जाके किसी गल की हैल्प मंगो या फिर हैल्प ऑफर करो जवाब ज़्यादातर हाँ ही आता, दरवाज़ा बंद नहीं किया जाता, दरवाज़ा खोलिया जाता। इस करके अपने दिल के दरवाजे खोलें और टेंशन को बोलें बाय बाय गुड बाय टेक केयर। स्पॉटलाइट अपने ऊपर जो बिठाई हुई है वो कॉम्प्लेक्स ना खाओ, उन्हों को कि वाह भाई रज के मेरे ते लाइट पा, क्योंकि हम तो भाई जैसे हैं वैसे रहेंगे। दिस वॉज माई शो, दिस वॉज माई गलबात ऑन स्पॉटलाइट इफेक्ट। प्लीज़ अपना फीडबैक जरूर देना। हाँ थोड़ा क्या है ना, एक थोड़ा जा एक लीनियंसी भी रखना यार अपने भरा नाल, पता की है कभी कल्ले मैं शो इस तरह करता नहीं, सामने कोई बैठा नहीं तो कल्ले गलबात करते हुए पता नहीं कितना टाइम हो गया, हूँ 18 मिनट हो गया 22 मिनट हो गया, जिन्ने भी मिनट हो गए मतलब मज़ेदार मिनट हो गए, कोई निराले वाली गल नहीं है। तुसी जरूर दसना थोनू किधर लगा यह शो, जे थोनू वधिया लगा तो आप अंदर होर भी काफ़ी सारे इधर साइकोलॉजिकल तो फिलोसॉफिकल फैक्ट्स ने थ्यूरीज़ ने जी साइंटिफिकली बैक्ड ने तो उन्होंने आप डिस्कस कर सकते हैं। तुसी ऑब्वियसली थोनू पता सोशल मीडिया राही वैबसाइट राही तो जोड़ा अपना फोन नंबर है वो राही फीडबैक दे सकते हो उस शो वास्ते। तो जान तो पहला मेरा जड़ा लास्ट गाना मैं थानू सुनाऊंगा, मेरी बहुत पसंदीदा गज़ल तो ये पिछे एक कहानी भी है, वो कहानी भी दसूँगा तो थानू वो गज़ल भी सुनाऊंगा फिर मैं घर चला जाऊँगा, ठीक है ना। सो 1930s की गल है भाई, जदों बहुत ज़्यादा रौला पिया होया सी इंडिया के अंदर हिंदू मुस्लिम डिवाइड नू लेके, हिंदू मुस्लिम डिवाइड नू लेके बहुत ज़्यादा रौला पिया होया मुस्लिम लीग वालों भी इत्थे कांग्रेस वालों भी, तो उहदे उपर ना अकबर इलाहाबादी एक बहुत बहुत ही मकबूल पोएट होया लखनऊ के अंदर, उन्होंने कहा कि भाई सारे रल मिल के रहना चाहिए, डिविजन का कोई पॉइंट नहीं है, ये गोरे जिहड़े माइंड गेम खेल रहे कि ये दो पहाड़ करना चाहते साडे कि सारे इको है असी गंगा जमुना तहसीब जिन्हों कहते हैं, है ना। तो लोगों ने ना उन्होंने तंज कसता कि भाई तू आप तो मुसलमान होके शराब पीना है ना, तो तू सानू की दसेंगा कि क्या सही है क्या गलत है। उन्होंने बड़ा माइंड हो गया भाई, कहते अच्छा ये गल है, उन्होंने गज़ल लिखती भाई, वो गज़ल लिखी तो वो उस दौर च तो बहुत मशहूर हुई, पर कुछ साल बाद ना मेहदी हसन साहब उन्होंने गज़ल नू गाया, वो गाया तो वह मशहूर हुई काफ़ी, तो उस तो बाद उन्होंने उस गज़ल नू गाना बंद कर दिता, मतलब उन्हां कोल क्योंकि उन्होंने प्लेलिस्ट इन्नियां गज़लां सीगियां कि उहदी नी खासी वारी आती नहीं सी। तो उन्हां दा एक जूनियर होया, जूनियर नू आपां सब जानते हैं बहुत मशहूर गज़ल गायक गुलाम अली साहब, उन्होंने गज़ल नू गाया दोबारा, तो उन्हां दी परसनैलिटी दे नाल ते उन्हां दे हर शो दे अंदर वो गज़ल बहुत ज़्यादा मशहूर हो गई। पर उन्होंने पता वो गज़ल क्यों गाई, उन्होंने वो गज़ल इस करके गाई बई कि एक बारी मेहदी हसन साहब किसी बहुत ही तगड़ी कॉन्फ्रेंस च सीगे ते उन्होंने नहीं परवाह की उन्होंने उपर स्पॉटलाइट इफेक्ट है। सो मेहदी हसन साहब ने थोड़ी जी एक दो है ना ड्रिंक्स ज़्यादा ले लीतियाँ, सो थोड़े जे डगमगा गए, थोड़ा जहा डोल के बोलते रहे, थोड़ा जहा डोल के चले तो घर चले गए, तो काफ़ी लोगों ने उन्होंने उपर उन्हों की आलोचना की कि भाई इन्ने तगड़े आर्टिस्ट होंदे हुए तुसी किस तरह है ना शराब पी के कुछ भी कह सकते हो या फिर इन्नी शराब पी लो कि थानू अपना होश ही नहीं, तुसी कित्थे हो। तद यह गज़ल जो अकबर इलाहाबादी ने लिखी जो बाद चो बहुत ज़्यादा मकबूल की गुलाम अली साहब ने, हंगामा है क्यों बरपा, चोरी तो नहीं की है डाका तो नहीं डाला, चोरी तो नहीं की है, थोड़े नाल सांझे करदे आ ते थोड़े तो लैने आ विदा, सुनदे रहो हमेशा बने रहो साडे नाल ऑन रेडियो हां जी।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮਦਰਸ ਡੇ ਦੇ ਇਸ ਖਾਸ ਮੌਕੇ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਹਰ ਮਾਂ ਨੂੰ ਪਿਆਰ ਅਤੇ ਸਤਿਕਾਰ। ਅੱਜ ਦਾ ਦਿਨ ਹਰ ਉਸ ਮਾਂ ਦੇ ਨਾਮ ਜਿਹਦੇ ਪਿਆਰ ਦੀ ਛਾਂ ਥੱਲੇ ਜ਼ਿੰਦਗੀ ਖਿਲ ਉੱਠਦੀ ਹੈ। ਇੱਕ ਛੋਟੀ ਜਿਹੀ ਕਵਿਤਾ ਉਸ ਮਾਂ ਦੇ ਪਿਆਰ, ਮਿਹਨਤ ਅਤੇ ਦੁਆਵਾਂ ਦੇ ਸਮਰਪਿਤ ਮੇਰੇ ਸ਼ਾਇਨ ਵੱਲੋਂ। ਨਿੱਕੇ ਨਿੱਕੇ ਹੱਥ ਜਿਸ ਚੁੰਮਦੀ ਨਾ ਥੱਕੇ, ਤੇਰੇ ਪੈਰ ਥੱਲੇ ਲੱਗਣ ਪਹਿਲਾਂ ਆਪਣੇ ਹੱਥ ਰੱਖੇ, ਰੋਂਦਿਆਂ ਨੂੰ ਜਿਨੇ ਸਦਾ ਲਾਇਆ ਆਪਣੇ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੁਰਕੀਆਂ ਤੋੜ ਤੋੜ ਜਿਨੇ ਮੂੰਹ 'ਚ ਤੇਰੇ ਪਾਈ, ਉੱਠੀ ਜੋ ਤੇਰੇ ਨਾਲ ਜਦ ਰਾਤਾਂ ਤੂੰ ਨੀਂਦ ਗਵਾਈ, ਸੋ ਜਾਨਾ ਅੱਜ ਤੂੰ ਨਾ ਕਰਕੇ ਕੋਈ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੋਲੇਗੀ ਨਾ ਕਦੇ ਕੋਈ ਤਕਲੀਫ ਇਹ ਰੋਜ਼ ਜੜਦੀ, ਖੁਰ ਜਾਣ ਭਾਵੇਂ ਹੱਡ ਜਾਂ ਲੱਗੇ ਇਹਨੂੰ ਸਰਦੀ, ਬੁੱਕਲ ਦੇ ਵਿੱਚ ਲੈ ਕੇ ਤੈਨੂੰ ਦਏਗੀ ਸਦਾ ਹੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਦੇਖ ਕਿਹਦੇ ਅਸੀਸਾਂ ਦੇ ਹੱਥ ਤੇਰੇ ਵੱਲ, ਹਾਂ ਇੱਕ ਮਾਂ ਹੀ ਹੈ ਬਸ ਮਾਂ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਧੰਨਵਾਦ ਜੀ।

0: ਇਦਾਂ ਤੇ ਨਹੀਂ ਚੱਲਣਾ, ਬਦਲਣਾ
1: ਪੈਣਾ. ਸਭ ਠੀਕ ਹੈ ਭਰਾ,
0: ਕੀ ਕਰ ਰਿਹਾ ਯਾਰ? ਇਹ ਸਾਡੀ ਨਾ ਪਲੇ ਲਿਸਟ ਆ, ਠੀਕ ਹੈ, ਇਹ ਇਦਾਂ ਹੀ ਚੱਲਣੀ ਆ.
2: ਮੈਂ ਲਾਈਵ ਹੋ ਕੇ ਰੇਡੀਓ ਹਾਂਜੀ ਦੇ ਮੈਨੇਜਮੈਂਟ ਨੂੰ ਕਹਿਣਾ ਚਾਹੁੰਦਾ ਕਿ ਇਸ ਬੰਦੇ ਨੂੰ ਆਪਰੇਸ਼ਨ ਤੋਂ ਹਟਾਇਆ ਜਾਵੇ. ਕੁਛ ਵੀ ਚਲਾ ਰਿਹਾ,
0: ਆਪਣਾ ਆਪਰੇਸ਼ਨ ਕੀਤਾ,
2: ਇਹਦਾ ਆਪਣਾ ਆਪਰੇਸ਼ਨ ਦੀ ਲੋੜ ਆ. ਆਜਾ ਪੀਏ ਪਿਆ ਤੋਹੇ ਪਿਆਰ ਨੂੰ ਬੋਇਜ਼ ਮੀਟਅਪ ਦੇ ਐਪੀਸੋਡ ਤੇ.
0: ਤੇ ਕਿਉਂ ਪੀਆ ਪਿਆਰ ਨਹੀਂ ਦੇ ਸਕਦਾ ਬੋਇਜ਼ ਨੂੰ ਯਾਰ?
1: ਚਲੋ ਠੀਕ ਹੈ ਬਾਈ,
0: ਕਿਦਾਂ ਸਕਦਾ ਇਹ? ਕੋਈ ਦੀਨ ਧਰਮ ਥੋੜਾ ਵਾ,
2: ਬਨੀ ਜੀ ਥੋੜੇ ਬਜ਼ੁਰਗ ਹੋ ਗਏ ਨੇ,
1: ਪਤਾ ਨੀ ਕੀ ਪ੍ਰੋਬਲਮ ਹੋ ਗਈ ਹੈ
0: ਬਜ਼ੁਰਗ ਤੋਂ ਚੇਤਾ.
2: ਮੈਂ ਕਹਿੰਦਾ ਦੁਬਾਰਾ ਤੋਂ ਸਟਾਰਟ ਕਰਦੇ, ਮੈਂ ਤੈਨੂੰ ਇੱਕ ਹੋਰ ਮੌਕਾ ਦਿੰਦਾ.
0: ਮੈਨੂੰ ਮੌਕਾ ਦੋਗੇ?
2: ਮੈਂ ਦਿੰਦਾ ਇੱਕ ਹੋਰ ਮੌਕਾ.
0: ਮੈਨੂੰ ਦੂਜਾ ਮੌਕਾ ਮਿਲ ਗਿਆ ਜੀ, ਤੇ ਹੁਣ ਦੂਜੀ ਵਾਰੀ ਤੁਹਾਡੇ ਨਾਲ ਆਪਾਂ ਜੁੜਦੇ ਹਾਂ ਆਹ ਗਾਣੇ ਤੋਂ ਬਾਅਦ. ਤੁਸੀਂ ਸ਼ੁਰੂ ਕਰ ਚੁੱਕੇ ਹੋ ਸੁਣਨਾ
2: ਬੋਇਜ਼ ਮੀਟ Thank you.

0: ਦੇਖੀ
1: ਜੀ ਖਿਜੀ ਖਿਜੀ ਕਿਸੇ ਨੇ ਨੀ ਪਸੰਦ ਨਾ
2: ਸਹੀ ਗੱਲ
1: ਇੱਕ ਚੀਜ਼ ਮੈਂ ਵੇਖੀ
2: ਹਾਂ
1: ਪੀਂਦੇ ਨੇ ਰਹਿਣਾ ਖਿਜੇ ਹੀ ਆ
2: ਸਹੀ ਗੱਲ
1: ਇਹ ਮਰਜ਼ੀ ਹੋ ਜਾਣਾ
2: ਇਹ ਫੈਕਟ ਆ ਬਈ ਇਹ ਇਨਸਾਨੀ ਦਸਤੂਰ ਆ ਬਈ ਕਿ ਇਹ ਹੋਣਾ ਹੀ ਹੋਣਾ
1: ਮਤਲਬ ਖਿੱਚਣਾ ਵਿੱਚ ਹੀ ਆ ਖੂਨ 'ਚ ਆ
2: ਇਹ ਖੂਨ 'ਚ ਆ ਇਹ ਆਦਤ 'ਚ ਆ
1: ਚਲੋ ਪਰ ਇਹ
2: ਤਾਂ ਸ਼ੁਕਰ ਆ ਦੁਨੀਆਂ 'ਤੇ ਬੋਇਜ਼ ਹੈ
1: ਪਰ ਹਰ ਇੱਕ ਨੂੰ ਲੱਗਦਾ ਕਿ ਮੈਂ ਨਹੀਂ ਖਿੱਚਦਾ
2: ਵੈਸੇ ਗੱਲ ਸਹੀ ਆ ਆਪਾਂ ਵੀ ਜੈਂਡਰ ਵਾਈਜ਼ ਕਿਉਂ ਕਰਦੇ ਪਏ ਹਾਂ ਹਰ ਬੰਦੇ ਨੂੰ ਲੱਗਦਾ ਬਈ ਮੈਂ ਤਾਂ ਬਹੁਤ ਰੌਣਕੀ ਹਾਂ ਬਈ ਮੈਂ ਬੜਾ ਚਿੱਲ
1: ਮੈਂ ਨਹੀਂ ਕਦੀ ਖਿੱਚਿਆ
2: ਮੈਂ ਤਾਂ ਖਿੱਚਦਾ ਹੀ ਨਹੀਂ ਕਿਸੇ ਇਹ
1: ਖਿੱਚਦਾ ਹਮੇਸ਼ਾ
2: ਹਾਂ ਇਹ ਮਾੜੀ ਟਿੱਚਰ ਕਰ ਦਿਓ ਬਾਅਦ ਚ ਭਾਜੀ ਯਾਰ ਕੋਈ ਤਰੀਕਾ ਗੱਲ ਕਰਨ ਦਾ ਵਿਰਜੇ ਏਦਾਂ ਤਾਂ ਨਹੀਂ ਕਿਹਾ ਸੀ
1: ਤੁਸੀਂ ਤੇ ਕੋਈ ਫੋਟੋ ਵੀਡੀਓ ਵੇਖ ਕੇ ਖਿੱਚ ਜਾਂਦੇ ਹੋ ਉਹ ਕੱਲ ਸ਼ਾਮ ਜੀ ਦਾ ਸਮਾਂ ਸੀ
2: ਅੱਛਾ
1: ਜ਼ਿਆਦਾ ਹਨੇਰਾ ਨਹੀਂ ਹੋਇਆ ਹਲੇ
2: ਕਿਉਂਕਿ
1: ਹਨੇਰੇ ਚ ਮੈਨੂੰ ਅਕਸਰ ਥੋੜਾ ਡਰ ਆਉਣ ਲੱਗ ਪੈਂਦਾ
2: ਵੈਰੀ ਗੁੱਡ
1: ਹਾਂਜੀ ਜਦੋਂ ਸੂਰਜ ਥੋੜਾ ਜਿਹਾ ਥੱਲੇ ਜਾਂਦਾ ਤੇ ਉਧਰੋਂ ਤਾਰੇ ਨਿਕਲਣੇ ਸ਼ੁਰੂ
2: ਹੁੰਦੇ ਚੰਦਰ ਮਾਮਾ ਬਾਹਰ ਆਤਾ ਹੈ
1: ਹਾਂਜੀ
2: ਹਾਂਜੀ
1: ਲਾ ਲਓ ਵੀ ਉਹ ਜਦੋਂ ਹਲੇ ਰਾਹ ਚ ਹੁੰਦੇ ਨੇ ਹਲੇ ਪਹੁੰਚ
2: ਟਵਾਈਲਾਈਟ ਟਵਾਈਲਾਈਟ ਟਾਈਪਸ ਕਹ ਲਓ
1: ਹਾਂਜੀ ਹਾਂਜੀ ਟਾਇਲਟ ਨਹੀਂ
2: ਟਾਇਲਟ ਟਵਾਈਲਾਈਟ ਟਵਾਈਲਾਈਟ
1: ਹਾਂ ਲਾਈਟ ਇਹ ਵਾਲੀ ਮੈਂ ਟਾਇਲਟ ਸਮਝ ਗਿਆ
2: ਸ਼ਾਮ ਦਾ ਸਮਾਂ
1: ਹਾਂਜੀ ਸ਼ਾਮ ਦਾ ਸਮਾਂ ਹੁੰਦਾ ਨਾ ਫਿਰ ਮੈਨੂੰ ਡਰ ਲੱਗਣ ਲੱਗ ਪੈਂਦਾ ਹਨੇਰੇ ਦੇ ਵਿੱਚ
2: ਓਕੇ
1: ਤੇ ਕੱਲ ਫਿਰ ਮੈਂ ਜਦੋਂ ਸਮਝ ਜਾਂਦਾ ਹੁਣ ਵੀ ਹੁਣ ਟਵਿਸਟ ਹੋਣ ਵਾਲਾ ਡੇ ਦੇ ਵਿੱਚ ਦਿਨ ਤੋਂ ਰਾਤ ਹੋਣ ਵਾਲੀ ਹੈ ਤੇ ਹੁਣ ਮੈਂ ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲਾਂ ਮੈਂ ਹਾਂ ਵੀ ਕਿਤੇ ਬਾਹਰ ਨਾ ਰਵਾਂ
2: ਅੱਛਾ
1: ਹਨੇਰੇ ਦੇ ਵਿੱਚ ਕਿਉਂਕਿ ਉਹ ਅਕਸਰ ਹੀ ਫਿਰ ਮੈਨੂੰ ਭੈੜੇ ਭੈੜੇ ਜੇ ਖਿਆਲ ਆਉਣੇ ਲੱਗ ਪੈਂਦੇ ਵੀ ਆਹ ਹੋ ਗਿਆ ਹਨੇਰੇ ਚ ਹਨਾ ਆਹ ਹੋ ਜਾਊ
2: ਸਹੀ ਚ
1: ਹਾਂ ਯਾਦ ਹੈ ਤੁਹਾਨੂੰ ਨੀ ਕਦੀ ਏਦਾਂ ਆਇਆ ਕਦੀ ਵੀ ਨੀ ਹੋਇਆ
2: ਨੈਵਰ
1: ਮਤਲਬ ਤੁਸੀਂ ਜਿੰਨਾ ਮਰਜ਼ੀ ਹਨੇਰਾ ਹੋਵੇ ਇਕੱਲੇ ਖਲੋਤੇ ਹੋਵੋ ਤੇ ਕਦੀ ਨਹੀਂ ਆਇਆ
2: ਨਹੀਂ ਨਹੀਂ ਨਹੀਂ ਮੈਨੂੰ ਨੀ ਕਦੀ ਇਸ਼ੂ ਹੁੰਦਾ ਫੋਬੀਆ ਸ਼ਾਇਦ ਹੋਰ ਕਿਸੇ ਚੀਜ਼ ਦਾ ਮੈਨੂੰ ਮੇਰੇ ਖਿਆਲ ਨਾਲ ਹਾਈਟ ਦਾ ਹੈ ਮੇਬੀ ਮੈਂ ਕਹਿ ਸਕਦਾ
1: ਅੱਛਾ ਉਹ ਜਿਹੜੀ ਦਾ ਫੋਬੀਆ ਮਤਲਬ ਸਭ ਤੋਂ ਉੱਤੇ ਜਦੋਂ
2: ਸ਼ਾਲ ਚੁਲ ਮਾਰ ਪਰ ਫਿਰ ਇਦਾਂ ਸਕਾਈ ਡਾਈਵਿੰਗ ਵੀ ਕੀਤੀ ਤਦ ਤਾਂ ਕੁਝ ਫੀਲ ਨਹੀਂ ਹੋਇਆ ਹਾਂ ਬਹੁਤ ਮਜ਼ੇਦਾਰ
1: ਜਿਹੜੇ ਜਿਹੜਾ ਜਿਹੜਾ ਪਕਾਨਾ ਜਿਹਾ ਹੁੰਦਾ ਤੇ ਉਹਦੇ ਵਿੱਚ ਦੋ ਜਣੇ ਬੈਠੇ ਚਾਰ
2: ਨਹੀਂ ਉਹ ਨਹੀਂ ਉਹ ਪਤਾ ਨਹੀਂ ਮੈਨੂੰ ਲੱਗਦਾ ਥੋੜਾ ਬੋਰਿੰਗ
1: ਕਹਿੰਦੇ ਕਿ ਬਲੂਨ 에ਅਰ
2: ਹੌਟ 에ਅਰ ਬਲੂਨ
1: ਹੌਟ 에ਅਰ
2: ਉਹ ਮੈਨੂੰ ਲੱਗਦਾ ਥੋੜਾ ਐਕਸਪੀਰੀਅੰਸ ਇਹਨਾਂ ਮਜ਼ੇਦਾਰ ਨਹੀਂ ਹੋਏਗਾ ਪਰ ਇਹ ਤਾਂ ਯਾਰ ਸਕਾਈ ਡਾਈਵਿੰਗ ਜ਼ਰੂਰ ਕਰਨੀ ਚਾਹੀਦੀ ਹੈ ਜੇ ਤੁਹਾਡੇ ਵਿੱਚੋਂ ਕਿਸੇ ਨੇ ਨਹੀਂ ਕੀਤੀ ਹੈ ਡੂ ਇਟ
1: ਯੂ ਰეკਮੈਂਡ
2: ਆਈ ਰეკਮੈਂਡ
1: ਜੇ ਕਿਸੇ ਨੂੰ ਪਾਣੀ ਤੋਂ ਡਰ ਹੋਵੇ ਮਤਲਬ ਫੋਬੀਆ
2: ਮਤਲਬ ਹਰ ਚੀਜ਼ ਦਾ ਤਾਂ ਮਤਲਬ ਫੋਬੀਆ ਤਾਂ ਆਪਣਾ ਕੱਢਣਾ ਹੀ ਚਾਹੀਦਾ ਅਲਟੀਮੇਟਲੀ ਮਨ ਜੀਤੇ ਜਗ ਜੀਤ ਹਨਾ ਉਹ ਤਾਂ ਜ਼ਰੂਰੀ ਹੈ
1: ਨਹੀਂ ਵੈਸੇ ਵੀ ਹੈਗਾ ਵੀ ਕੱਢਣਾ ਚਾਹੀਦਾ ਪਰ ਜੇ ਜ਼ਿਆਦਾ ਕਰ ਲਓ ਨਾ ਕਿਸੇ ਨਾਲ ਧੱਕਾ ਤੇ ਉਹ ਵਿਚਾਰੇ
2: ਹਾਂ ਨਹੀਂ ਉਹ ਤਾਂ ਹੈ ਮਤਲਬ ਸਹਿੰਦਾ ਸਹਿੰਦਾ ਕੰਮ ਜ਼ਰੂਰੀ ਹੈ
1: ਉਹ ਅਸੀਂ ਕਿਤੇ ਘੁੰਮਣ ਗਏ ਹਾਂ ਥੋੜਾ ਟਾਈਮ ਪਹਿਲਾਂ ਮਤਲਬ ਮੈਂ ਨਹੀਂ ਘੁੰਮਣ ਗਿਆ ਸੀ
2: ਅੱਛਾ
1: ਕੋਈ ਯਾਰ ਦੋਸਤੀ ਆਪਣਾ ਵੀਰ ਭਰਾ
2: ਹਾਂਜੀ
1: ਅਸੀਂ ਤਾਂ ਚਲੋ ਸੁੱਖ ਨਾਲ ਗਏ ਨੀ ਹਾਲੇ ਤੱਕ ਘੁੰਮਣ ਪਰ ਗਾਂ ਸੋਚਦੇ ਵੀ ਕਦੀ ਕਿਤੇ
2: ਕਹੀਂ ਤਾਂ ਜਾਏਂਗੇ
1: ਹਾਂਜੀ ਕੋਈ ਕਦੀ ਮੌਕਾ ਮਿਲੂਗਾ ਤੇ ਜ਼ਰੂਰ ਜਾਵਾਂਗੇ ਮੌਕਾ ਤਾਂ ਆਪ ਹੀ ਬਣਾਉਣਾ ਪਰ ਬਣਾਵਾਂਗੇ ਕਦੀ ਜਾਵਾਂਗੇ ਪਰ ਉਹ ਗਿਆ ਸੀ ਤੇ ਉਹ ਜਿੱਦਾਂ ਦੋ ਤਿੰਨ ਇਕੱਠੇ ਫੈਮਿਲੀਜ਼ ਨਹੀਂ ਮਤਲਬ ਕਹਿ ਲਓ ਵੀ ਗਰੁੱਪਸ
2: ਸੀ
1: ਹਾਂ ਗਰੁੱਪਸ ਪਹਿਲਾਂ ਹੁੰਦੇ ਨਾ ਫਿਰ ਬਾਅਦ 'ਚ ਫੈਮਿਲੀਜ਼ ਬਣਦੀਆਂ ਤੇ ਉਹ ਦੋ ਤਿੰਨ ਗਰੁੱਪਸ ਗਏ ਤੇ ਉਹ ਦੂਜੇ ਨੂੰ ਕਿਤੇ ਫੋਬੀਆ ਸੀ ਪਾਣੀ ਤੋਂ ਤੇ ਉਹ ਜਿਹੜੀ ਉਹ ਚਲਾਈ ਦੀ ਨੀ ਸਕੂਟਰੀ ਜੀ ਪਾਣੀ ਦੇ ਵਿੱਚ
2: ਜੈਟਸਕੀ ਜੈਟਸਕੀ
1: ਜੈਟਸਕੀ ਕਹਿੰਦੇ ਆ
2: ਜੈਟਸਕੀ
1: ਤੇ ਉਹ ਉਹਨਾਂ ਨੇ ਚਲਾਈ ਸੀ ਆਈਲੈਂਡ ਸੀ ਜਿੱਦਾਂ ਟਾਈਪ ਆਫ
2: ਕਿੱਥੇ ਇੱਥੇ ਆਸਟ੍ਰੇਲੀਆ 'ਚ ਜੀ
1: ਨਹੀਂ ਨਹੀਂ ਨਹੀਂ ਆਊਟਸਾਈਡ ਹੀ ਕਿਤੇ ਜਗ੍ਹਾ ਦਾ ਨਾਂ ਔਖਾ ਜਿਹਾ ਕੰਟਰੀ ਦਾ ਕੋਈ ਹੁਣ ਮੈਨੂੰ ਨਾਂ ਨਹੀਂ ਚੇਤੇ ਤੇ ਉੱਥੇ ਗਏ ਤੇ ਉੱਥੇ ਉਹ ਆਉਂਦਾ ਵੀ ਅਸੀਂ ਇੱਕ ਜੈਟਸਕੀ ਲੈ ਲਈ ਦੂਜਿਆਂ ਨੇ ਦੂਜੀ ਲੈ ਲਈ ਦੋ ਦੋ ਜਾਣੇ ਇੱਕ ਦੇ ਬੈਠੇ ਤੇ ਉਹਦਾ ਜਿਹੜਾ ਦੂਜਾ ਪਾਰਟਨਰ ਸੀ ਦੂਜੇ ਗਰੁੱਪ ਦਾ ਉਹਨੂੰ ਫੋਬੀਆ ਸੀ ਪਾਣੀ ਤੋਂ ਮਤਲਬ ਉਹਨੂੰ ਨਾਈਸ ਨਹੀਂ ਲੱਗਦਾ ਸੀ ਤੇ ਉਹ ਆਉਂਦੇ ਅਸੀਂ ਧੱਕੇ ਨਾਲ ਉਹਨੂੰ ਕਿਹਾ ਵੀ ਚੱਲ ਚੱਲ ਚੱਲ ਚੱਲ ਤੂੰ ਛੇਤੀ ਬਹਿ ਤੂੰ ਬਹਿ ਤੇ ਸਹੀ ਕੁਝ ਵੀ ਤਿੰਨ ਜਾਣੇ ਤੇ ਫਿਰ ਤੈਨੂੰ ਕਿਹੜੀ ਪ੍ਰੋਬਲਮ ਹੈ ਹਨਾ ਤੂੰ ਸਾਡਾ ਸਾਥ ਨਹੀਂ ਦੇਗੀ ਤੂੰ ਕੱਲੀ ਰਹੇਗੀ ਇੱਥੇ ਜੇ ਉਹ ਆਉਂਦਾ ਸੀ
2: ਪੂਰਾ ਪੰਪ ਚਕਾ ਦਿੱਤਾ
1: ਉਹ ਹੁੰਦੇ ਨਾ ਜਦੋਂ ਮੰਨ ਲਓ ਕੋਈ ਚਾਰ ਬੰਦੇ ਇਕੱਠੇ ਹੋਏ ਆ ਕੋਈ ਮੀਟਅਪ ਹੋਂਡਿਆ ਜਾਂ ਇਕੱਲੇ ਬੋਇਜ਼ ਦਾ ਜਾਂ ਮਿਕਸ ਮੀਟਅਪ ਹੋਂਡਿਆ ਤੇ ਉਹਦੇ ਵਿੱਚ ਜਦੋਂ ਦੋ ਮਿੰਟ ਇੱਕੋ ਗੱਲ ਨੂੰ ਤੁਸੀਂ ਪ੍ਰੈਸ਼ਰ ਪਾ ਦਿਓ ਨਾ
2: ਹਾਂ ਉਹ ਬੰਦੇ ਨੂੰ ਬੇਸਿਕਲੀ ਉਹ ਸੁਨੀਲ ਸ਼ੈਟੀ ਬਣਾ ਦੇਣਾ ਬਾਰਡਰ ਫਿਲਮ ਵਾਲਾ ਕੇ ਬਸ ਤੂੰ ਹੀ ਤੂੰ
1: ਬਸ ਬਸ ਤੇਰੇ ਬਿਨਾਂ ਤੇ ਜਾਇਆ ਨਹੀਂ ਜਾਣਾ ਸਾਡੇ ਕੋ ਤੂੰ ਮਤਲਬ ਆਉਣਾ ਹੀ ਆਉਣਾ ਤੇ ਉਹ ਵਿਚਾਰੀ ਨਾਲ ਬਹਿ ਗਈ ਕਿਤੇ ਪਿੱਛੇ ਤੇ ਉਹਨੇ ਭਜਾ ਤੀ ਬੁਰੀ ਜੈਟਸਕੀ 100 ਦੇ ਉਹਨਾਂ ਕਦੇ ਪਹਿਲਾਂ ਚਲਾਈ ਚ ਲਈ ਹੋਣੀ ਤੇ ਉਹ ਜਦੋਂ ਆਉ ਵਿਚਾਰੀ ਕਿਤੇ ਉਦੋਂ ਹੀ ਰੋਬੀ ਜਦੋਂ ਜੈਟਸਕੀ ਰੋਈ
2: ਇਹ ਸਮੁੰਦਰ ਮੇਰੇ ਆਂਸੂ ਨੇ ਭਰਾ ਹੈ
1: ਤੇ ਉਹ ਕਿਤੇ ਗਏ 300-400 ਮੀਟਰ ਪੂਰੀ ਦੂਰ ਜਾ ਕੇ ਤੇ ਮੁੜ ਕੇ ਜਦੋਂ ਉਹਨੇ ਪਿੱਛੇ ਵੇਖਿਆ ਤੇ ਉਹ ਮਤਲਬ ਰੋਂਡੀ ਹਨਾ ਨਾ ਉਹਦਾ ਹੂਣ ਨਿਕਲੇ ਇੱਥੋਂ ਤੱਕ ਕਿ ਰੋਣ ਦੀ ਆਵਾਜ਼ ਵੀ ਨਹੀਂ ਕਹਿੰਦਾ ਉਹ ਆਉਂਦੀ
2: ਪਲੈਨ
1: ਫਿਰ ਉਹ ਖਤਮ ਹੋ ਗਿਆ ਉੱਥੇ ਮੁੜ ਕੇ ਉਹਨਾਂ ਨੂੰ ਵਾਪਸ ਆਉਣਾ ਪਿਆ ਤੇ ਉਹ ਆਂਦੇ ਵੀ ਨਹੀਂ ਯਾਰ ਅਸੀਂ ਧੱਕਾ ਕਰ ਬੈਠੇ ਸੋ ਇਹ ਚੀਜ਼ ਨੋਟ ਗੁੱਡ ਕਿ ਤੁਸੀਂ ਉਹ ਕਰਦੇ ਹੋ, ਪਰ ਹਾਂ ਮੈਂ ਜਿਹੜੀ
2: ਹਾਂ ਮਤਲਬ ਨਹੀਂ ਉਹ ਤਾਂ ਹੈ ਹੀ ਹੈ, ਮਤਲਬ ਸਮਝ ਕਿਸੇ ਨੂੰ ਬੁਖਾਰ ਹੈ ਪੈਰਾਸੀਟਾਮੋਲ ਵਾਲਾ, ਉਹਨੂੰ ਅਸੀਂ ਐਵੇਂ ਬਹੁਤ ਹੀ ਐਂਟੀਬਾਇਓਟਿਕਾਂ ਵੀ ਦੇ ਦੋਗੇ ਤਾਂ ਉਹਨੇ ਹੋਰ ਖਰਾਬੀ ਕਰਨੀ ਹੈ, ਕੋਈ ਫਾਇਦਾ ਨਹੀਂ ਕਰਨਾ
1: ਹੈ ਨਾ,
2: ਉਹ ਤਾਂ ਗੱਲ ਜਾਇਜ਼ ਹੈ। ਪਰ ਫਿਰ ਵੀ ਮਤਲਬ ਇੱਕ ਇਨ ਜਨਰਲ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਆਪਣੇ ਮਨ 'ਚ ਕੋਈ ਫੋਬੀਆ ਜਾਂ ਡਰ ਹੁੰਦਾ ਤਾਂ ਮਤਲਬ 90% ਉਹ ਚੀਜ਼ਾਂ ਦਾ ਕੋਈ ਰਿਐਲਿਟੀ 'ਚ ਕੋਈ ਇੱਦਾਂ ਦੀ ਅਸੀਂ ਭਰਮ ਭਾਈ ਬਣਾਇਆ ਹੁੰਦਾ ਆਪਣੇ ਮਨ 'ਚ, ਇੱਦਾਂ ਦਾ ਕੁਛ ਹੁੰਦਾ ਨਹੀਂ ਹੈ। ਪੰਗਾ ਲੈ ਕੇ ਦੇਖ ਲੈਣਾ ਚਾਹੀਦਾ, ਯੂ ਲਿਵ ਓਨਲੀ ਵਾਂਸ,
1: ਹਰ ਚੀਜ਼ ਕਰਕੇ ਵੇਖ ਲੈਣੀ ਕਿਉਂਕਿ ਫਿਰ ਤੁਸੀਂ ਜਿੱਦਾਂ ਦਾ ਮੰਨ ਲਓ ਤੁਸੀਂ ਤੁਹਾਡੇ ਮਨ 'ਚ ਫੋਬੀਆ ਆ ਉੱਦਾਂ ਦੇ ਤੁਸੀਂ ਕੰਮ ਵੀ ਜਿਹੜੇ ਉਹ ਅਵੋਇਡ ਕਰਦੇ ਹੋ।
2: ਹੁਣ
1: ਜੇ ਮੈਂ ਕਹਾਂ ਵੀ ਬੰਦੇ ਨੂੰ ਕਿਸੇ ਨੂੰ ਹਨੇਰੇ ਤੋਂ ਡਰ ਲੱਗਦਾ ਤੇ ਉਹ ਫਿਰ ਰਾਤ ਦਾ ਵੇਖੋ ਕੰਮ ਵੀ ਨਹੀਂ ਕਰਦਾ,
2: ਰਾਤ
1: ਉਹ ਨਾਈਟ ਸ਼ਿਫਟ ਵੀ ਨਹੀਂ ਕਰੂਗਾ,
2: ਰਾਤ ਨਿਕਲਣਾ ਵੀ ਨਹੀਂ, ਬੰਦੇ ਨੂੰ ਘਬਰਾਹਟ ਹੁੰਦੀ ਹੈ।
1: ਹਾਂ, ਕੰਫਰਟੇਬਲ ਨਹੀਂ ਹੁੰਦਾ ਬੰਦਾ ਵੀ ਆਪਣੇ ਆਪ ਦੇ ਵਿੱਚ ਹੁੰਦਾ ਰਹਿੰਦਾ ਕਿ ਨਹੀਂ ਮੈਂ ਆਹ ਨਹੀਂ ਕਰ ਸਕਦਾ। ਤੇ ਇੱਦਾਂ ਹੀ ਮੈਂ ਜਦੋਂ ਆਇਆ ਨਾ ਹੁਣ ਦੱਸਦਾ ਤੁਹਾਨੂੰ ਵੀ ਮੈਨੂੰ ਜਿਹੜਾ ਮੈਂ ਦਿਨ ਟਵਿਸਟ ਦੀ ਗੱਲ, ਦਿਨ ਤੋਂ ਜਿਹੜੀ ਰਾਤ ਹੁੰਦੀ ਆ
2: ਇਰਸ਼ਾਦ,
1: ਜਦੋਂ ਮੈਂ ਨਵਾਂ ਨਵਾਂ ਆਇਆ ਹੈ ਤੇ ਪਹਿਲਾਂ ਮੈਨੂੰ ਕਹਿੰਦੇ ਵੀ ਤੂੰ ਨਾ ਕਾਰ ਵਾਸ਼ ਤੇ ਕੰਮ ਕਰ ਲੱਭ ਲਾ, ਹਨਾ ਤੂੰ ਕਾਰ ਵਾਸ਼ ਕਰ ਲਾ ਤੇ ਆਪਾਂ ਨੂੰ ਤੇ ਵੇਖੋ ਸੋਨਾ ਹੀ ਉਦੋਂ ਕੁਝ ਵੀ ਹੋ ਜੇ ਤੇ ਸਾਰਾ ਕੁਛ ਇੱਕ ਹੀ ਬਰਾਬਰ ਹੀ ਹੈਗਾ, ਡਨ ਡਨ ਡਨ ਸ਼ੁਰੂ ਕਰ ਸ਼ੁਰੂ ਕਰਾਓ ਛੇਤੀ ਸ਼ੁਰੂ ਕਰਾਓ, ਹਨਾ ਤੇ ਉੱਥੇ ਜਾ ਕੇ ਤੇ ਤੁਸੀਂ ਵੇਖਿਆ ਪਤਾ ਨੀ ਤੁਸੀਂ ਕਾਰ ਵਾਸ਼ ਤੇ ਕੀਤਾ ਕਿ ਨਹੀਂ ਕੰਮ, ਪਰ ਜਦੋਂ ਗੱਡੀ ਧੋਣ ਗਏ ਉਦਾਂ ਕਾਰ ਵਾਸ਼ ਤੇ ਤੇ ਉਹ ਟਾਇਰ ਜਿਹੜੇ ਹੁੰਦੇ ਆ ਤੇ ਉਹਨਾਂ ਦੇ ਉੱਤੇ ਟਾਇਰ ਸ਼ਾਈਨਰ ਨੀ ਮਾਰਦੇ, ਹਾਂ
2: ਸ਼ਾਈਨਰ ਜਿਹਾ ਮਾਰਦੇ ਆ,
1: ਉਹ ਹੁੰਦਾ ਇੱਕ ਫੋਮ ਜੀ ਹੁੰਦੀ ਆ ਤੇ ਉਹ ਟਾਇਰ
2: ਸਪੰਜ ਨਾਲ ਕਰਦੇ
1: ਆ, ਹਾਂ ਹਾਂ ਮਤਲਬ ਉਹ ਵੀਲ ਤੇ ਨਹੀਂ ਲੱਗਣਾ ਚਾਹੀਦਾ, ਟੱਚ ਨਹੀਂ ਹੋਣਾ ਚਾਹੀਦਾ।
2: ਅੱਛਾ ਇਹ ਨਹੀਂ ਮੈਨੂੰ, ਇਹ ਇੰਟਰਨਲ ਗਿਆਨ ਨਹੀਂ ਸੀ ਮੈਨੂੰ, ਵੇਖੋ ਉਸਤਾਦਾਂ ਨੂੰ ਪਤਾ ਹੁੰਦਾ,
1: ਅੱਛਾ ਜੇ ਟਾਇਰ ਚੈਨ ਲਾਇਆ ਨਹੀਂ ਤਾਂ ਤੁਹਾਨੂੰ ਕਿੱਥੇ ਪਤਾ ਹੋਊਗਾ, ਫਿਰ ਉਹ ਟਾਇਰ ਸ਼ਾਈਨ ਦੀ ਨਾ ਬੜੀ ਉਹਦੇ ਵਿੱਚ ਹੁੰਦਾ ਵੀ ਧਿਆਨ ਰੱਖਣੀਆਂ ਚੀਜ਼ਾਂ,
2: ਓਕੇ
1: ਇੱਕ ਤੇ ਉਹ ਜ਼ਿਆਦਾ ਨਹੀਂ ਲੱਗਣਾ ਚਾਹੀਦਾ ਟਾਇਰ ਤੇ, ਘੱਟ ਵੀ ਨਹੀਂ ਰਹਿਣਾ ਚਾਹੀਦਾ, ਜੇ ਘੱਟ ਰਹਿ ਗਿਆ ਤੇ ਤੀਜੇ ਦੋ ਟਾਇਰ ਚਮਕੀ ਜਾਣੇ
2: ਆ, ਅਗਲੇ
1: ਦੋ ਟਾਇਰ ਤੇ ਚਮਕ।
2: ਅੱਛਾ ਇਹ ਮੈਂ ਵੇਖਿਆ ਕਿਉਂਕਿ ਮੇਰੇ ਬੜੇ ਕਲੋਜ਼ ਨੇ ਇੱਕ ਹੈਗੇ ਆ ਇੱਥੇ ਕਾਰ ਵਾਸ਼ ਦਾ ਚਲਾਉਂਦੇ, ਉਹ ਵੀ ਮੈਨੂੰ ਦੱਸਦੇ ਸੀ ਕਿ ਜ਼ਿਆਦਾਤਰ
1: ਕਾਰ ਵਾਸ਼,
2: ਹਾਂ ਉਹਨਾਂ ਦਾ ਮਸਲਾ ਬੇਸਿਕਲੀ ਇੱਥੋਂ ਹੀ ਉੱਠਦਾ ਜਦੋਂ ਵੀ ਉੱਠਦਾ ਕਿ ਟਾਇਰ ਨੂੰ ਕਸਟਮਰ ਦੇਖ ਕੇ ਯੂਜਲੀ ਕਹਿ ਦਿੰਦਾ ਕਿ ਇਟਸ ਨੋਟ ਵੈਲ ਕਲੀਨਡ ਜਾਂ ਫਿਰ ਇਟਸ,
1: ਹਾਂ ਕਿਉਂਕਿ ਉਹ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਵੇਖਣੀ ਉੱਥੇ ਸ਼ੁਰੂ ਹੁੰਦੀ
2: ਜਾਂਦੇ ਨਾ, ਹਾਫ ਵੀਲ ਦੇ ਉੱਪਰ ਮੇਨ ਹੁੰਦੀ ਨਿਗਾ,
1: ਸੜਕ ਤੇ ਘੁੰਮਣਾ ਗੋਲ ਗੋਲ ਗੋਲ ਤੇ ਫਿਰ ਉਹ ਜਾਣਾ ਹੀ ਆ ਜਦੋਂ ਇੰਨੇ ਮਹਿੰਗੇ ਵੀਲ ਪਾਏ ਹੋਣ।
2: ਅੱਛਾ ਯਾਰ ਇਹ ਵੀ ਕਈਆਂ ਨੂੰ ਸ਼ੌਂਕ ਬਹੁਤ ਹੁੰਦਾ ਹਨਾ ਗੱਡੀਆਂ ਚਮਕਾ ਕੇ ਰੱਖਣੀ, ਸਾਫ਼ ਰੱਖਣੀ, ਮੈਨੂੰ ਤਾਂ ਟਾਈਮ ਨਹੀਂ ਲੱਗਦਾ, ਸਮਾਂ ਨਹੀਂ ਲੱਗਦਾ ਮੈਨੂੰ, ਜਦ ਤੱਕ ਇਸ ਤਰ੍ਹਾਂ ਨਾ ਹੋ ਜਾਣਾ ਕਿ ਘਰ ਦੇ ਵੇਖ ਕੇ ਕਹਿਣ ਕਿ ਤੂੰ ਡਿਜ਼ਰਵ ਵੀ ਕਰਦਾ ਕਾਰ ਦੇ ਅੰਦਰ ਬਹਿਣਾ, ਤਦ ਤੱਕ ਮੈਂ ਸਫਾਈ ਨਹੀਂ ਕਰ ਪਾਉਂਦਾ। ਤੇਰਾ ਕੀ ਸੀਨ ਆ?
1: ਮਤਲਬ ਮੈਂ ਮਤਲਬ ਇਹ ਨੀ ਵੀ ਵੈਰੀ ਓਫਨ,
2: ਪਰ ਜਨਰਲ ਹਾਈਜੀਨ ਮੇਨਟੇਨ ਰੱਖਦਾ ਤੂੰ ਕਾਰ ਦੇ ਅੰਦਰ,
1: ਜਨਰਲ ਤੇ ਰੱਖਣੀ ਪੈਂਦੀ, ਮਤਲਬ ਮੈਂ ਮੋਟਾ ਮੋਟਾ ਗੰਦ ਨੀ ਪੈਣ ਦਿੰਦਾ,
2: ਮੋਟਾ ਮੋਟਾ
1: ਜਿਹੜੇ ਨਿੱਕੇ ਮੋਟੇ ਪਾਰਟੀਕਲਸ,
2: ਹਾਂ ਪਾਰਟੀਕਲਸ
1: ਉਹ ਰਹਿ
2: ਜਿਹੜੇ ਵੀ, ਬਸ ਪਾਰਟੀਕਲਸ ਪਾਰਟੀਕਲਸ ਵਾਲਾ ਬੜੀ ਪ੍ਰੋਬਲਮ ਹੈ ਯਾਰ। ਅੱਛਾ ਕਾਰ ਦੇ ਅੰਦਰ ਹੁਣ ਰੱਖਣਾ ਵੀ ਕਿੰਨਾ ਕੁਛ ਪੈਂਦਾ ਹਨਾ, ਹੁਣ ਵਾਈਪ ਹੋਣੀ ਚਾਹੀਦੀ ਹੈ। ਅੱਛਾ ਇਹ ਜ਼ਰੂਰੀ ਚੀਜ਼ਾਂ ਨੇ ਵੈਸੇ ਹਨਾ, ਹੋਣੀਆਂ ਚਾਹੀਦੀਆਂ, ਯੂ ਸ਼ੁੱਡ ਹੈਵ ਵਾਈਪ
1: ਟੂ ਬੀ ਨੋਟਿਡ
2: ਹਨਾ, ਯੂ ਸ਼ੁੱਡ ਹੈਵ ਆਪਣਾ ਸੈਨੇਟਾਈਜ਼ਰ, ਇਹ ਦੋ ਚੀਜ਼ਾਂ ਤਾਂ ਪੱਕੀਆਂ
1: ਨੇ, ਸਭ ਤੋਂ ਪਹਿਲਾਂ ਤੇ ਫੋਨ ਵਾਲੀ ਤਾਰ,
2: ਹਾਂ ਉਹ ਤਾਰ ਹਾਂ ਉਹ ਤਾਂ ਪ੍ਰੋਵਾਈਡਡ ਆ,
1: ਪਰ ਜੇ ਕੋ ਦੂਜੀ ਗੱਡੀ ਜਿਹੜੀ ਉਹ ਵਾਇਰਲੈਸ ਉਹ ਚਲੋ ਗੱਲ ਲੱਗ ਗਿਆ,
2: ਪਰ ਉਹ ਇੰਨਾ ਵਧੀਆ ਚਾਰਜ ਨਹੀਂ ਕਰਦਾ ਵੈਸੇ,
1: ਮੈਂ ਵੀ ਲਾ ਕੇ ਵੇਖਿਆ ਫੋਨ ਗਰਮ ਵੱਧ ਕਰ ਦਿੰਦਾ,
2: ਉਹ ਬਸ ਉਹਨਾਂ ਨੇ ਖਾਨਾ ਪੂਰਤੀ ਕੀਤੀ ਕਿ ਹਾਂਜੀ ਦੇਖੋ ਅਸੀਂ ਪਾ ਦਿੱਤਾ, ਤੁਸੀਂ ਖੁਸ਼ ਹੋ ਜਾਓ ਆਪਣੇ ਲੈਵਲ ਤੇ,
1: ਹਾਂ ਮਤਲਬ ਐਵੇਂ ਬਸ ਵੀ ਇੱਕ ਉਹ ਮਨ ਦੀ ਉਹ ਹੁੰਦੀ ਨਾ ਵੀ ਮੇਰੇ ਕੋਲ ਆ ਵੀ ਹੈਗਾ।
2: ਪਰ ਚੱਲ ਤੂੰ ਮੈਨੂੰ ਇਹ ਦੱਸਿਆ ਕਿ ਕਾਰ ਵਾਸ਼ ਤੋਂ ਮੈਨੂੰ ਸਭ ਤੋਂ ਵੀਅਰਡ ਕੰਮ ਦੱਸ, ਵੀਅਰਡ ਕੰਮ ਮਤਲਬ ਤੂੰ ਇਸ ਤਰ੍ਹਾਂ ਦਾ ਕੰਮ ਜਦੋਂ ਤੂੰ ਕਿਹਾ ਕਿ ਯਾਰ ਅੱਛਾ ਇਹ ਵੀ ਕੰਮ ਹੁੰਦਾ, ਇਹਦੇ ਪੈਸੇ ਵੀ ਬਣਦੇ ਆ,
1: ਤੁਹਾਨੂੰ ਉਹ ਤੇ ਦੱਸਣ ਲੱਗਾ ਵਾ ਫਿਰ ਆਪਣੀ ਗੱਲ ਵਿੱਚ, ਕਿਉਂਕਿ ਮੀਟਅਪ ਹੁੰਦਾ ਤੇ ਬੋਇਜ਼ ਦਾ ਮੀਟਅਪ ਇਦਾਂ ਦਾ ਹੀ ਹੁੰਦਾ ਵਾ ਕਿ ਇਹਨਾਂ ਨੇ ਕੋਈ ਗੱਲ ਇੱਦਾਂ ਦੀ ਕਰਨੀ ਹੁੰਦੀ ਤੇ ਮੁੜ ਕੇ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਹੋ ਨਿਬੜਦੀਆਂ ਉਹ ਮੀਟਅਪ ਦੇ ਉੱਤੋਂ। ਤੇ ਉਹ ਗੱਲ ਜਿਹੜੀ ਮੈਂ ਸ਼ੁਰੂ ਕੀਤੀ ਉਹ ਇਹ ਕਿ ਕਾਰ ਵਾਸ਼ ਜਿਹੜਾ ਉਹ ਪਹਿਲਾਂ ਹੀ ਹੈ ਨਾ, ਉਹ ਵੇਖੋ ਪਹਿਲੀ ਚੀਜ਼ ਜਿਹੜੀ ਉਹ ਤੁਸੀਂ ਸਕਿੱਪ ਨਹੀਂ ਕਰ ਸਕਦੇ, ਫਿਰ ਉਸ ਤੋਂ ਅੱਗੇ ਜੇ ਮੈਂ ਤੁਹਾਨੂੰ ਦੱਸਾਂ ਕੰਮ ਇੱਦਾਂ ਦਾ ਤੇ ਉਹ ਹੈਗਾ ਸੀ ਸਿਕਿਉਰਟੀ ਦੀ ਨਾਈਟ ਸ਼ਿਫਟ ਹੈ ਹਨਾ, ਫਿਰ ਚਲੋ ਟਾਈਮ ਲੰਘਿਆ ਤੇ ਬੰਦੇ ਨੇ ਸਿਕਿਉਰਟੀ ਦਾ ਲਾਇਸੈਂਸ ਲੂਸੈਂਸ ਬਣਾਇਆ ਜੋ ਵੀ ਸੀ, ਤੇ ਉਹ ਨਾਈਟ ਸ਼ਿਫਟ ਸੀਗੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਨੇਰਾ ਜਦੋਂ ਹੋ ਜਾਂਦਾ ਸੀ ਤੇ ਫਿਰ ਆਪਣਾ ਹੁੰਦਾ ਕਿ ਚਲੋ ਅੰਦਰ ਚਲੋ, ਹੁਣ ਸਾਰੇ ਇਹ ਨਾ ਸਮਝੀ ਜਾਓ ਵੀ ਸਾਨੂੰ ਹਨੇਰੇ ਤੋਂ ਡਰ ਲੱਗਦਾ, ਮਤਲਬ ਹੁਣ ਹਟ ਗਿਆ ਵਾ
2: ਪਤਾ ਲੱਗਿਆ ਸਾਨੂੰ, ਬਲਕਿ ਫਿਰਦਾ ਪਰ ਰਾਤ ਨੂੰ ਐਵੇਂ ਕੰਬਲ ਕੁੰਬਲ ਲਾਇਆ ਤੇ ਸੁੱਟਣ ਨੂੰ ਏਦਾਂ ਨੀ ਹੋਣ ਦਊਗਾ ਮੈਂ, ਨੋ ਨੋ ਨੋ ਨੋ ਨੋ ਨੋ ਨੋ
1: ਕੰਬਲ ਕੰਬਲ ਗੁੱਟ ਵੀ ਬੜੀ ਜਲਦੀ ਹੁੰਦੀ ਨਾ,
2: ਗਿਆਰਵੀਂ ਵਾਰੀ ਬੜਾ ਕੰਮ ਪੁੱਠਾ ਸੀ,
1: ਜਦੋਂ ਇੱਥੇ ਰਹੇ ਆ ਨਾ ਸਟੂਡੈਂਟ ਲਾਈਫ ਦੇ ਇਕੱਠੇ,
2: ਅੱਛਾ
1: ਮੀਟ ਅਪ ਜਦੋਂ ਬੋਇਜ਼ ਦੇ ਹੁੰਦੇ ਸੀ ਜਾਂ ਰਹਿੰਦੇ ਵੀ ਚਲੋ ਬੋਇਜ਼ ਹੀ ਆ ਤੇ ਰੋਜ਼ ਕੋਈ ਨਾ ਕੋਈ ਕੰਬਲ ਕੋਟ ਜਾਂਦਾ
2: ਕੋਈ ਨਾ ਕੋਈ ਹੈ ਨਾ
1: ਵਿਚਾਰਾ ਸ਼ਿਕਾਰ ਹੋ ਜਾਂਦਾ ਕੱਪੜੇ ਬਦਲਦੇ ਹੋਣਾ ਤੇ ਹਾਲੇ ਉਹਨੇ ਮਤਲਬ ਲਾਈ ਲਾਉਣ ਲੱਗਣਾ ਟੀ ਸ਼ਰਟ ਜਾਂ ਲਾਈ ਹੋਣੀ ਤੇ ਜਾ ਕੇ ਕੰਬਲ ਪਾ ਦੇਣਾ
2: ਬਸ ਅਸੀਂ ਅਸੀਂ ਸਕੂਲ ਤਾਂ ਬਲੇਜ਼ਰ ਦਾ ਤਾਂ ਬੜਾ ਆਹ ਸਰਦੀਆਂ ਆਉਣੀਆਂ ਤੇ ਰਿਸੈਸ ਦੇ ਅੰਦਰ ਜਿਹੜੇ ਸਾਡੇ ਪੀਟੀ ਪੂਟੀ ਵਾਲੇ ਸਰ ਹੁੰਦੇ ਸੀ ਪਤਾ ਹੀ ਇਹ ਹੁਣ ਬਿਪਤਾ ਪੈ ਗਈ ਆ ਕਿ ਵੱਖਰੇ ਵੱਖਰੇ 10-12 ਗਰੁੱਪ ਫਿਰਦੇ ਹੋਣੇ ਇੱਕ ਦੂਸਰੇ ਦੇ ਉੱਪਰ ਕੋਟ ਪਾ ਕੇ ਕਿਤਾਬਾਂ ਚੜ੍ਹਨ ਉਹ ਪੱਕੀ ਗੱਲ ਉਹ ਕਹਿੰਦੇ ਹੋਣੇ ਮੈਡਮਾਂ ਨੂੰ ਕਿ ਆਹ ਪ੍ਰਿੰਸੀਪਲ ਨੂੰ ਕਹਿੰਦੇ ਹੋਣੇ ਕਿ ਬਾਈ ਆਹ 3-4 ਮਹੀਨੇ ਜਿਹੜੇ ਆ ਨਾ ਜਦ ਤੱਕ ਕੋਟ ਪਵਾਉਣਾ ਤੁਸੀਂ ਐਟਲੀਸਟ ਸਾਡੀ ਸੈਲਰੀ ਥੋੜ੍ਹੀ ਵੱਧ ਹੋਣੀ ਚਾਹੀਦੀ ਆ
1: ਪਰ ਵੇਖ ਲਓ ਆਪਣੇ ਉਹ ਵੀ ਬੰਦੇ ਜਿਹੜੀ ਔਰਗਨਾਈਜੇਸ਼ਨ ਹੋ ਗਈ ਸਕੂਲ ਦੀ ਜਾਂ ਜਿਹੜੇ ਉਹ ਪ੍ਰਿੰਸੀਪਲ ਉਹ ਵੀ ਕਿੱਦਾਂ ਦੇ ਹੈ ਨਾ ਕਿ ਹੁਣ ਇੱਥੇ ਜਿਹੜੇ ਸਕੂਲਾਂ 'ਚ ਕੋਟ ਲੱਗਾ ਵਾ ਉਹ ਇਹ ਥੋੜ੍ਹਾ ਵੀ ਤੁਸੀਂ ਸਿਆਲ 'ਚ ਪਾਉਣਾ ਜਾਂ ਗਰਮੀ 'ਚ ਪਾਉਣਾ ਹੁਣ ਕੋਟ ਪਾਉਣਾ ਤਾਂ ਪਾਉਣਾ ਆ ਭਾਵੇਂ ਜਿਹੜਾ ਮਰਜ਼ੀ ਟਾਈਮ ਹੋਵੇ ਉੱਥੇ ਇੱਦਾਂ ਦਾ ਹਿਸਾਬ ਤਾਂ ਵੀ ਕੋਟ ਵੀ ਤੁਸੀਂ ਇਹੋ 3 ਮਹੀਨੇ ਪਾ ਸਕਦੇ ਹੋ ਬਾਏ ਤੁਸੀਂ ਦੂਜੇ ਕੱਪੜੇ ਪਾਓ ਅਤੇ ਉਹ ਕੋਟ ਵੀ ਵੇਖੋ ਏਡੇ ਕੰਬਲ ਅਰਗੇ ਕੋਟ ਮਤਲਬ ਕੋਈ ਇਹ ਨਹੀਂ ਵੀ ਵਧੀਆ ਕੱਪੜੇ ਦਾ ਹੋ ਜਾਵੇ ਵੀ ਜਿਹੜਾ
2: ਜਿਹੜੇ ਕੱਪੜੇ ਦਾ ਹੁੰਦਾ
1: ਮਤਲਬ ਏਡਾ ਮੋਟਾ ਕੋਟ ਤੇ ਉਹ ਚੁੱਕਣ ਲੱਗਿਆ ਜੇ ਨਹੀਂ ਪਾਉਣਾ ਤੇ ਚੁੱਕਣ ਲੱਗਿਆ ਵੀ ਬੜਾ ਭਾਰ ਹੁੰਦਾ ਹੁੰਦਾ
2: ਪਰ ਤੂੰ ਆਪਣੇ
1: ਵੀ ਵਧੀਆ
2: ਹੁੰਦੀ ਪੁਆਇੰਟ ਤੇ ਵਾਪਸ ਜਿੱਥੇ ਤੁਸੀਂ ਸੀਗੇ ਤੁਸੀਂ ਟਾਇਰ ਨੂੰ ਸ਼ਾਈਨ ਕਰ ਰਹੇ ਸੀ ਫਿਰ
1: ਉਹ ਟਾਇਰ ਨੂੰ ਮੈਂ ਸ਼ਾਈਨ ਕੀਤਾ
2: ਯੈਸ ਯੈਸ ਯੈਸ
1: ਟਾਇਰ ਸ਼ਾਈਨ ਕਰਕੇ ਗੱਡੀ ਚਮਕਾਈ ਚਲੋ ਥੋੜਾ ਉਹਦੇ ਵਿੱਚ ਵਾਧਾ ਹੁੰਦਾ ਜਿੱਦਾਂ ਉਹਦੇ ਵਿੱਚ ਵੀ ਬੜੇ ਸਟੇਜਿਸ ਹੁੰਦੀਆਂ ਨੇ
2: ਅੱਛਾ ਪ੍ਰੋਮੋਸ਼ਨ ਦੇ
1: ਬਹੁਤ ਜ਼ਿਆਦਾ ਉਹਦੇ ਵਿੱਚ ਤੇ ਮੈਨੂੰ ਲੱਗਦਾ ਉਨੀ ਪ੍ਰੋਮੋਸ਼ਨ ਤੇ ਕੌਂਸਲ ਚ ਨਹੀਂ ਹੁੰਦੀ ਉਹਦੇ ਵਿੱਚ ਬੜੀਆਂ ਸਟੇਜਿਸ ਹੁਣ ਜੇ ਮੈਂ ਕੱਲੀ ਕੱਲੀ ਸਟੇਜ ਗਡਾਉਣ ਲੱਗਾ ਨਾ ਫਿਰ ਇੱਕ ਆਪਣਾ ਮੀਟਅਪ ਤੇ ਸਟੇਜਿਸ ਚ ਜਾਊਗਾ
2: ਨਹੀਂ ਇਹ ਨਹੀਂ ਕਰਨਾ
1: ਪਰ ਉਹਦੇ ਓਵਰਆਲ ਕੀ ਉੱਥੋਂ ਜਦੋਂ ਤੁਸੀਂ ਪੌੜੀ ਪੌੜੀ ਪੌੜੀ ਪੌੜੀ ਚੜ੍ਹ ਕੇ ਤੇ ਫਿਰ ਸਭ ਤੋਂ ਉੱਤੇ ਮੈਨੇਜਰ ਦੀ ਤੁਹਾਡੀ ਉਹ ਆ ਜਾਂਦੀ ਹੈ ਨਾ ਤੁਹਾਡਾ ਆਪਣਾ ਨਹੀਂ ਕਾਰਵਾਈ ਫਿਰ ਤੁਸੀਂ ਮੈਨੇਜਰ ਹੀ ਹੋ ਫਿਰ ਉੱਥੋਂ ਮੈਂ ਉਹ ਚੀਜ਼ ਛੱਡ ਕੇ ਨਾ ਤੇ ਫਿਰ ਉਹਦੇ ਦਰਮਿਆਨ ਜਿਹੜਾ ਸਕਿਉਰਟੀ ਦੇ ਲਾਇਸੈਂਸ ਬਣਾਇਆ ਸੀ ਤੇ ਜੇ ਸਕਿਉਰਟੀ ਦੇ ਲਾਇਸੈਂਸ ਦੇ ਵਿੱਚ ਜਿਹੜਾ ਕੰਮ ਸੀ ਨਾ ਉਹ ਪਤਾ ਨਹੀਂ ਲੱਕੀ ਕਹਿ ਲਓ ਜਾਂ ਤੁੱਕਾ ਕਹਿ ਲਓ ਤੇ ਉਹ ਰਾਤ ਨੂੰ ਜਿਹੜਾ ਪਹਿਲੀ ਸ਼ਿਫਟ ਹੀ ਇਹ ਮਿਲ ਗਈ ਵੀ ਰਾਤ ਦੀ ਉਹ ਕਰਨੀ ਤੁਸੀਂ ਕੋਈ ਸਾਈਟ ਹੀ
2: ਪੈਟਰੋਲਿੰਗ ਵਗੈਰਾ ਹੈ
1: ਹਾਂ ਪੈਟਰੋਲਿੰਗ ਇੱਕ ਹੁੰਦੀ ਫੁੱਟ ਪੈਟਰੋਲ ਇੱਕ ਹੁੰਦਾ ਵੀ ਦੂਜੀ ਕਾਰ ਪੈਟਰੋਲਿੰਗ ਵਗੈਰਾ ਤੇ ਆਪਾਂ ਨੂੰ ਫੁੱਟ ਪੈਟਰੋਲ ਜਿਹੜੀ ਉਹ ਸਭ ਤੋਂ ਪਹਿਲੀ ਸ਼ਿਫਟ ਰਾਤ ਦੀ ਮਿਲ ਗਈ ਕਿ ਤੁਸੀਂ ਆਹ ਰਾਤ ਨੂੰ ਆਹ ਸਾਈਡ ਦੇ ਬਾਹਰ ਬਹਿਣਾ ਤੇ ਇੱਥੇ ਤੁਸੀਂ ਬਸ ਇਹ ਵੇਖਣਾ ਵੀ ਕੋਈ ਬੰਦਾ ਨਾ ਆਵੇ ਤੇ ਕੇਅਰ ਕਰਨੀ ਬਸ ਹੈ ਨਾ ਤੇ ਆਪਾਂ ਨੂੰ ਤਾਂ ਇਹੀ ਵੀ ਠੀਕ ਹੈ ਵੀ ਕੇਅਰ ਹੀ ਕਰਨੀ ਆ ਮੈਨੂੰ ਤਾਂ ਇਹੀ ਗਾ ਕਿ ਆਸਟ੍ਰੇਲੀਆ 'ਚ ਕਿੰਨੇ ਰਾਤ ਨੂੰ ਇੱਦਾਂ ਆਉਣਾ ਵਾ ਵੀ ਹੈ ਨਾ ਇੱਥੇ ਕਿਹੜਾ ਕੁਛ ਹੁੰਦਾ ਨੋਰਮਲ ਹੀ ਆ ਸਾਰਾ ਕੁਛ ਤੁਸੀਂ ਆਪਣਾ ਜਾਣਾ ਤਾਂ ਐਵੇਂ ਖਲੋਂਦੇ ਹੀ ਪੈਸੇ ਆ ਮੈਂ ਸੋਚਾਂ ਵੀ ਯਾਰ ਕੰਮ ਤੇ ਕੋਈ ਤੇ ਹੋਊਗਾ ਵੀ ਇਹ ਮੈਨੂੰ ਕਹਿਣ ਡਿਆ ਵੀ ਤੂੰ ਬਸ ਉੱਥੇ ਇਹੋ ਟੇਕ ਕੇਅਰ ਕਰਨਾ ਮੈਂ ਆਉਣਾ ਤੇ ਕਿਸੇ ਨੇ ਵੀ ਨਹੀਂ ਆ ਤੇ ਫਿਰ ਚਲੋ ਬਾਅਦ ਜਦੋਂ ਪਹੁੰਚੇ ਉੱਥੇ ਤੇ ਉਹ ਪਹਿਲੇ ਦਿਨ ਹੀ ਸੁਖਨਾ ਉੱਥੇ ਮਿਸ ਹੈਪਨਿੰਗ
2: ਹੋ ਗਿਆ
1: ਪਹਿਲੇ ਦਿਨ ਹੀ ਉੱਥੇ 2-3 ਵੀਰ ਆ ਗਏ ਜਿਹੜਾ ਟੌਪ ਫਿਲਾ ਕਰਨ ਵਾਲੇ ਦਾ ਗਾਣਾ ਨੀ ਤੁਸੀਂ ਵੀਡੀਓ ਵੇਖੀ ਉਹਦੀ ਉਹਦੇ ਪਹਿਲੇ 5-7 ਸੈਕਿੰਡ ਦੇ ਵਿੱਚ ਉਹ ਬੰਦੇ ਜੀ ਨਹੀਂ ਆਉਂਦੇ
2: ਬਸ ਤੇਰੇ ਕੋਲ ਟੌਪ ਫਿਲਾ ਆ ਗਏ ਮੇਰੇ ਕਦਮ ਜਹਾਂ ਪੜੇ ਸਜਦੇ ਕੀ ਯਾਰ ਪੰਗਾ ਪੈ ਗਿਆ
1: ਫਿਰ ਰਾਤ ਨੂੰ ਟੌਪ ਫਿਲਾ ਆ ਗਿਆ ਤੇ ਮੈਨੂੰ ਲੱਗਿਆ ਵੀ ਸ਼ਾਇਦ ਉਹ ਵੀਰ ਹੀ ਆਪਣਾ ਆ ਗਿਆ ਵਾ ਜਿਹਨੇ ਸਾਨੂੰ ਕੰਮ ਤੇ ਭੇਜਿਆ ਵਾ ਵੀ ਜਾਓ ਤੁਸੀਂ ਮੈਂ ਉਦਾਂ ਵੇਖਣ ਮੁੱਖਣ ਆਏ ਹੋਣੇ ਆ ਵੀ ਸਹੀ ਕਰਨ ਵੀ ਡੇ ਆ ਕਿ ਐਵੇਂ ਟਾਈਮ ਪਾਸ ਸੀਗਾ ਪਰ ਕੁਝ ਵੀ ਨਹੀਂ ਉਹ ਆ ਕੇ ਤੇ ਉਹ ਜਿਹੜਾ ਬੂਹਾ ਜਿਹਾ ਸੀ ਉਹਨਾਂ ਦੀ ਉਹ ਕੋਈ ਹੈਗਾ ਸੀ ਸੈਂਟਰ ਹੀ ਕੋਈ ਜਿੱਦਾਂ ਮੰਨ ਲਓ ਕਿਸੇ ਦੀ ਇਨਫੋਰਮੇਸ਼ਨ ਸੈਂਟਰ ਹੀ ਕੋਈ ਉਹਦਾ ਆ ਕੇ ਉਹਨਾਂ ਨੇ ਬੂਹਾ ਬਾਇਆ ਜਾਂ ਖੋਲਿਆ ਤੇ ਮੈਂ ਉਧਰ ਨੂੰ ਤੁਰ ਪਿਆ
2: ਨਹੀਂ ਠੀਕ ਹੈ ਬਾਈ
1: ਹੈ ਨਾ ਮੈਂ ਕਿਹਾ ਤੁਸੀਂ ਕਰੋ ਕੋਈ ਗੱਲ ਨੀ
2: ਹਾਂ ਤੁਸੀਂ ਕਰੋ ਮੈਂ ਦੇਖਦਾ ਮੈਂ
1: ਵੇਖੋ ਮੈਂ ਐਵੇਂ ਵਿੱਚ
2: ਭਾਈ ਚਾਹ ਪਾਣੀ ਦੀ ਲੋੜ ਹੋਵੇ ਦੱਸੋ
1: ਮੈਂ ਐਂ ਉਹਨੂੰ ਤੁਰਿਆ ਵੀ ਜਿੱਦਾਂ ਮੈਂ ਵੀ ਬਸ ਵੀ ਐਵੇਂ ਬੋਗ ਹੀ ਕਰਨ ਦਿਆਂ ਮੈਂ ਉਹਨਾਂ ਨੂੰ ਇਹ ਦੱਸਿਆ ਹੀ ਨੀ ਵੀ ਮੈਂ ਇੱਥੇ ਸਿਕਿਉਰਿਟੀ ਆ ਜਾਂ ਮੇਰਾ ਮੈਂ ਮੈਂ ਹੁਣ ਮੂੰਹ ਕੀਤਾ ਪਤਾ ਤੇ ਮੈਨੂੰ ਲੱਗ ਗਿਆ ਸਾਰੀ ਕਹਾਣੀ ਵੀ ਆ ਗਏ ਹੁਣ ਕੰਮ ਗਲਤ ਹੋਣ ਵਾਲਾ ਮੈਂ ਉੱਧਰ ਨੂੰ ਮੂੰਹ ਕਰਕੇ ਮੈਂ ਤੁਰ ਪਿਆ ਆਪਣੇ ਉੱਧਰ ਨੂੰ ਮੈਂ ਤੁਰਦਾ ਤੁਰਦਾ ਤੁਰਦਾ ਵਾਹਵਾ ਹੀ ਅੱਗੇ ਚਲ ਗਿਆ ਮੈਂ ਨੀ ਪਿੱਛੇ ਮੁੜ ਕੇ ਵੇਖਿਆ ਮੁੜ ਕੇ ਜਿੰਨਾ ਚਿਰ ਨੂੰ ਮੈਂ ਤੇ ਉੱਧਰ ਨੂੰ ਹੀ ਮੁੜ ਕੇ ਆਪਣੀ ਮੁੰਡੇ ਕਿਸੇ ਨੂੰ ਫੋਨ ਕੀਤਾ ਵੀ ਯਾਰ ਮੈਨੂੰ ਇੱਥੋਂ ਲੈ ਜਾਏਗਾ ਉਦੋਂ ਬੱਸ ਬੁਸ ਤੇ ਹੀ ਜਾਈਦਾ ਸੀ ਚਲੋ ਉਹ ਆਇਆ ਉੱਧਰ ਮੈਨੂੰ ਪਿਕ ਮੈਂ ਉੱਧਰ ਦੀ ਉੱਧਰ ਹੀ ਗੱਲ
2: ਅੱਛਾ ਓ ਵੈਰੀ ਗੁੱਡ ਇਹ ਤੂੰ ਇਹ ਗੱਲ ਤੂੰ ਪੂਰੀ ਕੀਤੀ ਕਹਿੰਦਾ ਨਾ ਮੈਂ ਕੰਮ ਸ਼ੁਰੂ ਕੀਤਾ ਫਿਰ ਮੈਂ ਇਤਨਾ ਅੱਗੇ ਵੱਧ ਗਿਆ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਤੂੰ ਵਾਕੇ ਪਿੱਛੇ ਮੁੜ ਕੇ ਨੀ ਦੇਖਾ,
1: ਸੱਚੀ ਪਿੱਛੇ ਮੁੜ ਕੇ ਵੇਖਣਾ ਹੈ ਹੀ ਨੀ ਯਾਰ ਉੱਥੇ, ਹੁਣ ਕੌਣ ਆਪਣੇ ਮਤਲਬ ਤੁਸੀਂ ਵੇਖੋ ਵੀ ਤੁਹਾਡੇ ਪਿੱਛੇ ਕੁਛ,
2: ਪਰ ਇੱਕ ਸਿਕਿਉਰਿਟੀ ਦਾ ਦੇਖ ਲਾ, ਚੱਲ ਇੱਦਾਂ ਦੀ ਤਾਂ ਓਬਵੀਅਸ ਜੀ ਗੱਲ ਹੈ, ਸਿਕਿਉਰਿਟੀ ਚ ਵੀ ਕਹਿੰਦੇ ਹੀ ਹੈ ਨਾ ਪਹਿਲੇ ਆਪਣੀ ਸੇਫਟੀ, ਹਾਂ ਪਰ ਇਹ ਨੀ ਕਹਿੰਦੇ ਕਿ ਬਾਈ ਕੰਮ ਹੀ ਛੱਡ ਜਾਓ, ਪਰ ਹਾਂ ਪਰ ਮੈਂ ਸਭ ਤੋਂ ਵੇਅਰਡ ਪਤਾ ਮੈਂ ਕਿਹੜੀ ਸੁਣੀ ਹੈ ਸਿਕਿਉਰਿਟੀ ਦੇ ਅੰਦਰ, ਅੱਜ ਤੋਂ 3-4 ਸਾਲ ਪਹਿਲਾਂ ਇੱਥੇ ਇੱਕ ਹਾਲੀਵੁੱਡ ਮੂਵੀ ਦੀ ਹੋਈ ਸੀ ਸ਼ੂਟਿੰਗ।
1: ਅੱਛਾ ਜੀ,
2: ਸੇਂਟ ਕਿਲਡਾ,
1: ਠੀਕ ਹੈ, ਤੁਸੀਂ ਹਿੱਸਾ ਤੇ ਨਹੀਂ ਉਹਦੇ?
2: ਨਹੀਂ ਮੈਂ ਨਹੀਂ ਸੀਗਾ,
1: ਤੇ ਰੱਬ ਕਰੇ ਅਗਲੀ ਕੋਈ ਹੋਵੇ,
2: ਹਾਂ ਕੀ ਪਤਾ,
1: ਤੇ ਤੁਸੀਂ ਉਹਦੇ ਵਿੱਚ ਐਜ਼ ਅ ਵਿਊਅਰ ਹੀ ਸਭ,
2: ਹਾਂ ਐਜ਼ ਅ ਵਿਊਅਰ ਮੈਂ ਟਿਕਟ ਖਰੀਦ ਸਕਾਂ ਚੀਪ ਟਿਊਜ਼ਡੇ $12 ਦੇ, ਸਹੀ ਕਹਿੰਦੇ। ਖੈਰ ਉਹ ਬੰਦਾ ਗਿਆ ਜੀ, ਕਿਸ ਚੀਜ਼ ਦੀ ਉਹਨੇ ਸਿਕਿਉਰਿਟੀ ਕਰਨੀ ਸੀ ਰਾਤ ਦੀ,
1: ਰਾਤ ਦੀ ਨਾਈਟ ਸ਼ਿਫਟ ਦੀ,
2: ਕਿਸ ਚੀਜ਼ ਦੀ, ਕੀ ਚੀਜ਼ ਦੇਖਣੀ ਸੀ, ਕੀ ਵੇਖਣਾ,
1: ਅੱਛਾ ਵੇਖਣਾ ਕਿ ਹੀ ਰਾਤ ਨੂੰ ਉੱਥੇ,
2: ਮਤਲਬ ਕਿਹੜਾ ਐਸੈਟ ਪ੍ਰੋਟੈਕਟ ਕਰਨਾ ਸੀ, ਸੋਚੋ,
1: ਕੋਈ ਸਰੀਆ ਸੁਰੀਆ ਲੋਇਆ ਲੋਇਆ ਪਿਆ ਸੀ ਕਿਤੇ,
2: ਨੋ
1: ਵੁਡਨ ਵਾਰਡਨ ਕੁਛ
2: ਨਹੀਂ ਭਰਾ, ਪਹਿਲੇ ਤੋਂ ਇੱਕ, ਨਾ ਨਾ ਨਾ
1: ਕੁਛ ਸਕਿਪ ਬਿਨ,
2: ਨੋ ਪਹਿਲੇ ਤੋਂ ਇੱਕ ਦੀਵਾਰ ਹੈ, ਇੱਕ ਨਾਰਮਲ ਕੰਧ, ਉਹ ਕੰਧ ਵੇਖਣੀ ਸੀ ਪੂਰੀ ਰਾਤ ਕਿ ਇੱਥੇ ਕੋਈ ਗ੍ਰੈਫਿਟੀ ਨਾ ਕਰ ਜਾਵੇ, ਕਿਉਂਕਿ ਅਗਲੇ ਦਿਨ ਉੱਥੇ ਇੱਕ 7 ਸੈਕਿੰਡ ਦਾ ਸੀਨ ਹੋਣਾ ਸੀ ਕਿ ਜਿਹੜਾ
1: ਫਿਲਮ ਨੂੰ ਲੈ ਕੇ,
2: ਹਾਂ ਕਿ ਉਹਨਾਂ ਨੇ ਪਾਰ ਕਰਕੇ ਜਾਣੀ ਸੀ, ਤੇ ਮਗਰ ਜਿਹੜੀ ਉਹ ਨਾਰਮਲ ਜੀ ਕੰਧ ਜਿਹੜੀ ਉੱਥੇ ਪਤਾ ਨੀ 100-125 ਸਾਲ ਤੋਂ ਵੈਸੇ ਹੀ ਬਣੀ ਹੋਈ ਹੈ, ਬੇਚਾਰੀ
1: ਸ਼ੋ ਹੀ ਆ,
2: ਆਵਾਰਗੀ ਤੋਂ ਭਰੀ ਹੋਈ ਕੰਧ, ਕਿਸੇ ਨੂੰ ਕੁਛ ਲੈਣਾ ਜਾਣੇ, ਉਹਨੂੰ ਉਸ ਰਾਤ ਕਿੰਨੀ ਵੈਲਿਊ ਮਿਲੀ ਹੋਣੀ ਕਿ ਇੱਕ ਬੰਦਾ 12 ਘੰਟੇ ਬਸ ਕੰਧ ਹੀ ਵੇਖਦਾ ਰਿਹਾ ਕਿ ਹਾਂ ਬਾਈ ਕੋਈ ਆਵੇ,
1: ਹਾਲਾਂਕਿ ਉਹ ਨਹੀਂ ਅੱਗੋਂ ਵੇਖ ਸਕਦੀ, ਜੇ ਕਿਤੇ ਉਹ ਵੇਖ ਸਕਦੀ ਹੁੰਦੀ ਤੇ ਪਿਆਰ
2: ਕਹਿੰਦੀ, ਅੱਗੋਂ ਕਹਿੰਦੀ ਤੂੰ ਕਿੱਥੇ ਫਸਿਆ ਪਿਆ ਭਰਾ, ਚਲੋ ਬਈ ਜਾਓ ਜਾਓ ਜਾਓ ਆ ਕੀ ਕਰੀ,
1: ਜੇ ਉਹ ਵੇਖ ਲੈਂਦੀ ਤੇ ਜੇ ਸਾਰੀ ਰਾਤ ਅੱਖਾਂ ਚੱਖਾਂ ਪਾ ਕੇ ਖਲੋਤੇ ਰਹਿੰਦੇ ਤੇ ਪਿਆਰ ਹੋ ਜਾਣਾ ਸੀ ਕੰਧ ਨਾਲ,
2: ਨਹੀਂ ਨਹੀਂ ਜੇ ਉਹ ਦੇਖ ਲੈਂਦੀ ਬੰਦੇ ਨੇ ਭੱਜ ਜਾਣਾ ਸੀ ਕਿ ਆ ਕੀ ਹੋ ਗਿਆ,
1: ਮੇਰਾ ਕੰਧ ਨਾ ਪਿਆ,
2: ਕੰਧ ਨਾਲ ਕੰਧ ਵੇਖ ਰਹੀ ਆ, ਹੁੰਦਾ ਕਈ ਸਾਈਟਾਂ ਨੀ ਸੁਣੀਆਂ ਹੋਈਆਂ ਹਨਾ, ਮੈਂ ਬਹੁਤ ਸੁਣਿਆ ਹੋਇਆ ਕਿ ਕਦੇ ਕੋਈ ਬਿਲਡਿੰਗ ਆ ਜਾਵੇ ਰਾਤ ਨੂੰ ਤੇ ਉਹ ਮਸ਼ਹੂਰ ਹੋਈ ਹੁੰਦੀ ਕਿ ਬਈ ਇੱਥੇ ਇੱਥੇ ਸ਼ਕਤੀਆਂ ਰਹਿੰਦੀਆਂ ਦੂਸਰੀਆਂ ਹਨਾ, ਤੇ ਕਈ ਲੋਕ ਬਸ ਨਾਮ ਦਾ ਪੈਟਰੋਲ ਕਰਦੇ,
1: ਜਿਹੜੀਆਂ ਥੋੜੀ ਦੂਰ ਸਿਟੀ ਤੋਂ ਹੁੰਦੀਆਂ ਨਾ ਜਿੱਥੇ ਮਤਲਬ ਨਹੀਂ ਕੋਈ ਆਉਂਦਾ ਜਾਂਦਾ, ਉੱਥੇ ਹੁੰਦਾ ਹੈ ਅਕਸਰ ਹੀ।
2: ਮੈਂ ਸੁਣਿਆ ਫਲਿੰਡਰਸ ਦੇ ਅੰਦਰ ਇੱਕ ਪਲੇਟਫਾਰਮ ਹੈ, ਪਤਾ ਨੀ ਕੀ ਨੰਬਰ ਉਹਦਾ, 65-66 ਟਾਈਪਸ ਨੰਬਰ ਪਲੇਟਫਾਰਮ ਹੈ, ਅੱਜ ਤੱਕ ਬੰਦ ਆ ਕਹਿੰਦੇ, ਉਹ ਹੌਂਟਡ ਆ।
1: ਅੱਛਾ ਜੀ,
2: ਹਾਂ ਕਹਿੰਦੇ ਇੱਥੇ ਇੱਕ ਫਿਸ਼ਰਮੈਨ ਸੀਗਾ ਮਰ ਮੁਰ ਗਿਆ ਸੀ, ਉਸ ਤੋਂ ਬਾਅਦ ਦਾ ਉਹ ਹੌਂਟਡ ਆ। ਬਈ ਜਿਹੜੇ ਜਿਹੜੇ ਵੀ ਨਹੀਂ ਲੋਕਾਂ ਲੋਕਾਂ ਨੂੰ ਵੀ ਦੋ ਨਾ ਹੋਮਵਰਕ, ਜਿਹੜੇ ਵੀ ਤੁਸੀਂ ਯਾਰ ਜਾਣੇ ਹੋ
1: ਫਲਿੰਡਰ ਸਟੇਸ਼ਨ ਹੋਮਵਰਕ ਦੇਣ ਜੋਗੇ ਹੋ ਗਏ, ਆਪ ਕਦੀ ਕੀਤਾ ਨਹੀਂ ਹੋਮਵਰਕ।
2: ਦੇਖ ਦੇਖ ਆਇਲਸ ਚ ਤਾਂ ਆ ਗਏ ਸੀਗੇ ਨਾ 8 ਬੈਂਡ, ਜਿਹੜਾ ਵੀ ਕੋਈ ਜਾਂਦਾ ਸੁਣਨ ਵਾਲਾ ਸਾਡਾ,
1: ਇੱਕ ਮੈਂ ਵੇਲਣਾ ਲਾਈਵ ਹੀ ਨਾ
2: ਸਰੋਤਾ, ਹਾਂ ਭਰਾ ਵੀ ਦੇਖ ਲਾ, ਚਲੋ ਕਦੀ ਨਾ ਕਦੀ ਲੱਗੇ ਆਏਗਾ
1: ਲਾਈਵ,
2: ਹਾਂ ਨਹੀਂ ਲਾਈਵ ਹੈ, ਲਾਈਵ ਹੈ ਗਾਈਸ, ਠੀਕ ਹੈ ਨਾ। ਤਾਂ ਫਿਰ ਉਹ ਜ਼ਰੂਰ ਦੇਖਣ ਜਾ ਕੇ ਫਲਿੰਡਰ ਸਟੇਸ਼ਨ 'ਚ ਕਿ ਇਹ ਗੱਲ ਸੱਚ ਹੈ ਕਿ ਬਸ ਐਵੇਂ ਵਟਸਐਪ ਯੂਨੀਵਰਸਿਟੀ ਵਾਲੀ ਗੱਲਬਾਤ ਹੈ ਕਿ ਉਹ ਇੰਡੀਆ ਤੋਂ ਇੱਥੇ ਵੀ ਆ ਗਈ, ਓਲੀ ਯੂਨੀਵਰਸਿਟੀ ਕਿ ਐਵੇਂ ਗੱਲਾਂ ਜਿਹੀਆਂ ਬਣਾ ਦਿੱਤੀਆਂ ਤੇ ਫੈਲਾ ਦਿੱਤੀਆਂ,
1: ਹੋ ਸਕਦਾ ਯੂਨੀਵਰਸਿਟੀ 'ਚ ਕੋਈ ਸਾਡੇ ਵਰਗਾ ਪ੍ਰੋਫੈਸਰ ਹੋਵੇ,
2: ਸਾਡੇ ਵਰਗਾ ਐਵੇਂ ਬੋਲੀ ਜਾਂਦਾ, ਅਰੇ ਕਾ ਵੀ ਗੱਲ ਤੋਰ ਦੋ, ਮਛੁਆਰਾ ਸੀ ਮਰ ਗਿਆ
1: ਉਹਨੇ, ਐਵੇਂ
2: ਉਹ ਆਤਮਾ ਫਿਰਦੀ ਪਈ ਉਹਦੀ,
1: ਐਵੇਂ ਇੰਟਰੈਕਸ਼ਨ ਭਾਲਦਾ ਫਿਰਦਾ,
2: ਸਹੀ ਗੱਲ ਹੈ, ਸਹੀ ਕਿ ਨਹੀਂ। ਸੋ ਇਹ ਤਾਂ ਅੱਛਾ, ਆਸਟ੍ਰੇਲੀਆ ਇਨ ਇਟਸ ਓਨ ਟਰਮ ਕਾਫੀ ਹੌਂਟਡ ਹੈ ਤੇ ਹੈ ਨਾ, ਕਿੰਨੇ ਕਿੱਸੇ ਕਹਾਣੀਆਂ ਸੁਣਨ ਨੂੰ ਮਿਲਦੇ ਇੱਥੇ।
1: ਹਾਂ ਹਾਂ, ਉਹ ਆਪਣਾ ਥੋੜਾ ਚਿਰ ਪਹਿਲਾਂ ਇੱਕ ਸ਼ੋਅ ਜਿਹਾ ਵੀ ਆਪਾਂ ਕੀਤਾ ਸੀਗਾ।
2: ਅੱਛਾ,
1: ਹਾਂਜੀ ਹਾਂਜੀ, ਸਿਰਫ ਇਸੇ ਤੇ ਉੱਤੇ
2: ਓਕੇ,
1: ਉਹ ਤੁਹਾਨੂੰ ਲੈ ਗਏ ਤੇ ਉਹ ਬੜੀਆਂ ਸਟੋਰੀਆਂ ਸੀ, ਤੇ ਮੈਨੂੰ ਲੱਗਦਾ ਆਪਣੀ ਕਮਿਊਨਿਟੀ 'ਚ ਵੀਰ ਭਰਾ ਬੜੇ ਡਰੇ ਇੱਥੇ ਤੇ।
2: ਅੱਛਾ,
1: ਹਾਂਜੀ ਹਾਂਜੀ, ਕਈ ਵਿਚਾਰੇ ਕਈ ਕਹਿੰਦੇ ਕਈ ਸਾਡੇ ਬੰਦੇ ਨਾਲ ਗਏ ਉਹ ਲੱਭੇ ਹੀ ਨਹੀਂ,
2: ਹੈ
1: ਸੁਣਿਆ ਆ ਵੀਰ,
2: ਬੱਲੇ ਬੱਲੇ
1: ਹੋ ਸਕਦਾ, ਮੈਂ ਨੀ ਵੇਖੋ, ਠੀਕ ਆ, ਹਰ ਇੱਕ ਦੀ ਆਪੋ ਆਪਣੀ ਉਹ ਹੁੰਦੀ ਆ ਵੀ ਤੁਸੀਂ ਕਿਹੜੀ ਚੀਜ਼ ਤੇ ਉੱਤੇ,
2: ਹਾਂ ਤੁਸੀਂ ਕਿੰਨਾ ਕੁ ਮੰਨਦੇ ਹੋ ਕਿੰਨਾ ਕੁ ਨਹੀਂ ਮੰਨਦੇ,
1: ਮੰਨਣਾ ਨਹੀਂ ਮੰਨਣਾ ਜਾਂ ਤੁਹਾਨੂੰ ਉਹ ਰਿਐਲਿਟੀ ਲੱਗਦੀ ਆ ਨਹੀਂ ਲੱਗਦੀ, ਪਰ ਠੀਕ ਆ, ਮਤਲਬ ਪਰ ਮੈਨੂੰ ਮੈਂ ਨਹੀਂ ਇਹ ਚੀਜ਼ ਦੇ ਉੱਤੇ
2: ਰੱਖਦਾ ਥੋੜ੍ਹਾ ਜਿਹਾ,
1: ਹਾਂ ਮਤਲਬ ਮੈਨੂੰ ਹੁੰਦਾ ਵੀ
2: ਉਦਾਂ ਤੈਨੂੰ ਹਨੇਰੇ ਚ ਡਰ ਲੱਗਦਾ,
1: ਨਿਕਲ ਗਿਆ ਨਾ ਮੇਰਾ ਹੁਣ,
2: ਹੁਣ ਨਿਕਲ ਗਿਆ ਗਾਇਸ, ਹੁਣ ਹੁਣ ਕੋਈ ਕੰਬਲ ਲੈ ਕੇ ਆਵੇ ਤਾਂ ਸਹੀ,
1: ਹਾਂਜੀ ਹਾਂਜੀ,
2: ਹੁਣ ਆਵੇ ਤਾਂ ਸਹੀ,
1: ਸਾਡੇ ਕੋਲ ਰਜਾਈ ਆ,
2: ਉਹਦੇ ਕੋਲ ਰਜਾਈ ਆ, ਨਾ ਸਰਾਣਾ ਵੀ ਆ,
1: ਨਾ ਸਾਡੇ ਕੋਲ ਵੈਨ ਆ,
2: ਵੈਨ ਵੀ ਆ, ਸਹੀ ਗੱਲ ਆ, ਸਾਡੇ ਦੇ ਇਹਦੇ ਹਾਲ ਹੀ ਏਡਾ ਦੇ ਆ, ਇਹਨੂੰ
1: 4.5 ਟਨਾਂ ਦੀ ਵੈਨ ਗਲਤੀ ਥੱਲੇ,
2: ਤੁਸੀਂ ਜਿਹੜੀ ਵੀ ਸਾਂਝ ਪਾਉਣਾ ਚਾਹੁੰਦੇ ਪਾ ਸਕਦੇ, ਸਹੀ ਕਹਿੰਦੀ। ਪਰ ਪਹਿਲਾਂ ਆਪਾਂ ਅੱਗੇ ਵਧੀਏ, ਉਸ ਤੋਂ ਪਹਿਲਾਂ ਅਸੀਂ ਇੱਕ ਬ੍ਰੇਕ ਦੀ ਸਾਂਝ ਪਾ ਲਈ,
1: ਕਿਉਂਕਿ ਗਾਣਾ ਵੀ ਸੁਣਨਾ ਤੇ ਟਾਈਮਿੰਗ ਵੀ, ਫਿਰ ਤੁਹਾਨੂੰ ਜਿਹੜੀ ਸਟ੍ਰਿਕਨੈਸ ਹੋਈ ਆ ਉਹ ਵੀ ਆਪਣਾ ਨਾਲ ਨਾਲ,
2: ਪਿਛਲੀ ਵਾਰੀ ਗਾਇਸ ਥੋੜਾ ਜ਼ਰਾ ਜਜ਼ਬਾਤੀ ਹੋ ਗਏ ਸੀ, ਸਾਨੂੰ ਕਿਹਾ ਗਿਆ ਬਹੁਤਾ ਜਜ਼ਬਾਤੀ ਨਾ ਹੋਇਆ ਕਰੋ, ਠੀਕ ਠੀਕ ਜਿਹਾ ਜਜ਼ਬਾਤੀ ਹੋਇਆ ਕਰੋ,
1: ਇਹਦੇ ਦੀ ਤਰੀਕ ਅਸੀਂ ਗਈ ਸਾਡੀ,
2: ਹਾਂਜੀ, ਇਸੇ ਕਰਕੇ ਜਲਦੀ ਜਲਦੀ ਅਸੀਂ ਜਾਂਦੇ ਹਾਂ ਤੇ ਛੇਤੀ ਛੇਤੀ ਆਉਂਦੇ,
1: ਹਾਂਜੀ, ਫਿਰ ਇਸ ਤੋਂ ਬਾਅਦ ਆਪਾਂ ਫਿਰ ਇੱਕ ਇੱਦਾਂ ਹੀ 20 ਮਿੰਟ ਦਾ ਤੁਹਾਡੇ ਨਾਲ ਗੱਲਾਂ ਬਾਤਾਂ ਹੋਣੀਆਂ, ਪਰ ਉਸ ਤੋਂ ਅਗਲੇ ਜਿਹੜੇ 20 ਮਿੰਟ ਹੋਣਗੇ
2: ਅੱਛਾ
1: ਫਿਰ ਉਹ ਆਪਣੇ ਹੋਣਗੇ,
0: ਸਭ ਕੁਝ ਬਸ ਸਕੀਮ ਤੂੰ ਅਭੀ ਬਤਾ ਦੇ, ਅਭੀ ਸਾਰੀ ਸਕੀਮ
1: ਬਤਾਉਂਗਾ ਤਾਂ ਫਿਰ ਹੀ ਉਹ ਪਲੈਨਿੰਗ ਹੋਗੀ ਨਾ।
2: ਹਾਂ ਹਾਂਜੀ, ਸਾਡੇ ਨਾਲ ਬਣੇ ਰਹੋ ਕਿਉਂਕਿ ਅਸੀਂ ਅਗਲੇ ਸੈਗਮੈਂਟ 'ਚ ਤੁਹਾਨੂੰ ਪਾਉਣਾ ਇੱਕ ਸਵਾਲ, ਅਤੇ ਉਸ ਤੋਂ ਅਗਲੇ ਸੈਗਮੈਂਟ 'ਚ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ। ਤੁਸੀਂ ਸਾਨੂੰ ਦੱਸਣਾ ਬਈ ਕਿ ਇਸ ਸਵਾਲ ਦਾ ਜਵਾਬ ਕੀ ਹੈ, ਕੋਈ ਕੁਇਜ਼ ਵਗੈਰਾ ਨਹੀਂ ਹੋਏਗਾ, ਇੱਕ ਨੋਰਮਲ ਲਾਈਫ ਸਟਾਈਲ ਰਿਲੇਟਡ ਕੁਐਸਚਨ ਹੋਏਗਾ। ਅਸੀਂ ਤੁਹਾਡੀ ਸੁਜੈਸ਼ਨ ਚਾਹੁੰਦੇ ਹਾਂ, ਤੁਹਾਡੇ ਛੋਟੇ ਭਰਾ ਵੱਡੇ ਭਰਾ ਜੋ ਵੀ ਹਾਂ ਅਸੀਂ ਉਸ ਹਿਸਾਬ ਨਾਲ ਵੇਖ ਲਓ, ਸਹੀ ਕਿ ਨਹੀਂ ਏਜ ਦੇ ਹਿਸਾਬ ਨਾਲ, ਬਣੀ ਹੈ ਬਾਈਆਂ ਦਾ ਮੈਂ ਸਤਾਈਆਂ ਦਾ ਲਾਫਟਰ ਥੈਰੇਪੀ ਵਾਲੇ ਬੱਚਿਆਂ ਜਿੰਨੇ ਨਹੀਂ ਹੋ ਜਾਂਦੇ ਕਰਨਾ ਹੀ ਤਦ ਤੱਕ ਆਪਾਂ ਸ਼ੋ। ਸਹੀ
1: ਤੁਸੀਂ ਗਾਣਾ ਦੱਸੋ ਕਿਹੜਾ ਸੁਣਨਾ।
2: ਗਾਣਾ ਤੁਸੀਂ ਮੈਂ ਨੀ ਦੱਸਣਾ, ਤੁਸੀਂ ਆਪੇ ਹੀ ਲਾਣਾ।
1: ਆਪੇ ਲਵਾਂ?
2: ਹਾਂ
1: ਆਹ ਸੁਣਾ ਦਾ ਫਿਰ ਤੁਹਾਨੂੰ ਮੈਂ,
2: ਬਸ ਸੁਣਾ ਦੋ,
1: ਸੁਣ ਲੋਗੇ ਨਾ।
2: ਲੈ

0: US visitor visa ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬਾਂਸਲ ਇਮੀਗ੍ਰੇਸ਼ਨ.com

0: ਮੈਨੂੰ ਲੱਗਦਾ ਸਾਰੇ ਕਹਿੰਦੇ ਰਹਿੰਦੇ ਹੋਣੇ ਕਿ ਰੁਕ ਜਾਓ ਹਾਲੇ ਵੇਟ ਕਰੋ ਵੀ ਤੁਸੀਂ ਦੱਸ ਸਾਡਾ ਸਾਥ ਦਿਓ, ਬਸ ਅਸੀਂ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਜਾਵਾਂਗੇ।
1: ਇਹ ਐਕਚੁਲੀ ਨਾ ਇਹ ਗਾਣਾ ਹੈ ਤੇ ਆਪਣੇ ਵੱਲੋਂ ਬੜਾ ਟੌਰ ਟੱਪੇ ਵਾਲਾ ਕੱਢਿਆ ਹੈ ਨਾ, ਪਰ ਇਹ ਨਾ ਰਿਐਲਿਟੀ ਹੈ ਕਿ ਹਾਂ ਬਈ ਲੈ ਜਾਣਾ ਕਿਤੇ, ਮੇਰੇ ਕੋਲ ਨਹੀਂ ਹੈ ਕੋਈ ਆਪਸ਼ਨ ਕਿੱਥੇ ਲੈ ਕੇ ਜਾਣਾ, ਆਈ ਹੈਵ ਨੋ ਕਲੂ,
0: ਨਾਲੇ ਟਾਈਮ ਹੀ ਨਹੀਂ ਹੈਗਾ ਅੱਜ ਤੇ।
1: ਪਤਾ ਕਿਉਂ ਇਹ ਰੀਜ਼ਨ ਕੀ ਹੈ ਤੈਨੂੰ ਪਤਾ ਇਹਦਾ ਕੀ ਹੈ?
0: ਕਿਉਂਕਿ ਇਹ ਬਹਾਨੇਬਾਜ਼ੀ ਦਾ,
1: ਹਾਂ ਇਹ ਬਹਾਨੇਬਾਜ਼ੀ ਨਹੀਂ ਹੈ ਕਿਉਂਕਿ ਚਾਰ ਯਾਰ ਬੈਠ ਜਾਣ ਕਿਤੇ ਤੇ ਸਲਾਹ ਹੀ ਨਹੀਂ ਹੋ ਪਾਉਂਦੀ ਕਿ ਜਾਣਾ ਕਿੱਥੇ ਆ,
0: ਹਾਂ ਖਾਣਾ ਖਾਣ ਦੀ ਨਾ, ਸਹੀ ਗੱਲ ਆ।
1: ਤੇ ਹੁਣ ਉਹੀ ਚੀਜ਼ ਅਸੀਂ ਤਾਂ ਕੰਡੀਸ਼ਨ ਹੋ ਗਏ ਇਸ ਚੀਜ਼ ਨੂੰ, ਹੁਣ ਅਸੀਂ ਜਦੋਂ ਅੱਗੇ ਰਿਲੇਸ਼ਨਸ਼ਿਪ ਵਗੈਰਾ ਚ ਕੋਈ ਆਂਦਾ ਜਾਂ ਵਿਆਹ ਸ਼ਾਦੀ ਹੁੰਦੇ ਆ, ਫਿਰ ਆਦਤ ਹੀ ਇਹ ਪਤਾ ਹੀ ਨਹੀਂ ਜਾਣਾ ਕਿੱਥੇ ਆ, ਬਸ ਇਹ ਪਤਾ ਦਾਲ ਖਾਣੀ
0: ਕਿਉਂਕਿ ਜੇ ਚਾਰ
1: ਕਿਤੇ ਵੀ ਲੈ ਜਾ ਪਨੀਰ ਹੀ ਤਾਂ ਖਾਣਾ ਯਾਰ ਜਿੱਥੇ ਮਰਜ਼ੀ ਚੱਲ,
0: ਕਿਉਂਕਿ ਜੇ ਚਾਰ ਪੰਜ ਜਣੇ ਬੈਠੇ ਹੁੰਦੇ ਨਾ ਤੇ ਉਹ ਇਹੋ ਸੋਚਦੇ ਹੁੰਦੇ ਵੀ ਸ਼ਾਇਦ ਇਹ ਸੋਚੂਗਾ ਇਹ ਕਰੂਗਾ ਇੱਕ ਦੂਜੇ ਤੇ ਹੀ ਤੇ ਕਰਦਾ ਕੋਈ ਨਹੀਂ।
1: ਅੱਛਾ ਇੱਕ ਇਹ ਵੀ ਦੇਖ ਬਹੁਤ ਵਧੀਆ ਗੱਲ ਆ, ਜਾਣੇ ਤਿੰਨ ਹੋਣ ਜਾਂ ਜਾਣੇ ਹੋਣ ਨੌ, ਜੇ ਇਕੱਠੇ ਚੱਲ ਗਏ ਤੇ ਜਿਹੜੀ ਚੀਜ਼ ਪਹਿਲੇ ਬੰਦੇ ਨੇ ਆਰਡਰ ਕਰਤੀ ਹੈ ਨਾ ਉਹੀ ਰਿਪੀਟ ਹੋਈ ਜਾਣੀ ਆ, ਅਗਲੇ ਨੂੰ ਪੁੱਛ ਹਾਂ ਯਾਰ ਆਹੀ ਖਾ ਲਾਂਗੇ, ਹਾਂ ਆਹੀ ਖਾ ਲਾਂਗੇ, ਆਹ ਵੀ ਠੀਕ ਆ, ਆਹ ਵੀ ਠੀਕ ਆ, ਉਹੀ ਸੇਮ ਡਰਿੰਕਸ, ਉਹੀ ਸੇਮ ਖਾਣਾ,
0: ਕਿਉਂਕਿ ਜਜਮੈਂਟ ਨਹੀਂ ਨਾ ਵੀ ਆਪਾਂ ਕਿਹੜਾ ਵੀ ਦੱਸ ਉਸ ਉਹਨੂੰ ਦਿਮਾਗ ਚ ਲੈ ਕੇ ਗਏ ਵੀ ਅਸੀਂ ਖਾਣ ਜਾਣਾ, ਅਸੀਂ ਤੇ ਇਕੱਠੇ ਬਹਿਣ ਗਏ ਹਾਂ ਤੇ ਹੁਣ ਖਾਣਾ ਨਾਲ ਹੋ ਗਿਆ, ਆਪਸ਼ਨਲ ਹੋ ਗਿਆ ਤੇ ਆਪਸ਼ਨਲ ਚੀਜ਼ ਜਿਹੜੀ ਮਰਜ਼ੀ ਆ ਜਾਏ ਬੋਇਜ਼ ਨੂੰ ਤੇ ਮਾੜੀ ਲੱਗਦੀ।
1: ਸਹੀ ਗੱਲ
2: ਜੋ ਆਵੇ ਸਰ,
0: ਨਹੀਂ ਇਦਾਂ ਨਹੀਂ,
1: ਹਾਂ
0: ਹਰ ਇੱਕ ਆਪਸ਼ਨਲ ਨਹੀਂ,
1: ਨਹੀਂ ਡਿਪੈਂਡ ਕਰਦਾ, ਮਤਲਬ ਬੇਸਿਕ ਗੱਲ ਇਹ ਕਿ ਬੰਦੇ ਇੰਨੇ ਜ਼ਿਆਦਾ ਹੁੰਦੇ ਨਹੀਂ ਚੀਜ਼ਾਂ ਨੂੰ ਲੈ ਕੇ ਚੂਜ਼ੀ ਜਾਂ ਪਿੱਕੀ ਨਹੀਂ ਹੁੰਦੇ,
0: ਯਾ ਯਾ ਚੂਜ਼ੀ ਵਰਡ ਬੜੀ
1: ਚੂਜ਼ੀ,
0: ਹਾਂ ਤੁਹਾਡੇ ਕਹਿਣ ਦਾ ਮਤਲਬ ਕਿ ਗਰਲਸ ਜ਼ਿਆਦਾ ਚੂਜ਼ੀ ਨੇ,
1: ਅਕਲ ਹੁੰਦੀ ਹੈ। ਦੇਖੋ ਸਿਵਿਲਾਈਜੇਸ਼ਨ ਆਈ ਨਾ ਜਦੋਂ ਦੁਨੀਆ ਦੇ ਅੰਦਰ, ਅਸੀਂ ਉਹ ਕੀ ਨਾਂ ਸੀਗਾ ਬਈ ਉਸ ਹਰੱਪਾ ਤੋਂ ਇੱਥੇ ਤੱਕ ਆਏ ਹਾਂ, 2026 ਤੱਕ ਜੇ ਆਏ ਸਿਵਿਲਾਈਜੇਸ਼ਨ 'ਚ ਆਏ ਹਾਂ, ਅਤੇ ਔਰਤ ਜ਼ਾਤ ਮਾਨਸਿਕ ਤੌਰ 'ਤੇ ਸਿਵਿਲਾਈਜੇਸ਼ਨਲ ਤੌਰ 'ਤੇ ਸਾਡੇ ਤੋਂ 40 ਸਾਲ ਅੱਗੇ ਆ। ਅਸੀਂ ਅੱਜ ਵੀ ਆਪਣੇ ਜਿਹੜੇ ਪੁਰਾਣੇ ਜਾਨਵਰ ਪੂਰਵਜ ਆ ਨਾ ਉਹਨਾਂ ਦੇ ਫਿਰ ਵੀ ਲੱਗ ਗਈ ਹਾਂ ਅਜੇ, ਕਿਉਂਕਿ ਅਸੀਂ ਇੰਨੇ ਜ਼ਿਆਦਾ ਧਿਆਨ ਨਹੀਂ ਦੇਈਦਾ ਨਾ। ਜਮਾਂਦਰੂ ਕਮੀ ਹੈ, ਕਦੀ ਚਾਰ ਮੁੰਡੇ ਏਦਾਂ ਬੈਠ ਕੇ ਕਦੀ ਇਹ ਸਲਾਹ ਕਰਦੇ ਹੋਣਗੇ ਯਾਰ ਐਕਚੁਅਲੀ ਤੇਰੀ ਜਿਹੜਾ ਜੀਨ ਦਾ ਕਲਰ ਆ ਨਾ ਇਹ ਵਧੀਆ ਨੀ, ਟਰਕੁਆਇਜ਼ ਬਲੂ ਲੈਣਾ, ਟਰਕੁਆਇਜ਼ ਬੈਗੀ ਫਿੱਟ ਹੈ ਨਾ, ਥੋੜੀ ਸਲਿਮ ਫਿੱਟ ਲੈ ਕੇ, ਸਲਿਮ ਫਿੱਟ ਕੋਈ ਇੱਧਰ ਦੀ ਗੱਲ ਹੀ ਨੀ ਕਰਦਾ ਨਾ। ਐਂਡ ਚਲੋ ਅਗੇਨ ਜਨਰਲਾਈਜ਼ ਨਹੀਂ ਕਰ ਰਹੇ ਜੈਂਡਰ ਵਾਈਜ਼, ਪਰ ਹਰ ਚੀਜ਼ ਦੇ ਅੰਦਰ ਹੀ ਹੈ ਕਿ ਬੰਦੇ ਥੋੜਾ ਚਿੱਲ ਹੀ ਰਹਿੰਦਾ, ਠੀਕ ਹੈ ਯਾਰ ਜਿੱਥੇ ਖਾਣਾ
0: ਜ਼ਿਆਦਾ ਧਿਆਨ ਨਹੀਂ ਦਿੰਦੇ।
1: ਹਾਂ ਗੱਡੀ ਸਟਾਰਟ ਕੀਤੀ ਇਹ ਪਤਾ ਗੇੜੀ ਲਾਣੀ, ਪਤਾ ਨਹੀਂ ਕਿੱਥੇ ਲਾਣੀ ਆ,
0: ਹਾਂ ਬਸ ਜੇ ਲਾਉਣੀ ਆ
1: ਲਾਣ ਨੂੰ, ਭਾਵੇਂ ਉਹ ਇੱਕੋ ਸੜਕ ਦੇ ਉੱਪਰ ਅੱਗੇ ਪਿੱਛੇ ਅੱਗੇ ਪਿੱਛੇ ਚੱਲ ਗਏ ਤਾਂ ਪਤਾ ਨਹੀਂ, ਚਾਰ ਸ਼ਹਿਰ ਅੱਗੇ ਚੱਲ ਗਏ, ਘਰ ਦੇ ਕਹਿ ਰਹੇ ਬੇਟਾ ਕਿੱਥੇ ਆ, ਤੂੰ ਤਾਂ ਬੇਟਾ ਗਿਆ ਸੀਗਾ ਤੇਲ ਪਵਾ ਕੇ, ਮੁੰਡਾ ਗਿਆ ਹੋਇਆ 3 ਘੰਟੇ ਅੱਗੇ, ਹਾਂਜੀ ਮੰਮੀ ਵਾਪਸ ਆ ਰਿਹਾ ਬਸ 15 ਮਿੰਟਾਂ 'ਚ ਪਹੁੰਚਿਆ, ਹੈ ਨਾ ਉਹ ਵਾਲਾ ਹਾਲ ਆ ਕਿ
0: ਮਤਲਬ ਬੈਠੀ ਰਹਿ ਮਿੱਤਰਾਂ ਦੇ ਨਾਲ,
1: ਬਸ ਬੈਠੀ ਰਹਿ ਮਿੱਤਰਾਂ, ਕਿਤੇ ਤਾਂ
0: ਪਤਾ ਨਹੀਂ ਕਿਤੇ ਲੈ ਕੇ ਜਾਵਾਂ,
1: ਕਿਤੇ ਨਾ ਕਿਤੇ
0: ਲੈ ਕੇ,
1: ਮਤਲਬ ਵਾਈਬ ਹੋ ਗਈ ਭਾਈ, ਵਾਈਬ ਮਿਲੇਗੀ ਤੁਹਾਨੂੰ, ਵਾਈਬ ਚਾਹੀਦੀ ਹੈ, ਵਾਈਬ ਦਵਾਂਗੇ,
0: ਇਹ ਨਹੀਂ ਟਾਈਮ ਕਿਸ ਤਰ੍ਹਾਂ ਪਤਾ ਚੱਲੇਗਾ ਆਪਕੋ,
1: ਹਾਂ
0: ਕਿ ਆਪ ਗਾੜੀ ਮੇ ਜਾ ਰਹੇ ਹੋ, ਕਹਾਂ ਜਾ ਰਹੇ ਹੋ, ਵਾਪਿਸ ਆ ਰਹੇ ਹੋ, ਗਾੜੀ ਚਾਹੇ ਕੈਸੀ ਵੀ ਹੋ,
1: ਹਾਂ ਵਾਈਬ ਮਿਲ ਜਾਏਗੀ,
0: ਕਲੀਨ ਹੋ ਨਾ ਹੋ ਉਹ ਮੈਟਰ ਨਹੀਂ ਕਰਦਾ,
1: ਚਲ ਮਾੜੀ ਮੋਟੀ ਦੇਖੋ
0: ਉਹ ਤਾਂ ਚਲੋ ਬੈਡ ਨਹੀਂ ਕਿ ਪਹਿਲੇ ਜੋ ਰੈਪਰ ਵਗੈਰਾ ਪੜੇ ਹੋ ਨਿਕਾਲ ਲਈਏ,
1: ਰੈਪਰ ਆਹੋ ਸਹੀ ਗੱਲ ਹੈ, ਰੈਪਰ ਜੋ ਕਰਦੇ ਬਹੁਤ ਜ਼ਰੂਰੀ,
0: ਮੈਕਡੋਨਲਡਸ ਕੱਲ ਬਾਬਾ ਕੋਈ ਅੰਦਰ ਪੜਾ ਰਹਿ ਗਿਆ,
1: ਯੈਸ
0: ਡਰਿੰਕ ਵਗੈਰਾ ਕੋਈ ਤਲਕੀ ਕਾਫੀ ਪੀਓ ਇੱਕ ਕੱਪ ਅੰਦਰ ਪੜਾ ਤਾਂ,
1: ਉਹ ਯਾਰ ਆਪਾਂ ਲੋਕਾਂ ਨੂੰ ਪੁੱਛਿਆ ਯਾਦ ਹੈ ਪਿਛਲੀ ਵਾਰੀ ਕਾਫੀ ਕਿਹੜੀ ਪਸੰਦ ਆ
0: ਆਪਣੀ ਗੱਲ ਕਈ ਭੁੱਲ ਜਾਂਦੇ, ਕ੍ਰਿਸ਼ਨਾ ਜੀ ਤੁਹਾਨੂੰ ਨਾ ਇਹ ਚੀਜ਼ ਤੇ ਥੋੜਾ ਧਿਆਨ ਦੇਣਾ ਪੈਣਾ,
1: ਕਿਸ ਚੀਜ਼ ਤੇ
0: ਆ ਜਿਹੜੀ ਚੀਜ਼ ਭੁੱਲਣ ਵਾਲੀ ਤੇ, ਇਹ ਤੁਹਾਨੂੰ ਭੁੱਲਣ ਵਾਲਾ ਫੋਬੀਆ ਤੇ ਨਹੀਂ ਹੋ ਗਿਆ ਕਿਤੇ,
1: ਫੋਬੀਆ ਭੁੱਲਣਾ
0: ਇਹ ਹੁੰਦਾ ਹੋਗਾ ਕੋਈ ਭੁੱਲਣ ਵਾਲਾ ਫੋਬੀਆ,
1: ਨਹੀਂ ਲੋਕਾਂ ਨੂੰ ਇਹ ਫੋਬੀਆ ਹੁੰਦਾ ਕਿ ਯਾਰ ਇਹ ਮੈਂ ਬੜੇ ਮੌਕੇ ਤੇ ਕੋਈ ਗੱਲ ਕਰਨੀ ਹੈ ਜ਼ਰੂਰੀ, ਮੈਂ ਕੁਛ ਭੁੱਲ ਨਾ ਜਾਵਾਂ, ਜਾਂ ਫਿਰ ਮੈਂ ਸਵੇਰੇ ਬੜੀ ਜ਼ਰੂਰੀ ਮੀਟਿੰਗ ਤੇ ਜਾਣਾ, ਮੈਂ ਕੁਛ ਲੈ ਕੇ ਜਾਂਦਾ ਹੋਇਆ ਭੁੱਲ ਨਾ ਜਾਵਾਂ, ਇਹ ਵੀ ਹੁੰਦਾ ਬਈ,
0: ਹਾਂ ਹੈ ਨਾ
1: ਫੋਬੀਆ ਵੀ ਹੁੰਦਾ, ਫੋਬੀਆ ਬੜੇ ਤਰ੍ਹਾਂ ਦੇ, ਇੱਕ ਮੈਂ ਪਿੱਛੇ ਜੇ ਪੜੇ ਜਾਣਿਆ ਬਹੁਤ ਮਸ਼ਹੂਰ ਹੈ, ਇਹਨੂੰ ਕਹਿੰਦੇ ਕਲੋਸਚਰ ਫੋਬੀਆ।
0: ਅੱਛਾ ਜੀ,
1: ਇਹਦਾ ਮਤਲਬ ਹੁੰਦਾ ਕਿ ਬਈ ਜੇ ਤੁਸੀਂ ਜ਼ਿਆਦਾ ਭੀੜ ਭੜੱਕੇ 'ਚ ਹੈਗੇ ਹੋ ਤੇ ਤੁਹਾਨੂੰ ਐਵੇਂ ਐਂਗਜ਼ਾਇਟੀ ਹੋਣੀ ਸ਼ੁਰੂ ਹੋ ਜਾਣੀ, ਤੁਹਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਣੀ, ਜ਼ਿਆਦਾ ਲੋਕਾਂ 'ਚ ਘਬਰਾਹਟ, ਮਤਲਬ ਕੋਈ ਤੁਹਾਨੂੰ ਬੁਲਾ ਨਹੀਂ ਰਿਹਾ, ਇਹ ਨਹੀਂ ਕਿ ਤੁਸੀਂ ਉਹਨਾਂ ਲੋਕਾਂ ਨੂੰ ਸੰਬੋਧਨ ਕਰਨਾ, ਕੁਝ ਗੱਲ ਕਰਨੀ, ਬਾਤ ਕਰਨੀ, ਨਥਿੰਗ ਲਾਈਕ ਦੈਟ, ਇਕੱਠ ਤੋਂ ਵੀ ਕਈਆਂ ਨੂੰ ਹੋ ਜਾਂਦਾ, ਕੋਈ ਐਂਡ ਨਹੀਂ ਆ ਫੋਬੀਆਜ਼ ਦਾ।
0: ਓਹ ਫੋਬੀਆ, ਓ ਮਾਈ ਗੋਡ, ਫੋਬੀਆ ਤੇ ਬੜੇ ਅਥਰੇ ਅਥਰੇ ਜੇ ਨਾਮ ਆ ਗਾਈਸ, अपनी
1: जुबान नू वींग पाओ ते सुनाओ माड़ा जिहा करो
0: अरैकनोफोबिया गैस तुही गैस करना वा
1: अच्छा
0: तुम वेखना नहीं है
1: अच्छा
0: तुम यहां कीता अदर आगे कहो भी तुम जो कहो
1: जो कहूंगा सच कहूंगा सच के सिवा कुछ नहीं कहूंगा
0: बिना
1: बिना देखे कहूंगा
0: पक्का
1: पक्की बात
0: है ये मैंने रज्जे कीता
1: नहीं डन हो गया नहीं मैं चीटिंग नहीं करनी चीटिंग नहीं करांगा तेरे सामने तो बैठा मैं
0: अरैकनोफोबिया दसो
1: नहीं पता
0: नर्सरी दे बच्चे भी मैं स्पेलिंग
1: यार इदा तां बंदे नूं समझता होवे ना क्या
0: कि बॉयज मीटअप किड्स मीटअप थोड़ा वा भी तो स्पेलिंग
1: मतलब
0: एक्रोफोबिया फोबिया दा ते मैनूं पता आ भी पता वा एक्रो दा दस दो गल्ला
1: नहीं यार नहीं क्लू की आ दस ते सही
0: नहीं पता
1: ना
0: यार मैं हुण मतलब
1: तेरी टैब बंद हो गई तू भी दल लभदा पया
0: की नहीं नहीं मेरे ते सामने मैं ते पहला
1: दसो ना
0: मेरे लिए ईजी एक्रो यस एक्रोफोबिया वेरी कॉमन फोबिया
1: वा की हुंदा एक्रो
0: एक ता ना मैं हुण हिंट दे दा
1: चल दे
0: दवा
1: डन हो गया
0: देदा
1: आहा
0: पर जे मैं हिंट देता
1: हाँ।
0: तो तू समझ जाना पर फिर भी मैनू देना पेना
1: चलो ठीक है
0: क्योंकि फास चुके हैं
1: हां नहीं ठीक है
0: मैं नहीं तुई
1: हां नहीं मैं समझ गया
0: समझ गए ना एक्रोफोबिया तानू हैगा वा
1: मेनू है
0: हां
1: अच्छा हाइट्स
0: आए
1: लैटिन भाषा हुण खत्म हो चुकी है असीं कदी स्कूल वगैरह च पढ़ी नहीं ना ही मतलब जिहड़े बेचारे लैटिन अमेरिका दे लोक ने क्यूबा वगैरह हो गया चिली हो गया पुर्तो रिको वगैरह ओह लोक भी नहीं पढ़दे सो ये वर्ड्स बेसलैस जे ने नहीं तो समझ इंग्लिश दे टाइम तो हुंदा था शायद एयर फोबिया हाइट फोबिया
0: मेरे है एक दूर दे मासड़ जी वो चिल्ले रहिंदे उन्हां नूं फोन करके पुछ लिए
1: ए दूर दे इस करके क्योंकि चिल्ले रहिंदे आ
0: ते ओबवियसली दूर ही होणगे
1: अच्छा ये भी ठीक है
0: जेड़ा मेरे 200 मीटर दे 200 मीटर नहीं किलोमीटर कह लो
1: चलो 200
0: किलोमीटर तो दूर है
1: ओ ओ ओ तो जेड़ा लग गया वो नेड़ दे मासड़
0: जी ओ नेड़ ले इदां ही हुंदा है यार तुसीं किदां एनालिसिस करदे हो
1: नहीं नहीं मैं तां ही ते तेरा एनालिसिस समझ गया
0: हां जी
1: की तू क्या ही इस करके है
0: हाँ क्योंकि वेखो हर एक दी आपो अपनी ओ मेरे लिए 200 किलोमीटर तो जेड़ा दूर आ
1: ओ दूर दा मासड़ हो
0: हाँ जी जेड़ा लग गया
1: भावे चाचा होवे तां वी दूर दा मासड़ कह देना उनू
0: नहीं नहीं
1: अच्छा नहीं फिर दूर दा चाचा हो गया
0: यार तू ही ते रिलेशन आना मतलब
1: अच्छा
0: कंडीशन बदली है
1: मैं कहता तू भी लैटिन अमेरिका यूज करती की कोई नहीं देखी जाऊगी
0: साड़ी अपनी है
1: यार साड़ी
0: अपनी कोई नहीं हो सकती की अहीं दूजियां दी फॉलो करी जानियां
1: वेरी गुड
0: अपना बनाओ कुछ भी कल नूं तुहाडा कोई कॉल फॉलो करे भी यार कृष्णा जी ने आ बनाया
1: ने आ कहता गलती क्या होना फिर
0: मतलब यही कॉन्फिडेंस लियों दी लोड़िया जिद्दन ये आ गया ना ते तुसीं दुनिया छड्डो
1: नहीं बस दुनिया तक ही रखो वैसे दुनिया को छड्डनी है उन्हें उन्हें तो आए किन्ने काम करने वाले पे
0: छोड़ो कोई
1: सॉरी यार तेरा शोर कर लिया हद है चौथा एपिसोड है कहना दुनिया ही छोड़ दो कैसा आदमी है यार पर खैर कॉन्फिडेंस की गल हो रही है गाइस कॉन्फिडेंस दे अंदर फिर एक गल है कि केड़ी इदां दी चीज है जिहड़ी थानू अंडर कॉन्फिडेंट फील करवांदी है सानू दसो मतलब कि केड़ा इदां दा फोबिया है थानू या फिर केड़ी इदां दी चीज तो थानू इस तरह हो जांदा कि यार घबराहट हो रही है मैनू आई शुड नॉट
0: डू घबराउण नूं इंग्लिश की कहंदे आ
1: एंग्जाइटी
0: सोफिस्टिकेशन
1: नहीं है सोफिस्टिकेशन हुंदा कि सोफिस्टिकेशन
0: हुंदी मतलब पहचान होना
1: नहीं जैसे गुड मैनर्स कोई तरीका तौर तरीका अच्छा तौर तरीका
0: यार
1: अपनी ਸੰਸਥਾ ਜਿਹੜੀ ਵੀ ਸੰਸਥਾ ਆਇਲਸ ਵਾਲੀ ਯਾਰ ਮੈਨੂੰ ਨਾਮ
0: ਬਹੁਤ ਬੜੀਆਂ ਵਾ ਆਇਲਸ ਤੇ ਵੱਟ ਵੱਟ ਤੇ ਖੁੱਲੇ ਪਏ
1: ਜਿਹੜਾ ਇੰਡੀਆ ਤੋਂ ਫ੍ਰੀ ਮਤਲਬ ਤੁਸੀਂ ਇੱਥੇ ਵੀ ਜਾਓ ਤਾਂ ਫ੍ਰੀ ਸੈਂਟਰ ਆ ਉਹ ਯੂ ਕੈਨ ਅਪਲਾਈ
0: ਫ੍ਰੀ ਜਿਹੜੀ ਮੈਂ ਮਤਲਬ ਟੈਸਟ ਦੇ ਸਕਦਾ ਕਿ ਟੀਚਿੰਗ ਲਈ ਫ੍ਰੀ ਆ
1: ਟੀਚਿੰਗ ਵਾਸਤੇ ਫ੍ਰੀ ਆ ਖੈਰ ਉਹ ਜਿਹੜੇ ਵੀ ਬੰਦੇ ਨੇ ਉਹ ਤੈਨੂੰ ਲੱਭਦੇ ਪਏ ਆ
0: ਅੱਛਾ ਜਿਵੇਂ
1: ਕਿ ਫ੍ਰੀ ਚ ਹੀ ਸਿਖਾਲਣਾ ਯਾਰ ਤੇ ਸਿਖਾਲ ਦਿੰਦਾ ਯੂਡੀਆਈ ਨਾਮ ਕੀ ਕਹਿੰਦੇ ਯਾਰ
0: ਮੈਂ ਨਹੀਂ ਪਤਾ ਪਰ ਉੱਥੇ ਮੈਨੂੰ ਤਾਂ ਲੱਗਦਾ ਪੈਸੇ ਲੋਕੀ ਇਸੇ ਚੀਜ਼ ਚ ਬਣਾਉਂਦੇ ਤੁਸੀਂ ਕਹਿੰਦੇ ਫ੍ਰੀ ਆ
1: ਨਹੀਂ ਨਹੀਂ ਮਤਲਬ ਉਹ ਕਹਿ ਲੈ ਪਾਰਟ ਗਵਰਨਮੈਂਟ ਫੈਸਿਲਿਟੀ ਮੈਨੂੰ ਨਾਮ ਨਹੀਂ ਯਾਦ ਆਉਂਦਾ
0: ਟੇਫ ਤੇ ਨਹੀਂ ਆ
1: ਮਟੀਰੀਅਲ ਪਿਆ ਹੋਇਆ ਤੁਹਾਡਾ ਫਾਰਮ ਭਰਨ ਚ ਹੈਲਪ ਕਰਾ ਦਿੰਦੇ ਆ ਮਤਲਬ ਕੰਸੀਅਰਜ ਵਰਕ
0: ਅਗਲਾ ਫੋਬੀਆ ਦੱਸੋਗੇ
1: ਤੁਸੀਂ ਦੱਸੋ
0: ਐਸਟਰਾ ਫੋਬੀਆ ਦੱਸੋ
1: ਐਸਟਰਾ ਤਾਂ ਫਿਰ ਤਾਰੇ ਸਤਾਰੇ ਹੋਣੇ ਚਾਹੀਦੇ ਆ ਰਾਤ ਦਾ
0: ਜਿਦਾਂ ਲਾਈਟਨਿੰਗ ਤੋਂ ਕਿਸੇ ਨੂੰ ਹੋ ਗਿਆ
1: ਜਿਦਾਂ ਲਾਈਟਨਿੰਗ
0: ਥੰਡਰ ਸਟੋਰਮ ਹੋ ਗਈ ਹਨਾ ਮਤਲਬ ਜਿਹੜਾ
1: ਸਮਝ
0: ਨੀ ਆਉਂਦੀ ਹੁੰਦੀ ਉਹਨੂੰ ਲੈ ਕੇ ਜਿਹੜੀ ਇਹ ਉਹ
1: ਮਤਲਬ
0: ਚਲੋ ਅੱਜ ਦਾ ਦਿਨ ਤੁਹਾਡਾ ਅਸੀਂ ਮੰਨ ਲਿਆ ਵੀ ਤੁਸੀਂ ਪਾਸ ਹੋ
1: ਥੈਂਕ ਯੂ ਭਰਾ ਥੈਂਕ ਯੂ ਸੋ ਮਚ
0: ਅਸੀਂ ਵੈਸੇ ਟੀਚਰ ਤੇ ਹੈ ਨੀ ਪਰ ਫਿਰ ਵੀ ਤੁਸੀਂ ਪਾਸ
1: ਤੇ
0: ਸਾਨੂੰ ਓਦਾਂ ਤੇ ਕਿਸੇ ਨੇ ਪੜ੍ਹਾਉਣਾ ਰੱਖਣਾ ਨੀ
1: IDP ਸੋਰੀ ਮੈਂ ਤੁਹਾਨੂੰ ਕੱਟਤਾ IDP
0: ਤੇ ਉਹ ਫ੍ਰੀ ਥੋੜਾ ਵਾ
1: ਫ੍ਰੀ ਮਤਲਬ ਕੋਰਸਿਸ ਵਗੈਰਾ ਦਿੰਦੇ ਨਾ ਉਹ ਪ੍ਰੈਪਰੇਸ਼ਨ ਕੋਰਸਿਸ ਫ੍ਰੀ ਦਿੰਦੇ ਨਾ IDP
0: ਅੱਛਾ ਹਾਂ
1: ਮਤਲਬ ਇੱਕ ਇੰਡੀਆ ਸਮਝ ਤੋਂ ਕਿਸੇ ਬਿਜ਼ਨਸ ਕੋਲ ਚਲੇ ਜਾਓ ਤਾਂ ਕੰਸਲਟੈਂਸੀ ਦੀ ਵੀ ਫੀਸ ਲੈ ਲੈਂਦੇ ਨਾ ਇੰਨਾ ਕੁ ਦੱਸਣ ਦਾ ਕਿ ਪੇਪਰ ਕਿਸ ਤਰ੍ਹਾਂ ਹੁੰਦਾ ਆ ਸਾਡਾ ਮੌਕ ਟੈਸਟ ਹੈ ਇਹ ਸਭ ਵਗੈਰਾ IDP ਕੋਲ ਜਾਓ ਸਭ ਇਹ ਫ੍ਰੀ ਆਫ ਕੋਸਟ ਕਰਦੇ ਹੋ ਤੁਹਾਡਾ ਪੇਪਰ ਤੁਸੀਂ ਬੁੱਕ ਕਰਵਾਉਣਾ ਹੋਵੇ ਤੁਸੀਂ ਉਹਨਾਂ ਤੋਂ ਮਟੀਰੀਅਲ ਲੈਣਾ ਹੋਵੇ ਫ੍ਰੀ ਟੈਂਪਲੇਟ ਵਗੈਰਾ ਲੈਣੇ ਹੋਣ ਤਾਂ ਦੇ ਡੂ ਇਟ ਫੋਰ ਫ੍ਰੀ
0: ਹਾਂ ਮਤਲਬ ਉਹਦੇ ਪੈਸੇ ਨਹੀਂ ਲੈਂਦੇ ਪਰ ਟੈਸਟ ਦੇ ਪੈਸੇ ਵੇਖੋ ਦੇਣੇ
1: ਹਾਂ ਉਹ ਟੈਸਟ ਦੇ ਉਹ ਕਿਉਂਕਿ ਉਹ ਆਇਲਸ ਲੈਂਦਾ ਨਾ ਮੈਂ ਗੱਲ ਕਰ ਰਿਹਾ ਉਸ ਲੈਵਲ ਦੀ ਕਿ ਤਿਆਰੀ ਦੇ ਲੈਵਲ ਦੀ ਬੁਕਿੰਗ ਦੇ ਲੈਵਲ
0: ਹਲੇ ਤੁਸੀਂ ਉਹ ਤੋਂ ਮਟੀਰੀਅਲ ਲੈ ਕੇ ਤੁਸੀਂ ਆਪ ਸਿੱਖ ਸਕਦੇ ਹੋ ਕਿਉਂ ਆਪ ਪੋਰਟਲ ਜਿਹਾ ਦੇ ਦਿੰਦੇ ਆ ਸਾਡੇ ਉੱਥੇ ਵੀ ਹੈਗਾ ਤੇ ਉਹਦੇ ਵਿੱਚ ਤੁਸੀਂ ਤਿਆਰੀ ਕਰ ਸਕਦੇ ਹੋ ਜਿੱਦਾਂ ਆਪ ਇੱਕ APU ਨਹੀਂ ਕਰਕੇ ਐਪ ਵੀ ਹੈ ਜਿੱਥੋਂ ਜ਼ਿਆਦਾਤਰ ਆਪਾਂ
1: PTE ਦੀ
0: ਉਹ ਐਪ ਹੈ ਕਾਫੀ ਜ਼ਿਆਦਾ
1: ਵੈਸੇ ਪਲੇਨ ਚ ਜਾਣ ਦਾ ਡਰ ਕਾਫੀ ਲੋਕਾਂ ਨੂੰ ਹਰ ਕਿਸੇ ਹੋਏਗਾ ਸਮਾਂ ਤੂੰ ਮੈਨੂੰ ਚੌਥੇ ਮਤਲਬ ਫਲੋਰ ਤੋਂ ਹਵਾ ਚ ਟੰਗ ਦੇ
0: ਜਿਹੜੇ ਤੁਹਾਨੂੰ ਪਤਾ ਉਹ ਤੁਸੀਂ ਵੇਖੀਆਂ ਵੀਡੀਓਜ਼ ਜਿਹੀਆਂ ਥਾਵਾਂ ਵੀ ਬਣੀਆਂ ਨੇ ਉਹ
1: ਬੰਜੀ ਜੰਪਿੰਗ ਵਗੈਰਾ
0: ਨਹੀਂ ਨਹੀਂ ਉਹ ਵੀ ਇੱਕ ਅਲੱਗ ਗੱਲ ਆ ਬੰਜੀ ਜੰਪਿੰਗ ਤੇ ਹੋ ਰਿਹਾ ਨਾ ਉਹ ਇੱਕ ਹੈਗਾ ਜਿੱਦਾਂ ਮੰਨ ਲਓ ਬੜੀ ਜਿਹੜਾ ਹਾਈਟ ਦੇ ਉੱਤੋਂ ਤੁਸੀਂ ਉੱਥੇ ਖਲੋਤੇ ਹੋ ਤੁਸੀਂ ਮੰਨ ਲਓ ਤੁਹਾਡੇ ਨਾਲ ਰੱਸੀ ਜੀ ਚਲੋ ਫਿਰ ਵੀ ਉਹ ਬੰਨ ਦਿੰਦੇ
1: ਹਾਂ
0: ਪਰ ਉੱਥੇ ਤੁਸੀਂ ਮਤਲਬ ਫਲਾਈ ਕਰਨਾ ਜਿੱਦਾਂ ਐ ਕਰ ਕਰਕੇ ਥੱਲੇ ਪਹੁੰਚਣਾ ਹਵਾ ਚ ਨਾ ਤੁਹਾਡੇ ਨਾਲ ਮਤਲਬ ਕੁਝ ਨੀ ਹੋਊਗਾ
1: ਏਰੋਪਲੇਨ ਤੋਂ ਸੁੱਟਦੇ ਤੁਹਾਨੂੰ ਜਦ ਉਹ ਤਾਂ ਸਕਾਈ ਡਾਈਵ ਹੋ ਗਿਆ
0: ਏਰੋਪਲੇਨ ਤੋਂ ਨੀ ਉਹ ਕੋਈ ਜਗ੍ਹਾ ਹੀ ਬਣੀ ਹੁੰਦੀ ਆ ਕਿ ਮੰਨ ਲਓ
1: ਮਾਊਂਟੇਨ
0: ਥਾਂ ਜਿਹਾ ਬਣਿਆ ਹੁੰਦਾ
1: ਉਹਨੂੰ ਬੰਜੀ ਜੰਪਿੰਗ ਤਾਂ ਕਹਿੰਦੇ ਆ ਦੋ ਤਰ੍ਹਾਂ ਦੀ ਹੁੰਦੀ ਹੈ ਨਾ ਇੱਕ ਬੰਜੀ ਜੰਪਿੰਗ ਕੇਬਲ ਵੀ ਹੁੰਦੀ ਆ ਉਹ ਇੰਨਾ ਉੱਚਾ ਹੁੰਦਾ ਕਿ ਤੁਸੀਂ ਥੋੜੀ ਦੇਰ ਐਂਟੀ ਗ੍ਰੈਵਿਟੀ ਰਹਿੰਦੇ ਹੋ
0: ਤੇ ਉਹਦੇ ਨਾਲ ਜਿਹੜਾ ਉੱਡਦੇ ਥੱਲੇ ਆਉਂਦੇ ਆਪਾਂ ਹਵਾ ਦੇ ਵਿੱਚ ਹੀ ਇਹ ਫਲਾਇੰਗ ਆ ਐਰੋਫੋਬੀਆ ਪਰ ਇਹ ਇੱਕ ਦੋ ਫੋਬੀਆ ਜਿਹੜੇ ਸੌਖੇ ਸੀ ਕਿਉਂਕਿ ਇਹਨਾਂ ਦੇ ਪਹਿਲੇ ਐਰੋ ਮਤਲਬ ਐਰੋ ਨਾਲ ਜੁੜ ਗਿਆ ਚਲੋ ਐਰੋਪਲੇਨ ਨਾਲ ਜੁੜ ਲਿਆ ਪਰ ਉਹ ਜਿਹੜਾ ਸੀ ਤੁਹਾਡੇ ਵਾਲਾ ਉਹ ਥੋੜਾ ਜਿਹਾ ਔਖਾ ਹੋ ਜਾਂਦਾ
1: ਥੋੜਾ ਔਖਾ
0: ਤੇ ਦੋ ਤਿੰਨ ਇੱਦਾਂ ਦੇ ਹੈਗੇ ਕਿ ਜਿਹੜੀ ਮੇਰੇ ਲਈ ਔਖੇ
1: ਕੋਈ ਫਨੀ ਜਿਹਾ ਦੱਸ ਕੋਈ ਫਨੀ ਜਿਹਾ ਆਵੇ ਤੇਰੇ ਸਾਹਮਣੇ ਕੋਈ ਦੱਸ
0: ਫਨੀ ਦੱਸਾਂ ਫਿਰ
1: ਕੋਈ ਫਨੀ ਜਿਹਾ ਦੱਸ ਹਾਂ
0: ਸਾਈਨੋ
1: ਸਾਈਨੋ CYNO
0: ਹਾਂਜੀ ਹਾਂਜੀ
1: ਉਹ ਕਾਹਦਾ ਹੋਇਆ
0: ਹਾਂ ਉਹ ਤੁਸੀਂ
1: ਦੱਸੋ ਨਹੀਂ ਨਹੀਂ ਪਤਾ ਨਹੀਂ ਮੈਨੂੰ ਇਹ ਤਾਂ ਤੂੰ ਦੱਸਣਾ ਲੋਕਾਂ ਨੂੰ ਦੱਸਣਾ ਹੁਣ ਗੈਸ ਗੇਮ ਨਹੀਂ ਖੇਲਣੀ ਆਪਾਂ ਹੁਣ ਦੱਸ
0: ਇਹ ਜਿਹੜਾ ਸਾਈਨੋਫੋਬੀਆ ਨਾ ਉਹ ਮਤਲਬ ਕੁੱਤਿਆਂ ਤੋਂ ਜੇ ਕੋਈ ਡਰਦਾ ਤੇ ਮਤਲਬ ਨਾਟ ਐਨੀਮਲ ਕਿਉਂਕਿ ਐਨੀਮਲ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦੇ ਆ
1: ਸਿਰਫ ਕੁੱਤਿਆਂ ਦਾ
0: ਹਾਂ ਇੱਕ ਕੱਲਾ ਵੱਖਰਾ ਫੋਬੀਆ ਆ ਜਿਹੜਾ ਕਿ ਕੱਲਾ ਸਿਰਫ ਕੁੱਤਿਆਂ ਦਾ ਹੀ ਆ
1: ਓਕੇ
0: ਸਾਈਨੋ ਉਹਨੂੰ ਕਹਿੰਦੇ ਆ ਕਿ ਜੇ ਕਿਸੇ ਨੂੰ ਕੁੱਤੇ ਦਾ ਡਰ ਲੱਗਦਾ ਤੇ ਹੀ ਇਜ਼ ਸਾਈਨੋ
1: ਸਾਈਨੋਫੋਬਿਕ ਹੈ ਅੱਛਾ ਹੁੰਦਾ ਕਈਆਂ ਨੂੰ
0: ਹਾਂਜੀ ਹਾਂਜੀ ਕਈਆਂ ਨੂੰ ਕੀ ਹੈ ਤੇ ਮਤਲਬ
1: ਨੋਰਮਲ
0: ਕਾਮਨ ਆ
1: ਹਾਂ
0: ਜਿਹੜੇ ਤੁਹਾਨੂੰ ਮੈਂ ਦੱਸਦਾ ਜਿਹੜੇ ਕਾਮਨ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਕਿ ਜਿਹੜੇ ਅਰੈਕੋ ਅਰੈਕਨਾ ਅਰੈਕਨਾਫੋਬੀਆ
1: ਉਹ ਤਾਂ ਹੋ ਗਿਆ ਆਪਣਾ ਹਾਈਟ ਵਾਲਾ ਫੀਅਰ ਆਫ
0: ਨਹੀਂ ਉਹ ਵੀਰ ਜੀ ਉਹ ਹੋਰ ਸੀਗੀ ਉਹ ਐਕਰੋ ਸੀਗੀ
1: ਅੱਛਾ ਐਕਰੋ ਹਾਂਜੀ ਅਰੈਕਨਾ ਇਹ ਕੀ
0: ਹਾਂਜੀ ਇਹ ਹੈਗਾ ਸਪਾਈਡਰ ਤੋਂ
1: ਹਾਂ ਇੱਥੇ ਤਾਂ ਹੋਣਾ ਚਾਹੀਦਾ ਬਈ ਇੱਥੇ ਤਾਂ ਜਦੋਂ ਤੁਹਾਨੂੰ ਪਤਾ ਲੱਗੇ ਇਸ ਮੁਲਕ ਦੇ ਅੰਦਰ ਇੱਦਾਂ ਸਪਾਈਡਰ ਤੁਹਾਡੀ ਜਾਨ ਲੈ ਸਕਦਾ ਫਿਰ ਤਾਂ ਬਈ ਵਾਕਈ
0: ਹਾਂ
1: ਹੋਣਾ ਚਾਹੀਦਾ
0: ਸਪਾਈਡਰ ਦਾ ਵਾ ਇਹ ਸਭ ਤੋਂ ਟੌਪ ਤੇ ਆ
1: ਓਕੇ
0: ਮਤਲਬ ਸਭ ਤੋਂ ਜ਼ਿਆਦਾ ਜਾਣਿਆਂ ਨੂੰ ਇਹੋ ਹੀ ਆ
1: ਦੇਖ ਲੈ
0: ਇਹ ਪਤਾ ਨਹੀਂ ਹੁਣ ਕਿਹੜੇ ਹਿਸਾਬ ਨਾਲ
1: ਫੋਬੀਆ ਵੀ ਇਹਦਾ ਤੇ ਸਭ ਤੋਂ ਜ਼ਿਆਦਾ ਪੈਸਾ ਵੀ ਕਮਾਈ ਜਿਹੜੀ ਕਰਦਾ ਤੇ ਇਹਨਾਂ ਦਾ ਹੀ ਦਿੱਤਾ ਹੋਇਆ ਜਿਹੜਾ ਸੁਪਰ ਹੀਰੋ ਹੈ ਸਪਾਈਡਰਮੈਨ ਕਿੰਨੇ ਸਾਲਾਂ ਤੋਂ ਸਪਾਈਡਰਮੈਨ ਹੋਈ ਪਈ ਆ
0: ਸਹੀ ਗੱਲ ਨਿੱਕੇ ਹੁੰਦੇ ਤੋਂ ਜਾਲਾ ਵੇਖ ਰਹੇ
1: ਵੀਅਰਡ ਗੱਲ ਆ ਕਿੰਨੀ
0: ਹੈਨਾ ਓਦਾਂ ਲੋਕਾਂ ਨੂੰ ਘਰਾਂ ਚ ਜਾਲਾ ਪਸੰਦ ਨਹੀਂ ਆ ਉਸੇ ਵੇਲੇ ਲਾ ਦੇਣਗੇ
1: ਓਦਾਂ ਟਿਕਟਾਂ ਖਰੀਦਣਗੇ ਹਾਂਜੀ ਟੌਮ ਹਾਲੈਂਡ
0: ਸਪੈਸ਼ਲ ਜਾਲਾ ਵੇਖਣ ਜਾਂਦੇ
1: ਹੁਣ ਤਾਂ ਯਾਰ ਆਪਣੇ ਵਾਲੇ ਤਾਂ ਜ਼ਿਆਦਾਤਰ ਬੱਚਿਆਂ ਕਰਕੇ ਵਿਚਾਰੇ ਫਸੇ ਹੁੰਦੇ ਆ ਦੋਨੋਂ ਵੇਖਣ ਜਾਣੀ ਭਰਾਵਾਂ ਨੇ ਰਲ
0: ਕੇ ਨਾਲ ਭਾਂਜੇ ਖੁਸ਼
1: ਹੋਰ
0: ਚੱਲ ਖੁਸ਼ੀ ਖੁਸ਼
1: ਮਾਮਾ ਦਾ ਖੁਸ਼ੀ
0: ਮਾਮਾ ਨਾਲ ਉੱਥੇ ਖਾਣ ਪੀਣ ਲਈ ਸਮਾਨ ਚੁੱਕੂਗਾ
1: ਕਿਹੜੀ ਸ਼ਬਦਾਵਲੀ ਹੈ ਯੂ ਆਰ ਸਸ ਰਿਜ ਵਗੈਰਾ ਕੀ ਕੁਛ ਬੋਲਦੇ ਆ ਮਾਈ ਗੋਡ
0: ਔਖਾ ਹੁੰਦਾ ਨਾ
1: ਔਖਾ
0: ਮੈਂ ਵੀ ਕੱਲ ਪਾਰਕ ਚ ਚੱਲ ਗਿਆ ਉੱਥੇ ਦੋ ਤਿੰਨ ਜਾਣੇ ਆਏ ਸੀਗੇ

0: ਹੋਏ ਨਾ ਤੇ ਉਹ ਭਰਾਵਾ ਮੇਰੇ ਮਗਰ ਹੀ ਪੈ ਗਏ ਉਹ ਕਹਿਣ ਇਹ ਕਹਿ ਤੂੰ ਤੂੰ ਕਹਿ ਇਹ ਲਫ਼ਜ ਕਹਿ ਮੈਂ ਹਾਂ ਵੀ ਮੈਂ ਐਵੇਂ ਕਹੀ ਜਾਵਾਂ ਮੈਂ ਹਾਂ ਤੁਸੀਂ ਕਹੋ ਆਖਾਂ ਨਹੀਂ ਨਹੀਂ ਤੂੰ ਇਹ ਲਫ਼ਜ ਕਹਿ ਭਰਾਵਾ ਉਹਨਾਂ ਨੇ ਤੇ ਜਾਨ ਲੈ ਲਈ ਘੰਟਾ ਬੈਠੇ ਰਹੇ ਘੰਟਾ ਪੂਰਾ ਇੱਕੋ ਗੱਲ ਹੀ ਚੱਲਦੀ ਰਹੀ ਕਿ ਤੂੰ ਆ ਕਹਿ ਕਹਿ ਤੇ ਨਾਲ ਭਰਾਵਾ ਸ਼ਾਰੇ ਜੇ ਪਤਾ
1: ਨਹੀਂ ਜਿੰਨੀ ਵੀ ਗੱਲਾਂ ਬਾਤਾਂ ਹੋਈਆਂ ਉਹਦੇ ਉੱਪਰ ਤੁਸੀਂ ਕਿਸ ਵੀ ਤਰ੍ਹਾਂ ਦੀ ਸਾਂਝ ਪਾਉਣਾ ਚਾਹੋ ਸਾਨੂੰ ਦੱਸੋ ਸਾਨੂੰ ਮੈਸੇਜ ਕਰਕੇ ਦੱਸੋ ਤੁਸੀਂ ਜੇ ਦੱਸਾਂਗੇ ਜੇ ਤੁਹਾਡਾ ਜਵਾਕ ਵੀ ਤੰਗ ਕਰਦਾ 6-7 ਦਾ ਕਹਿ ਕੇ ਉਹ ਵੀ ਦੱਸੋ ਕੋਈ ਫੋਬੀਆ ਤੁਹਾਨੂੰ ਤੁਸੀਂ ਉਹ ਵੀ ਦੱਸੋ ਤੁਸੀਂ ਕੋਈ ਵਧੀਆ ਐਡਵੈਂਚਰ ਐਕਟੀਵਿਟੀ ਕੀਤੀ ਹੋਈ ਉਹ ਵੀ ਦੱਸੋ ਤੁਸੀਂ ਕੋਈ ਵੀਅਰਡ ਕੰਮ ਕੀਤਾ ਹੋਇਆ ਜੋ ਦੂਸਰਾ ਬੰਦਾ ਯਕੀਨ ਨਹੀਂ ਕਰ ਸਕਦਾ ਉਹ ਵੀ ਦੱਸੋ ਸਾਨੂੰ ਕੁਛ ਤੇ ਦੱਸੋ ਯਾਰ ਅਸੀਂ ਵਿਹਲੇ ਬੈਠੇ ਹਾਂ
0: ਅਸੀਂ ਕਰ ਲੈਣਾ ਜੀ
1: ਐਗਜੈਕਟਲੀ ਪੂਰੇ 60 ਸੈਕਿੰਡ
0: ਦੇ ਬ੍ਰੇਕ ਦੇ ਹਾਂ ਥੋੜੇ ਘਟਾ ਲਓ
1: 30 ਸੈਕਿੰਡ ਦੀ ਬ੍ਰੇਕ ਤੋਂ ਬਾਅਦ 1-2-3 ਗੋ
0: ਮੈਂ ਵਾਅਦਾ ਨਹੀਂ ਕਰ ਸਕਦਾ ਵੀ ਮਤਲਬ ਸਮੇਂ ਦਾ ਮੈਂ ਵਾਅਦਾ ਨਹੀਂ ਕਰਦਾ ਪਰ ਉੱਦਾਂ ਜੇ ਤੁਸੀਂ ਕਹੋ ਕਿ ਇੰਨੇ ਲਾਉਣੇ ਆ ਤੇ ਫਿਰ ਮੈਂ ਲਾ ਦੂੰਗਾ ਕਰ ਦੂੰਗਾ ਪਰ ਗਾਣਾ ਸੁਣਨਾ ਹੀ ਸੁਣਨਾ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮਦਰਸ ਡੇ ਦੇ ਇਸ ਖਾਸ ਮੌਕੇ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਹਰ ਮਾਂ ਨੂੰ ਪਿਆਰ ਅਤੇ ਸਤਿਕਾਰ। ਅੱਜ ਦਾ ਦਿਨ ਹਰ ਉਸ ਮਾਂ ਦੇ ਨਾਮ ਜਿਹਦੇ ਪਿਆਰ ਦੀ ਛਾਂ ਥੱਲੇ ਜ਼ਿੰਦਗੀ ਖਿਲ ਉੱਠਦੀ ਹੈ। ਇੱਕ ਛੋਟੀ ਜਿਹੀ ਕਵਿਤਾ ਉਸ ਮਾਂ ਦੇ ਪਿਆਰ, ਮਿਹਨਤ ਅਤੇ ਦੁਆਵਾਂ ਦੇ ਸਮਰਪਿਤ ਮੇਰੇ ਸ਼ਾਇਨ ਵੱਲੋਂ। ਨਿੱਕੇ ਨਿੱਕੇ ਹੱਥ ਜਿਸ ਚੁੰਮਦੀ ਨਾ ਥੱਕੇ, ਤੇਰੇ ਪੈਰ ਥੱਲੇ ਲੱਗਣ ਪਹਿਲਾਂ ਆਪਣੇ ਹੱਥ ਰੱਖੇ, ਰੋਂਦਿਆਂ ਨੂੰ ਜਿਨੇ ਸਦਾ ਲਾਇਆ ਆਪਣੇ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੁਰਕੀਆਂ ਤੋੜ ਤੋੜ ਜਿਨੇ ਮੂੰਹ 'ਚ ਤੇਰੇ ਪਾਈ, ਉੱਠੀ ਜੋ ਤੇਰੇ ਨਾਲ ਜਦ ਰਾਤਾਂ ਤੂੰ ਨੀਂਦ ਗਵਾਈ, ਸੋ ਜਾਨਾ ਅੱਜ ਤੂੰ ਨਾ ਕਰਕੇ ਕੋਈ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੋਲੇਗੀ ਨਾ ਕਦੇ ਕੋਈ ਤਕਲੀਫ ਇਹ ਰੋਜ਼ ਜਰਦੀ, ਖੁਰ ਜਾਣ ਭਾਵੇਂ ਹੱਡ ਜਾਂ ਲੱਗੇ ਇਹਨੂੰ ਸਰਦੀ, ਬੁੱਕਲ ਦੇ ਵਿੱਚ ਲੈ ਕੇ ਤੈਨੂੰ ਦਏਗੀ ਸਦਾ ਹੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਚੱਲ ਥੋੜ੍ਹਾ ਹੌਲੀ ਰੁੱਕ ਜ਼ਰਾ ਸੋਚ, ਦੇਖ ਕਿਹਦੇ ਅਸੀਸਾਂ ਦੇ ਹੱਥ ਤੇਰੇ ਵੱਲ, ਹਾਂ ਇੱਕ ਮਾਂ ਹੀ ਹੈ ਬਸ ਮਾਂ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਧੰਨਵਾਦ ਜੀ।

0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣਨਾ ਸ਼ੁਰੂ ਕਰ ਚੁੱਕੇ ਹੋ ਯਸ਼ ਤੇ ਵਿਸ਼ਾਲ ਦਾ ਸ਼ੋ। ਮੇਰਾ ਨਾਮ ਹੈ ਯਸ਼, ਓ ਮੇਰਾ ਨਾਮ ਹੈ ਵਿਸ਼ਾਲ,
1: ਔਰ ਮੇਰਾ ਨਾਮ ਹੈ ਯਸ਼ ਵਿਸ਼ਾਲ ਜੀ।
0: ਟੁਗੇਦਰ ਵੀ ਆਰ
1: ਯਸ਼ ਤੇ ਵਿਸ਼ਾਲ ਦਾ ਸ਼ੋ,
0: ਐਂਡ ਫਿਲਹਾਲ ਚੱਲ ਰਿਹਾ ਹੈ

0: மெல்லிக்கிட்டு செய்யும் ஓகே
1: லக்கியோ ਉਹ ਫਿਲਮ ਜਿੰਨੇ ਸਾਰੇ ਲੱਕੀਆਂ ਨੂੰ ਆ ਗਾਣਾ ਕਰੀ ਜ਼ਰੂਰ ਸੁਣਾ ਹੋਊਗਾ।
0: ਹਾਂ ਬਿਲਕੁਲ ਬਿਲਕੁਲ, ਮੈਨੂੰ ਇਦਾਂ ਲੱਗਦਾ ਕਿ ਇਹ ਮੂਵੀ ਵੇਖ ਕੇ ਸਾਰਿਆਂ ਦੇ ਅੰਦਰ ਦਾ ਚੋਰ ਜਾਗ ਗਿਆ ਹੋਣਾ।
1: ਐਂਡ ਇੱਕ ਅਸਲੀ ਕਰੈਕਟਰ ਤੇ ਸੀਗੀ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ।
1: ਕਿਹੜੇ ਸਾਲ ਚ ਆਈ ਹੈ
0: ਇਹ? ਆਈ ਹੈ ਆਈ ਥਿੰਕ 7-8, ਚੀਟਿੰਗ ਕਰ ਲੈਂਦੇ, 2008 ਮੈਂ ਆਈ ਹੈ।
1: ਨਾਈਸ, ਤੁਸੀਂ ਟੈਕਨੀਕਲ ਚੀਜ਼ਾਂ ਤੁਹਾਡੇ ਕੋਲ ਹੀ ਹੋਣਗੀਆਂ, ਠੀਕ ਹੈ। ਮੈਂ ਤੁਹਾਨੂੰ ਆਪਣੇ ਯਾਦਾਂ ਦੱਸੂ ਫਿਲਮ ਚੋਂ, ਗੁੱਡ ਮੂਮੈਂਟਸ ਦੱਸੂਗਾ ਕੀ ਸੋਹਣਾ ਲੱਗਾ ਮੈਨੂੰ ਫਿਲਮ ਚੋਂ।
0: ਅਪਨ ਮਤਲਬ ਮੈਂ ਦੇਖੋ ਪਤਾ ਨਹੀਂ ਇਹ ਕੋਟ ਪਹਿਨ ਕੇ ਮਤਲਬ ਦੇਖੋ ਮਰਾਠੀ ਵਾਲੀ ਆ ਗਈ ਅਪਨ ਅਪਨ ਬਾਤ
1: ਕਰੇਗਾ। ਤੁਸੀਂ ਕੋਟ ਪਾ ਕੇ ਆਏ, ਤੁਸੀਂ ਮੱਛੀਆਂ ਵਾਲੀ ਸਾੜੀ ਥੋੜੀ ਪਾ ਕੇ
0: ਆਏ। ਬੰਬਈਆ ਟੱਚ ਆ ਜਾਂਦਾ। 2008
1: ਪ੍ਰੋਗਰਾਮ ਵੀ ਸੀ ਨਾ ਆਪਣਾ, ਉਦੋਂ ਸਾਰੇ ਸੋਚਣ ਡੇ ਵੀ ਕਿੰਨੇ ਕੀ ਕਰਨਾ, ਤੇ ਮੈਂ ਸੋਚਿਆ ਮੈਂ ਯਸ਼ ਜੀ ਨੂੰ ਕਹਾਂ ਵੀ ਯਸ਼ ਜੀ ਟੋਕਰੀ ਲੈ ਕੇ ਨਾ ਮੱਛੀਆਂ ਵੜਨ ਵਾਲੀ, ਤੇ ਉਹ ਵਾਲੀ ਪਾ ਕੇ ਤੇ ਉਹ ਉਹ ਗਾਣੇ ਤੇ ਨਾ ਪਰਫਾਰਮੈਂਸ ਹੋ ਜੇ। ਪਾਣੀ ਦੀ ਦੀ ਮੋਰਾ ਅਵਦਾਰ ਗਾਣਾ, ਕਿਉਂਕਿ ਜ਼ਿਆਦਾ ਸਾਡਾ ਉਸੇ ਗਾਣੇ ਦਾ ਵਿਆਹ ਇੰਡੀਅਨ ਆਈਡਲ ਦੇ ਥਰੂ ਜਾਂ ਡਾਂਸ ਸਿਟੀਆਂ ਡਾਂਸ।
0: ਬਿਲਕੁਲ, ਖੈਰ ਵਾਪਸ ਆਤੇ ਹੈਂ। 2008 ਮੈਂ ਆਈ ਥੀ ਓਏ ਲੱਕੀ ਲੱਕੀ ਓਏ, ਮਤਲਬ ਵਨ ਆਫ ਦਾ ਕਹਿ ਲਓ ਬੈਸਟ ਮੂਵੀਜ਼। ਔਰ ਅਭੈ ਦਿਓਲ ਨੇ ਕਿਆ ਕੰਮ ਕੀਆ ਹੈ, ਕਿਆ ਕੰਮ ਕੀਆ, ਬਿਹਤਰੀਨ,
1: ਬਹੁਤ ਹੀ ਅੱਛਾ,
0: ਇੱਕ ਨੰਬਰ। ਮਤਲਬ ਅੱਜ ਮੈਂ ਇੱਕ ਨੰਬਰ
1: ਅਭੈ ਦਿਓਲ ਤੇ ਨਾਲ ਆਪਣਾ ਦੂਜਾ ਹੋ ਗਿਆ ਮੁੰਡਾ ਮਨਤੇਜ।
0: ਹਾਂ ਵਹੀ ਤੋ ਬਾਤ ਹੈ ਇਸ ਫਿਲਮ ਕੀ, ਜੋ ਉਸਕਾ ਚਾਈਲਡਿਸ਼ ਹੈ ਉਸਸੇ ਵੀ ਆਪ ਕਨੈਕਟ ਕਰਤੇ ਹੋ, ਜੋ ਉਸਕਾ ਮਤਲਬ ਵੋ
1: ਦੇਖੋ। ਹਾਂ ਪਹਿਲੋਂ ਜੁੰਡੇ ਦੇ ਵਿੱਚ ਆ, ਬਾਅਦ ਚੋਂ ਕਟਿੰਗ ਚ ਆ, ਬਿਲਕੁਲ ਮੂਮਾ ਅੰਦਰਾ ਡਿਫਰੈਂਟ ਆ, ਬਟ ਜਿਹੜਾ ਕਰੈਕਟਰ ਸੀ ਨਾ ਜੋ ਮੁੰਡੇ ਨੇ ਛੱਡਿਆ ਆ ਉਹ ਉਹਨੇ ਫੜਿਆ ਆ, ਉਹ ਚੁਲਬਲਾਪਨ, ਉਹ ਡਾਇਲੋਗਸ ਜਦੋਂ ਉਹਦੇ ਪਿਓ ਦੀ ਦੁਕਾਨ ਤੇ ਜਾਂਦਾ ਤੇ ਕਹਿੰਦਾ ਜੀ ਬਰਥਡੇ ਹੈ,
0: ਉਹ ਸੀਨ ਤੋਂ ਮੇਰਾ ਮਤਲਬ ਉਹ ਗ੍ਰੀਟਿੰਗ ਕਾਰਡ ਖਰੀਦਦਾ ਹੈ। ਨਹੀਂ ਨਹੀਂ ਉਹ ਬੋਲ ਬੋਲ ਗ੍ਰੀਟਿੰਗ ਕਾਰਡ ਖਰੀਦਦਾ ਹੈ ਉਸ ਲੜਕੀ ਦਾ ਨਾਮ ਨਾਨਕੀ ਹੈ ਨਾ।
1: ਕੌਣ ਸਾ ਚਾਹੀਏ,
0: ਕੌਣ ਸਾ ਚਾਹੀਏ,
1: ਮਦਰ ਫਾਦਰ ਵੈਲੈਂਟਾਈਨ ਕੁਛ ਤੋਂ।
0: ਇਹ ਵਾਲਾ ਕਾਰਡ ਇਹ ਤਾਂ ਬਿਮਾਰ ਹੋਣੇ ਪੇ ਦਿੱਤੇ ਹੈ, ਗੈਟ ਵੈਲ ਸੂਨ।
1: ਐਂਡ ਉਹ ਹੋਟਲ ਜੇ ਜਾਂਦੇ ਉਸਕੇ ਪੈਸੇ ਲਗेंगे, ਨਾ ਉਹ ਵਾਲਾ ਕੋਲਡ ਡਰਿੰਕ ਪੀਣਾ ਤਾਂ ਪੈਸੇ ਲਗेंगे।
0: ਉਹ ਵਾਲਾ ਸੀਨ ਵਿਸ਼ਾਲ ਜੀ, ਉਹ ਮਤਲਬ 2008 ਕੀ ਪਿਕਚਰ ਹੈ, 2036 ਮੇ ਬੈਠੇ, ਉਹ ਵਾਲਾ ਸੀਨ ਨਾ ਸੱਚ ਮੇ ਮਤਲਬ ਸੋਰੀ ਟੂ ਮਾਈ ਪਾਰਟਨਰ, ਲੇਕਿਨ ਉਹ ਸੀਨ ਆਤੇ ਨਾ ਮੈਨੂੰ ਪਤਾ ਉਹੀ ਫੀਲਿੰਗ ਆਤੀ ਹੈ ਕਿ ਜਿਸ ਤਰ੍ਹਾਂ ਮੰਜਾ ਉੱਤੇ ਮੈਂ ਉਹ ਨਾਨਕੀ ਬੈਠੀ ਹੂੰ, ਕਿਉਂਕਿ ਹੀ ਇਜ਼ ਲਾਈਕ ਸੇਮ। ਅੱਛਾ ਬਟਰ ਚਿਕਨ ਆਰਡਰ ਕਰਨਾ ਹੈ, ਰਾਈਸ ਤਾਂ ਲੇਂਗੇ ਨਾ।
1: ਹਾਂ ਰਾਈਸ ਤਾਂ ਲੇਂਗੇ।
0: ਨਹੀਂ ਨਹੀਂ ਉਹ ਉਹ ਥੋੜਾ ਮੈਚੁਰ ਹੋ ਗਿਆ ਨਾ, ਰਾਈਸ ਖਾਣਾ ਤੂੰ ਨਾ ਖਾ। ਅੱਛਾ ਉਸ ਬਟਰ ਚਿਕਨ ਹੈ, ਇਸ ਮੇ 5 ਪੀਸ ਆਤੇ। ਇਹ ਤਾਂ ਮਤਲਬ ਆਜ ਮੈਂ ਮੈਨੂੰ ਲੱਗਦਾ ਐਸੇ ਲੜਕੇ ਆਜ ਵੀ ਕਰਦੇ ਹੈ, ਕਿਤਨੇ ਪੀਸ ਆਏਗੇ, 5 ਪੀਸ ਆਏਗੇ, ਉਹ ਸੀਨ ਨਾ ਸੀਰੀਅਸਲੀ।
1: ਈਵਨ ਗਾਣੇ ਵੀ,
0: ਪਾਣੀ ਯਹਾਂ ਪੇ ਫ੍ਰੀ ਹੈ, ਪਾਣੀ
1: ਕੋਲਡ ਡਰਿੰਕ ਵੀ ਇਹਨਾਂ ਦੇ ਪੈਸੇ ਲਗੇਗੇ।
0: ਓ ਮਾਈ ਗੋਡ ਦੈਟ ਵਾਸ ਐਪਿਕ। ਮਤਲਬ ਉਸ ਮੂਵੀ ਕੇ ਸੀਨਸ ਦਾ, ਮਤਲਬ ਉਹ ਮੂਵੀ ਆਜ ਵੀ ਹਮ 2026 ਮੇ ਕਿਉਂ ਬਾਤ ਕਰੇ, ਕਿਉਂਕਿ ਉਹ ਮੂਵੀ ਇਸ ਤਰੀਕੇ ਕੀ ਮੂਵੀ ਹੈ ਕਿ ਹਮ ਸਭ ਕਨੈਕਟ ਕਰਤੇ, ਸਪੈਸ਼ਲੀ ਪੰਜਾਬੀ ਫੈਮਲੀਓ ਵਾਲੇ, ਕਿਉਂਕਿ ਪੈਸੇ ਜਬ ਵੀ ਘਰ ਵਾਲੋ ਸੇ ਮੰਗੋ, ਸਕੂਲ ਕੇ ਲਈ ਕੁਛ ਚਾਹੀਏ, ਕਈ ਘੁੰਮਣੇ ਜਾਣਾ ਹੈ, ਨਹੀਂ ਮੇਰੇ ਪਾਸ, ਫਿਰ ਕੰਗਲੋ ਕੇ ਘਰ ਪੈਦਾ ਹੋ ਗਏ।
1: ਐਂਡ ਈਵਨ ਜਦੋਂ ਗੱਡੀ ਲੈਣ ਜਾਂਦਾ ਚਾਈ ਜੀ, ਮਤਲਬ ਵੈਰੀ ਵੈਲ ਡਨ ਹਨਾ। ਉਸ ਤੋਂ ਬਾਅਦ ਮੈਨੂੰ ਫਿਰ ਉਹਦੀ ਡੇਵ ਡੀ ਵੇਖ ਕੇ ਹੋਰ ਮਜ਼ਾ ਆਇਆ ਸੀਗਾ
0: ਯਾਰ। ਮਤਲਬ ਵਾਕਈ ਇਹ ਬਾਤ ਬਿਲਕੁਲ ਸਹੀ ਹੈ ਕਿ ਜੋ ਮਨਜੋਤ ਨੇ ਉਸਮੇ ਕੰਮ ਕੀਆ ਨਾ, ਮੈਨੂੰ ਨਹੀਂ ਲੱਗਦਾ ਆਜ ਤੱਕ ਵੀ ਉਹ ਮਤਲਬ ਬਣਾਇਆ ਫੁਕਰੇ ਮੇ ਆਇਆ, ਅੱਛੇ ਅੱਛੇ ਰੋਲ ਕੀ, ਲੇਕਿਨ ਉਹ ਰੋਲ ਨਾ ਦੀ ਬੈਸਟ ਮਨਜੋਤ ਨੇ ਕੰਮ ਕੀਆ ਉਸਕੇ ਅੰਦਰ। ਉਸਕਾ ਨਾਮ ਕਿਆ ਹੋਤਾ ਹੈ ਛੋਟੇ ਵਾਲਾ, ਨਹੀਂ ਲੱਕੀ ਤਾਂ ਹੋਤਾ ਹੈ। ਹਾਂ ਮੈਂ ਨਾਮ
1: ਲੱਕੀ ਵੱਡਾ ਹੋ ਕੇ ਵੀ ਲੱਕੀ ਬਣਿਆ।
0: ਆਪ ਬਤਾ ਰਹੇ ਥੇ ਕਿ ਇਹ ਕਿਸ ਇਹ ਰਿਐਲਿਟੀ ਬੇਸਡ ਹੈ, ਵੈਸੇ ਤਾਂ ਮੈਨੂੰ ਪਤਾ ਹੈ
1: ਜਿਹੜਾ ਚੋਰ ਹੈ,
0: ਚੋਰ ਦਾ ਨਾਮ
1: ਅਸਲੀ ਸੀਗਾ, ਉਹਦਾ ਨਾਮ ਲੱਕੀ ਨਹੀਂ, ਉਹਦਾ ਨਾਮ ਕੁਝ ਹੋਰ ਸੀਗਾ,
0: ਬੰਟੀ ਚੋਰ,
1: ਬੰਟੀ ਹਾਂ। ਬੰਟੀ ਬਬਲੀ ਵੀ ਬਣੀ ਪਰ ਉਹ ਇਸ ਤੇ ਨਹੀਂ ਸੀਗੀ,
0: ਉਹ ਵੀ ਬੰਟੀ ਬਬਲੀ ਵੀ ਵਨ ਆਫ ਦਾ ਬੈਸਟ ਮੂਵੀ। ਉਸਕੇ ਬਾਅਦ ਤਾਂ ਕਿਤਨੇ ਬੰਟੀ ਬਬਲੀ ਆਏ ਵੀ ਹੈ ਮਾਰਕੀਟ ਮੇ ਜਿਨ੍ਹਾਂ ਨੇ ਉਸੀ ਸਟਾਈਲ ਮੇ ਚੋਰੀਆਂ ਕਰੀ।
1: ਬਟ ਹਾਂ ਇਸ ਹਫਤੇ ਦੀ ਸਾਡੀ ਕਲਟ ਕਲਾਸਿਸ ਸੀਗੀ, ਕਲਾਸਿਕ
0: ਓਏ ਲੱਕੀ
1: ਲੱਕੀ ਹੋਏ, ਤੇ ਜਾਂਦੇ ਜਾਂਦੇ ਇਸ ਫਿਲਮ ਦਾ ਗਾਣਾ ਸੁਣਦੇ ਆਂ ਤੇ ਫਿਰ ਵਾਪਸ ਆਉਨੇ ਆਂ ਓਨਲੀ ਔਨ ਰੇਡੀਓ। ਹਾਂਜੀ, ਤੇ ਗੀਤ ਆ ਤੂੰ ਰਾਜਾ ਕੀ ਰਾਜ ਦਲਾਰੀ।
0: ਹਾਂ
1: ਆਜੋ ਜੀ।

0: ਪਹਿਲੋ ਵੇਖਲੋ ਬਾਲੀਵੁੱਡ ਵਾਲੇ ਮਿਊਜ਼ਿਕ ਤੇ ਕਿੰਨਾ ਕੰਮ ਕਰਦੇ ਹੁੰਦੇ ਸੀਗੇ, ਹਨਾ, ਕਿਤੋਂ ਕੋਈ ਗਰੁੱਪ ਲੱਭਣਾ ਉਤੋਂ ਗਾਣਾ ਗਵਾਉਣਾ, ਜਿੱਦਾਂ ਉਹ ਵਾ ਤਾਰ ਬਿਜਲੀ ਸੇ ਪਤਲੇ ਹਮਾਰੇ ਪਿਆ, ਉਹ ਵੇਖਲੋ ਉਹਨਾਂ ਨੇ ਕਿੱਥੋਂ ਜਾ ਕੇ ਲੱਭਿਆ, ਜਾਂ ਫਿਰ ਉਹ ਜਿਹੜਾ
1: ਮਾਏ
0: ਜਾਤ ਹੈ ਸਖੀ ਸਹੀਆਂ ਤੋਂ, ਜਾਂ ਰਾਜਸਥਾਨੀ ਬਹੁਤ ਗਾਣੇ ਨੇ, ਆਹ ਵੇਖੋ ਇਹਨਾਂ ਨੇ ਕਿੱਦਾਂ ਉਹ ਗਰੁੱਪ ਲੱਭ ਕੇ ਲਿਆਂਦਾ। ਐਂਡ ਈਵਨ ਆਪਣਾ ਉਹ ਜਿਹੜਾ ਉਹ ਫਿਲਮ ਦੇ ਵਿੱਚ ਸੀ ਤੁੰਗ ਤੁੰਗ ਬਜੇ ਤੁੰਗ ਤੁੰਗ ਬਜੇ, ਉਹ ਤਾਂ ਐਮਟੀਵੀ ਦਾ ਚਲੋ ਪ੍ਰੋਗਰਾਮ ਹੀ ਸੀਗਾ,
1: ਹਾਂ ਦਾ ਕਿਆ ਥਾ ਉਸਕਾ ਸਾਊਂਡ ਟ੍ਰਿਪਿੰਗ, ਸਾਊਂਡ ਟ੍ਰਿਪਿੰਗ,
0: ਹਾਂ
1: ਉਹ ਤੋਂ
0: ਵਾਸ ਗੁੱਡ,
1: ਦੈਟ ਵਾਸ ਗੁੱਡ।
0: ਸੋ ਯਸ਼ੀ ਵਾਟ ਐਲਸ ਇਜ਼ ਗੁੱਡ ਟੁਡੇ?
1: ਅਬ ਮੈਂ ਯਹੀ ਸੇ ਮਤਲਬ ਮੁਝੇ ਰੈਫਰੈਂਸ ਦੇਤੀ ਹੂੰ ਕਿ ਤੂੰ ਰਾਜਾ ਕੀ ਰਾਜਕੁਮਾਰੀ, ਹਮ ਆਜ ਬਾਤ ਕਰਨੇ ਵਾਲੇ ਹੈ
0: ਰਾਜਕੁਮਾਰੀ ਕੀ,
1: ਰਾਜਾ ਰਾਣੀਓ ਕੇ,
0: ਰਾਜਾ ਰਾਣੀਆਂ ਦੀ, ਵਾਹ ਜੀ ਵਾਹ।
1: ਤੋ ਵਿਸ਼ਾਲ ਜੀ, ਇਸ ਸੈਗਮੈਂਟ ਮੈਂ ਜੈਸਾ ਆਪਕੋ ਪਤਾ ਹੈ ਮੈਂ ਅਲੱਗ ਅਲੱਗ ਟ੍ਰੈਡੀਸ਼ਨ ਅਲੱਗ ਅਲੱਗ ਕਲਚਰਸ ਕੀ ਯਾ ਰਸਮ ਔਰ ਰੀਤੀ ਰਿਵਾਜ ਕੀ ਬਾਤ ਕਰਤੀ ਹੂੰ। ਤੋ ਆਜ ਕਾ ਜੋ ਰੀਤੀ ਰਿਵਾਜ ਯਾ ਕਹਿ ਲੋ ਪ੍ਰਥਾ ਯਾ ਟ੍ਰੈਡੀਸ਼ਨ ਜੋ ਵੀ ਆਪ ਕਹਿ ਲੋ, ਵੋ ਹੈ ਘੂੰਘਟ।
0: ਘੂੰਘਟ,
1: ਘੂੰਘਟ ਬਹੁਤ ਸਾਰੇ ਗਾਣੇ ਵੀ ਹੈ ਨਾ, ਕਿਤੇ ਸਾਰੇ ਜਿਸਕੋ
0: ਘੁੰਡ ਕਹਿੰਦੇ ਜਿਹਨੂੰ ਆਪਾਂ,
1: ਹਾਂ ਘੁੰਡ, ਪੰਜਾਬੀ
0: ਕੱਟ ਲੈ ਪਤਲੀ ਨਾਰੀ ਨਹੀਂ ਮਿੱਤਰਾਂ ਦਾ ਪਿੰਡ ਆ ਗਿਆ।
1: ਅਬ ਵੀ ਦੇਖੋ ਆਪ ਵਈ ਹੈ ਮੇਰੇ ਦਿਮਾਗ ਮੇ ਹਿੰਦੀ ਗਾਣਾ ਰਹਤਾ ਘੁੰਘਟ ਕੀ ਆਣ ਮੇ ਦਿਲ ਭਰ ਕਾ,
0: ਹਾਂ ਵੀ ਨਾ ਇੱਕ ਘੁੰਘਟ ਵਾਲਾ, ਘੁੰਘਟ ਵਾਲੇ ਕਿੰਨੇ ਗਾਣੇ ਹਨ,
1: ਬਹੁਤ ਸਾਰੇ ਗਾਣੇ। ਤੋ ਘੁੰਘਟ ਕੀ ਬਾਤ ਕਰ ਰਹੇ ਹਾਂ ਵਿਸ਼ਾਲ ਜੀ, ਘੁੰਘਟ ਘੁੰਘਟ ਵੀ ਨਾ ਕਿਤਨੀ ਕਮਾਲ ਕੀ ਸੰਸਕ੍ਰਿਤੀ ਹੈ। ਓੜਨ ਵਾਰ ਓੜਨ ਵਾਲੇ ਬੇਫਿਕਰ ਰਵੇ, ਰਾਜਸਥਾਨੀ ਦੀ ਟ੍ਰਾਈ ਕਰ ਰਿਹਾ, ਓੜਨ ਵਾਲੇ ਬੇਫਿਕਰ ਰਵੇ ਔਰ ਦੇਖਣ ਵਾਲੇ ਬੇਚੈਨ।
0: ਅਰੇ ਓੜਨ ਵਾਲਾ ਬੇਫਿਕਰ ਤੇ ਵੇਖਣ ਵਾਲਾ ਬੇਚੈਨ,
1: ਬੇਚੈਨ,
0: ਵੈਰੀ ਨਾਈਸ,
1: ਹੈ ਨਾ, ਕਿਉਂਕਿ ਜਿਹੜੀ ਘੁੰਘਟ ਦੇ ਵਿੱਚ ਹੈ ਉਹ ਤੇ ਬੇਫਿਕਰ ਹੈ, ਭਾਵੇਂ ਮਨ ਚ ਖਾਈ ਜਾ ਅੰਦਰ ਜਾਂ ਚਿੰਗਮ ਚ ਬਾਈ ਜਾ, ਦੇਖਣ ਵਾਲੇ
0: ਮਨ ਚ ਤੇ ਚਿੰਗਮ, ਵਾਹ, ਪਾਨ ਵੀ ਖਾ
1: ਸਕਦੇ ਗਿਟਾਰ ਵਜਾ ਕੇ ਗਾਣਾ ਗਾ ਰਹੀ ਹੈ ਮਤਲਬ ਕੱਢ ਕੇ, ਹੈ ਨਾ, ਠੀਕ ਹੈ। ਓੜਨ ਵਾਲਾ ਬੇਫਿਕਰ ਰਵੇ ਔਰ ਦੇਖਣ ਵਾਲੋ ਬੇਚੈਨ, ਦਿਖਣ ਮੇ ਖੂਬਸੂਰਤੀ ਔਰ ਆਬਰੂ, ਆਬਰੂ ਕੀ ਲਾਜ, ਦਿਖਣ ਮੇ ਖੂਬਸੂਰਤੀ ਔਰ ਆਬਰੂ ਰੀ ਲਾਜ, ਆਇਸ ਤੋ ਰਾਜਸਥਾਨ ਦੀ ਖਾਸੀਅਤ ਹੈ ਸਾਹਿਬ।
0: ਨਾਈਸ, ਪਰ ਵੇਖੋ ਵੀ ਘੁੰਘਟ ਸਿਰਫ ਰਾਜਸਥਾਨ ਤੱਕ ਸੀਮਤ ਨਹੀਂ, ਕਿੰਨੇ ਹਿੱਸਿਆਂ ਤੱਕ, ਪਰ ਉੱਥੋਂ ਤੱਕ ਵੀ ਪਹੁੰਚ ਕਿੱਥੋਂ ਆਈ।
1: ਹਾਂ, ਮੇਨ ਜੋ ਹੈ ਮਤਲਬ ਰਾਜਸਥਾਨ, ਮੈਨੇ ਇਸ ਲਈ ਕਿਹਾ ਕਿਉਂਕਿ ਰਾਜਸਥਾਨ ਮੇ ਆਜ ਵੀ ਰੋਇਲਸ ਹੋ ਜਾਂ ਨੀਚੇ ਤਬਕੇ ਕੇ ਜਾਂ ਮਿਡਲ ਕਲਾਸ, ਐਵਰੀਵਨ
0: ਸਟਿਲ ਡੂ ਦੈਟ।
1: ਅਗਰ ਘੁੰਘਟ ਨਹੀਂ ਲਿਆ ਤੋ ਹਮੇਸ਼ਾ ਸਿਰ ਪੇ ਉਨਕੇ ਓੜਨੀ ਜਾਂ ਚੁੰਨੀ ਜਾਂ ਦੁਪੱਟਾ ਜ਼ਰੂਰ ਹੋਤਾ ਹੈ। ਤੋ ਉਸਕੀ ਅੱਜ ਹਮ ਬਾਤ ਕਰੇਂਗੇ। ਅਬ ਹਮ ਬਾਤ ਕਰੇਂ ਅਗਰ ਇੰਡੀਅਨ ਟ੍ਰੈਡੀਸ਼ਨ ਕੀ ਬਾਤ ਕਰੇਂ ਜਾਂ ਹਿੰਦੂ ਰੀਤੀ ਰਿਵਾਜ ਕੀ ਬਾਤ ਕਰੇਂ, ਕੋਈ ਵੀ ਵੇਦ ਪੁਰਾਣ ਜਾਂ ਕੋਈ ਵੀ ਆਪ ਗ੍ਰੰਥ ਉਠਾ ਕੇ ਦੇਖ ਲੇ, ਕਹੀਂ ਵੀ ਪਰਦਾ ਘੁੰਘਟ ਇਸ ਤਰੀਕੇ ਕੀ ਸਿਰ ਢਾਕਣਾ ਕੋਈ ਹੈ ਹੀ ਨਹੀਂ ਕਲਚਰ।
0: ਹਾਂਜੀ ਹਾਂ,
1: ਯੇ ਕਲਚਰ ਕਹਾਂ ਸੇ ਆਇਆ, ਘੁੰਘਟ ਕੋ ਇਤਨਾ ਜ਼ਿਆਦਾ ਕਹਿ ਲੋ ਗਲੋਰੀਫਾਈ ਕੀਆ ਹੋਇਆ ਹੈ ਨਾ, ਕਿ ਹਾਂ ਘੁੰਘਟ, ਘੁੰਘਟ ਹਮਾਰੀ ਸ਼ਾਨ ਹੈ, ਘੁੰਘਟ ਸੇ ਰਿਸਪੈਕਟ, ਮਤਲਬ ਇੱਕ ਵੋ ਕਹਾਂ ਸੇ ਆਇਆ। ਤੋ ਉਸਕੀ ਅੱਜ ਹਮ ਬਾਤ ਕਰੇਂਗੇ ਵਿਸ਼ਾਲ ਜੀ।
0: ਇਹ ਵੀ ਮੁਗਲ ਤਾਂ ਨਹੀਂ ਲੱਗੇ?
1: ਐਗਜੈਕਟਲੀ।
0: ਅੱਛਾ,
1: ਨੌਰਥ ਇੰਡੀਆ
0: ਦੇ ਨਾਲ ਨਾਲ,
1: ਹਾਂ ਹਮ ਕਹਤੇ ਨਾ ਕਿ ਆਜ ਕਿਤਨੀ ਵਾਰ ਮੈਨੇ ਕਿਤਨੀ ਖਾਣੇ ਕੀ ਚੀਜ਼ੋਂ ਕੀ ਬਾਤ ਕਰੀ ਔਰ ਹਰ ਚੀਜ਼ੋਂ ਮੇਂ ਮੁਗਲ ਆਤੇ ਹੈ, ਤੋ ਡੈਫੀਨੇਟਲੀ ਯੂ,
0: ਅਗਰ ਮੁਗਲ ਆਏ ਥੇ ਤੋ
1: ਐਗਜੈਕਟਲੀ
0: ਇਸਮੇਂ ਵੀ ਆਏਂਗੇ,
1: ਗੈਸ ਇਟ ਰਾਈਟ। ਕਿ ਨੌਰਥ ਇੰਡੀਆ ਮੇਂ ਆਪ ਦੇਖੇ ਕਿ ਨੌਰਥ ਇੰਡੀਆ ਕੇ ਬਹੁਤ ਸਾਰੇ ਔਰ ਕੁਛ ਖਾਸ ਹਿੱਸੇ ਜਿਨਮੇਂ ਹਮ ਬਾਤ ਕਰੇ, ਰਾਜਸਥਾਨ ਹੋ ਗਿਆ, ਹਰਿਆਣਾ ਹੋ ਗਿਆ, ਯੂਪੀ ਬਿਹਾਰ ਹੋ ਗਿਆ, ਵਹਾਂ ਪੇ ਘੁੰਘਟ ਕੀ ਪ੍ਰਥਾ ਹੈ, ਠੀਕ ਹੈ। ਵੋ ਕਹਾਂ ਸੇ ਆਈ? ਸਬਸੇ ਪਹਿਲੇ ਰਾਜਸਥਾਨ ਕੀ ਔਰਤੋਂ ਨੇ ਸ਼ੁਰੂ ਕੀਆ ਆਪਣੇ ਮੂੰਹ ਕੋ ਢਾਕਣਾ, ਮੂੰਹ ਛਿਪਾਨਾ, ਧੀਰੇ ਧੀਰੇ ਉਨਕੀ ਆਦਤ ਬਨ ਗਈ, ਆਦਤ ਇੱਕ ਪ੍ਰਥਾ ਬਨ ਗਈ, ਪ੍ਰਥਾ ਕਲਚਰ ਸੇ ਟ੍ਰੈਡੀਸ਼ਨ ਬਨ ਗਿਆ। ਔਰ ਯੇ ਇੱਕ ਚੀਜ਼ ਹੋ ਗਈ ਕਿ
0: ਅਗਰ ਮੁਗਲਾਂ ਨਾਲ ਕੀ ਕਨੈਕਸ਼ਨ ਹੋਇਆ,
1: ਹਾਂ ਆਤੀ ਹੂੰ, ਰੁਕੋ ਜ਼ਰਾ, ਥੋੜੀ ਭੂਮਿਕਾ ਬਣਾ ਦੇ ਦੋ। ਧੀਰੇ ਧੀਰੇ ਆਦਤ ਉਨਕੀ ਟ੍ਰੈਡੀਸ਼ਨ ਔਰ ਪ੍ਰਥਾ ਔਰ ਕਸਟਮ ਮੇਂ ਬਨ ਗਈ ਔਰ ਯੇ ਹੋ ਗਿਆ। ਔਰ ਫਿਰ ਵੋ ਜੋ ਸਿਰ ਢਾਕਣਾ ਜਾਂ ਛੁਪਾਨਾ, ਵੋ ਆਗੇ ਚੱਲ ਕੇ ਪਰਦੇ ਮੇਂ ਕਨਵਰਟ ਹੋ ਗਿਆ ਉਸਕੋ, ਹੈ ਨਾ। ਤੋ ਵੋ ਆਇਆ ਕਹਾਂ ਸੇ? ਜਬ ਮੁਗਲ ਆਏ आपने नोटिस किया होगा मुगल इन इन एरिया में सबसे ज्यादा है। राजस्थान में बहुत सारे किले हैं जिनमें बहुत सारी कहानियां जुड़ती हैं। यहाँ पे ये मुगल शासक आया था, ये लड़ाई हुई थी, वो लड़ाई, उस टाइम पे सबसे पहले जब युद्ध होते थे, जब लड़ाइयां होती थी ना, तो वो सबसे जब जीतते थे या जो भी कुछ होता था, उनकी हमेशा नजर होती थी उस परिवार की औरतों पे, महिलाओं पे। तो उन्हें बुरी नजर से बचाने के लिए, उनकी रक्षा करने के लिए ये प्रथा है कि तुम अपना मुंह ढांक के रखो, ना तुम्हारा चेहरा दिखेगा, ना कोई ध्यान देगा तुम पर। तो मुंह ढांकना या पर्दा शुरू हुआ। तो मुगलों के डर से, मुगलों से अपनी औरतों को बचाने के लिए सबसे पहले ये शुरू हुआ।
0: मुगल नहीं लेके, मुगलों के डर तो हो ये चीज़।
1: हाँ, मतलब वही इन्फ्लुएंस तो वही आई ना, मैं वही पे आ रही हूँ कि सबसे पहले जो मुगल आ रही हूँ बीच में ये काड़ी जो कर देते ना
0: मेरा भी सवाल आवे चे।
1: मुगल कोर्ट जो थे ना, मुगल कोर्ट में सबसे पहले पर्दा स्टार्ट था। वहां पे जो उनकी औरतें थी वो पर्दा लगाती थी। फिर धीरे धीरे जो रॉयल्स परिवार की औरतें थी, उन्होंने अपर हाई क्लास कह रही हूँ मैं, उन्होंने उसे कॉपी किया कि यू फील सेफ, तो उन्होंने ढकना शुरू कर दिया। क्योंकि लड़ाई के बाद, जैसे कि मैंने कहा, इन्वेडर्स जो होते थे उनकी हमेशा बुरी नजर रॉयल वुमेन्स पे होती थी।
0: हाँ जी।
1: तो रानियों ने, राजपूत रानियों और औरतों ने बुरी नजरों से बचने के लिए अपने आप को छुपाने के लिए घूंघट शुरू कर दिया। फिर आगे चल के वो चीज कैसे बदल गई इस चीज में कि जो रॉयल्स की औरतें हैं, वुमेन्स हैं, उनका एक एटिकेट में आ गया कि हाँ रॉयल्स की औरतें हैं तो वो अपनी शान के में वो घूंघट लेंगी, सिर ढाकेंगी। तो वहां से धीरे धीरे फिर आपको पता है ये चीजें ट्रैवल होती हैं, अपर टू लोअर जाती हैं। तो करते करते वहां की राजस्थान में सारी औरतों ने, सारी बींदनियों ने सिर ढाकना शुरू कर लिया।
0: बींदनियां कुड़ियां होती हैं।
1: हाँ, बींदनियां बहुएं, बेटियां, सारी बहुएं बेसिकली, बहुओं ने सिर ढाकना शुरू कर दिया। तो राजस्थान से ये ट्रैवल होता हुआ बिहार, हरियाणा, यूपी में ये चीज पर्दा प्रथा की शुरुआत हुई। और आज भी इस प्रथा को ये लोग एज अ कॉस्ट्यूम कह लो, एज अ ट्रेडिशन कह लो, कल्चर कह लो, दे लाइक वो एम्ब्रेस करते हैं उस कल्चर को।
0: हाँ जी।
1: बट आप वही देखिए, हम अगर साउथ इंडिया की बात करें, साउथ इंडिया में मुगल नहीं आए या बहुत कम नाम मात्र के आए, तो आप देखिए इवन उनकी शादियों में भी ब्राइड भी वो साड़ी पहनती है लेकिन सिर नहीं ढांकती है, क्योंकि वहाँ ये कल्चर था ही नहीं, तो वो नहीं फॉलो करते घूंघट प्रथा। तो ये डेफिनेटली उनके डर से या उनके परिवार की औरतों को देख के कैसे क्या, तो वो हमारी कल्चर, हमारी कम्युनिटी में आया राजस्थानी में, और राजस्थान से होता हुआ हरियाणा, यूपी, बिहार और बहुत सारी जगह पे ये फैल गया घूंघट।
0: ओके।
1: तो ये थी घूंघट की कहानी।
0: नाइस।
1: जी,
0: तो वेलो हुण ओ किन्ने वैसे होर ना धर्म च भी हैगी चीज
1: जी,
0: पर ओ हुण सिर्फ ओ रिस्पेक्ट,
1: हां, एटिकेट, रिस्पेक्ट। हां जी जी जी
0: जी
1: जी, बिल्कुल।
0: तो ये राजस्थान हाले भी टक दे पूरा,
1: बिल्कुल बिल्कुल, वो वहां पे अभी भी, और बड़े मतलब दे एम्ब्रेस इट, मतलब बड़े प्राउड के साथ सिर, एक्चुअली जो राजस्थानी बेस है ना, जो लहंगा चुन्नी होता है वो बिना सिर ढके ना, आप कितना ही मतलब विशाल जी, बेसिक जो घर में पहनने वाला भी होता है ना, 10,000 से उसकी शुरुआत होती है, आई एम टेलिंग यू, है ना, 10,000 से। जी बिल्कुल बेसिक मैं बात कर रही हूँ, ओढ़नी, मतलब
0: गरीब बंदे फिर वो कर दे,
1: वो उनके फिर है ना, उनके वो ट्रांसफर होते हैं, जैसे सास हो ऐसे, मतलब पर मैं मतलब पता नहीं, मैं जितनों से मिली ना, 10,000 वाला बिल्कुल बेसिक होता है, जैसे अपने प्रिंटेड सूट होते हैं।
0: okay.
1: उसके बाद वो कहां से कहां तक जाते हैं, लाखों में, लेकिन अगर उसके साथ वो लोग सिर नहीं ढांकते ना, वो लुक ही नहीं पूरा होता।
0: okay.
1: तो वो अब उनके कल्चर में या कॉस्ट्यूम में वो आ गया अटायर में कि सिर ढांकना या सिर कवर करना वो है। तो घूंघट की आज हमने बात करी।
0: That's nice. Yeah. बहुत सोहनी गल की थी।
1: Yeah.
0: सो ये सी गल घूंघट दी, जे तुहानू नहीं पता ते अज तुसी जान गए। आपां सुणदे आं एक गीत यश जी, ते गीत तो उस पार, तुहाडे कोल पहली गड्डी केड़ी सी? पहली गड्डी केड़ी सी तुहाडे कोल?
1: ओहो, उसका तो नाम भी नहीं पता।
0: होल्डन दी, पर होल्डन दा नाम सुणिया तुसी?
1: हां जी हां जी, आई थिंक पता नहीं होल्डन ही थी, कौन सी थी।
0: अज आपां ओहदी ही गल करनी, अज आपां आस्ट्रेलिया दा सब तो हरमन प्यारा ब्रांड होल्डन उसकी आप गल करांगे आफ्टर दिस सॉन्ग। गाना आया जी माय रूट्स, रणजीत बाबा, सुनना चाहेंगे आप?
1: बिल्कुल बिल्कुल,
0: आ जाइए आ जाइए।

0: ਯਾਸ਼ੀ
1: ਵਧੀਆ ਲੱਗਦਾ ਮੈਨੂੰ ਤੇ
0: ਰਣਜੀਤ ਬਾ ਵਧੀਆ ਲੱਗਦਾ ਨਾ ਆ ਜਿਹੜਾ ਵਿੱਚ ਕਹਿੰਦਾ ਬੈਂਸ ਬੈਂਸ ਆ ਕਿਹਨੂੰ ਕਹਿੰਦਾ ਹੈ
1: ਰਾਈਟਰ
0: ਹਾਂ ਰਾਈਟਰ ਉਹਦਾ ਪੂਰਾ ਨਾਮ ਕੀ ਹੈ
1: ਬੱਬੂ ਬੈਂਸ ਮੈਨੂੰ ਨਹੀਂ ਪਤਾ
0: ਬੱਬੂ ਬੈਂਸ
1: ਯਾਰ ਇਹ ਨਾ ਕਰਾ ਕਰ
0: ਤੁਸੀਂ ਬੱਬੂ ਬੈਂਸ ਪਤਾ ਨਹੀਂ ਕਿਹੜਾ ਵਿਲਨ ਆ ਕੇ ਹਿੰਦੀ ਫਿਲਮ ਦੇ ਵਿੱਚ ਬੱਬੂ ਬੈਂਸ
1: ਮੇਰੇ ਦਿਮਾਗ 'ਚ ਆ ਮੈਂ ਕਹਿਤਾ ਭੋਲਾ ਬਣ ਕੇ
0: ਬੱਬੂ ਬੈਂਸ
1: ਔਰ ਇਹ ਵੀ ਨਾ
0: ਇਟਸ ਬੰਟੀ ਬੈਂਸ
1: ਹਾਂ ਠੀਕ ਹੈ ਨਾ ਨੇੜੇ ਤੇੜੇ ਦਾ ਹੀ ਸੀ ਤੁਸੀਂ ਆਪਣਾ ਨਾਂ ਦੱਸਦੇ ਰਹਿੰਦੇ ਹੋ ਨਾ ਬਬਲੂ ਬਬਲੂ ਮੈਂ ਉਧਰੋਂ ਪਿੱਕ ਚੱਕ ਲਿਆ ਸੀ
0: ਬਬਲੂ ਮੈਂ ਵੈਰੀ ਨਾਈਸ ਸੋ ਅੱਜ ਆਪਾਂ ਗੱਲ ਕਰਦੇ ਹਾਂ ਜੀ ਆਪਣਾ ਹੋਲਡਨ ਕੰਪਨੀ ਦੀ ਹੋਲਡਨ ਬੜਾ ਕਹਿ ਲਈਏ ਮੰਨਿਆ ਪਰ ਮੰਨਿਆ ਨਾਮ ਆ ਆਪਣਾ ਮਿਊਜ਼ਿਕ ਠੀਕ ਆ
1: ਹਾਂ
0: ਹਾਂ ਮੇਰੇ ਸਾਥ ਹੀ ਕਿਉਂ ਹੋਤਾ ਹੈ ਭਾਈ
1: ਮੈਂ ਹੂੰ ਅਮ੍ਰਿਤਾ
0: ਔਰ ਆਜ ਮੈਂ ਆਪਕੋ ਬਤਾਉਂਗੀ ਹੀਂਗ ਕੇ ਸਾਥ ਫਾਇਦੇ ਸੋ ਹੋਲਡਨ ਜਿਹੜਾ ਬ੍ਰਾਂਡ ਆ ਆਸਟ੍ਰੇਲੀਆ ਤੋਂ ਕਿੰਨੇ ਸਾਲ ਤੋਂ ਨਾਲ ਜੁੜਿਆ 1856 ਤੋਂ ਪਰ ਤੁਸੀਂ ਪੁੱਛੋਗੇ ਵੀ 1856 ਦੇ ਵਿੱਚ ਤਾਂ ਕਾਰਾਂ ਹੁੰਦੀਆਂ ਨਹੀਂ ਸੀ ਵਿਸ਼ਾਲ ਜੀ ਫਿਰ ਮਤਲਬ ਇਹ ਕੀ ਬਣਾਉਂਦੇ ਸੀਗੇ ਇਹ ਉਦੋਂ ਘੋੜਿਆਂ ਦੇ ਪਾਉਣ ਵਾਲੀਆਂ ਕਾਠੀਆਂ ਘੋੜਿਆਂ ਦੇ ਪਾਉਣ ਵਾਲੇ ਸੈਡਲਰਸ ਐਂਬੂਲੈਂਸ ਵਾਲੇ ਜਿਹੜੇ ਰੇੜੇ ਸੀਗੇ ਉਹਨਾਂ ਦੇ ਪਾਉਣ ਵਾਲੇ ਕਵਰ ਤੇ ਉਦਾਂ ਲਾਈਫ ਸਟਾਕ ਦਾ ਬਹੁਤ ਸਾਰਾ ਵੰਨ ਸਵੰਨਾ ਜਿਹੜਾ ਸਮਾਨ ਜਿਹੜੇ ਇਹ ਤਿਆਰ ਕਰਦੇ ਸੀਗੇ
1: ਓਕੇ
0: ਸੋ ਵੇਖ ਲਓ 1865 ਸ਼ੁਰੂਆਤ ਇਹਨਾਂ ਦੀ ਹੁੰਦੀ ਆ ਐਡੀਲੇਡ ਤੋਂ
1: ਓਕੇ
0: ਫਿਰ ਹੌਲੀ ਹੌਲੀ ਆ ਜਾਂਦੇ ਗਾਂ ਮਤਲਬ ਵੀ ਸਮਾਂ ਵੱਧਦਾ ਸਰਪ੍ਰਾਈਜ਼ਿੰਗਲੀ ਲੈਦਰ ਤੋਂ ਹੁੰਦੇ ਹੋਏ ਘੋੜਿਆਂ ਦਾ ਸਮਾਨ ਕੈਰੇਜਸ ਦਾ ਸਮਾਨ ਜਦੋਂ ਫਿਰ 1900 ਦਾ ਸਮਾਂ ਆਉਂਦਾ ਨਾ ਆਪਣੇ ਕਿੰਨੇ ਸਾਲ ਹੋ ਗਏ 50 ਸਾਲ ਦੇ ਕਰੀਬ 50 ਸਾਲ ਕੰਮ ਕਰਨ ਤੋਂ ਬਾਅਦ 1900 ਦੇ ਕਰੀਬ ਇਹਨਾਂ ਨੂੰ ਲੱਗਦਾ ਵੀ ਹੁਣ ਆਟੋਮੋਬਾਈਲ ਮਾਰਕੀਟ ਵੱਧ ਰਹੀ ਹੈ ਕਿਤੇ ਨਾ ਕਿਤੇ ਅਤੇ ਪਹਿਲਾਂ ਜਿਹੜਾ ਇਹਨਾਂ ਦਾ ਮੋਟੋ ਜਾਂ ਸੋਚ ਸੀਗਾ ਕਿ ਲੈਟਸ ਕ੍ਰੀਏਟ ਸਮਥਿੰਗ ਫੋਰ ਆਸਟ੍ਰੇਲੀਆ ਜਿਹੜਾ ਆਸਟ੍ਰੇਲੀਆ ਲਈ ਹੋਵੇ ਅਤੇ ਆਸਟ੍ਰੇਲੀਆ ਲਈ ਹੀ ਹੋਵੇ ਮਤਲਬ ਇੱਥੋਂ ਵਾਸਤੇ ਹੀ ਬਣਿਆ ਹੋਵੇ ਹੋਰ ਕਿਤੇ ਸ਼ਾਇਦ ਇਹਨੂੰ ਪਸੰਦ ਨਾ ਹੀ ਕੀਤਾ ਜਾਵੇ ਬਟ ਲੈਟਸ ਪੁੱਟ ਆਸਟ੍ਰੇਲੀਆ ਫਸਟ ਸੋ ਇਸ ਤਰੀਕੇ ਨਾਲ ਇਸ ਮੋਟੋ ਨਾਲ ਸ਼ੁਰੂਆਤ ਹੁੰਦੀ ਆ ਇੱਕ ਅਮੈਰੀਕਨ ਜਨਰਲ ਮੈਨੇਜਰ ਸੀਗੇ ਮੋਟਰ ਪਾਰਟਨਰਸ਼ਿਪ ਕੀਤੀ ਜਾਂਦੀ ਉਹਨਾਂ ਦੇ ਨਾਲ ਜਨਰਲ ਮੋਟਰ ਸੀਗੀ ਜਿਹੜੀ ਯੂ ਐੱਸ ਏ ਦੀ ਕੰਪਨੀ ਸੋ ਬੇਸਿਕਲੀ ਮਦਰ ਕੰਪਨੀ ਇਹਨਾਂ ਦੀ ਜਨਰਲ ਮੋਟਰ ਹੀ ਸੀਗੀ ਬਟ ਹੋਲਡਨ ਆਪਣੀ ਇੱਕ ਵੱਖਰੀ ਐਂਟੀਟੀ ਇੱਕ ਵੱਖਰੀ ਪਹਿਚਾਣ ਸਾਰਾ ਕੁਝ ਵੱਖਰਾ ਬੱਠਾ ਇੱਕ ਸਾਰਾ ਕੁਝ ਸਮਾਨ ਮਿਹਨਤਾਨਾ ਜਾਂ ਜੋ ਵੀ ਹੈ ਟੈਕਨੋਲੋਜੀ ਉਹ ਜਿਹੜੀ ਜੀ ਐੱਮ ਮੋਟਰਸ ਕੋਲੋਂ ਲਈ ਹੈ ਜੀ ਐੱਮ ਮੋਟਰਸ ਅਮਰੀਕਾ ਦੇ ਵਿੱਚ ਇੱਕ ਵੱਡਾ ਨਾਮ ਹੁਣ ਉਹਨਾਂ ਨੇ ਇਸ ਪਾਰਟਨਰਸ਼ਿਪ ਨਾਲ ਜਿਹੜੀ ਆਸਟ੍ਰੇਲੀਆ ਦੀ ਆਟੋਮੋਬਾਈਲ ਹਿਸਟਰੀ ਅਤੇ ਹੋਲਡਨ ਦਾ ਜਿਹੜਾ ਫਿਊਚਰ ਸੀਗਾ ਉਹ ਬਿਲਕੁਲ ਬਿਲਕੁਲ ਬਦਲ ਗਿਆ ਹੁਣ ਹੋਲਡਨ ਕੀ ਚਾਹੁੰਦਾ ਸੀਗਾ ਇੱਕ ਉਹ ਕਾਰ ਜਿਹੜੀ ਕਿਉਂਕਿ ਆਸਟ੍ਰੇਲੀਆ ਬਹੁਤ ਵੱਡਾ ਸੋ ਉਹਨਾਂ ਨੂੰ ਸੀਗਾ ਕਿ ਵੱਡੇ ਹਾਈਵੇਸ 'ਤੇ ਚੱਲ ਸਕੇ ਮਾੜੇ ਚੰਗੇ ਵੈਦਰ 'ਚ ਚੱਲ ਸਕੇ ਫਾਰਮ ਲੈਂਡਸ ਲੋਕਾਂ ਕੋਲ ਬੜੀਆਂ ਸੀ ਉੱਚੇ ਨੀਵੇਂ ਥਾਂ ਸੀਗੇ ਕਈ ਵਾਰੀ ਗਰਮੀ ਬਹੁਤ ਆ ਕਈ ਵਾਰੀ ਠੰਡ ਬਹੁਤ ਆ ਸੋ ਇਸ ਕਲਾਈਮੇਟ ਵਾਸਤੇ ਅਤੇ ਇੱਕ ਸਟਰੋਂਗ ਰਿਲਾਇਬਲ ਗੱਡੀ ਜਿਹੜੀ ਚਾਹੀਦੀ ਸੀ ਅਤੇ ਇਸ ਕਰਕੇ ਇਹਨਾਂ ਨੇ ਫਿਰ ਇਹਦਾ ਇਜਾਦ ਕੀਤਾ ਪਹਿਲੇ ਸਾਲ ਇਹ ਬਣਾਉਂਦੇ ਨੇ 1948 ਵੇਲੇ 1900 ਦੇ ਵਿੱਚ ਸ਼ੁਰੂਆਤ ਤਾਂ ਕਰ ਦਿੰਦੇ ਪਰ 1948 ਦੇ ਵਿੱਚ ਜਾ ਕੇ ਪਹਿਲੀ ਗੱਡੀ ਆਉਂਦੀ ਇਹਨਾਂ ਦੀ ਹੋਲਡਨ 48215 ਇਹਨੂੰ ਐੱਫ ਐਕਸ ਹੋਲਡਨ ਕਹਿੰਦੇ ਸੀਗੇ ਆਸਟ੍ਰੇਲੀਆ ਵਾਸਤੇ ਇੱਕ ਬੜੀ ਵੱਡੀ ਗੱਲ ਸੀਗੀ ਈਵਨ ਉਦੋਂ ਦੇ ਪ੍ਰਧਾਨ ਮੰਤਰੀ ਸੀਗੇ ਜਿਹੜੇ ਬੈਨ ਚੱਫਲੇ ਉਹਨਾਂ ਦਾ ਇੱਕ ਬਿਆਨ ਆਉਂਦਾ ਸ਼ੀ ਇਜ਼ ਬਿਊਟੀ ਇੱਕ ਗੱਲਬਾਤ ਦੌਰਾਨ ਉਹ ਦੱਸਦੇ ਨੇ ਵੀ ਇਸ ਤਰੀਕੇ ਦਾ ਉਸਦਾ ਕਹਿ ਲਈਏ ਕਿ ਕਰੇਜ਼ ਸੀਗਾ ਬਿਕੋਜ਼ ਆਸਟ੍ਰੇਲੀਆ ਦੀ ਗੱਡੀ ਆਸਟ੍ਰੇਲੀਆ ਵਾਸਤੇ ਅਤੇ ਉਦੋਂ ਸ਼ੁਰੂਆਤ ਹੋ ਰਹੀ ਹੈ ਗੱਡੀਆਂ ਦੀ ਅਤੇ ਤੁਹਾਨੂੰ ਸਿਰਫ ਅਤੇ ਸਿਰਫ ਹੋਲਡਨ ਹੀ ਦੱਸਣ ਲਈ ਕਿਉਂਕਿ ਬਾਹਰੋਂ ਉਦੋਂ ਐਕਸਪੋਰਟ ਕਰਨਾ ਬੜੀ ਵੱਡੀ ਚੀਜ਼ ਸੀ ਜਿਹੜਾ ਕਿ ਬਾਅਦ 'ਚੋਂ ਇਸੇ ਐਕਸਪੋਰਟ ਕਰਕੇ ਜਿਹੜੀ ਇਹ ਕੰਪਨੀ ਇੱਕ ਸਮੇਂ ਡੁੱਬ ਜਾਂਦੀ ਹੈ ਹੁਣ ਇੱਕ ਸਮੇਂ ਇਸ ਕਾਰ ਦੀ ਵੇਟਿੰਗ ਲਿਸਟ ਕਹਿੰਦੇ ਦੋ ਦੋ ਤਿੰਨ ਤਿੰਨ ਸਾਲ ਵੀ ਸੀਗੀ ਪੰਜ ਪੰਜ ਸਾਲ ਵੀ ਸੀਗੀ ਬਲੈਕ ਦੇ ਵਿੱਚ ਵੀ ਜਾਂ ਕਹਿੰਦੇ ਮਤਲਬ ਵੀ ਕਹਿੰਦੇ ਰੀਸੇਲ ਕਰਨੀ ਆ ਅਤੇ ਉਹਦੀ ਨਵੀਂ ਤੋਂ ਵੱਧ ਵੈਲਿਊ ਇੱਕ ਸਮੇਂ ਜਿਹੜੀ ਕਿ ਪੈਂਦੀ ਸੀਗੀ 1960-70 ਦੇ ਤੱਕ ਆਉਂਦਿਆਂ ਆਉਂਦਿਆਂ ਇਹਨਾਂ ਦਾ ਆਸਟ੍ਰੇਲੀਅਨ ਕਲਚਰ ਦੇ ਨਾਲ ਪੂਰਾ ਪੂਰਾ ਵਾਹ ਵਾਸਤਾ ਜਿਹਾ ਬਣ ਗਿਆ ਹੁਣ ਪੁਰਾਣੀਆਂ ਜਿੰਨੀਆਂ ਵੀ ਹੋਲਡਨ ਦੀਆਂ ਐਡਸ ਆ ਉਹਦੇ ਵਿੱਚ ਆਸਟ੍ਰੇਲੀਅਨ ਫੈਮਿਲੀ ਇੱਥੋਂ ਦਾ ਲਾਈਫ ਸਟਾਕ ਇੱਥੋਂ ਦੀਆਂ ਸੜਕਾਂ ਕੰਗਾਰੂ ਨੱਚਦੇ ਰੱਬ ਦੇ ਆਲੇ ਦੁਆਲੇ ਉਹ ਹੀ ਦਿਖਾਉਂਦੇ ਰਹੇ ਅਤੇ ਉਹ ਹੀ ਉਹਨਾਂ ਦੀ ਚੀਜ਼ ਜਿਹੜੀ ਕਿ ਚੱਲਦੀ ਵੀ ਰਹੀ ਇਹਨਾਂ ਦਾ ਇੱਕ ਫੇਮਸ ਸਲੋਗਨ ਵੀ ਸੀਗਾ ਫੁੱਟਬਾਲ ਮੀਟ ਪਾਈਸ ਕੈਂਗਰੂਜ਼ ਐਂਡ ਹੋਲਡਨ ਕਾਰਸ ਦੈਟਸ ਆਲ ਅਬਾਊਟ ਆਸਟ੍ਰੇਲੀਆ
1: ਆਸਟ੍ਰੇਲੀਆ ਟੂਰਿਜ਼ਮ ਨੇ ਯੂਜ਼ ਕੀਤਾ ਸੀ
0: ਨਹੀਂ ਨਹੀਂ ਇਹਨਾਂ ਨੇ ਯੂਜ਼ ਕੀਤਾ ਸੀ ਹੁਣ ਹੌਲੀ ਹੌਲੀ ਨਾ ਇਹਨਾਂ ਨੇ ਜਿਹੜੇ ਯੂਟ ਬਣਾਏ ਹੁਣ ਯੂਟ ਦੀ ਵੀ ਕਹਾਣੀ ਹੈ ਕਿ ਇਹ ਕਹਿੰਦੇ ਆ ਵੀ ਕੋਈ ਰੂਰਲ ਏਰੀਏ ਤੋਂ ਕੋਈ ਲੇਡੀ ਸੀਗੀ ਉਹਨੇ ਹੋਲਡਨ ਕੰਪਨੀ ਵਾਲਿਆਂ ਨੂੰ ਚਿੱਠੀ ਲਿਖੀ ਵੀ ਉਹ ਗੱਡੀ ਬਣਾਓ ਕੋਈ ਜਿਹਦੇ ਵਿੱਚ ਮੈਂ ਚਰਚ ਵੀ ਚੱਲ ਜਾ ਕਰਾਂ ਸ਼ਨੀਵਾਰ ਨੂੰ ਤੇ ਮੰਡੇ ਨੂੰ ਮੇਰਾ ਘਰ ਵਾਲਾ ਸੂਰ ਰੱਖ ਕੇ ਵੇਚਣ ਵੀ ਚੱਲ ਜਾ ਕਰੇ। ਅੰਗਰੇਜ਼ੀ 'ਚ ਸੀ ਪਰ ਉਹਦਾ ਤਰਜਮਾ ਹੀ ਬਣਦਾ ਸੀਗਾ। ਐਂਡ ਦੈਨ ਕਹਿੰਦੇ ਵੀ ਉਹਨਾਂ ਨੇ ਇਸ ਆਈਡੀਆ ਤੋਂ ਇੰਸਪਾਇਰ ਹੋ ਕੇ ਜਿਹੜੇ ਯੂਟ ਨੇ ਜਿਹੜੇ ਹੁਣ ਬੜੇ ਹਰ ਕੋਈ ਕੰਪਨੀ ਬਣਾਉਣ ਡਈ ਆ ਲੱਖਾਂ ਦੇ ਵੀ ਨੇ ਹਜ਼ਾਰਾਂ 'ਚ ਵੀ ਨੇ, ਉਹ ਜਿਹੜੀ ਯੂਟ ਦੀ ਸ਼ੁਰੂਆਤ ਫਿਰ ਆਸਟ੍ਰੇਲੀਆ ਵਾਸਤੇ ਹੋਈ ਵੀ ਅੱਗੇ ਕੈਬਿਨ ਵੀ ਆ ਬੈਨ ਦੇ ਚਾਰ ਜਣਿਆਂ ਨੂੰ ਤੇ ਪਿੱਛੇ ਇੱਕ ਵੱਡਾ ਸਾਰਾ ਜਗ੍ਹਾ ਵੀ ਆ ਜਿੱਥੇ ਤੁਸੀਂ ਬੰਦਾ ਆਪਣੀ ਢੋਆ ਢੁਆਈ ਸਮਾਨ ਟਰੱਕ ਨੂੰ ਉਹਨੂੰ ਖਰੀਦਣ ਦੀ ਲੋੜ ਨਹੀਂ, ਗੱਡੀ ਦੀ ਗੱਡੀ ਦੇ ਟਰੱਕ ਦਾ ਟਰੱਕ। ਸੋ ਇਸ ਤਰੀਕੇ ਦੇ ਨਾਲ ਜਿਹੜੇ ਯੂਟ ਦੀ ਸ਼ੁਰੂਆਤ ਹੋਈ। ਫਿਰ ਚਲੋ ਥੋੜ੍ਹਾ ਸਮਾਂ ਵਧੀਆ ਚੱਲਦਾ ਪਰ ਕਹਿੰਦੇ ਨਾ ਵੀ ਹਰੇਕ ਦੇ ਦਿਨ ਆਉਂਦੇ ਆ, ਇਹਨਾਂ ਦੇ ਵੀ ਆਏ। ਹੁਣ ਉਹੋ ਜੀ ਐਮ ਮੋਟਰਸ ਜਿਹਨਾਂ ਇੱਕ ਸਮੇਂ ਹੋਲਡਨ ਦੀ ਹੈਲਪ ਕਰਦਾ ਸੀਗਾ, ਉਹੋ ਜੀ ਐਮ ਮੋਟਰਸ ਫੋਰਡ ਨਾਲ ਰਲ ਕੇ ਇੱਥੇ ਇਹਨਾਂ ਨੂੰ ਆ ਕੇ ਟੱਕਰਦਾ, ਲਾਈਕ ਅੱਖਾਂ 'ਚ ਅੱਖਾਂ ਪਾਉਂਦੇ ਆ। ਫੋਰਡ ਵਾਜ਼ ਅ ਬਿਗ ਨੇਮ ਐਂਡ ਇੱਕ ਸਮੇਂ ਕਹਿੰਦੇ ਸੀਗੇ ਕਿ ਇਹਨਾਂ ਦੀ ਰਾਈਵੈਲਰੀ ਇਸ ਥਾਂ ਕਹਿੰਦਾ ਕਿ ਆਸਟ੍ਰੇਲੀਅਨਸ ਕਹਿੰਦੇ ਸੀਗੇ ਵੀ ਆਪਾਂ ਹੋਲਡਨ ਨੂੰ ਸਪੋਰਟ ਕਰਾਂਗੇ, ਹੋਲਡਨ ਦੀ ਗੱਡੀ ਖਰੀਦਾਂਗੇ ਕਿਉਂਕਿ ਇਹ ਬਾਹਰ ਦੀ ਕੰਪਨੀ, ਆਪਾਂ ਹੋਲਡਨ ਨੂੰ ਸਪੋਰਟ ਕਰਨਾ। ਦੈਟਸ ਹਾਊ ਹੀ ਸਰਵਾਈਵਡ ਪਿਛਲੇ ਕੁਝ ਸਾਲ ਸੀਗੇ ਜਿਹੜੇ ਉਹਨਾਂ ਦੇ, ਕਿਉਂਕਿ ਜਿਹੜਾ ਉਹਨਾਂ ਦਾ ਉਹ ਸੀਗਾ ਨਾ ਇੱਕ ਟਰੱਸਟ ਸੀਗਾ,
1: ਬਿਲਡਅਪ ਹੋ ਗਿਆ ਸੀ,
0: ਉਹ ਬਹੁਤ ਜ਼ਿਆਦਾ ਬਿਲਡਅਪ ਹੋ ਗਿਆ ਸੀਗਾ। ਫਿਰ ਇਹਨਾਂ ਨੇ ਹੋਲਡਨ ਵਾਲੇ ਸਿਰਫ ਇੱਥੇ ਨਹੀਂ ਰੁਕੇ ਗੱਡੀਆਂ 'ਚ, ਇਹਨਾਂ ਨੇ ਮੋਟਰ ਸਪੋਰਟਸ ਦੇ ਵਿੱਚ ਵੀ ਪੈਸਾ ਲਾਉਣਾ ਸ਼ੁਰੂ ਕੀਤਾ। ਬੈਥਹਸਟ ਵਾਲੇ ਪਾਸੇ ਜਿਹੜਾ ਵਾ 1000 ਕਰਕੇ ਇੱਕ ਰੇਸ ਹੁੰਦੀ ਆ, ਇਹ ਜਿਹੜੇ ਉਸ ਸਮੇਂ ਦੇ ਕਾਰ ਫੈਨ ਸੀਗੇ ਉਹ ਹਰੇਕ ਜਗ੍ਹਾ ਤੋਂ ਇਕੱਠੇ ਹੁੰਦੇ ਸੀਗੇ ਅਤੇ ਉਦੋਂ ਇਹਨਾਂ ਦਾ ਇੱਕ ਡਰਾਈਵਰ ਸੀਗਾ ਪੀਟਰ ਬਰੋਕ। ਪੀਟਰ ਬਰੋਕ ਨੂੰ ਇੱਕ ਗੱਡੀ ਬਣਾ ਕੇ ਦਿੰਦੇ ਨੇ ਅਤੇ ਪਹਿਲੀ ਵਾਰ 'ਚ ਹੀ ਪਹਿਲੀ ਵਾਰ ਉਹ ਗੱਡੀ ਪਹਿਲੀ ਵਾਰ ਹੀ ਡਰਾਈਵਰ 'ਤੇ ਉਹ ਰੇਸ ਜਿੱਤ ਜਾਂਦਾ। ਐਂਡ ਦੈਟ ਵਾਜ਼ ਟਰਨਿੰਗ ਪੁਆਇੰਟ ਫੋਰ ਦੈਮ ਕਿ ਇੱਕ ਰਿਲਾਈਬਲ ਵੀ ਫਾਸਟ ਵੀ ਅਤੇ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹਨਾਂ ਦੀ ਤੂਤੀ ਬੋਲਣ ਲੱਗੀ ਸੀ, ਬਿਕੋਜ਼ ਇਸ ਤੋਂ ਬਾਅਦ ਹੋਲਡਨ ਸਟਾਰਟਡ ਐਕਸਪੋਰਟਿੰਗ ਦੇਅਰ ਕਾਰਸ ਆਊਟਸਾਈਡ ਆਫ ਆਸਟ੍ਰੇਲੀਆ ਇਸ ਮੋਟਰ ਸਪੋਰਟਸ ਨਾਲ। ਤਾਂ ਉਹ ਫਿਰ ਉਹ ਤੁਸੀਂ ਹੁਣ ਤੱਕ ਵੇਖਦੇ ਹੋ ਵੀ ਕੰਪਨੀਆਂ ਉਹਨਾਂ ਥਾਵਾਂ 'ਤੇ ਪੈਸੇ ਲਾਉਂਦੀਆਂ ਨੇ, ਉਹ ਸਿਰਫ ਉਹ ਮੋਟਰ ਸਪੋਰਟਸ ਜਾਂ ਉਸ ਥਾਂ 'ਤੇ ਨਹੀਂ ਲਾ ਰਹੇ, ਉਹਨਾਂ ਨੇ ਆਪਣੀ ਐਡਵਰਟਾਈਜ਼ਮੈਂਟ ਕਰਨੀ ਆ। ਐਂਡ ਇਸ ਚੀਜ਼ 'ਚ ਸਫਲ ਰਹੇ ਐਂਡ ਇਹਨਾਂ ਦੀ ਤਾਂ ਕਿਸਮਤ ਬਦਲੀ। ਪੀਟਰ ਬਰੋਕ ਜਿਹੜਾ ਸੀਗਾ ਉਹ ਵੀ ਚੈਂਪੀਅਨ ਇੱਕ ਹਿਸਾਬ ਦਾ ਬਣ ਗਿਆ ਇਸ ਗੱਡੀ ਦੀ ਬਦੌਲਤ ਜਾਂ ਇਹਨਾਂ ਦੇ ਨਾਲ ਪਾਰਟਨਰਸ਼ਿਪ ਦੇ ਬਦੌਲਤ। ਉਹਨੂੰ ਵੈਸੇ ਕਿੰਗ ਆਫ ਮਾਊਂਟੇਨਸ ਕਹਿੰਦੇ ਸੀਗੇ, ਜਿਸ ਹਿਸਾਬ ਨਾਲ ਉਹ ਡਰਿਫਟਾਂ ਲਾਉਂਦਾ ਹੁੰਦਾ ਸੀ ਨਾ, ਘੁਮਾਉਂਦਾ ਹੁੰਦਾ ਸੀ ਗੱਡੀ, ਉਹ ਬਹੁਤ ਵਧੀਆ ਡਰਾਈਵਰ ਸੀ ਪੀਟਰ ਬਰੋਕ। ਜੇ ਇਹਦੇ ਬਾਰੇ ਕਿੰਨੇ ਹੋਰ ਜਾਣਨਾ ਹੋਵੇ ਤੇ ਇੱਥੇ ਹੋਲਡਨ ਦਾ ਮਿਊਜ਼ੀਅਮ ਵੀ ਹੈਗਾ ਆ ਬਾਰ ਬਾਰ ਰੀਜਨਲ ਟ੍ਰੈਫੈਗਲਰ ਦੇ ਵਿੱਚ, ਸ਼ਾਇਦ ਮੈਂ ਪਹਿਲਾਂ ਦੱਸਿਆ ਸੀਗਾ। ਉੱਥੇ ਹੋਲਡਨ ਦੇ ਦੋ ਆਈ ਥਿੰਕ ਦੋ ਤਿੰਨ ਵੇਅਰ ਹਾਊਸ 'ਚ ਨੇ, ਡਬਲ ਸਟੋਰੀ ਐਂਡ ਸੋ ਮੱਚ ਹਿਸਟਰੀ ਅਬਾਊਟ ਹੋਲਡਨ। ਕਿਚਨ ਅਪਲਾਈਂਸਿਸ ਹੋ ਗਏ, ਫੌਜੀਆਂ ਲਈ ਸਮਾਨ ਹੋ ਗਿਆ, ਸਪੇਸ ਰਿਸਰਚ ਲਈ ਕੁਝ ਬਣਾਉਣਾ ਹੋਵੇ, ਈਵਨ ਜਹਾਜ਼ ਹੋ ਗਏ, ਹੈਲੀਕਾਪਟਰ ਹੋ ਗਏ, ਸਬਮਰੀਨਸ ਹੋ ਗਏ, ਛੋਟੀਆਂ ਆਰਮਡ ਗੱਡੀਆਂ ਹੋ ਗਈਆਂ, ਪੱਗ ਨੋਸਡ ਵਹੀਕਲ ਹੋ ਗਏ, ਬੇੜੀਆਂ ਦਾ ਸਮਾਨ ਹੋ ਗਿਆ, ਯੂ ਨੇਮ ਇਟ। ਹੋਲਡਨ ਇੱਕ ਸਮੇਂ ਸਾਰਾ ਕੁਝ ਬਣਾਉਣ ਡਿਆ ਸੀਗਾ। ਫੁੱਟਸਕਰੇ ਤੋਂ ਅੱਗੇ ਜਿੱਥੇ ਕਿ ਇਹਨਾਂ ਦੀ ਫੈਕਟਰੀ ਹੁੰਦੀ ਸੀ ਦੱਸਿਆ ਜਾਂਦਾ ਵਾ, ਜਿਹੜੀ ਹੁਣ ਬੰਦ ਹੋ ਗਈ ਆ। ਜਦੋਂ ਤੁਸੀਂ ਵੈਸਟ ਗੇਟ ਬ੍ਰਿਜ ਨੂੰ ਚੜ੍ਹਦੇ ਉਤਰਦੇ ਹੋ ਤੁਸੀਂ ਦੇਖ ਸਕਦੇ ਹੋ ਤੁਹਾਡੇ ਖੱਬੇ ਪਾਸੇ ਜੇ ਤੁਸੀਂ ਇੱਧਰ ਨੂੰ ਆਉਂਦੇ ਨਾ, ਉੱਥੇ ਕਹਿੰਦੇ ਇੱਕਦਮ ਇਹ ਪਣਡੁੱਬੀ ਦਾ ਸਮਾਨ ਵੀ ਹੋਲਡਨ ਬਣਾ ਕੇ ਦੇ ਰਹੀ ਸੀ ਵਰਲਡ ਵਾਰ ਟੂ ਦੇ ਵੇਲੇ। ਹਾਂ ਵੀ ਇੰਨਾ ਜ਼ਿਆਦਾ ਆਸਟ੍ਰੇਲੀਆ ਸਰਕਾਰ ਦਾ ਇੰਨਾ ਜ਼ਿਆਦਾ ਉਹਨਾਂ ਦੇ ਉੱਪਰ ਸੀਗਾ ਕਿ ਕੁਝ ਸਰਕਾਰੀ ਕੰਮ ਵੀ ਉਹ ਕਰਕੇ ਦੇਣ ਡੇ ਸੀਗੇ ਵੀ ਇੰਨਾ ਇੰਟਰ ਰਿਲੇਟਡ ਸੀਗਾ, ਇੰਨਾ ਟਰੱਸਟ ਸੀਗਾ ਅਤੇ ਉਹ ਵੀ ਇੰਨੀ ਸ਼ਿੱਦਤ ਨਾਲ ਕੰਮ ਕਰ ਰਹੇ ਸੀ ਬਿਕੋਜ਼ ਸਾਰੇ ਆਸਟ੍ਰੇਲੀਅਨ ਸੀਗੇ ਸ਼ੁਰੂ, ਮਤਲਬ ਵੀ ਸੇਲਸ ਪਰਸਨ ਤੋਂ ਲੈ ਕੇ ਉੱਪਰ ਦੇ ਅਹੁਦੇ ਤੱਕ। ਫਿਰ ਹੌਲੀ ਹੌਲੀ ਕੋਮੋਡੋਰ ਦਾ ਸਮਾਂ ਆਉਂਦਾ 1978 ਤੱਕ, ਹੌਲੀ ਹੌਲੀ ਪੁਲਿਸ ਦੀਆਂ ਗੱਡੀਆਂ, ਟੈਕਸੀ ਦੀਆਂ ਫਲੀਟਾਂ, ਫੈਮਿਲੀ ਸਡਾਨ, ਪਰਫਾਰਮੈਂਸ ਕਾਰ, ਰੇਸਿੰਗ ਕਾਰਸ, ਇਹ ਸਾਰਾ ਕੁਝ ਹੀ ਬਣਾ ਰਹੇ ਸੀ। ਅਤੇ ਜਿੱਥੇ ਵੀ ਤੁਸੀਂ ਵੇਖੋ ਵੀ ਪੁਲਿਸ ਦੀ ਗੱਡੀ ਹੋਵੇ, ਐਂਬੂਲੈਂਸ ਹੋਵੇ, ਫੌਜੀ ਦੀ ਗੱਡੀ ਹੋਵੇ, ਉਹਦੇ ਵਿੱਚ ਵੀ ਕੁਝ ਨਾ ਕੁਝ ਹੈ ਨਾ ਡੋਮੀਨੇਟ ਕਰ ਰਹੇ ਸੀਗੇ ਪੂਰੇ ਆਸਟ੍ਰੇਲੀਅਨ ਮਾਰਕੀਟ ਨੂੰ। ਇੱਕ ਸਮੇਂ 'ਤੇ ਉਹਨਾਂ ਨੇ ਹਜ਼ਾਰਾਂ ਦੇ ਕਰੀਬ ਗੱਡੀਆਂ ਵੀ ਵੇਚੀਆਂ। ਫਿਰ ਹੌਲੀ ਹੌਲੀ ਮਾੜਾ ਸਮਾਂ ਵੀ ਆਉਣ ਲੱਗਦਾ। ਪਹਿਲਾਂ ਤਾਂ ਚਲੋ ਇਹਨਾਂ ਨੇ ਐਕਸਪੋਰਟ ਵੀ ਕੀਤੀਆਂ, ਕੰਮ ਚੱਲਦਾ ਰਿਹਾ, ਪਰ ਜਦੋਂ ਸਮਾਂ ਆਉਂਦਾ 2000 ਦੇ ਕਰੀਬ ਜਾਂ 2000 ਤੋਂ ਟੂਵਰਡਸ 2010 ਤੱਕ, ਹੁਣ ਆਸਟ੍ਰੇਲੀਆ ਦੇ ਵਿੱਚ ਹੋਰਨਾਂ ਥਾਵਾਂ ਤੋਂ ਗੱਡੀਆਂ ਵੀ ਐਕਸਪੋਰਟ ਹੋ ਕੇ ਆਉਣ ਲੱਗ ਪਈਆਂ ਸੀ। ਵੀ ਜੇ ਇਹ 60,000 ਦੀ ਤਾਂ ਉਹ ਕੋਈ 40 ਦੀ ਵੀ ਹੈਗੀ ਆ, ਕੋਈ ਹੋਰ ਵੀ ਆਪਸ਼ਨ ਹੈਗੇ ਹੋਰਨਾਂ ਕੰਪਨੀਜ਼, ਵਾਹਵਾ ਸਾਰੀਆਂ ਹੈਗੀਆਂ ਸੀ ਬਿਕੋਜ਼ ਆਸਟ੍ਰੇਲੀਆ ਵੀ ਬੂਮ ਕਰ ਰਿਹਾ ਐਕਸਪੋਰਟ ਦੇ ਮਾਮਲੇ 'ਚ, ਇੰਪੋਰਟ ਦੇ ਮਾਮਲੇ ਦੇ ਵਿੱਚ। ਫਿਰ ਉਦੋਂ ਆ ਕੇ ਜਿਹੜੀਆਂ ਚੀਪ ਇੰਪੋਰਟਡ ਕਾਰਾਂ ਸੀਗੀਆਂ ਏਸ਼ੀਆ ਤੋਂ ਆਉਂਦੀਆਂ, ਫਿਊਲ ਐਫੀਸ਼ੀਐਂਟ ਸਨ, ਉਹਨਾਂ ਨੇ ਥੋੜ੍ਹਾ ਇਹਨਾਂ ਦਾ ਕੰਮ ਖਰਾਬ ਕਰਤਾ। ਮੈਨੂਫੈਕਚਰਿੰਗ ਕਾਸਟ ਆਸਟ੍ਰੇਲੀਆ ਦੇ ਵਿੱਚ ਇੱਕ ਸਮੇਂ ਆਈ ਥਿੰਕ ਇਹ ਉਹ ਘਟਨਾ ਸੀ ਜਿੱਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਕਾਫੀ ਚੀਜ਼ਾਂ ਦੇ ਮੈਨੂਫੈਕਚਰਿੰਗ ਕਾਸਟ ਵਧੇ ਅਤੇ ਕਾਫੀ ਚੀਜ਼ਾਂ ਬੰਦ ਹੋ ਗਈਆਂ ਜਿਹੜੀਆਂ ਇੱਥੇ ਬਣਦੀਆਂ ਸੀਗੀਆਂ ਅਤੇ ਫਿਰ ਉਹ ਬਾਹਰੋਂ ਹੀ ਐਕਸਪੋਰਟ ਹੋਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਥੋੜ੍ਹਾ ਸਮਾਂ ਕੋਸ਼ਿਸ਼ ਕੀਤੀ ਵੀ ਬਾਹਰੋਂ ਬਣਵਾ ਕੇ ਗੱਡੀਆਂ ਇੱਥੇ ਵੇਚੀਆਂ ਜਾਣ ਕੁਝ ਮਾਡਲਸ, ਬਟ ਲੋਕਾਂ ਦਾ ਉੱਤੇ ਟਰੱਸਟ ਨਹੀਂ ਬਣਿਆ ਵੀ ਇਹ ਚੀਜ਼ ਮਾੜੀ ਆ, ਹੁਣ ਵਧੀਆ ਲੋਹਾ ਨਹੀਂ ਹੈਗਾ, ਭਾਰਾ ਲੋਹਾ ਨਹੀਂ ਹੈਗਾ ਹੁਣ। ਸੋ ਇਸ ਤਰੀਕੇ ਨਾਲ ਹੌਲੀ ਹੌਲੀ ਆਪਣੀ ਜਿਹੜੀ ਗਵਾ ਗਏ, ਪਰ ਜਦੋਂ ਇਹ ਜਾਂਦੀ ਆ ਕੰਪਨੀ 2000 ਆਈ ਥਿੰਕ ਜਦੋਂ ਇਹਨਾਂ ਦੀ ਆਖਰੀ ਫੈਕਟਰੀ ਬੰਦ ਹੋਈ ਹੈ 15-16 ਦੇ ਕਰੀਬ, ਉਦੋਂ ਵੀ ਟੂ ਮੱਚ ਲੋਕਾਂ ਦੇ ਵਿੱਚ ਇਹਦੀ ਗੱਲਬਾਤ ਸੀਗੀ, ਮੀਡੀਆ ਦੇ ਵਿੱਚ ਇਹਦੀ ਚਰਚਾ ਸੀਗੀ, ਐਵਰੀਥਿੰਗ। ਸੋ ਇਹ ਸੀਗੀ ਜੀ ਕਹਾਣੀ ਆਸਟ੍ਰੇਲੀਆ ਦੀ ਹੋਲਡਨ ਦੀ। 2017 ਦੇ ਵਿੱਚ ਆਪਣੀ ਆਸਟ੍ਰੇਲੀਆ ਦੀ ਫੈਸਿਲਿਟੀ ਨੂੰ ਜਿਹੜੀ ਆਖਰੀ ਸੀਗੀ ਉਹਨੂੰ ਬੰਦ ਕਰ ਦਿੰਦੇ ਆ, ਤੇ ਇੰਨੇ ਸਾਲ ਦਾ ਸਫ਼ਰ, ਐਂਡ 2020 ਦੇ ਵਿੱਚ ਫਾਈਨਲ ਗੁੱਡ ਬਾਏ ਕਹਿ ਦਿੰਦੇ ਵੀ ਵੀ ਆਰ ਡਨ, ਹੁਣ ਤੇ ਬਾਹਰੋਂ ਵੀ ਇੰਪੋਰਟ ਕਰਾ ਕੇ ਆਪਾਂ ਨਹੀਂ ਵੇਚਾਂਗੇ। 160 ਸਾਲ ਦਾ ਸਫ਼ਰ ਘੋੜਿਆਂ ਦੇ ਸੈਡਲਰਸ ਤੋਂ ਜਾਂ ਉਹਨਾਂ ਦੇ ਸਮਾਨ ਬਣਾਉਣ ਤੋਂ ਲੈ ਕੇ ਤੇ ਗੱਡੀਆਂ, ਟੈਂਕਾਂ, ਤੋਪਾਂ, ਪਤਾ ਨਹੀਂ ਕੀ ਕੁਝ ਇਹਨਾਂ ਨੇ ਬਣਾਇਆ।
1: 1856 ਸੇ ਸ਼ੁਰੂਆਤ।
0: ਹਾਂਜੀ ਹਾਂ, ਹੁਣ ਵੀ ਹਾਲੇ ਵੀ ਲੋਕੀ ਹੋਲਡਨ ਦੀਆਂ ਗੱਡੀਆਂ ਐਜ਼ ਅ ਕਲੈਕਟੇਬਲ ਰੱਖਦੇ ਨੇ, ਲੱਖਾਂ ਦੇ ਵਿੱਚ ਉਹਨਾਂ ਦੀ ਕੀਮਤ ਆ
1: ਜੀ।
0: ਤੇ ਇਸ ਹੱਥ 'ਤੇ ਬਣਾਈਆਂ ਗਈਆਂ ਸਨ
1: ਜੀ।
0: ਐਂਡ ਇਹ ਸੀ ਕਹਾਣੀ ਆਪਣੇ
1: ਹੋਲਡਨ, ਹੋਲਡਨ ਕਾਰ,
0: ਯਾ
1: ਹੋਲਡਨ ਕੰਪਨੀ, ਨਾਟ ਕਾਰ, ਹੋਲਡਨ ਕੰਪਨੀ, ਬਿਕੋਜ਼ ਕਾਰ ਤੱਕ ਤਾਂ ਸੀਮਿਤ ਨਹੀਂ ਰਹੀ।
0: ਇਹਨਾਂ ਨਾਲ ਇੱਕ ਹੋਰ ਘਟਨਾ ਜੁੜਦੀ ਹੈ, ਇਹਨਾਂ ਦੇ ਜਿਹੜੇ ਆਪਣੇ ਪੀਟਰ ਬ੍ਰੋਕ ਸੀਗੇ ਜਿਹੜੇ ਇਹਨਾਂ ਦੇ ਡਰਾਈਵਰ ਸਨ, ਜਿਹੜੇ ਇਹਨਾਂ ਨੇ ਬਾਇਥਸਟ ਦੇ ਵਿੱਚ ਕੀਤਾ ਸੀਗਾ ਪਾਰਟਿਸਪੇਟ, ਉਹ ਕਹਿੰਦੇ ਸੀਗੇ ਕਿ ਗੱਡੀ ਦੇ ਵਿੱਚ ਕ੍ਰਿਸਟਲ ਟੰਗਣ ਦੇ ਨਾਲ ਨਾ ਐਨਰਜੀ ਪੋਲਰਾਈਜ਼ਰ ਟੰਗਣ ਦੇ ਨਾਲ ਇਹ ਗੱਡੀ ਦੀ ਉਮਰ ਵੱਧਦੀ ਹੈ ਤੇ ਜਾਂ ਮਤਲਬ ਵਧੀਆ ਕੰਮ ਕਰਦੀ। ਕਈ ਲੋਕ ਹੱਸੇ ਇਸ ਚੀਜ਼ ਤੇ, ਬਟ ਕਈ ਲੋਕਾਂ ਨੇ ਯਕੀਨ ਕਰਕੇ ਉਹ ਪੋਲਰਾਈਜ਼ਰ, ਐਨਰਜੀ ਪੋਲਰਾਈਜ਼ਰ ਲਾਏ ਵੀ। ਸੋ ਕਿੰਨਾ ਲੰਮਾ ਸਮਾਂ ਆਸਟ੍ਰੇਲੀਆ ਪੁਲਿਸ ਨੂੰ ਸੇਵਾਵਾਂ ਦੇਣ ਤੋਂ ਬਾਅਦ ਤੇ ਤੁਸੀਂ ਕੋਮੋਡੋਰ ਜਾਂ ਬਾਕੀ ਚੀਜ਼ਾਂ ਨੂੰ ਹੌਲੀ ਹੌਲੀ ਜਾਂਦੇ ਵੇਖਿਆ ਤੇ ਹੌਲੀ ਹੌਲੀ ਬਾਏ ਬਾਏ ਹੋ ਗਈ।
1: ਓਕੇ,
0: ਸੋ ਇਹ ਸੀਗਾ ਕੋਮੋ ਫੋਰ ਕੋਮੋਡੋਰ, ਯੂਟ ਕਲਚਰ, V8 ਬਰਨਆਊਟ ਕਲਚਰ, ਰੈਵ ਹੈਡ, ਇਹ ਸਾਰੇ ਸਲੈਂਗ ਹੀ ਉਸ ਗੱਡੀ ਨਾਲ ਜੁੜੇ ਜਾਂ ਉੱਥੋਂ ਹੀ ਨਿਕਲੇ।
1: ਮੈਨੂੰ ਤਾਂ ਸਭ ਤੋਂ ਅੱਛਾ ਵਹੀ ਲੱਗਾ ਤਾਂ ਕੈਂਗਰੂ, ਵਾਟ ਵਾਸ ਦੈਟ, ਕੈਂਗਰੂ
0: ਮੀਟ ਪਾਈ, ਕੈਂਗਰੂ,
1: ਹਾਂ ਮੀਟ ਪਾਈ ਕੈਂਗਰੂ ਦੇ ਹੋਲਡਨ,
0: ਇਹ ਸਾਰੀ
1: ਰਿਜ਼ਲਟ ਆਸਟ੍ਰੇਲੀਆ, ਆਸਟ੍ਰੇਲੀਆ।
0: ਸੋ ਇਹ ਕਹਾਣੀ ਹੋਲਡਨ ਦੀ
1: ਜੀ।
0: ਤੇ ਉਸ ਤੋਂ ਬਾਅਦ ਫਿਰ ਇੱਕ ਤੋਂ ਬਣਤਾ ਹੈ ਨਾ ਗਾਣਾ, ਛੋਟਾ ਸਾ,
1: ਬਿਲਕੁਲ ਬਿਲਕੁਲ,
0: ਸੈਨਿਊਰੀਟਾ,
1: ਬਿਲਕੁਲ ਬਿਲਕੁਲ ਪੇਸ਼ ਕੀਤਾ ਜਾਏ।

0: ਵਾਸਤੇ ਵੀ ਵੇਖੋ ਸਾਡੇ ਕੋਲ ਆਸਟ੍ਰੇਲੀਆ 'ਚ ਕਿੰਨੀਆਂ ਚੀਜ਼ਾਂ ਤੇ ਆਪਾਂ ਧਿਆਨ ਨਹੀਂ ਰੱਖਣਦੇ, ਫਿਰ ਵਲੂਮੀ ਪਾਈਨ ਹੋ ਗਈ, ਆਹ ਚੀਜ਼ਾਂ ਹੋ ਗਈਆਂ, ਹੋਰਨਾਂ ਥਾਵਾਂ ਇਹਨਾਂ ਨੇ ਫਿਰ ਧਿਆਨ ਦੇਣਾ ਸ਼ੁਰੂ ਕੀਤਾ ਇੰਟਰਸਟਿੰਗ ਚੀਜ਼ਾਂ ਕੁਝ ਦੋ ਚਾਰ, ਫਿਰ ਆਪਾਂ ਇਜਾਜ਼ਤ ਵੀ ਲੈਣੀ ਹੈ। ਮੇਰਾ ਗੜਾ ਖੀ ਖੀ ਕਰਦਾ, ਇੱਕ ਤੇ ਸਭ ਤੋਂ ਨੇੜੇ ਆ ਮੈਲਬਨ ਤੋਂ, ਜੇ ਤੁਸੀਂ ਬਰਫ਼ ਵੇਖਣਾ ਚਾਹੁੰਦੇ ਹੋ, ਵੈਦਰ ਇੱਥੇ ਬਹੁਤ ਤੇਜ਼ੀ ਨਾਲ ਬਦਲਦਾ, ਜੇ ਤੁਸੀਂ ਹੁਣ ਚੜਾ ਜਾਣ ਡੇ ਹੋ ਏਰੀਏ ਵੱਲ ਨੂੰ ਤੇ ਤੁਹਾਨੂੰ ਧੁੱਪ ਦੇਖਣ ਲਈ ਥੋੜ੍ਹਾ ਅੰਦਰ ਜਾਓਗੇ ਤੇ ਧੁੰਦ ਦੀ ਧੁੰਦ, ਮਿਸਟਿਕ ਜਿਹਾ ਬੜਾ ਸੋਹਣਾ। ਇੱਥੇ ਇੱਕ ਦੋ ਵਾਟਰਫਾਲਸ ਵੀ ਹੈਗੇ ਆ, ਨੂਜੇ ਦੇ ਵਿੱਚ ਕਰਕੇ ਇੱਕ ਨੂਜੇ ਪੱਬ ਆ, ਬੜਾ ਪੁਰਾਣਾ ਪੱਬ ਆ, ਉੱਥੇ ਤੁਸੀਂ ਜਦੋਂ ਤੁਸੀਂ ਰੁਕਦੇ ਹੋ ਦੁਪਹਿਰੇ ਜਾਂ ਸ਼ਾਮ ਨੂੰ ਜਦੋਂ ਵੀ, ਮੇਕ ਸ਼ੋਰ ਤੁਸੀਂ ਵਾਰ ਵਾਰ ਬਹੋ, ਵਾਰ ਵਾਰ ਤੁਹਾਨੂੰ ਇੱਕ ਸਾਹਮਣੇ ਨਦੀ ਦਿਖਣੀ, ਉੱਤੇ ਚੂੰ ਚੂੰ ਆਵਾਜ਼ਾਂ ਕਰਦੇ ਦਰਖਤ, ਤੇ ਨਦੀ ਦੇ ਪਾਣੀ ਦੀ ਆਵਾਜ਼ ਤੁਹਾਡੇ ਤੱਕ ਪਹੁੰਚੂਗੀ।
1: ਓਕੇ ਵਾਓ,
0: ਵੈਰੀ ਨਾਈਸ, ਵੈਰੀ ਬਿਊਟੀਫੁਲ
1: ਮਾਊਂਟ ਬਾਬਾ,
0: ਬਾਬਾ ਹਾਈਕਿੰਗ ਸਾਈਕਲਿੰਗ ਨੇਚਰ ਟੂਰਿਜ਼ਮ ਇੱਥੇ ਕਿਆ ਨਹੀਂ ਕੀਤਾ ਜਾ ਸਕਦਾ।
1: ਅਗਰ ਹਮ ਬਾਤ ਕਰੇ ਕਿਤਨਾ ਹੈ ਦੂਰ,
0: ਆਪਣਾ 1 hour 45 ਮਿੰਟਸ
1: ਫਰੋਮ
0: ਤੁਹਾਡੇ ਘਰੋਂ ਪੂਰਾ ਪੂਰਾ ਲਾ ਕੇ ਚੱਲੋ, ਵੈਸਟ ਜੇ ਤੁਸੀਂ ਰਹਿੰਦੇ ਹੋ, ਹੈ ਨਾ। ਪਰ ਮਾਊਂਟ ਬਾਬਾ ਸਿਰਫ ਸਨੋ ਕਰਕੇ ਨਹੀਂ, ਓਰਿਜਿਨਲਸ ਦੀ ਇੱਕ ਬੜੀ ਸੋਹਣੀ ਪੁਰਾਣੀ ਹਿਸਟਰੀ ਆ, ਉਸ ਕਰਕੇ ਵੀ ਜਿਹੜਾ ਜਾਣਾ ਜਾਂਦਾ, ਜਿਹੜੇ ਵੱਖਰੇ ਤਰ੍ਹਾਂ ਦੇ ਫਰੋਗਸ ਨੇ, ਟਿੰਬਰ ਆ ਜਿਹੜਾ ਸਭ ਤੋਂ ਬਿਹਤਰੀਨ ਇਸ ਏਰੀਏ 'ਚ ਮਿਲਦਾ, ਕਿਉਂਕਿ ਜਦੋਂ ਕਹਿੰਦੇ ਨੇ ਸਾਰਾ ਸਾਲ ਧੁੱਪ ਲੱਗਦੀ ਰਹਿੰਦੀ, ਜਦੋਂ ਇੱਦਾਂ ਦਾ ਮੌਸਮ ਆਉਂਦਾ ਫਿਰ ਉਹਨਾਂ ਦੇ ਅੰਦਰ ਨਮੀ ਜਾਂਦੀ ਆ, ਉਹ ਫਿਰ ਨਮੀ ਬਰਕਰਾਰ ਰਹਿੰਦੀ, ਫਿਰ ਉਹ ਟਿੰਬਰ ਬੜੀ ਵਧੀਆ ਅਤੇ ਉਹਦਾ ਰੰਗ ਵੀ ਬਹੁਤ ਸੋਹਣਾ ਹੁੰਦਾ।
1: ਓਕੇ,
0: ਪਰ ਵਾਈਲਡ ਬਿਊਟੀ ਤੇ ਹਾਲੇ ਵੀ ਇੱਕ ਨੰਬਰ ਆ।
1: ਓਕੇ,
0: ਟ੍ਰੈਕਸ ਜੇ ਤੁਸੀਂ ਕਰਨਾ ਚਾਹੋ, ਹਾਈਕਿੰਗ ਕਰਨਾ ਚਾਹੋ, ਤਾਂ ਦਿਸ ਇਜ਼ ਬੈਸਟ ਫੋਰ ਯੂ। ਐਂਡ ਨੇੜੇ ਤੇੜੇ ਇੱਕ ਦੋ ਟਾਊਨਸ ਨੇ, ਵਾਲਹਾਲਾ ਹੋ ਗਿਆ, ਨੂਜ਼ੇ ਹੋ ਗਿਆ, ਥੋੜ੍ਹਾ ਪਛਾਂ ਆ ਜਾਓ, ਪੈਕਨਮ ਤੋਂ ਗਾਂ ਚੱਲ ਜਾਓਗੇ, ਥੋੜ੍ਹੀ ਅੰਦਰ ਵੜੋਗੇ ਤੇ ਤੁਹਾਨੂੰ ਡਰੋਮਾਨਾ ਤੋਂ ਗਾਂ ਜਾ ਕੇ ਇੱਥੇ ਨੇੜੇ ਤੇੜੇ ਬਹੁਤ ਸਾਰੇ ਟਾਊਨ ਲੱਭ ਜਾਣੇ, ਜਿਹਦੇ ਵਿੱਚ ਤੁਸੀਂ ਮਤਲਬ ਵੀ ਏਅਰਬੀਐਨਬੀ ਲੱਭ ਸਕਦੇ ਹੋ, ਹੋਟਲ ਵਿਲ ਨਾਟ ਵੀ ਅਵੇਲੇਬਲ, ਬਟ ਛੋਟੇ ਛੋਟੇ ਡੈਡ ਟਾਊਨ ਮੈਂ ਕਹੂੰਗਾ ਵੀ ਡੈਡ ਟਾਊਨ, ਕਿਉਂਕਿ ਉਦੋਂ ਹੀ 2 ਮਹੀਨੇ ਐਕਟਿਵ ਹੋਣਗੇ ਜਦੋਂ ਗੱਡੀਆਂ ਦੇਖਣਗੇ, ਉਹ ਤੋਂ ਇਲਾਵਾ ਗੱਡੀਆਂ ਗੁੱਡੀਆਂ ਨਹੀਂ ਦੇਖਣੀਆਂ ਸਾਰਾ ਸਾਲ
1: ਜੀ।
0: ਸੋ ਦੈਟ ਵਾਸ ਅ ਸਟੋਰੀ ਆਫ ਮਾਊਂਟ
1: ਬਾਬਾ,
0: ਐਂਡ ਬਾਬਾ ਦਾ ਕੀ ਮਤਲਬ ਹੁੰਦਾ ਓਰਿਜਿਨਲ ਦੀ ਲੈਂਗੁਏਜ, ਈਕੋ
1: ਜੀ ਸਰ,
0: ਵੈਰੀ ਨਾਈਸ,
1: 10 ਮੇ ਸੇ 10 10 ਬਟਾ 10
0: ਹਾਂਜੀ। ਤੇ ਜਾਂਦੇ ਜਾਂਦੇ ਆਪਾਂ ਤੁਹਾਨੂੰ ਗਾਣਾ ਸੁਣਾਈਏ
1: ਜੀ ਜੀ, ਬਿਲਕੁਲ।
0: ਪੋਹੇ ਵਾਲਾ ਤਾਂ ਨਹੀਂ ਹੈਗਾ ਪਰ ਸਾਨੂੰ ਉਹ ਲੱਭਾ ਜੇ, ਕਿਹੜੇ ਵਾਲਾ ਬੜਾ
1: ਓਕੇ, ਅਫਗਾਨ ਜਲੇਬੀ,
0: ਨੈਕਸਟ ਹਫਤੇ ਫਿਰ ਜਲੇਬੀ ਦੀ ਵੀ ਗੱਲ,
1: ਬਿਲਕੁਲ ਬਿਲਕੁਲ,
0: ਆ ਜਾਓ ਜੀ, ਸੁਣਦੇ ਰਹੋ ਰੇਡੀਓ, ਹਾਂਜੀ।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮਦਰਸ ਡੇ ਦੇ ਇਸ ਖਾਸ ਮੌਕੇ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਹਰ ਮਾਂ ਨੂੰ ਪਿਆਰ ਅਤੇ ਸਤਿਕਾਰ। ਅੱਜ ਦਾ ਦਿਨ ਹਰ ਉਸ ਮਾਂ ਦੇ ਨਾਮ ਜਿਹਦੇ ਪਿਆਰ ਦੀ ਛਾਂ ਥੱਲੇ ਜ਼ਿੰਦਗੀ ਖਿਲ ਉੱਠਦੀ ਹੈ। ਇੱਕ ਛੋਟੀ ਜਿਹੀ ਕਵਿਤਾ ਉਸ ਮਾਂ ਦੇ ਪਿਆਰ, ਮਿਹਨਤ ਅਤੇ ਦੁਆਵਾਂ ਦੇ ਸਮਰਪਿਤ, ਮੇਰੇ ਸ਼ਾਈਨ ਵੱਲੋਂ। ਨਿੱਕੇ ਨਿੱਕੇ ਹੱਥ ਜਿਸ ਚੁੰਮਦੀ ਨਾ ਥੱਕੇ, ਤੇਰੇ ਪੈਰ ਥੱਲੇ ਲੱਗਣ ਪਹਿਲਾਂ ਆਪਣੇ ਹੱਥ ਰੱਖੇ, ਰੋਂਦਿਆਂ ਨੂੰ ਜਿਨੇ ਸਦਾ ਲਾਇਆ ਆਪਣੇ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੁਰਕੀਆਂ ਤੋੜ ਤੋੜ ਜਿਨੇ ਮੂੰਹ 'ਚ ਤੇਰੇ ਪਾਈ, ਉੱਠੀ ਜੋ ਤੇਰੇ ਨਾਲ ਜਦ ਰਾਤਾਂ ਤੂੰ ਨੀਂਦ ਗਵਾਈ, ਸੋ ਜਾਨਾ ਅੱਜ ਤੂੰ ਨਾ ਕਰਕੇ ਕੋਈ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੋਲੇਗੀ ਨਾ ਕਦੇ ਕੋਈ ਤਕਲੀਫ ਇਹ ਰੋਜ਼ ਚੜ੍ਹਦੀ, ਖੁਰ ਜਾਣ ਭਾਵੇਂ ਹੱਡ ਜਾਂ ਲੱਗੇ ਇਹਨੂੰ ਸਰਦੀ, ਬੁੱਕਲ ਦੇ ਵਿੱਚ ਲੈ ਕੇ ਤੈਨੂੰ ਦਏਗੀ ਸਦਾ ਹੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਦੇਖ ਕਿਹਦੇ ਅਸੀਸਾਂ ਦੇ ਹੱਥ ਤੇਰੇ ਵੱਲ, ਹਾਂ ਇੱਕ ਮਾਂ ਹੀ ਹੈ ਬਸ ਮਾਂ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਧੰਨਵਾਦ ਜੀ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-4994 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੇਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ?
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਬਿਲਕੁਲ ਡਰ ਲੱਗਦਾ। ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ-ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: अज दा विचार अज दी कहानी हर रोज तुसी सुन दे हो शो हांजी मेलबर्न विच तुहाडी डिमांड उत्ते आओ एक बार फिर सुन दे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा सोना जा रहा होवेगा समां हो चुका अज दी कहानी दा अज दे विचार दा कहिंदे ने एक बारी गौतम बुद्ध दे कोल एक व्यक्ति आया ते आके उही बहुत सारे लोगों की तरह रोने रोए मैं काफ़ी देर तो बहुत ज़्यादा दुखी हाँ सुख का तो मूँह ही नहीं वेख्या सुख की तो कभी खबर ही नहीं सुनी पर काफ़ी समा हो गया मैनू पता लगा ही कि तुम सारिया का इलाज कर दौ सारिया के दुख दूर कर दौ तो अज तुहाडे दर ते आ गया पता नहीं मेरे नाल इदां क्यों हुंदा मैं जिहड़ी चीज़ के नाल भी प्यार करदा वा जिन्हों भी प्यार करदा वह चीज़ मैनू दुख दे के जाती है मेरा किया प्यार बाद विच दुख दे विच तब्दील हो जाता बुद्ध इदा क्यों इन्नी माड़ी मेरी किस्मत क्यों तो बुद्ध ने मुस्कुरा के कहा अपने पिछे उस कैरी दे विच झाती मार उत्थे अलग अलग दो तरह के फुल लगे ने वेख तेनू किहड़े सोहने लगदे आ तो उस व्यक्ति ने मन ही मन हैरान होकर कहा कि मैं इत्थे अपने दुखड़े रोण आया ये पता नहीं किहड़े पासे गल लई जांदा हुण आया सी ते जिहदे कोल गए होईए उहदी मन्नणी पैंदी आ उह फिर किवें दी वी होवे उस व्यक्ति ने जिहड़े दुपहर दे समें है वधिया तरीके दे नाल खिड़े फुल सी उधर नूं इशारा कीता ते बुद्ध ने कहा तैनूं पता है किहड़े फुल ने ये वो खास किस्म के फुल ने जिहड़े सिर्फ दुपहरां नूं खिड़दे ते तैनूं पता एक कली तो फुले दुपहर दे समें बनदा ते शामां नूं मुरझा जांदा अगले दिन कदी खिड़दा नहीं जिहड़े फुल वल नूं तूं उंगल कीती है तैनूं की लगदा इस फुल नूं नहीं पता होगा कि मैं सिर्फ अज दुपहर का मेहमान मेहमान हाँ छावा ढलियां तो मैं गया एक कली जो यो ही सोच ले कि मेरा अंत छावा के समय मुरझाना ही होना वा मैं अंत मरना ही हाँ तो दुपहर के समय खिड़ना ही छड़ दे दस किदां दा लगूगा यह तो बड़ी अजीब गल है बुद्ध बिल्कुल ते जिहड़ा तेरा सवाल है वह भी इसे तरह के नाल बड़ा अजीब है इस कुदरत दे नाल नाता जोड़ के जदों आपां आपे नूं एकमिक हो के वेखदे हां ते तुहानूं बड़े सारे सवाल ते उहनां दे जवाब इस कुदरत दे विच्चों इहनां कुदरत दे नियमां दे विच्चों मिल जांदे आ तेरी हालत भी इस फुल वर्गी है पर तेरे च ते फुल दे विच फर्क इह आ कि फुल तेरे वांगू ये सोच सोच के पहला इन्नी मुरझा गया कि मैं शामा नूं मुरझाउणा ही हाँ एक फुल जदों कली हुंदा तो उहदे मन दे विच बड़ा चाह हुंदा अंदर बड़े वलवले हुंदे ने उत्साह हुंदा है कि मैं एक दिन खिड़ूंगा मैं फुल बनूंगा मेरी खूबसूरती आस पास सारे वेखणगे वाह वाह करनगे वह वाह वाह ही चाहे थोड़े जे समय की ही क्यों ना हो पर वह फुल जरूर खिड़दा इसे तरह के नाल जिवें तू शिकायतां कर रहा शायद तेरे मन के वलवले तेरे मन के विचार ये भी एक दिन कलियां सी तो तू याद कर एक दिन फुटियां जरूर होणगियां एक दिन वो फुल जरूर बनिया होणगियां जिन्हों तू प्यार कहना उस फुल का खिड़ना ही है वो तेरे मन के वलवले प्यार एक दिन जरूर खिड़िया पर आखिरकार उन्हें अपनी मनियाद भोग के एक ना एक दिन जरूर हवा हो जाना तो ये भी याद रहे ये फिर दोबारा तो पुंगरूगा जिहड़ी चीज़ जिन्नी छेती जिहदा नाश हुंदा वह उन्नी छेती कुदरत फिर दोबारा तो उगाउंदी है क्योंकि उन्नी छेती उहदा बीज बन चुका हुंदा ਜਿਹੜਾ ਜਿੰਨੀ ਛੇਤੀ ਆਪਣੀ ਜ਼ਿੰਦਗੀ ਹੰਢਾ ਕੇ ਇਸ ਜਗਤ ਤੋਂ ਇਸ ਕਾਇਨਾਤ ਤੋਂ ਚੱਲਿਆ ਜਾਂਦਾ ਉਹਦਾ ਉਨੀ ਛੇਤੀ ਬੀਜ ਬਣ ਜਾਂਦਾ ਅਤੇ ਉਹ ਫਿਰ ਦੁਬਾਰਾ ਧਰਤੀ ਦੀ ਗੋਦ ਦੇ ਵਿੱਚ ਜਾ ਕੇ ਆਪਣੇ ਆਪ ਪੁੰਗਰ ਪੈਂਦਾ। ਜਿਹਦੀ ਜਿੰਨੀ ਮਿਆਦ ਘੱਟ ਹੁੰਦੀ ਆ ਉਹਨੂੰ ਉਦਾਂ ਅਤੇ ਉਨਾ ਹੀ ਮੌਸਮ ਦਾ ਵੀ ਕੋਈ ਅਸਰ ਨਹੀਂ ਪੈਂਦਾ। ਜਿਹੜਾ ਉਹ ਲਾਗੇ ਤੂੰ ਦੂਸਰਾ ਫੁੱਲ ਵੇਖ ਰਿਹਾ ਨਾ ਉਹ ਤੈਨੂੰ ਉਜੜੀਆਂ ਉਜੜੀਆਂ ਟਾਹਣੀਆਂ ਦਿਖਦੀਆਂ ਨੇ, ਉਹਨੂੰ ਜਦੋਂ ਫੁੱਲ ਲੱਗਾ ਤਾਂ ਉਹਨੇ ਲੰਮੇ ਸਮੇਂ ਤੱਕ ਰਹਿਣਾ। ਜਿੰਨੀ ਦੇਰ ਤੱਕ ਇਹ ਬਹਾਰ ਰਹੀ ਉਨੀ ਦੇਰ ਤੱਕ ਇਹਨੇ ਫੁੱਲ ਨਹੀਂ ਰਹਿਣਾ, ਪਰ ਉਸ ਤੋਂ ਬਾਅਦ ਇੱਕ ਲੰਮਾ ਸਮਾਂ ਇਸ ਸਾਲ ਦਾ ਇਹਦੇ ਨਾਲ ਤੈਨੂੰ ਕੰਡੇ ਕੰਡੇ ਦਿਖਣੇ ਨੇ। ਜੇ ਤੂੰ ਸਮਝ ਸਕੇ ਤਾਂ ਇਸ ਕੁਦਰਤ ਦੇ ਵਿੱਚੋਂ ਬਹੁਤ ਕੁਛ ਸਮਝ ਸਕਦਾ। ਇਹ ਜੋ ਤੂੰ ਵਾਰ ਵਾਰ ਕਹਿੰਦਾ ਹੈ ਨਾ ਕਿ ਜਿਹੜੀ ਵੀ ਚੀਜ਼ ਨੂੰ ਮੈਂ ਪਿਆਰ ਕਰਦਾ ਉਸ ਚੀਜ਼ ਦੇ ਵਿੱਚੋਂ ਮੈਨੂੰ ਦੁੱਖ ਮਿਲਦਾ, ਉਹ ਚੀਜ਼ ਮੈਨੂੰ ਦੁੱਖ ਦੇ ਕੇ ਜਾਂਦੀ ਹੈ, ਉਹਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਵਸਤੂ ਦਾ ਕੋਈ ਕਸੂਰ ਨਹੀਂ। ਕਸੂਰ ਤੇਰਾ, ਤੇਰੇ ਅੰਦਰ ਦੀ ਸੋਚ ਦਾ। ਤੂੰ ਚਾਹੁੰਦਾ ਹੈ ਕਿ ਹਮੇਸ਼ਾ ਇਸ ਫੁੱਲ ਦੀ ਤਰ੍ਹਾਂ ਤੇਰੀਆਂ ਖੁਸ਼ੀਆਂ ਖਿੜੀਆਂ ਰਹਿਣ, ਪਰ ਯਾਦ ਰਵੇ ਜਿਨ੍ਹਾਂ ਚੀਜ਼ਾਂ ਨੂੰ ਤੂੰ ਖੁਸ਼ੀਆਂ ਕਹਿੰਦਾ, ਜਿਨ੍ਹਾਂ ਚੀਜ਼ਾਂ ਨੂੰ ਤੂੰ ਪਿਆਰ ਕਹਿੰਦਾ, ਉਹਨਾਂ ਦੀ ਵੀ ਤਾਂ ਇੱਕ ਮਨਿਆਦ ਆ। ਉਹਨਾਂ ਨੇ ਵੀ ਇੱਕ ਦਿਨ ਆਪਣੀ ਆਪਣੀ ਮਿਆਦ ਨੂੰ ਭੋਗ ਕੇ ਇੱਕ ਪਾਸੇ ਹੋ ਜਾਣਾ। ਤੂੰ ਥੋੜ੍ਹੀ ਦੇਰ ਪਹਿਲਾਂ ਦੱਸਿਆ ਸੀ ਕਿ ਜਦੋਂ ਤੇਰਾ ਵਿਆਹ ਹੋਇਆ ਤੂੰ ਬੜਾ ਖੁਸ਼ ਸੀ, ਬੜਾ ਤੂੰ ਪਿਆਰ ਕੀਤਾ ਆਪਣੀ ਵਹੁਟੀ ਨੂੰ, ਅਤੇ ਜਰਾ ਸੋਚ ਹਾਲੇ ਵੀ ਉਹ ਤੇਰੇ ਕੋਲ ਹੀ ਆ, ਤੇਰਾ ਪਿਆਰ ਹਾਲੇ ਵੀ ਤੇਰੇ ਕੋਲ ਆ। ਪਰ ਹੁਣ ਇਸ ਸਟੇਜ 'ਤੇ ਤੈਨੂੰ ਉਹ ਪਰਿਵਾਰ ਦੁੱਖ ਕਿਉਂ ਲੱਗਦਾ? ਕਿਉਂਕਿ ਲੰਮਾ ਸਮਾਂ ਕੋਈ ਵੱਡਾ ਸੁੱਖ ਵੀ ਤੁਹਾਡੇ ਕੋਲ ਰਹਿੰਦਾ ਹੈ ਅਤੇ ਉਹਦੇ ਵਿੱਚੋਂ ਵੀ ਹੌਲੀ ਹੌਲੀ ਦੁੱਖ ਪਨਪ ਪੈਂਦੇ ਨੇ ਤੁਹਾਡੀ ਸੋਚ ਦੇ ਮੁਤਾਬਕ। ਦੁੱਖ ਹੁੰਦੇ ਨਹੀਂ ਆ, ਪਰ ਜਿੱਦਾਂ ਜਿੱਦਾਂ ਤੁਹਾਨੂੰ ਜਿੰਨਾ ਸੁੱਖ ਮਿਲਦਾ ਤੁਸੀਂ ਉਹਦੀ ਹੋਰ ਜ਼ਿਆਦਾ ਵਧੀ ਹੋਈ ਮਾਤਰਾ ਚਾਹੁੰਦੇ ਹੋ। ਜੇ ਅੱਜ ਤੁਹਾਨੂੰ ਕੋਈ ਇੱਕ ਰੁਪਈਆ ਮਿਲਦਾ, ਕੱਲ੍ਹ ਨੂੰ ਤੁਸੀਂ ਦੋ ਚਾਹੁੰਦੇ ਹੋ। ਦੋ ਮਿਲਦੇ ਨੇ ਤਾਂ ਉਹਨਾਂ ਨੂੰ 10 ਬਣਾਉਣ 'ਚ ਜੁੱਟ ਜਾਈਦਾ, 10 ਮਿਲਦੇ ਨੇ ਤਾਂ ਉਹਨਾਂ ਨੂੰ 100 ਬਣਾਉਣ 'ਚ ਜੁੱਟ ਜਾਈਦਾ। ਇਸੇ ਤਰ੍ਹਾਂ ਦੇ ਨਾਲ ਦੁੱਖ ਨੇ, ਇਸੇ ਤਰ੍ਹਾਂ ਦੇ ਨਾਲ ਸੁੱਖ ਨੇ। ਜਿਨ੍ਹਾਂ ਤੂੰ ਸੁੱਖ ਮਿਲਿਆ ਉਹਨਾਂ ਮੰਗਿਆ ਉਹਨਾਂ ਸੁੱਖ ਤੈਨੂੰ ਮਿਲ ਗਿਆ, ਪਰ ਫਿਰ ਤਾਂ ਉਸ ਤੋਂ ਬਾਅਦ ਤੂੰ ਉਹਨੂੰ ਮਲਟੀਪਲਾਈ ਕਰਕੇ ਵੇਖਣਾ ਸ਼ੁਰੂ ਕਰ ਦਿੱਤਾ। ਤੈਨੂੰ ਹੋਰ ਸੁੱਖ ਚਾਹੀਦਾ ਸੀ, ਹੋਰ ਵਧੇਰੇ ਪਿਆਰ ਚਾਹੀਦਾ ਸੀ, ਜੋ ਕਿ ਨਾ ਮਿਲਣ ਦੇ ਉੱਤੇ ਹੁਣ ਤੂੰ ਦੁਖੀ ਹੈ। ਅਤੇ ਯਾਦ ਰਵੇ ਜੋ ਤੂੰ ਬੀਜੇਗਾ, ਜੋ ਤੂੰ ਮੰਗੇਗਾ ਉਹ ਤੈਨੂੰ ਮਿਲੇਗਾ। ਜਦੋਂ ਤੂੰ ਪਿਆਰ ਬੀਜੇ ਹੀ ਤੈਨੂੰ ਪਿਆਰ ਮਿਲੇ। ਜੇ ਤੈਨੂੰ ਹੁਣ ਅੱਜ ਕਦਰ ਨਹੀਂ ਆ, ਤੂੰ ਦੁੱਖ ਬੀਜਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਕੱਲ੍ਹ ਨੂੰ ਤੈਨੂੰ ਦੁੱਖ ਮਿਲਣਗੇ। ਕੱਲ੍ਹ ਨੂੰ ਤੇਰੇ ਦੁੱਖਾਂ ਦਾ ਬੂਟਾ ਵੱਡਾ ਹੋਵੇਗਾ, ਉਹਦੀਆਂ ਕਲੀਆਂ ਬਣਨਗੀਆਂ, ਉਹਦੇ ਫੁੱਲ ਖਿੜਨਗੇ, ਅਤੇ ਫਿਰ ਤੈਨੂੰ ਕੋਈ ਮਿਲੀ ਛੋਟੀ ਜਿਹੀ ਖੁਸ਼ੀ ਵੀ ਬੜੀ ਵਧੀਆ ਲੱਗੂਗੀ। ਕੋਸ਼ਿਸ਼ ਕਰ ਬਹੁਤ ਸਾਰੀਆਂ ਦੁੱਖ ਤਕਲੀਫਾਂ ਨੂੰ ਭੁੱਲ ਕੇ, ਜੋ ਉਹਦੇ ਵਿੱਚ ਥੋੜ੍ਹਾ ਜਿਹਾ ਸੁੱਖ ਆ ਤੇਰੇ ਕੋਲ, ਉਹਨੂੰ ਅਹਿਮੀਅਤ ਦੇ, ਉਹਨੂੰ ਗੌਹ ਦੇ ਨਾਲ ਵੇਖਣਾ ਸ਼ੁਰੂ ਕਰ, ਉਹਨੂੰ ਅੰਡਰਲਾਈਨ ਕਰ, ਅਤੇ ਉਹੀ ਤੈਨੂੰ ਛੋਟਾ ਜਿਹਾ ਸੁੱਖ, ਥੋੜ੍ਹਾ ਜਿਹਾ ਪਿਆਰ ਤੈਨੂੰ ਵੱਡਾ ਵੱਡਾ ਲੱਗਣਾ ਸ਼ੁਰੂ ਹੋ ਜਾਊਗਾ। ਉਸੇ ਤਰ੍ਹਾਂ ਜਿੱਦਾਂ ਤੂੰ ਇਸ ਛੋਟੇ ਜਿਹੇ ਦੁੱਖ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਅਤੇ ਇਹਨੂੰ ਹੁਣ ਤੂੰ ਵੱਡਾ ਕਰ ਲਿਆ, ਇਸੇ ਤਰ੍ਹਾਂ ਦੇ ਨਾਲ ਆਪਣੇ ਸੁੱਖ ਨੂੰ ਵੱਡਾ ਕਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਏਗੀ ਅਤੇ ਆਪਾਂ ਵੀ ਇਸ ਕਹਾਣੀ ਦੇ ਉੱਤੇ ਅਮਲ ਜ਼ਰੂਰ ਕਰਾਂਗੇ। ਧੰਨਵਾਦ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਬੇਕਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है, और ये तीसरी दोस्त ही है ना?
7: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮਦਰਸ ਡੇ ਦੇ ਇਸ ਖਾਸ ਮੌਕੇ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਹਰ ਮਾਂ ਨੂੰ ਪਿਆਰ ਅਤੇ ਸਤਿਕਾਰ। ਅੱਜ ਦਾ ਦਿਨ ਹਰ ਉਸ ਮਾਂ ਦੇ ਨਾਮ ਜਿਹਦੇ ਪਿਆਰ ਦੀ ਛਾਂ ਥੱਲੇ ਜ਼ਿੰਦਗੀ ਖਿਲ ਉੱਠਦੀ ਹੈ। ਇੱਕ ਛੋਟੀ ਜਿਹੀ ਕਵਿਤਾ ਉਸ ਮਾਂ ਦੇ ਪਿਆਰ, ਮਿਹਨਤ ਅਤੇ ਦੁਆਵਾਂ ਦੇ ਸਮਰਪਿਤ ਮੇਰੇ ਸ਼ਾਇਨ ਵੱਲੋਂ। ਨਿੱਕੇ ਨਿੱਕੇ ਹੱਥ ਜਿਸ ਚੁੰਮਦੀ ਨਾ ਥੱਕੇ, ਤੇਰੇ ਪੈਰ ਥੱਲੇ ਲੱਗਣ ਪਹਿਲਾਂ ਆਪਣੇ ਹੱਥ ਰੱਖੇ, ਰੋਂਦਿਆਂ ਨੂੰ ਜਿਨੇ ਸਦਾ ਲਾਇਆ ਆਪਣੇ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸ ਨੂੰ ਨਾਲ ਲੈ ਕੇ ਚੱਲ। ਬੁਰਕੀਆਂ ਤੋੜ ਤੋੜ ਜਿਨੇ ਮੂੰਹ 'ਚ ਤੇਰੇ ਪਾਈ, ਉੱਠੀ ਜੋ ਤੇਰੇ ਨਾਲ ਜਦ ਰਾਤਾਂ ਤੂੰ ਨੀਂਦ ਗਵਾਈ, ਸੋ ਜਾਨਾ ਅੱਜ ਤੂੰ ਨਾ ਕਰਕੇ ਕੋਈ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸ ਨੂੰ ਨਾਲ ਲੈ ਕੇ ਚੱਲ। ਬੋਲੇਗੀ ਨਾ ਕਦੇ ਕੋਈ ਤਕਲੀਫ ਇਹ ਰੋਜ਼ ਜੜਦੀ, ਖੁਰ ਜਾਣ ਭਾਵੇਂ ਹੱਡ ਜਾਂ ਲੱਗੇ ਇਹਨੂੰ ਸਰਦੀ, ਬੁੱਕਲ ਦੇ ਵਿੱਚ ਲੈ ਕੇ ਤੈਨੂੰ ਦਏਗੀ ਸਦਾ ਹੱਲ, ਇੱਕ ਮਾਂ ਹੀ ਹੈ ਬਸ ਮਾਂ, ਇਸ ਨੂੰ ਨਾਲ ਲੈ ਕੇ ਚੱਲ। ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਦੇਖ ਕਿਹਦੇ ਅਸੀਸਾਂ ਦੇ ਹੱਥ ਤੇਰੇ ਵੱਲ, ਹਾਂ ਇੱਕ ਮਾਂ ਹੀ ਹੈ ਬਸ ਮਾਂ, ਇੱਕ ਮਾਂ ਹੀ ਹੈ ਬਸ ਮਾਂ, ਇਸ ਨੂੰ ਨਾਲ ਲੈ ਕੇ ਚੱਲ। ਧੰਨਵਾਦ ਜੀ।

0: ਇਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
1: ਯਾਰ? ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au।

0: ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾ ਲਾਗੂ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਆ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiya Shera, te mudiya vi kede haathan ch.
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke aaya jithon koi nahi mud ke aaya.
3: Written and directed by Savio Sandhu, produced by Anmol Sahni.
5: Hun vekhna na bhullyo 15 mai ton tuhade nedle cinema ghar vich Shera.

0: धड़कन अधूरी थी, अधूरे हम, मगर अब चांद पूरा है फलक पे और अब पूरे हैं हम।
1: होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपने आदा एक मजबूत कर। हाउस एंड लैंड एक्सपर्ट्स ऑर्बिट होम्स अपने 44 वरियां ते तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252।
2: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1,610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਿਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
4: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
1: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
6: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
7: ਹਾਂਜੀ ਰੇਡੀਓ।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮਦਰਸ ਡੇ ਦੇ ਇਸ ਖਾਸ ਮੌਕੇ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਹਰ ਮਾਂ ਨੂੰ ਪਿਆਰ ਅਤੇ ਸਤਿਕਾਰ। ਅੱਜ ਦਾ ਦਿਨ ਹਰ ਉਸ ਮਾਂ ਦੇ ਨਾਮ ਜਿਹਦੇ ਪਿਆਰ ਦੀ ਛਾਂ ਥੱਲੇ ਜ਼ਿੰਦਗੀ ਖਿਲ ਉੱਠਦੀ ਹੈ। ਇੱਕ ਛੋਟੀ ਜਿਹੀ ਕਵਿਤਾ ਉਸ ਮਾਂ ਦੇ ਪਿਆਰ, ਮਿਹਨਤ ਅਤੇ ਦੁਆਵਾਂ ਦੇ ਸਮਰਪਿਤ ਮੇਰੇ ਸ਼ਾਇਨ ਵੱਲੋਂ। ਨਿੱਕੇ ਨਿੱਕੇ ਹੱਥ ਜਿਸ ਚੁੰਮਦੀ ਨਾ ਥੱਕੇ, ਤੇਰੇ ਪੈਰ ਥੱਲੇ ਲੱਗਣ ਪਹਿਲਾਂ ਆਪਣੇ ਹੱਥ ਰੱਖੇ, ਰੋਂਦਿਆਂ ਨੂੰ ਜਿਨੇ ਸਦਾ ਲਾਇਆ ਆਪਣੇ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੁਰਕੀਆਂ ਤੋੜ ਤੋੜ ਜਿਨੇ ਮੂੰਹ 'ਚ ਤੇਰੇ ਪਾਈ, ਉੱਠੀ ਜੋ ਤੇਰੇ ਨਾਲ ਜਦ ਰਾਤਾਂ ਤੂੰ ਨੀਂਦ ਗਵਾਈ, ਸੋ ਜਾਨਾ ਅੱਜ ਤੂੰ ਨਾ ਕਰਕੇ ਕੋਈ ਗੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਬੋਲੇਗੀ ਨਾ ਕਦੇ ਕੋਈ ਤਕਲੀਫ ਇਹ ਰੋਜ਼ ਚੜ੍ਹਦੀ, ਖੁਰ ਜਾਣ ਭਾਵੇਂ ਹੱਡ ਜਾਂ ਲੱਗੇ ਇਹਨੂੰ ਸਰਦੀ, ਬੁੱਕਲ ਦੇ ਵਿੱਚ ਲੈ ਕੇ ਤੈਨੂੰ ਦਏਗੀ ਸਦਾ ਹੱਲ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਚੱਲ ਥੋੜ੍ਹਾ ਹੌਲੀ, ਰੁੱਕ ਜ਼ਰਾ ਸੋਚ, ਦੇਖ ਕਿਹਦੇ ਅਸੀਸਾਂ ਦੇ ਹੱਥ ਤੇਰੇ ਵੱਲ, ਹਾਂ ਇੱਕ ਮਾਂ ਹੀ ਹੈ ਬਸ ਮਾਂ, ਇੱਕ ਮਾਂ ਹੀ ਹੈ ਬਸ ਮਾਂ, ਇਸਨੂੰ ਨਾਲ ਲੈ ਕੇ ਚੱਲ। ਧੰਨਵਾਦ ਜੀ।

0: ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 10 saal di free service. Chadston Ford, ready, set, Ford.
1: If you can understand when I start Punjabi vich bolna, ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ।
2: ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।

0: ਸੀਐਮਆਈ ਤੁਹਾਡਾ ਫਿਲਮ, ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਡ ਸਕੁਐਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ। 2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ। ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
1: JBCO Films leke aaye ne action, emotion ate full on entertainment. Punjabi feature film Shera.
2: 5 saal baad mudiya Shera, te mudiya vi kede haath ch.
3: Starring Parmesh Verma, Sonal Chauhan, Yograj Singh, Manav Vij ate hor vi ugge kalakar.
4: Main utthon vi mud ke aaya.
1: Written and directed by Savio Sandhu, produced by Anmol Sahni.
3: Hun vekhna na bhullo 15 mai ton tuhade nedle cinema gharan vich.
5: Mera desh incredible India. Trugnina vich apne har bhain bhra nu unna de desh da swad ate masale ethe de reha hai. Tusi ethe Indian masale, daalan, grocery da har saman wajib rate te le sakde ho. Aao cosmetic di har item vi. Nale ghar vich hove koi function ya tyohar, mithai di ethe milegi tuhanu variety beshumar. Grocery di home delivery layi number likh lo 0430-123-394. Dio Radio Hanji da hawala te pao pari discount har shopping te. Mera desh incredible India Trugnina vich.
6: Yaar tu itthe inni cheti aake pakka vi ho gaya, ki jugaad laya hai?
7: Jugaad nahi, eh hai 8 saalan to vi vadda tajurba Bansal Immigration da, jinna ne vadhiya course vich admission karai ate fir mainu PR di raah vi vikhai. Inna hi nahi, e student visa, AAT appeals, skilled visas, PR, US visitor visa ate hor vi kai migration services provide karde ne.
6: Number da de Bansal Immigration waliyan da.
7: Haan ji, appointment book karwaun layi call karo 0406-660-960 de ya fir visit ਕਰੋ bansalimmigration.com.au।

0: ਵਿਕਟੋਰੀਆ ਦਾ ਬਿਗ ਬਿਲਡ ਖਤਰਨਾਕ ਅਤੇ ਭੀੜ ਭੜੱਕੇ ਵਾਲੇ 110 ਰੇਲਵੇ ਫਾਟਕਾਂ ਨੂੰ ਹਟਾ ਰਿਹਾ ਹੈ, ਜਿਸ ਵਿੱਚੋਂ 88 ਪਹਿਲਾਂ ਹਟਾ ਦਿੱਤੇ ਗਏ ਹਨ। ਬਿਹਤਰ ਕਨੈਕਸ਼ਨ ਬਣਾਉਣਾ ਤੇ ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾਉਣਾ। ਮਈ ਵਿੱਚ ਫਰੈਂਕਸਟਨ ਅਤੇ ਸਟੋਨੀਪਿੰਡ ਲਾਈਨਾਂ ਤੇ ਰੇਲ ਗੱਡੀਆਂ ਦੀ ਥਾਂ ਬੱਸਾਂ ਚੱਲਣਗੀਆਂ। ਦੇਰੀਆਂ ਤੋਂ ਬਚੋ ਅਤੇ ਚੱਲਣ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਦੇਖ ਲਓ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है, और ये तीसरी दोस्त ही है ना?
6: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
7: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।

0: ਪਿਤ ਮੇਰੇ ਸ਼ਾਈਨ ਵੱਲੋਂ। ਨਿੱਕੇ ਨਿੱਕੇ ਹੱਥ ਜਿਸ ਚੁੰਮਦੀ ਨਾ ਥੱਕੇ, ਤੇਰੇ ਪੈਰ ਥੱਲੇ ਲੱਗਣ ਪਹਿਲਾਂ ਆਪਣੇ ਹੱਥ ਰੱਖੇ, ਰੋਂਦਿਆਂ ਨੂੰ ਜਿਨੇ ਸਦਾ ਲਾਇਆ ਆਪਣੇ ਗੱਲ, ਇੱਕ ਮਾਂ ਹੀ ਹੈ ਬਸ ਮਾਂ ਇਸਨੂੰ ਨਾਲ ਲੈ ਕੇ ਚੱਲ। ਬੁਰਕੀਆਂ ਤੋੜ ਤੋੜ ਜਿਨੇ ਮੂੰਹ 'ਚ ਤੇਰੇ ਪਾਈ, ਉੱਠੀ ਜੋ ਤੇਰੇ ਨਾਲ ਜਦ ਰਾਤਾਂ ਤੂੰ ਨੀਂਦ ਗਵਾਈ, ਸੋ ਜਾਨਾ ਅੱਜ ਤੂੰ ਨਾ ਕਰਕੇ ਕੋਈ ਗੱਲ, ਇੱਕ ਮਾਂ ਹੀ ਹੈ ਬਸ ਮਾਂ ਇਸਨੂੰ ਨਾਲ ਲੈ ਕੇ ਚੱਲ। ਬੋਲੇਗੀ ਨਾ ਕਦੇ ਕੋਈ ਤਕਲੀਫ ਇਹ ਰੋਜ਼ ਚੜ੍ਹਦੀ, ਖੁਰ ਜਾਣ ਭਾਵੇਂ ਹੱਡ ਜਾਂ ਲੱਗੇ ਇਹਨੂੰ ਸਰਦੀ, ਬੁੱਕਲ ਦੇ ਵਿੱਚ ਲੈ ਕੇ ਤੈਨੂੰ ਦਏਗੀ ਸਦਾ ਹੱਲ, ਇੱਕ ਮਾਂ ਹੀ ਹੈ ਬਸ ਮਾਂ ਇਸਨੂੰ ਨਾਲ ਲੈ ਕੇ ਚੱਲ। ਚੱਲ ਥੋੜ੍ਹਾ ਹੌਲੀ ਰੁੱਕ ਜ਼ਰਾ ਸੋਚ, ਚੱਲ ਥੋੜ੍ਹਾ ਹੌਲੀ ਰੁੱਕ ਜ਼ਰਾ ਸੋਚ, ਦੇਖ ਕਿਹਦੇ ਅਸੀਸਾਂ ਦੇ ਹੱਥ ਤੇਰੇ ਵੱਲ, ਹਾਂ ਇੱਕ ਮਾਂ ਹੀ ਹੈ ਬਸ ਮਾਂ, ਇੱਕ ਮਾਂ ਹੀ ਹੈ ਬਸ ਮਾਂ ਇਸਨੂੰ ਨਾਲ ਲੈ ਕੇ ਚੱਲ। ਧੰਨਵਾਦ ਜੀ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0648-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
3: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਹਾਂਜੀ ਹਾਂ।

ਪਾਗਲ ਹਾਂ ਕੀ ਦੱਸਾਂ ਕੀ ਹੋਈ ਮੈਂ ਜਦੋਂ ਦਾ ਤੈਨੂੰ ਜਾਣਦਾ ਮੈਨੂੰ ਨਾ ਜਾਣੇ ਕੋਈ ਜਾਣਿਆ ਜਾਵਾਂ ਨਾਮ ਤੇਰੇ ਤੋਂ ਪਹਿਚਾਣ ਮੈਂ ਆਪਣੀ ਖੋਈ ਮੈਂ ਜਦੋਂ ਦਾ ਤੈਨੂੰ ਜਾਣਦਾ ਮੈਨੂੰ ਨਾ ਜਾਣੇ ਕੋਈ।

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: Creative events leke aa rahe ne saal di sabto intezar kiti gayi sangeetmay sham heritage tour 2026 dr satinder sartaj
6: holawa ishq de ambari udariyan mainu pyar diyan jadiyan khumariyan
5: 17 May 2026 sham 6 baje melbourne di shan road level arena vich sponsorship di information layi call karo 0426809499 for tickets visit tiktek.com.au।

0: ready, set, go! Chadston Ford, Dandenong Road te tuhanu udik rahe hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts, Tim Forbes ya Corey Nal, Radio Hanji re hawale nal pao, 10 saal di free service. Chadston Ford, ready, set, Ford.
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
2: kitchen da style dull lagda bathroom vanity simple jya hun tension khatam karo aa gaya zj stone mason paade karnu banaye ekdam classy assi banaune ha designer stone bench tops for kitchen stylish vanity ate modern laundry oh vi porcelain ate marble nal jithe elegance mildi hai durability nal hun na sirf kar par tuhadi personality vi shine karegi stone de style nal call karo 0410 045 555 ya aaj hi visit karo 104 Collins Road, Melton.
3: Haan ji, haan ji, oye haan ji, haan ji.
4: Haan ji, radio.

0: ਆਈਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ solutions.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਲਿਖੀ ਹੈ ਗੋਪੀ ਸਿੱਧੂ ਹੋਰਾਂ ਨੇ। ਇੱਕ ਆਦਮੀ ਨੇ ਕਿਹਾ, ਮੈਂ ਆਪਣੀ ਪਤਨੀ ਦੇ ਨਾਲ ਸੁੱਤਾ ਪਿਆ ਸੀ, ਰਾਤ ਨੂੰ ਅਚਾਨਕ ਮੇਰੇ ਫੋਨ ਦੇ ਉੱਤੇ ਨੋਟੀਫਿਕੇਸ਼ਨ ਆਇਆ। ਇਹ ਕਿਸੇ ਕੁੜੀ ਦੇ ਵੱਲੋਂ ਮੈਸੇਜ ਸੀ, ਕੋਈ ਪੁਰਾਣੀ ਦੋਸਤ। ਸੋਚਿਆ ਵੇਖਾਂ ਭਲਾ ਕੀ ਕਹਿੰਦੀ ਹੈ, ਕੌਣ ਹੈ। ਮੈਂ ਰਿਕੁਐਸਟ ਸਵੀਕਾਰ ਕਰ ਲਈ ਅਤੇ ਮੈਸੇਜ ਭੇਜਿਆ ਅਤੇ ਪੁੱਛਿਆ, ਕੌਣ ਹੈ? ਉਸਨੇ ਅੱਗੋਂ ਜਵਾਬ ਦਿੱਤਾ, ਮੈਂ। ਹਾਂ, ਮੈਨੂੰ ਪਤਾ ਤੇਰਾ ਵਿਆਹ ਹੋ ਚੁੱਕਾ, ਪਰ ਮੈਂ ਅੱਜ ਵੀ ਤੇਰੇ ਨਾਲ ਬਿਤਾਏ ਉਹ ਹਸੀਨ ਪਲਾਂ ਨੂੰ ਮਿਸ ਕਰਦੀ ਹਾਂ ਅਤੇ ਇਸ ਮੌਕੇ ਤੈਨੂੰ ਬਹੁਤ ਮਿਸ ਕਰ ਰਹੀ ਸੀ। ਕੀ ਆਪਾਂ ਮੁੜ ਤੋਂ ਗੱਲ ਕਰ ਸਕਦੇ? ਥੋੜ੍ਹੀ ਦੇਰ ਦੇ ਲਈ, ਮੇਰੇ ਪੁਰਾਣੇ ਰਿਸ਼ਤਿਆਂ ਦੇ ਵਿੱਚੋਂ ਇਹ ਉਹ ਕੁੜੀ ਸੀ ਜਿਹਦੇ ਨਾਲ ਬੜੇ ਹਸੀਨ ਅਤੇ ਬੜੇ ਬੇਹੱਦ ਹਸੀਨ ਪਲ ਬਿਤਾਏ ਨੇ। ਮੈਂ ਕੁਛ ਪਲ ਚੈਟ ਕਰਨੀ ਬੰਦ ਕਰ ਦਿੱਤੀ, ਪੱਕਾ ਕੀਤਾ ਕਿ ਵਹੁਟੀ ਸੁੱਤੀ ਹੈ। ਐਸੇ ਪਲ ਬੰਦੇ ਨੂੰ ਇੱਕ ਅਲੱਗ ਅਹਿਸਾਸ ਦੇ ਵਿੱਚ ਲੈ ਜਾਂਦੇ ਨੇ। ਮੈਂ ਆਪਣੀ ਵਹੁਟੀ ਵੱਲ ਵੇਖਿਆ, ਉਹ ਗੂੜੀ ਨੀਂਦੇ ਸੁੱਤੀ ਪਈ ਸੀ, ਸਾਰੇ ਦਿਨ ਦੇ ਕੰਮਕਾਰ ਤੋਂ ਥੱਕੀ ਟੁੱਟੀ, ਇਸ ਟਾਈਮ ਕਿਸੇ ਹੋਰ ਹੀ ਦੁਨੀਆ ਦੇ ਵਿੱਚ। ਜਿਵੇਂ ਮੈਂ ਉਸਦੇ ਵੱਲ ਵੇਖਿਆ ਅਤੇ ਸੋਚਣਾ ਸ਼ੁਰੂ ਕੀਤਾ, ਉਹ ਕਿੰਨੀ ਸੁਰੱਖਿਅਤ ਮਹਿਸੂਸ ਕਰ ਰਹੀ ਹੈ, ਇੰਨੀ ਸੁਰੱਖਿਅਤ ਉਹ ਵੀ ਇੱਕ ਅਣਜਾਣ ਘਰ ਦੇ ਵਿੱਚ, ਇੰਨੇ ਆਰਾਮ ਦੇ ਨਾਲ ਸੁੱਤੀ ਹੈ। ਸ਼ਾਇਦ ਮੇਰੇ ਆਸਰੇ, ਉਹ ਕਿਸੇ ਹੋਰ ਘਰ ਤੋਂ ਆ, ਇੱਥੇ ਕਿਸੇ ਹੋਰ ਘਰ ਪਈ ਹੈ, ਜਿੱਥੇ 24 ਸਾਲ ਆਪਣੇ ਘਰ ਦੇ ਵਿੱਚ ਰਹਿ ਕੇ ਉਹਨੇ ਬਿਤਾਏ ਨੇ। ਜਦੋਂ ਗੁੱਸੇ ਦੇ ਵਿੱਚ ਹੁੰਦੀ ਸੀ ਤਾਂ ਦੁਖੀ ਹੁੰਦੀ ਸੀ, ਉਸਦੀ ਮਾਂ ਉਸਦੇ ਕੋਲ ਹੁੰਦੀ ਸੀ, ਜਿਸ ਉਹਦੇ ਕੋਲ ਬੈਠ ਕੇ ਉਹ ਦੁਬਾਰਾ ਚੰਗਾ ਮਹਿਸੂਸ ਕਰ ਲੈਂਦੀ ਸੀ। ਉਹਦੇ ਭਰਾ ਉਹਦੇ ਕੋਲ ਸੀ, ਜਿਨ੍ਹਾਂ ਨਾਲ ਬੈਠ ਕੇ ਉਹ ਹਾਸੀਆਂ ਖੇਡੀਆਂ ਕਰ ਲੈਂਦੀ ਸੀ। ਇਹਦਾ ਡੈਡੀ, ਇਹਦਾ ਪਿਓ ਇਹਦੇ ਕੋਲ ਸੀ, ਉਹ ਕੁਛ ਲਿਆਉਂਦੇ ਸੀ ਜਦੋਂ ਉਸਨੂੰ ਪਸੰਦ ਸੀ, ਤਾਂ ਕਿੰਨਾ ਕਿੰਨਾ ਹੀ ਹੋਰ ਕੁਛ ਸੀ, ਸਭ ਕੁਛ ਸਿਰਫ ਮੇਰੇ ਲਈ ਛੱਡ ਕੇ ਆਈ। ਮਨ ਦੇ ਵਿੱਚ ਇੱਕ ਵਿਚਾਰ ਦੌੜ ਗਿਆ, ਇਹ ਆਪਣੇ ਪਰਿਵਾਰ ਦੇ ਵਿੱਚੋਂ ਆਪਣਾ ਪਿਓ, ਆਪਣੀ ਮਾਂ, ਆਪਣੇ ਭੈਣ ਭਰਾ ਛੱਡ ਕੇ ਸਿਰਫ ਮੇਰੇ ਕਰਕੇ ਇਸ ਘਰ ਦੇ ਵਿੱਚ ਆਈ ਹੈ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਹੁਣ ਮੈਂ ਨਿਭਾਉਣੀ ਹੈ। ਇਹ ਸਭ ਸਿਰਫ ਮੇਰੇ ਕਰਕੇ ਛੱਡ ਚੁੱਕੀ ਹੈ। ਜਿਉਂ ਹੀ ਇਹ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਆਈਆਂ ਤਾਂ ਮੈਂ ਫੋਨ ਚੁੱਕਿਆ ਅਤੇ ਤੁਰੰਤ ਬਲੌਕ ਦਾ ਬਟਨ ਦੱਬ ਦਿੱਤਾ। ਮੈਂ ਆਪਣੀ ਵਹੁਟੀ ਵੱਲ ਨੂੰ ਮੂੰਹ ਘੁਮਾਇਆ, ਉਸ ਦੇ ਨਾਲ ਗੱਲ ਵੱਕੜੀ ਕੱਸ ਕੇ ਸੌਂ ਗਿਆ, ਕਿਉਂਕਿ ਮੈਂ ਉਸ ਸਮੇਂ ਮਰਦ ਮਹਿਸੂਸ ਕਰ ਰਿਹਾ ਸੀ, ਇੱਕ ਐਸਾ ਮਰਦ ਜੋ ਆਪਣੀ ਪਤਨੀ ਨਾਲ ਧੋਖਾ ਨਹੀਂ ਕਰਦਾ, ਜੋ ਆਪਣਾ ਘਰ ਦੇ ਨਾਲ ਧੋਖਾ ਨਹੀਂ ਕਰਦਾ, ਜੋ ਆਪਣੇ ਪਰਿਵਾਰ ਨੂੰ ਤੋੜਦਾ ਨਹੀਂ, ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦਾ। ਕਹਾਣੀ ਲਿਖੀ ਸੀ ਗੋਪੀ ਸਿੱਧੂ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਆ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਕਹਾਣੀ ਦੇ ਵਿੱਚੋਂ ਸਿੱਧਾ ਸਿੱਧਾ ਤਾਂ ਬਹੁਤ ਕੁਛ ਆਪਾਂ ਸਿੱਖ ਲਿਆ ਹੋਊਗਾ ਅਤੇ ਬਹੁਤ ਕੁਛ ਹੋਰ ਵੀ ਸਿੱਖ ਸਕਦੇ ਹਾਂ। ਕਮਾਲ ਦੀ ਗੱਲ ਹੈ, ਜਿਹੜੀ ਘਰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਵੀ ਔਰਤ ਹੈ। ਅਤੇ ਜਿਹਦਾ ਟੁੱਟਣਾ ਹੈ ਉਹ ਵੀ ਔਰਤ ਹੈ। ਜਿਹੜਾ ਪਹਿਲਾਂ ਬੇਈਮਾਨ ਹੋ ਰਿਹਾ ਸੀ ਉਹ ਵੀ ਮਰਦ ਹੈ, ਜਿਹਦੀ ਬਾਅਦ ਵਿੱਚ ਜ਼ਮੀਰ ਜਾਗੀ ਉਹ ਵੀ ਮਰਦ ਹੈ। ਸੋ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਕਿ ਸਾਨੂੰ ਹਰ ਇੱਕ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਸਮਾਜ ਦੇ ਵਿੱਚ ਕਹਿੰਦੇ ਨੇ ਕਿ ਬਣਦੀ ਜ਼ਿੰਮੇਵਾਰੀ ਜਦੋਂ ਹਰ ਇੱਕ ਬੰਦਾ ਨਿਭਾਉਂਦਾ, ਜੇ ਕੋਈ ਭਰਾ ਆ ਤਾਂ ਭਰਾ ਦੀ ਜ਼ਿੰਮੇਵਾਰੀ ਨਿਭਾਵੇ, ਪਿਓ ਆ ਅਤੇ ਪਿਓ ਦੀ, ਘਰਵਾਲਾ ਅਤੇ ਘਰਵਾਲੇ ਦੀ, ਸੰਤਾਨ ਆ ਅਤੇ ਸੰਤਾਨ ਦੀ, ਘਰ ਦਾ ਵੱਡਾ ਵਡੇਰਾ ਹੈ ਅਤੇ ਵੱਡੇ ਦੀ। ਸੋ ਜਦੋਂ ਹਰ ਕੋਈ ਆਪੋ ਆਪਣੀ ਜ਼ਿੰਮੇਵਾਰੀ ਆਪਣੇ ਰਿਸ਼ਤੇ ਦੇ ਮੁਤਾਬਿਕ ਨਿਭਾਊਗਾ ਤਾਂ ਫਿਰ ਇੱਕ ਸੋਹਣਾ ਸਮਾਜ ਸਿਰਜੂਗਾ। ਉਸ ਸਮਾਜ ਦੇ ਵਿੱਚ ਸਟ੍ਰੈੱਸ ਨਹੀਂ ਹੋਊਗਾ, ਉਹ ਸਮਾਜ ਦੇ ਵਿੱਚ ਡਿਪਰੈਸ਼ਨ ਨਹੀਂ ਹੋਣਗੇ, ਉਸ ਸਮਾਜ ਦੇ ਵਿੱਚ ਪਰਿਵਾਰ ਨਹੀਂ ਟੁੱਟਣਗੇ, ਉਸ ਸਮਾਜ ਦੇ ਵਿੱਚ ਬੱਚੇ ਦਰ ਦਰ ਨਹੀਂ ਭਟਕਣਗੇ, ਉਸ ਸਮਾਜ ਦੇ ਵਿੱਚ ਸਾਨੂੰ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਪਊਗੀ, ਉਸ ਸਮਾਜ ਦੇ ਵਿੱਚ ਸਾਨੂੰ ਇਹ ਵਿਚਾਰ ਨਹੀਂ ਕਦੀ ਆਊਗਾ ਕਿ ਸਾਡੇ ਬੱਚਿਆਂ ਦਾ ਕੀ ਬਣੂਗਾ। ਸ਼ਾਇਦ ਉਸ ਸਮਾਜ ਦੇ ਵਿੱਚ ਸਾਨੂੰ ਇਹ ਵੀ ਚਿੰਤਾ ਨਾ ਕਰਨੀ ਪਵੇ ਕਿ ਛੇਤੀ ਤੋਂ ਛੇਤੀ ਆਪਣੇ ਬੱਚੇ ਬਾਹਰ ਕੱਢ ਦੀਏ, ਇੱਥੇ ਕਿਤੇ ਖਰਾਬ ਨਾ ਹੋ ਜਾਣ, ਇੱਥੇ ਕਿਤੇ ਵਿਗੜ ਨਾ ਜਾਣ, ਅਤੇ ਬਾਹਰ ਇਹ ਚਿੰਤਾ ਹੋਵੇ ਕਿ ਉੱਥੋਂ ਤੇ ਭੱਜੇ ਸਾਂ, ਇੱਥੇ ਹੋਰ ਜ਼ਿਆਦਾ ਵਿਗੜ ਗਏ। ਕਿਉਂਕਿ ਅਸਲ ਦੇ ਵਿੱਚ ਇਹ ਸਾਰਾ ਕੁਛ ਵਿਗੜਦਾ ਜਦੋਂ ਸਮਾਜ ਵਿਗੜਦਾ, ਸਮਾਜ ਉਦੋਂ ਵਿਗੜਦਾ ਜਦੋਂ ਪਰਿਵਾਰ ਵਿਗੜਦੇ ਨੇ, ਪਰਿਵਾਰ ਉਦੋਂ ਵਿਗੜਦੇ ਨੇ ਜਦੋਂ ਪਰਿਵਾਰਾਂ ਦੀਆਂ ਇਕਾਈਆਂ ਵਿਗੜਦੀਆਂ ਨੇ। ਅਤੇ ਜੇ ਸਾਰੋ ਆਪੋ ਆਪਣੀ ਥਾਂ ਠੀਕ ਹੋ ਜਾਣ ਤਾਂ ਸਾਰਾ ਕੁਛ ਆਪੇ ਠੀਕ ਹੋ ਜਾਵੇ। ਜੇ ਆਪਾਂ ਆਪਣੀ ਆਪਣੀ ਬਣ ਦੀ ਜ਼ਿੰਮੇਵਾਰੀ, ਚਾਹੇ ਉਹ ਸਾਡੇ ਕੰਮਾਂ ਦੀ ਆ, ਕੰਮ ਦੇ ਉੱਤੇ ਪੂਰੀ ਜ਼ਿੰਮੇਵਾਰੀ ਆਪਣੀ ਨਿਭਾਈਏ, ਚਾਹੇ ਉਹ ਪਰਿਵਾਰ ਦੇ ਵਿੱਚ ਆ, ਪਰਿਵਾਰ ਦੇ ਵਿੱਚ ਨਿਭਾਈਏ, ਨੌਕਰੀ ਦੇ ਉੱਤੇ ਆ ਅਤੇ ਨੌਕਰੀ ਦੇ ਉੱਤੇ, ਰਿਸ਼ਤੇ ਆ ਅਤੇ ਰਿਸ਼ਤਿਆਂ ਪ੍ਰਤੀ ਪੂਰੀ ਜ਼ਿੰਮੇਵਾਰੀ। ਸੋ ਜਿੱਥੇ ਵੀ ਕਿਤੇ ਆਪਾਂ ਜਿਹੜਾ ਵੀ ਕੰਮ ਕਰ ਰਹੇ ਹਾਂ, ਇੱਕ ਇਨਸਾਨ ਇੱਕ ਦਿਨ ਦੇ ਵਿੱਚ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ। ਆਪਣੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਇੱਕ ਐਕਟਰ ਦੀ ਤਰ੍ਹਾਂ ਅਲੱਗ ਅਲੱਗ ਪਾਸੇ ਆਪਣੇ ਰੋਲ ਅਦਾ ਕਰਦਾ, ਅਤੇ ਜਿੱਥੇ ਜੋ ਜਦੋਂ ਉਹ ਕਰ ਰਿਹਾ ਉਹ ਜੇ ਇਮਾਨਦਾਰੀ ਦੇ ਨਾਲ ਕਰੇ ਤਾਂ ਫਿਰ ਸਮੱਸਿਆ ਆਊਗੀ ਨਹੀਂ। ਸਮੱਸਿਆ ਤਾਂ ਕੀ ਆਉਣੀ ਹੈ ਤੁਹਾਨੂੰ ਵੇਖ ਕੇ ਹੋਰ ਵੀ ਬਹੁਤ ਸਾਰੇ ਬਹੁਤ ਕੁਛ ਸਿੱਖਣਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਘੁੰਮਣ ਸਾਹਿਬ ਦਾ, ਜਿਨ੍ਹਾਂ ਨੇ ਸੋਹਣੀ ਪਿਆਰੀ ਪਰਿਵਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਤੀ, ਇੱਕ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

0: ਸ਼ਰਤਾਂ ਲਾਗੂ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

ਮੈਂ ਤੁਹਾਡਾ ਆਪਣਾ ਗੈਰੀ ਸੰਧੂ ਸੋ ਡਰਾਈਵਰ ਦਾ ਮੁੰਡਾ ਪਿੰਡ ਰੋੜਕਾ ਗਲਾ ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ ਉੱਥੇ ਮੇਰੇ ਵਰਗਾ ਦੇਸੀ ਬਲੈਦਣ ਬੀਬੀ ਤੋਂ ਸਨੈਪਚੈਟ ਆਈ ਡੀ ਮੰਗਦਾ ਸੀ

0: ਕਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਚੀਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
1: ਪਤਾ ਨਹੀਂ ਕਿਹੜਾ ਦੇਵਤਾ ਆਦਿ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਉਹ ਕਮਲੀ ਉਹ ਸਨ ਕਰੰਟ ਵਾਲਿਆ ਦੋ ਜਾਂਦਾ, ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗ ਵੱਧ ਗਈ। ਮੈਨੂੰ
1: ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਜਟ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0648-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

ਪੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ। ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ। ਚੰਗਾ ਨਾਉਂ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ, ਸੁਣੈ ਪੋ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁੱਖ ਪਾਪ ਕਾ ਨਾਸ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ।

ਹੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗੇ ਜੋਤ ਅਪਾਰ ਕੇਤਿਆ ਗੰਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਨਰੂ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਪਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਪਾਵਨ ਅਸਥਾਨ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪੰਜਵੀਂ ਵਿਖੇ ਐਤਵਾਰ ਦੇ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਅਤੇ ਚੱਲ ਰਹੇ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਨ ਹਿਤ ਮਹਾਰਾਜ ਜੀ ਦੇ ਪਾਵਨ ਅਸਥਾਨਾਂ 'ਤੇ ਅਥਵਾ ਨੈੱਟ ਮੀਡੀਏ ਦੇ ਰਾਹੀਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ

ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਜੋ ਆਪਾਂ ਨੂੰ ਮਹਾਰਾਜ ਜੀ ਦੀ ਇਹ ਸੰਗਤ ਕਰਨ ਦਾ ਹਰਿਮੰਦਰ ਸਾਹਿਬ ਜੀ ਨੇ ਯਾਤਰਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਏ। ਆਓ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਜੋ ਸਾਹਿਬਾਂ ਨੇ ਮੁੱਖ ਵਾਕ ਰੂਪ ਦੇ ਵਿੱਚ ਬਖਸ਼ੀ ਹੈ, ਮਹਾਰਾਜ ਜੀ ਦਾ ਪਾਵਨ ਉਪਦੇਸ਼ ਅਤੇ ਲੜੀਵਾਰ ਗੁਰਬਾਣੀ ਦੀ ਕਥਾ ਦੇ ਹਾਜ਼ਰੀ ਭਰੀਏ। ਸਮੂਹ ਮਾਈ ਭਾਈ ਸਿੱਖ ਸੰਗਤ ਲਵਾਓ ਹਾਜ਼ਰੇ, ਰਸਨਾ ਕਰੋ ਪਵਿੱਤਰ ਆਖ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਅੰਗ 668 ਤਨਾਸਰੀ ਰਾਗਨੀ ਹੈ, ਜਿਹਨੂੰ ਰਾਗ ਦਾ ਹੀ ਰੂਪ ਮਹਾਰਾਜ ਜੀ ਨੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜਾ ਦਿੱਤਾ ਹੈ। ਧਨਾਸਰੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰਾਮ ਰਾਜ ਕਾਇਮ ਕੀਤਾ, ਜਿੱਥੇ ਸਭੇ ਸਾਂਝੀਵਾਲ ਸਦਾਏ ਤੂੰ ਕਿਸੇ ਨਾ ਦਿਸਹਿ। ਬਾਹਰਾ ਜੀਓ ਦਾ ਜਿਹੜਾ ਸਿਧਾਂਤ ਏ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣਾ ਕੁ ਸਾਂਝਾ, ਇਹੋ ਜਿਹਾ ਰਾਮ ਰਾਜ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਕਾਇਮ ਕੀਤਾ। ਕੋਈ ਵੀ ਬਾਣੀ ਪੜ੍ਹ ਸਕਦਾ ਏ, ਕੋਈ ਵੀ ਸੁਣ ਸਕਦਾ ਹੈ। ਮਹਾਰਾਜ ਦੇ ਸਰੋਵਰ ਦੇ ਵਿੱਚ ਕੋਈ ਵੀ ਆ ਕੇ ਇਸ਼ਨਾਨ ਕਰ ਸਕਦਾ। ਹਰਿਮੰਦਰ ਸਾਹਿਬ ਦੇ ਦਰ ਸਾਰਿਆਂ ਵਾਸਤੇ ਖੁੱਲ੍ਹੇ ਹਨ। ਇੱਥੋਂ ਤੀਕਰ ਵੀ ਸਤਿਗੁਰੂ ਰਾਮਦਾਸ ਮਹਾਰਾਜ ਨੇ 52 ਜਾਤੀਆਂ ਦੇ ਲੋਕਾਂ ਨੂੰ ਸਤਿਕਾਰ ਦੇ ਨਾਲ ਲਿਆ ਕੇ ਅੰਮ੍ਰਿਤਸਰ ਸਾਹਿਬ ਵਿੱਚ ਵਸਾਇਆ। ਇੱਕ ਵਾਰਾਂ ਕੀ ਹੋਇਆ ਵੀ ਕੁਝ ਸ਼ਹਿਰ ਵਸਣ ਤੋਂ ਬਾਅਦ ਕੁਝ ਗਰੀਬ ਕਮੋਆਂ ਨੇ ਆ ਕੇ ਇੱਥੇ ਦੁਕਾਨਾਂ ਖੋਲ੍ਹ ਲਈਆਂ, ਤਾਂ ਜਿਹੜੇ ਇੱਥੋਂ ਦੇ ਉੱਚੀ ਜਾਤ ਦੇ ਖੱਤਰੀ ਬਾਣੀਏ ਸਨ ਕੁਝ, ਉਹ ਗੁਰੂ ਰਾਮਦਾਸ ਮਹਾਰਾਜ ਨੂੰ ਕਹਿੰਦੇ ਮਹਾਰਾਜ ਅਸੀਂ ਇਹਨਾਂ ਦੀਆਂ ਦੁਕਾਨਾਂ ਇੱਥੇ ਲੱਗਣ ਨਹੀਂ ਦੇਣੀਆਂ। ਤਾਂ ਚੌਥੇ ਪਾਤਸ਼ਾਹ ਕਹਿੰਦੇ ਭਾਈ ਜਿੱਥੇ ਤੁਹਾਡਾ ਸੌਦਾ ਵੇਖਦਾ ਏ ਉੱਥੇ ਉਹਨਾਂ ਦਾ ਵੀ ਵਿਕ ਜਾਇਆ ਕਰੇਗਾ, ਉਹ ਵੀ ਗਰੀਬ ਹਨ, ਗੁਰੂ ਨਾਨਕ ਸਾਹਿਬ ਦੇ ਦਰ ਤੋਂ ਬਿਨਾਂ ਕਿੱਥੇ ਢੋਈ ਮਿਲੇਗੀ। ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ ਉਹ ਵੀ ਆਪਣੇ ਘਰ ਦਾ ਗੁਜ਼ਾਰਾ ਕਰ ਲੈਣਗੇ, ਪਰ ਇਹਨਾਂ ਨੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਵਚਨ ਮੰਨਿਆ ਨਾ, ਮਹਾਰਾਜ ਦਾ ਵਚਨ ਨਾ ਮੰਨਿਆ। ਅਤੇ ਜਿਹੜੇ ਉਹ ਗਰੀਬ ਕਮੋ ਸੀ, ਕਦੀ ਉਹਨਾਂ ਦਾ ਸੌਦਾ ਖਿਲਾਰ ਦੇਣ, ਕਦੀ ਹੱਡੀ ਉਹਨਾਂ ਦੀ ਢਾਹ ਦਿਆ ਕਰਨ, ਉਹਨਾਂ ਆ ਕੇ ਮਹਾਰਾਜ ਅੱਗੇ ਹੱਥ ਜੋੜੇ, ਪਾਤਸ਼ਾਹ ਇਹ ਸਾਨੂੰ ਦੁਕਾਨਾਂ ਗਰੀਬਾਂ ਨੂੰ ਅੰਮ੍ਰਿਤਸਰ ਸਾਹਿਬ 'ਚ ਲਾਉਣ ਨਹੀਂ ਦਿੰਦੇ। ਤਾਂ ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਅੱਛਾ ਭਾਈ, ਜੇ ਇਹ ਹੰਕਾਰ ਨਹੀਂ ਛੱਡਦੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ 'ਚ ਫਿਰ ਹੰਕਾਰ ਪਾਉਂਦਾ ਹੀ ਨਹੀਂ ਹੈ, ਉਹ ਸਾਰੇ ਖਤਮ ਹੋ ਜਾਣਗੇ ਜਿਹੜੇ ਗਰੀਬਾਂ ਨੂੰ ਅੰਮ੍ਰਿਤਸਰ ਸਾਹਿਬ 'ਚ ਵਸਣ ਨਹੀਂ ਦਿੰਦੇ। ਮਹਾਰਾਜ ਦੇ ਵਚਨ ਹੋਏ ਤਾਂ ਜਿਹੜੇ ਉਦੋਂ ਹੰਕਾਰ ਕਰਕੇ ਉਹਨਾਂ ਗਰੀਬਾਂ ਨੂੰ ਇੱਥੇ ਵਸਣ ਨਹੀਂ ਸਨ ਦਿੰਦੇ, ਉਹਨਾਂ ਸਾਰਿਆਂ ਦਾ ਹੀ ਇੱਥੋਂ ਅੰਤ ਹੋ ਗਿਆ। ਅਤੇ ਜਿਹੜੇ ਕਮੋ ਸਨ ਗਰੀਬ, ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਸੇ, ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ। ਗੁਰੂ ਰਾਮਦਾਸ ਮਹਾਰਾਜ ਜੀ ਨੇ ਐਡਾ ਸੋਹਣਾ ਰਾਮ ਰਾਜ ਭਾਵ ਸਾਰਿਆਂ ਵਾਸਤੇ ਇੱਕੋ ਜਿਹਾ ਨਿਯਮ ਗਊ ਗਰੀਬ ਦੇ ਵਾਸਤੇ ਸਾਂਝਾ ਸਥਾਨ ਵਸਾਉਣਾ ਕੀਤਾ। ਉਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਮੁੱਖ ਵਾਕ ਬਖਸ਼ ਰਹੇ ਨੇ ਧਨਾਸਰੀ ਰਾਗ ਦੇ ਅੰਦਰ। ਮਹਾਰਾਜ ਦੇ ਤਾਏ ਦਾ ਪੁੱਤ ਭਰਾ ਸਹਾਰੀ ਮੱਲ, ਉਹਨੇ ਬੇਨਤੀ ਕੀਤੀ, ਅਤੇ ਉਹਦੀ ਬੇਨਤੀ ਸਮਝ ਲਓ ਵੀ ਜਗਿਆਸੂ ਦੀ ਬੇਨਤੀ ਹੈ।

0: गेलं आहे बाई पामणरूप सतगुरु जी, ਇਹ ਜਿਹੜਾ ਕਲਯੁਗ ਦਾ ਸਮਾਂ ਹੈ, ਇਸ ਯੁਗ ਦੇ ਕਿਹੜਾ ਧਰਮ ਕਮਾਈਏ? ਕੋਈ ਤਾਂ ਕਹਿੰਦਾ ਇਹ ਵੀ ਦੇਵਤਿਆਂ ਦੇ ਮੰਤਰਾਂ ਦਾ ਜਪ ਕਰਨਾ ਚਾਹੀਦਾ, ਕੋਈ ਤਾਂ ਕਹਿੰਦਾ ਇਹ ਵੀ ਯੋਗ ਸਾਧਨਾ ਚਾਹੀਦਾ ਏ, ਜੜਾਵਾਂ ਵਧਾਉਣੀਆਂ ਚਾਹੀਦੀਆਂ। ਤੁਸੀਂ ਦੱਸੋ ਵੀ ਇਸ ਕਲਯੁਗ ਦੇ ਸਮੇਂ ਦੇ ਵਿੱਚ ਕਿਹੜਾ ਮਹਾਰਾਜ ਜੀ ਅਸੀਂ ਧਰਮ ਕਮਾਉਣਾ ਕਰੀਏ, ਕੀ ਮਰਿਆਦਾ ਦੇ ਵਿੱਚ ਚੱਲੀਏ, ਕਿਹੜੇ ਨਿਯਮ ਦੇ ਨਾਲ ਆਪ ਜੀ ਦੀ ਮਹਾਰਾਜ ਇਹ ਬਾਣੀ ਇਹ ਨਾਮ ਜੋ ਤੁਸੀਂ ਸਾਰਿਆਂ ਨੂੰ ਬਖਸ਼ਦੇ ਹੋ, ਇਹ ਦੱਸੋ ਵੀ ਕਲਯੁਗ ਦੇ ਵਿੱਚ ਕਿਹੜਾ ਨਿਯਮ ਕਮਾ ਕੇ ਤੇ ਅਸੀਂ ਤਰ ਜਾਈਏ।
1: ਕੇਵ ਛੁੱਟ ਹੈ ਹਮ ਛੁੱਟ ਕਾਕੇ,
0: ਮਹਾਰਾਜ ਕੇਵ ਛੁੱਟ ਹੈ, ਅਸੀਂ ਕਿਵੇਂ ਜੰਮਣ ਤੇ ਮਰਨ ਦੇ ਗੇੜ ਵਿੱਚੋਂ ਛੁੱਟ ਜਾਈਏ, ਕਿਉਂਕਿ ਸਾਡੇ ਅੰਦਰ ਛੁਟਕਾਕੀ ਛੁੱਟਣ ਦੀ ਕਾਂਕੀ ਕਾਂਖਾ ਇੱਛਾ ਇਹ ਵੀ ਅਸੀਂ ਜੰਮਣ ਮਰਨ ਤੋਂ ਮੁਕਤ ਹੋ ਜਾਈਏ। ਤੇ ਆਪ ਕਿਰਪਾ ਕਰਕੇ ਦੱਸੋ।

0: ਜਗਿਆਸੂ ਦੀ ਬੇਨਤੀ ਸੁਣ ਕੇ ਤੇ ਅੱਗੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੈ ਭਾਏ ਹਰ ਹਰ ਜਪ ਕਹਿੰਦੇ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ ਉਸ ਪਰਮੇਸ਼ਰ ਦਾ ਨਾਮ ਜਪਣਾ ਕਰੋ ਹਰ ਹਰ ਜਪ ਬੇੜੀ ਹਰ ਤੁਲਹਾ ਜਿਹੜਾ ਪਰਮੇਸ਼ਰ ਦਾ ਨਾਮ ਮਹਾਰਾਜ ਜੀ ਕਹਿੰਦੇ ਰਸਨਾ ਕਰਕੇ ਜਪਣਾ ਹੈ ਇਹ ਤਾਂ ਆਸਾ ਰੂਪੀ ਨਦੀ ਤੋਂ ਪਾਰ ਹੋਣ ਵਾਸਤੇ ਬੇੜੀ ਦੀ ਨਿਆਈ ਹੈ ਅਤੇ ਜਿਹੜਾ ਸਵਾਸਾਂ ਦੇ ਨਾਲ ਹਰੀ ਪਰਮੇਸ਼ਰ ਦਾ ਨਾਮ ਜਪਣਾ ਹੈ ਇਹ ਮਹਾਰਾਜ ਜੀ ਕਹਿੰਦੇ ਰਾਗ ਅਤੇ ਦੁਵੈਸ਼ ਰੂਪੀ ਨਾਲਿਆਂ ਤੋਂ ਪਾਰ ਹੋਣ ਵਾਸਤੇ ਤੁਲਹੇ ਦੀ ਨਿਆਈ ਹੈ ਭਾਵੇਂ ਇਹੀ ਹੈ ਵੀ ਹਰ ਹਰ ਜਪ ਬੇੜੀ ਹਰ ਤੁਲਹਾ ਹਰੀ ਪਰਮੇਸ਼ਰ ਦੇ ਨਾਮ ਦਾ ਜਾਪ ਜਪੋ ਪਰਮੇਸ਼ਰ ਦਾ ਨਾਮ ਹੀ ਬੇੜੀ ਦੀ ਨਿਆਈ ਪਰਮੇਸ਼ਰ ਦਾ ਨਾਮ ਹੀ ਤੁਲਹੇ ਦੀ ਨਿਆਈ ਸੰਸਾਰ ਤੋਂ ਪਾਰ ਕਰੇਗਾ
1: ਹਰ ਜਪਿਓ ਤਾਰਾ ਤੁਰਾਕੀ
0: ਜਿਨ੍ਹਾਂ ਨੇ ਵੀ ਹਰੀ ਪਰਮੇਸ਼ਰ ਦੇ ਨਾਮ ਨੂੰ ਦਿਲ ਦੀਆਂ ਗਹਿਰਾਈਆਂ ਦੇ ਨਾਲ ਜਪਿਆ ਹੈ ਉਹ ਆਪ ਇਹ ਸੰਸਾਰ ਤੋਂ ਤਰੇ ਤਰ ਗਏ ਹਨ ਕਿਵੇਂ ਤਰੇ ਨੇ ਤੈਰਾਕੀ ਕਹਿੰਦੇ ਜਿਵੇਂ ਜਹਾਜ਼ ਸਮੁੰਦਰ ਤੋਂ ਪਾਰ ਕਰਦਾ ਏ ਇਸੇ ਤਰ੍ਹਾਂ ਉਹ ਗੁਰਮੁਖ ਜਨ ਆਪ ਤਾਂ ਤਰੇ ਤਰੇ ਹੀ ਹਨ ਅਤੇ ਹੋਰਾਂ ਨੂੰ ਵੀ ਨਾਮ ਜਪਾ ਕੇ ਤੈਰਾਕੀ ਜਹਾਜ਼ ਦੀ ਨਿਆਈ ਨਾਮ ਦੇ ਜਹਾਜ਼ 'ਤੇ ਚੜ੍ਹਾ ਕੇ ਪਾਰ ਕਰ ਦਿੰਦੇ ਨੇ ਕਿਉਂਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ ਮਹਾਰਾਜ ਦਾ ਨਾਮ ਜਹਾਜ਼ ਦੀ ਨਿਆਈ ਹੈ ਪ੍ਰਤੱਖ ਸਮੁੰਦਰ ਤੋਂ ਵੀ ਨਾਮ ਪਾਰ ਕਰ ਦਿੰਦਾ ਇਹਦੇ ਸੰਸਾਰ ਸਮੁੰਦਰ ਤੋਂ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੰਗਲਾ ਦੀਪ ਵੱਲ ਜਾ ਰਹੇ ਸੀ ਤਾਂ ਸਮੁੰਦਰ ਆਇਆ ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਵਾਹਿਗੁਰੂ ਵਾਹਿਗੁਰੂ ਜਪਦਾ ਆਮ ਮਹਾਰਾਜ ਜੀ ਦਾ ਬਚਨ ਮੰਨ ਕੇ ਭਾਈ ਬਾਲਾ ਜੀ ਮਰਦਾਨਾ ਜੀ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ ਅਤੇ ਸਮੁੰਦਰ ਦੇ ਉੱਤੇ ਇੱਦਾਂ ਤੁਰੇ ਜਾਣ ਜੇ ਕੋਈ ਧਰਤੀ ਨਹੀਂ ਪਰਤ 'ਤੇ ਤੁਰਦਾ ਹੈ ਅੱਗੇ ਜਾ ਕੇ ਪਰਖਣ ਵਾਸਤੇ ਮਹਾਰਾਜ ਸੋਹੰਗ ਸੋਹੰਗ ਜਪਣ ਲੱਗ ਪਏ ਅਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਲੱਗਦਾ ਵੀ ਮਹਾਰਾਜ ਆਪ ਕੋਈ ਵੱਡਾ ਜਾਪ ਕਰ ਰਹੇ ਹੋ ਅਤੇ ਮੈਨੂੰ ਕਹਿੰਦੇ ਵਾਹਿਗੁਰੂ ਜਪ ਭਾਈ ਮਰਦਾਨਾ ਵੀ ਸੋਹੰਗ ਸੋਹੰਗ ਕਹਿਣ ਲੱਗ ਪਿਆ ਜਦੋਂ ਸੋਹੰਗ ਸੋਹੰਗ ਕਹਿਣ ਲੱਗਾ ਰੇ ਫਿਰ ਡੁੱਬਣ ਲੱਗਾ ਗੋਤੇ ਖਾਣ ਲੱਗ ਪਿਆ ਮਹਾਰਾਜ ਨੇ ਵੇਖਿਆ ਪਾਤਸ਼ਾਹ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹੋ ਫਿਰ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕੀਤਾ ਅਤੇ ਭਾਈ ਮਰਦਾਨਾ ਫਿਰ ਸਮੁੰਦਰ ਦੇ ਉੱਤੇ ਉੱਦਾਂ ਤੁਰਨ ਲੱਗ ਪਿਆ ਜੇ ਧਰਤੀ ਨਹੀਂ ਸਤਾ ਦੇ ਉੱਤੇ ਕੋਈ ਤੁਰਦਾ ਹੈ ਭਾਵੇਂ ਵੀ ਜਿਹੜਾ ਗੁਰੂ ਨੇ ਬਖਸ਼ਿਆ ਹੋਵੇ ਨਾਮ ਸਿੱਖ ਉਸ ਨਾਮ ਦੇ ਉੱਤੇ ਨੇਚਾ ਰੱਖ ਕੇ ਉਹ ਨਾਮ ਜਪੇ ਇਹ ਸਮੁੰਦਰ ਇਹ ਸੰਸਾਰ ਸਮੁੰਦਰ ਦੋਵਾਂ ਤੋਂ ਹੀ ਨਾਮ ਦੇ ਸਹਾਰੇ ਪਾਰ ਹੋ ਜਾਂਦਾ ਏ ਨਾਮ ਜਪਣ ਵਾਲੇ ਆਪ ਜਪੈ ਅਵਰਹਿ ਨਾਮ ਜਪਾਵੇ ਉਹ ਇਹ ਸੰਸਾਰ ਸਮੁੰਦਰ ਤੋਂ ਤੈਰਾਕੀ ਤੜਕ ਦੇਣੀ ਪਾਰ ਹੋ ਜਾਂਦੇ ਹਨ
1: ਹਰ ਜੀ ਲਾਜ ਰੱਖੋ ਹਰ ਜਨ ਕੀ
0: ਪਾਤਸ਼ਾਹ ਕਹਿੰਦੇ ਨਾਮ ਜਪਦਿਆਂ ਹੋਇਆ ਇੱਦਾਂ ਬੇਨਤੀਆਂ ਕਰਦੇ ਰਹੋ ਹਰ ਜੀ ਲਾਜ ਰੱਖੋ ਹਰ ਜਨ ਕੀ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਮਹਾਰਾਜ ਤੁਹਾਡੇ ਜਨ ਹਾਂ ਸਾਡੀ ਲੱਜਾ ਰੱਖ ਲਓ ਅਤੇ ਕਾਮ ਕਰੋ ਲੋਭ ਮੋਹੰਕਾਰ ਸਾਡੀ ਇੱਜ਼ਤ ਸਾਬਤ ਰਹਿਣ ਨਹੀਂ ਦਿੰਦੇ ਅਤੇ ਆਪ ਕਿਰਪਾ ਕਰਕੇ ਮਹਾਰਾਜ

ਵੀ ਜਿਹੜਾ ਸਭ ਨੂੰ ਹਰੇ ਭਰੇ ਕਰਨ ਵਾਲਾ ਤੁਹਾਡਾ ਹਰੀ ਨਾਮ ਜਪਣੇ ਯੋਗ ਏ, ਉਹ ਜਪਣੇ ਯੋਗ ਹਰੀ ਨਾਮ ਸਾਡੇ ਕੋਲੋਂ ਮਹਾਰਾਜ ਜਪਾਉਣਾ ਕਰੋ, ਅਸੀਂ ਆਪ ਜੀ ਦੇ ਨਾਮ ਦਾ ਜਾਪ ਕਰੀਏ। ਸਾਧ ਸੰਗਤ ਜੀ, ਪਰਮੇਸ਼ਰ ਦੇ ਨਾਮ ਦਾ ਜਿਹੜਾ ਜਾਪ ਏ, ਇਹ ਜਪਦਿਆਂ ਜਪਦਿਆਂ ਇੱਕ ਦਿਨ ਗੁਰਸਿੱਖ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ਨਾਮ ਜਪਣ ਦੀਆਂ ਅਵਸਥਾਵਾਂ ਵਿਦਵਾਨਾਂ ਨੇ ਲਿਖੀਆਂ ਨੇ। ਜਿਹੜਾ ਨਾਮ ਅਭਿਆਸੀ ਗੁਰਮੁਖ ਹੈ, ਨਾਮ ਕਿਉਂ ਮੰਗਣਾ ਏ ਅਤੇ ਨਾਮ ਜਪਣ ਦੇ ਢੰਗ ਤਰੀਕੇ ਕੀ ਹਨ, ਸਾਰੀ ਗੁਰਬਾਣੀ ਵਿੱਚ ਹੈ ਹੀ ਨਾਮ ਦਾ ਜ਼ਿਕਰ। ਉਹ ਗੁਰਮੁਖ ਜੀ ਦੀ ਭਾਵਨਾ ਏ ਵੀ ਮਹਾਰਾਜ ਅਸੀਂ ਤੁਹਾਡੇ ਨਾਮ ਦਾ ਜਾਪ ਕਰੀਏ। ਫਿਰ ਉਹ ਜਦੋਂ ਨਾਮ ਜਪਦਾ ਹੈ ਨਾ, ਅਤੇ ਉਹਦੀ ਪਹਿਲੀ ਅਵਸਥਾ ਏ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਸਭ ਤੋਂ ਪਹਿਲਾਂ ਜਵਾਬ

0: ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰੇ, ਇਹ ਵੈਖਰੀ ਜਾਪ ਅਖਵਾਉਂਦਾ ਹੈ। ਫਿਰ ਇਹ ਜਾਪ ਕਰਦਿਆਂ ਕਰਦਿਆਂ ਜਿਹੜਾ ਅਭਿਆਸੀ ਏ ਉਹਦੇ ਫਿਰ ਕੰਠ ਦੇ ਵਿੱਚ ਜਾਪ ਸ਼ੁਰੂ ਹੋ ਜਾਂਦਾ ਏ, ਉਹਨੂੰ ਮੱਧਮਾ ਜਾਪ ਕਹਿੰਦੇ ਨੇ। ਜ਼ਬਾਨ ਦਾ ਪਿਛਲਾ ਹਿੱਸਾ ਹਿੱਲਦਾ ਏ ਅਤੇ ਕੰਠ ਦੇ ਵਿੱਚੋਂ ਆਵਾਜ਼ ਆਉਂਦੀ ਹੈ ਵਾਹਿਗੁਰੂ ਨਾਮ ਦੀ। ਉਹ ਅਭਿਆਸੀ ਜਦੋਂ ਫਿਰ ਆਪਣੇ ਕੰਠ ਦੇ ਵਿੱਚ ਪਰਮੇਸ਼ੁਰ ਦੇ ਨਾਮ ਨੂੰ ਵਸਾ ਲੈਂਦਾ ਏ, ਫਿਰ ਉੱਥੋਂ ਅੱਗੇ ਤੀਸਰੀ ਅਵਸਥਾ ਏ, ਉਹ ਹੈ ਬਸੰਤੀ ਅਵਸਥਾ। ਜਦੋਂ ਨਾਮ ਜਪਦਿਆਂ ਜਪਦਿਆਂ ਹਿਰਦੇ ਵਾਲਾ ਥਾਂ ਜੋ ਹੈ ਨਾ, ਇੱਥੋਂ ਵਾਹਿਗੁਰੂ ਨਾਮ ਦੇ ਅੱਖਰ ਅਤੇ ਨਾਮ ਦੀ ਧੁਨੀ ਦੀ ਮਿਲਵੀਂ ਆਵਾਜ਼ ਆਉਣ ਲੱਗ ਪਵੇ, ਭਾਵ ਹਿਰਦਾ ਹਰ ਹਰ ਹਰ ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ। ਹਿਰਦੇ ਦੇ ਵਿੱਚੋਂ ਨਾਮ ਦੀ ਧੁਨੀ ਨਾਮ ਦਾ ਹੀ ਰੋਂ ਚੱਲ ਪੈਣੀ, ਹਿਰਦੇ ਦੇ ਵਿੱਚ ਪਰਮੇਸ਼ੁਰ ਦਾ ਜਾਪ ਚੱਲਣ ਲੱਗ ਪੈਣਾ। ਫਿਰ ਨਾਮ ਅਭਿਆਸੀ ਨਾਮ ਜਪਦਿਆਂ ਜਪਦਿਆਂ ਇਹ ਤੋਂ ਅਗਲੀ ਅਵਸਥਾ ਵਿੱਚ ਪਹੁੰਚਦਾ ਏ, ਉਹਨੂੰ ਕਹਿੰਦੇ ਨੇ ਪਰਾ ਅਵਸਥਾ। ਜਦੋਂ 9 ਮਹੀਨੇ ਮਾਤਾ ਦੇ ਉਧਰ ਦੇ ਵਿੱਚ ਆਪਣਾ ਸਰੀਰ ਬਣਦਾ ਏ, ਉੱਥੇ ਜਿਹੜਾ ਸਿਮਰਨ ਕਰਦੇ ਹੈ ਨਾ ਉਹ ਪਰਾ ਅਵਸਥਾ ਦੇ ਨਾਲ ਹੈ, ਜਿੱਥੇ ਨਾਭੀ ਦੇ ਵਿੱਚੋਂ ਆਪਣੇ ਆਪ ਪਰਮੇਸ਼ੁਰ ਦਾ ਨਾਮ ਸਫੁਰਨ ਹੁੰਦਾ ਏ, ਨਾ ਬੋਲੇ ਹਿਲਦੇ ਨੇ, ਨਾ ਕਿਸੇ ਅੱਖਰ ਨੂੰ ਉਚਾਰਨਾ ਪੈਂਦਾ ਏ, ਸਾਰੇ ਮਨ ਦੇ ਸੰਕਲਪ ਮਿਟ ਜਾਂਦੇ ਹਨ ਅਤੇ ਆਪਣੇ ਆਪ ਹੀ ਧੁਨ ਮੈਂ ਧਿਆਨ ਧਿਆਨ ਮੈਂ ਜਾਂਦੇ ਹਾਂ। ਨਾਭੀ ਦੇ ਵਿੱਚੋਂ ਪਰਮੇਸ਼ੁਰ ਦਾ ਅਜੱਬਾ ਜਾਪ ਜਿਹਨੂੰ ਕਹਿੰਦੇ ਹੈ ਨਾ, ਸੋ ਜਾਪ ਸੋ ਅਜੱਬਾ ਜਾਪ ਹੈ। ਅਜੱਬਾ ਜਾਪ ਬਿਨਾਂ ਜਪਿਆਂ ਬਿਨਾਂ ਬੋਲਿਆਂ ਬਿਨਾਂ ਕਹਿੰਦੇ ਯਤਨ ਕੀਤਿਆਂ ਆਪਣੇ ਆਪ ਫਿਰ ਨਾਭੀ ਦੇ ਵਿੱਚੋਂ ਸਿਮਰਨ ਦੀ ਰੌਂ ਚੱਲਣ ਲੱਗ ਪੈਂਦੀ ਹੈ। ਜਦੋਂ ਗੁਰਮੁਖ ਦੀ ਇਹ ਅਵਸਥਾ ਬਣ ਜਾਂਦੀ ਹੈ ਨਾ, ਧਿਆਨ ਇੱਥੇ ਰੱਖਣਾ ਵੀ ਮਹਾਰਾਜ ਕੋਲ ਨਾਮ ਦਾ ਜਾਪ ਜਿਹੜੇ ਮੰਗਦੇ ਨੇ ਫਿਰ ਉਹਨਾਂ ਨੂੰ ਅਵਸਥਾ ਕੀ ਮਿਲਦੀ ਹੈ। ਫਿਰ 5ਵੀਂ ਅਵਸਥਾ ਹੁੰਦੀ ਹੈ ਵੀ ਆਪਣੇ ਸਰੀਰ ਦੇ ਅੰਗਾਂ ਦੇ ਵਿੱਚੋਂ ਵਾਹਿਗੁਰੂ ਨਾਮ ਸੁਣਨ ਲੱਗ ਪੈਣਾ। 5 ਪ੍ਰਕਾਰ ਦੀ ਪੌਣ ਏ ਸਾਡੇ ਅੰਦਰ, ਪ੍ਰਾਣ ਅਪਾਨ ਸਮਾਨ ਬਿਆਨ ਉਦਿਆਨ। ਇਹਨਾਂ 5 ਪ੍ਰਾਣਾਂ ਦੇ ਨਾਲ ਜਿਹੜੇ 5 ਪ੍ਰਾਣ ਨੇ ਇਹਦੇ ਸਰੀਰ ਦੇ ਅੰਗ ਨੇ, ਇਹਨਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਜਾਪ ਹੋਣ ਲੱਗ ਪੈਂਦਾ। ਜਦੋਂ ਸਰੀਰ ਦੇ ਅੰਗਾਂ ਵਿੱਚੋਂ ਜਾਪ ਹੁੰਦਾ ਏ ਫਿਰ ਗੁਰਮੁਖ ਨੂੰ ਇਹ ਤੋਂ ਅਗਲੀ ਅਵਸਥਾ ਪ੍ਰਾਪਤ ਹੁੰਦੀ ਏ। ਉਹ ਅਗਲੀ ਅਵਸਥਾ ਏ ਗੁਰਮੁਖ ਰੋਮ ਰੋਮ ਹਰ ਧਿਆਵੈ। ਜਿਹੜਾ ਗੁਰਮੁਖ ਏ ਉਹ ਫਿਰ ਰੋਮ ਰੋਮ ਦੇ ਵਿੱਚੋਂ ਪਰਮੇਸ਼ੁਰ ਦਾ ਨਾਮ ਜਪਦਾ ਹੈ, ਰੋਮ ਰੋਮ ਜ਼ਬਾਨ ਬਣ ਜਾਂਦੀ ਏ। ਉਹਦੇ ਅੰਦਰ ਇਹੋ ਜਿਹਾ ਚਾਅ ਹੁੰਦਾ ਏ, ਇਹੋ ਜਿਹੀ ਸੰਪਤ ਭਾਵਨਾ ਜਾਗਦੀ ਏ, ਇਹੋ ਜਿਹੀ ਪ੍ਰਬਲ ਇੱਛਾ ਹੁੰਦੀ ਏ ਵੀ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ, ਵੀ ਮਹਾਰਾਜ ਇੱਕ ਜ਼ਬਾਨ ਥੋੜ੍ਹੀ ਹੈ ਤੂੰ ਮੈਨੂੰ 1 ਲੱਖ ਜ਼ਬਾਨ ਦੇ, ਉਹਦੇ ਨਾਲ ਮੈਂ ਸਿਮਰਨ ਕਰਾਂ। ਫਿਰ 1 ਲੱਖ ਜ਼ਬਾਨ ਤੋਂ ਬਾਅਦ ਭਾਵਨਾ ਹੁੰਦੀ ਹੈ ਜਿਹੜੀ ਲੱਖ ਦਿੱਤੀ ਹੈ ਇਹ 1-1 ਲੱਖ ਅੱਗੇ ਮਹਾਰਾਜ ਹੋਰ ਹੋ ਜਾਵੇ, ਅਤੇ ਜਿਹੜੀ 1 ਲੱਖ ਅੱਗੇ ਹੋਈਏ ਇਹ ਮਹਾਰਾਜ ਅੱਗੇ 20-20 ਲੱਖ ਹੋ ਜਾਵੇ। ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ, ਅਤੇ ਕਰਨਾ ਕੀ ਏ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਮਹਾਰਾਜ ਇੰਨੀਆਂ ਜ਼ਬਾਨਾਂ ਹੋਣ ਵੀ ਉਹਨਾਂ 1-1 ਜ਼ਬਾਨ ਦੇ ਨਾਲ ਮੈਂ 1,00,000 ਵਾਰ ਆਖਾਂ ਸਤਨਾਮ ਸ੍ਰੀ ਵਾਹਿਗੁਰੂ, ਉਚਰੋ ਰਾਮ ਨਾਮ 1,00,000 ਵਾਰੀ। ਇਹ ਜਿਹੜੀ ਅਵਸਥਾ ਹੈ ਨਾ ਰੋਮ ਰੋਮ ਹੀ ਫਿਰ ਜ਼ਬਾਨ ਬਣ ਜਾਂਦੀ ਹੈ, ਅਤੇ ਹਰ ਇੱਕ ਸਰੀਰ ਦਾ ਜਿਹੜਾ ਰੋਮ ਹੈ ਇਸ ਰੋਮ ਦੇ ਰਾਹੀਂ ਜਾਪ ਹੁੰਦਾ। ਜਿਵੇਂ ਪ੍ਰਿਥੂ ਰਾਜਾ ਹੋਇਆ ਇਹਦੀ 1 ਭਾਵਨਾ ਜਾਗੀ ਸਿਮਰਨ ਕਰਦਿਆਂ ਦੇ ਪਰਮੇਸ਼ੁਰ ਨੂੰ ਕਹਿੰਦਾ ਮਹਾਰਾਜ ਮੈਨੂੰ 1,000 ਜ਼ਬਾਨ ਦੇ ਨਾਮ ਜਪਣ ਲਈ। वाहेगुरु ने पृथ्वी राजे नु 1000 जवान बख्श दिते। 1000 जवान दे नाल नाम जपदे जपदे इन्ना रस इन्ना आनंद आया। फिर कहिंदा महाराज मैनू 20000 जबान बख्शो। ते फिर 20000 जबान दे नाल नाम दा रस लैंदियां लैंदियां फिर कहिंदा महाराज ये भी थोड़ियां ने 1,00,000 जबान बख्शो। 1,00,000 जबान मिल गई ते 1,00,000 जबान दे नाल पृथ्वी राजा वार वार सिमरन करी जावे। फिर ऐसा रस आया कहिंदा महाराज ये भी थोड़ी आ 1,00,00,000 जबान बख्शो मैनू। हुण 1,00,00,000 जबान मिल गई उहदे नाल जाप करन लग पिया। फिर होर जबाना मंगण लगा रे परमेशर जी कहिंदे भी हुण राजा तू साडे तो वखरा ना रह तू साडे शरीर दे विच ही अभेद हो जा। पावे भी नाम जपदे जपदे ये अवस्था भी गुरमुख रोम रोम हर त्याग है। फिर ए तो अगे एक होर अवस्था है ओ अवस्था की है भी पहला दा अपने रोमा विचों जार सुनदा है। फिर जदों संसार वल वेखदा है जो बोलत है मृग मीन पंखेरू सो बिन हर जापत नहीं है होर। कहिंदे भी फिर जिन्हें भी पंछी टहकते हैं जिन्हें भी संसार दे तरह तरह के जानवर वेखदा है तो उहदे विचों भी सिमरन की धुनी सुनती है गुरमुख नूं। हुण आपां सुणांगे भी ये कां कां करदा कां जां जिहड़ा भी पंछी उहदी आवाज़। पर यह अवस्था की गल है ना जिहड़ा इस अवस्था विच पहुँच गया फिर उस नूं पंछियां की आवाज़ विचों भी सिमरन सुनदा। फिर इस तों अगे होर अवस्था आउंदी है जिन्हें भी जानवर जां जिन्हें भी जीव हन वो गुरमुख नूं प्रतीत होंदा है सबै घट राम बोलै रामा बोलै राम बिना को बोलै रे। वी सारे घटां दे विच परमेशर दे नाम दा जाप होण लग पैंदा। ये तो अगे होर इहो जी भावना बनदी है भी जिहड़े तत् ने धरत पताल आकाश है मेरी जिंदड़ी ए सब हर हर नाम त्यावै राम। भी धरती पताल आकाश सारे परमेशर दा नाम जपदे ने। ये प्रतख करके विखाया भी दमदमी टकसाल दे 11वें मुखी बाबा सुंदर सिंह जी ने पिंडरां विखे जदों 8 सिंह भाई हजूर सिंह नदान सिंह वीर सिंह आदिक ने बेनती की भी महापुरख महाराज की बाणी कहती है भी तत्तां दे विचों भी सिमरन की आवाज़ आउंदी है तुसीं सानू तत्तां दे विचों आवाज़ सुनाओ। तो महापुरख कहिंदे ठीक है भई आ कंध दे नाल कन्न ला के ते ख्याल करो। तो उन्हां ख्याल कीता भी महाराज तेरा नाम सानू कंधां दे विचों सुने। तो जदों कन्न लाए तो एक एक किट दे विचों सतनाम श्री वाहिगुरू की धुनी सुनाई दित्ती। बड़ा रस आया। फिर फुरना कीता कहिंदे महापुरखो सानू मूल मंत्र दा जाप सुने। कहिंदे भी आ तख तेरे नाल कन्न लाओ। जदों कन्न लाया तां उस वेले भाई निधान सिंह दे समेत होर सिंघां नू मूल मंत्र दा जाप तख्तियां दे विचों सुनाई दिता। फिर होर भाई वीर सिंह ने इच्छा कीती भी महापुरखो हुण सानू सतगुरां दे प्रतख दर्शन कराओ। ते महापुरख कहिंदे भी वेखो सामने जदों वेखिया दे 8 सिंघां नू सतगुरु साहिब जी दे 10 सरूपां दे साख्यात दर्शन हो गए। जदों दर्शन होए इहो जे मगन होए भी ना भुख ना नींद ना प्यास 8 दिन ते 8 रातां इदां समाधि लगियां लंघियां। फिर 8वें दिन महापुरख बाबा सुंदर सिंह जी ने उन्हां सिंघां नूं कहा भी उठो हुण। उठा के ते दरबार विच लै आए कहिंदे सतगुरु ग्रंथ साहिब महाराज जी दे अगे मत्था टेको। जदों गुरु ग्रंथ साहिब महाराज जी दे अगे मत्था टेकिया तां उन्हां 8 सिंघां दी अवस्था फिर पहलां वाली बन गई। ते महापुरख संत जी कहन लगे कहिंदे जिवें बच्चा होवे ना छोटा ਉਹਨੂੰ ਸਿਆਣਾ ਬੰਦਾ ਆਪਣੇ ਮੋਢਿਆਂ 'ਤੇ ਚੱਕ ਕੇ ਅਤੇ ਮੇਲਾ ਵਿਖਾ ਦਿੰਦਾ ਹੈ ਅਤੇ ਜਦੋਂ ਉਹ ਵੱਡਾ ਹੋ ਜਾਵੇ ਤਾਂ ਫਿਰ ਉਹ ਆਪ ਮੇਲਾ ਵੇਖ ਲੈਂਦਾ। ਇਸੇ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਇੱਕ ਤਰ੍ਹਾਂ ਇਹ ਨਜ਼ਾਰਾ ਵਿਖਾ ਦਿੱਤਾ ਏ, ਕਹਿੰਦੇ ਵੀ ਹੁਣ ਤੁਸੀਂ ਆਪ ਕਮਾਈ ਕਰਕੇ ਅਤੇ ਇੱਥੇ ਪਹੁੰਚੋ, ਜਦੋਂ ਇਸ ਅਵਸਥਾ ਰੇਜ ਪਹੁੰਚੋਗੇ ਫਿਰ ਤੁਹਾਡੀ ਕਮਾਈ ਸਫਲ ਏ, ਜਦੋਂ ਹਰ ਇੱਕ ਤੱਤ ਵਿੱਚੋਂ ਸਭ ਸਰੀਰਾਂ ਵਿੱਚੋਂ ਅਤੇ ਸਭ ਪੰਛੀਆਂ ਵਿੱਚੋਂ ਵੀ ਨਾਮ ਦੀ ਆਵਾਜ਼ ਸੁਣਨ ਲੱਗ ਪਏ, ਪਹਿਲਾਂ ਆਪਣੇ ਅੰਦਰ ਫਿਰ ਆਪਣੇ ਤੋਂ ਬਾਹਰ। ਇਹ ਅਵਸਥਾ ਮੰਗਦੇ ਨੇ ਇੱਥੇ ਜਗਿਆਸੂ ਮੁਖ ਰਾਹੀਂ ਵੀ ਹੇ ਗਰੀਬ ਨਵਾਜ, ਹਰ ਹਰ ਜਪਨ ਜਪਾਵੋ ਆਪਣਾ, ਕਿਰਪਾ ਕਰਕੇ ਮਹਾਰਾਜ ਆਪਣੇ ਹਰੀ ਨਾਮ ਦਾ ਜਿਹੜਾ ਜਾਪ ਏ ਉਹ ਸਾਡੇ ਕੋਲੋਂ ਮਨ ਬਾਣੀ ਸਰੀਰ ਕਰਕੇ ਜਪਾਓ, ਅਸੀਂ ਰੋਮ ਰੋਮ ਕਰਕੇ ਤੇਰੇ ਨਾਮ ਦਾ ਜਾਪ ਕਰੀਏ।
1: ਹਮ ਮੰਗੇ ਭਗਤ ਏਕਾਕੇ,
0: ਮਹਾਰਾਜ ਅਸੀਂ ਹੋਰ ਕੁਝ ਨਹੀਂ ਮੰਗਦੇ, ਅਸੀਂ ਤਾਂ ਕੇਵਲ ਏਕਾਕੀ ਇੱਕ ਆਪ ਜੀ ਦੇ ਪਾਸੋਂ ਭਗਤੀ ਮੰਗਦੇ ਹਾਂ ਵੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਇੱਕ ਮਹਾਰਾਜ ਸਾਡੀ ਇੱਛਾ ਕੇਵਲ ਭਗਤੀ ਕਰਨ ਦੀ ਹੈ, ਆਪ ਜੀ ਦੇ ਪਾਸੋਂ ਭਗਤੀ ਮੰਗਦੇ ਹਾਂ,
1: ਰਹਾਓ
0: ਵਿਸ਼ਰਾਮ ਦੇ ਕੇ ਹਜ਼ੂਰ ਕਿਰਪਾ ਕਰਦੇ ਹਨ।
1: ਹਰ ਕੇ ਸੇਵਕ ਸੇ ਹਰ ਪਿਆਰੇ,
0: ਜਿਹੜੇ ਹਰੀ ਦੇ ਸੇਵਕ ਨੇ ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਆਪ ਜੀ ਨੂੰ ਬੜੇ ਪਿਆਰੇ ਲੱਗਦੇ ਹਨ। ਜੇ ਸਾਰੇ ਹੀ ਬੱਚੇ ਦੋ ਤਿੰਨ ਚਾਰ ਬੱਚੇ ਹੋਣ ਮਾਪਿਆਂ ਦੇ ਚੰਗੇ ਤਾਂ ਸਾਰੇ ਲੱਗਦੇ ਨੇ, ਪਰ ਜਿਹੜਾ ਗੋਦੀ ਦਾ ਲਾਲ ਹੁੰਦਾ ਹੈ ਨਾ ਉਹਦੇ ਨਾਲ ਬਹੁਤਾ ਪਿਆਰ ਹੁੰਦਾ। ਇਸੇ ਤਰ੍ਹਾਂ ਜੀਵ ਤਾਂ ਸਾਰੇ ਹੀ ਪਰਮੇਸ਼ੁਰ ਨੂੰ ਚੰਗੇ ਲੱਗਦੇ ਨੇ ਜਿਹੜੇ ਉਹਨੇ ਬਣਾਏ ਨੇ, ਪਰ ਜਿਹੜੇ ਭਗਤ ਭਗਤੀ ਕਰਨ ਵਾਲੇ ਹਨ ਉਹ ਗੋਦੀ ਦੀ ਲਾਲ ਦੀ ਨਿਆਈ ਹਨ, ਉਹ ਵਾਹਿਗੁਰੂ ਨੂੰ ਬਹੁਤ ਚੰਗੇ ਲੱਗਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਿਹੜੇ ਆਪ ਜੀ ਦੇ ਸੇਵਕ ਹਨ ਉਹ ਤੁਹਾਨੂੰ ਪਿਆਰੇ ਲੱਗਦੇ ਨੇ, ਜਿਹੜੇ ਭਗਤੀ ਰੂਪੀ ਟਹਿਲ ਕਰਦੇ ਹਨ।
1: ਜਿਨ ਜਪਿਓ ਹਰ ਬਚਨਾਕੇ,
0: ਉਹ ਪਿਆਰੇ ਭਗਤ ਕੌਣ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬਚਨਾਕੀ ਬਚਨਾ ਉਪਦੇਸ਼ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਨਾਮ ਨੂੰ ਜਪਿਆ ਏ।
1: ਲੇਖਾ ਚਿੱਤਰ ਗੁਪਤ ਜੋ ਲਿਖਿਆ,
0: ਜਿਹੜੇ ਪਿਛਲੇ ਹਿਸਾਬ ਕਿਤਾਬ ਚਿੱਤਰ ਤੇ ਗੁਪਤ ਲਿਖੀ ਜਾਂਦੇ ਸਨ ਵੀ ਇਹਨੇ ਆਹ ਕਰਮ ਕੀਤਾ, ਆਹ ਚੰਗਾ ਆ ਮਾੜਾ, ਜਿਹੜਾ ਸਾਡਾ ਕਈ ਜਨਮਾਂ ਦਾ ਲੇਖਾ ਲਿਖਿਆ ਹੋਇਆ ਸੀ। ਲੇਖਾ ਚਿੱਤਰ ਗੁਪਤ ਜੋ ਲਿਖਿਆ, ਜੋ ਵੀ ਚਿੱਤਰ ਤੇ ਗੁਪਤ ਜੋ ਧਰਮਰਾਜ ਦੇ ਵੱਲੋਂ ਅੱਗੇ ਮੁਨੀਮ ਹਨ ਹਿਸਾਬ ਕਿਤਾਬ ਰੱਖਣ ਵਾਲੇ, ਉਹਨਾਂ ਨੇ ਜਿਹੜਾ ਲੇਖ ਲਿਖਿਆ ਸੀ,
1: ਸਭ ਛੋਟੇ ਜਮ ਕੇ ਬਾਕੀ,
0: ਜੋ ਜਮਾਂ ਦਾ ਜਨਮ ਜਨਮਾਂਤਰਾਂ ਦਾ ਸੰਚਿਤ ਕਰਮਾਂ ਦਾ ਹਿਸਾਬ ਕਿਤਾਬ ਸੀ, ਧਰਮਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਕਹਿੰਦੇ ਇਹਦੇ ਮੇਰੇ ਖਾਸ ਵਗਾ ਕੇ ਮਾਰੇ ਆ, ਕਾਗਜ਼ੀ ਪਾੜ ਦਿੱਤੇ ਵੀ ਇਹਦੇ ਨਾਮ ਜਪਦੇ ਨੇ, ਤੇ ਨਾਮ ਜਪਣ ਵਾਲਿਆਂ ਦੇ ਕੋਲੋਂ ਕੋਈ ਹਿਸਾਬ ਕਿਤਾਬ ਮਹਾਰਾਜ ਨਹੀਂ ਲੈਂਦੇ। ਫੇਰ
1: ਹਰ ਕੇ ਸੰਤ ਜਪਿਓ ਮਨ ਹਰ ਹਰ,
0: ਮਹਾਰਾਜ ਜੀ ਕਹਿੰਦੇ ਜਿਹੜੇ ਹਰੀ ਦੇ ਸੰਤ ਨੇ ਨਾਮ, ਉਹਨਾਂ ਸੰਤਾਂ ਨੇ ਮਨ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਹੀ ਨਾਮ ਜਪਿਆ ਏ।
1: ਲਗ ਸੰਗਤ ਸਾਧ ਜਨਾ ਕੇ,
0: ਪਰ ਨਾਮ ਜਪਿਆ ਕਿਵੇਂ ਹੈ, ਕਹਿੰਦੇ ਸਾਧੂਆਂ ਦੀ ਸੰਗਤ ਦੇ ਵਿੱਚ ਮਿਲ ਕੇ, ਸਾਧ ਸੰਗਤ ਦੇ ਨਾਲ ਮਿਲ ਕੇ ਹੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ। ਜੇ ਕੋਈ ਆਖੇ ਵੀ ਮੈਂ ਆਪੋ ਜਪ ਲੂੰਗਾ ਤੇ ਫੇਰ ਔਖਾ ਏ, ਜਿਹੜੇ ਸਾਧ ਸੰਗਤ ਦੇ ਵਿੱਚ ਮਿਲੇ ਨੇ, ਸਾਧ ਸੰਗਤ ਦੇ ਵਿੱਚ ਮਿਲ ਕੇ ਉਹਨਾਂ ਹਰੀ ਦੇ ਸੰਤਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਮਨ ਬਾਣੀ ਸਰੀਰ ਕਰਕੇ।
1: ਦਿਨਿਆ ਰਸੂਰ ਤ੍ਰਿਸ਼ਨਾ ਅਗਨ ਬੁਝਾਨੇ,
0: ਪਰਮੇਸ਼ਰ ਦੇ ਨਾਮ ਦਾ ਇਹ ਲਾਹਾ ਹੋਇਆ ਵੀ ਜੇ ਦਿਨ ਦੇ ਸਮੇਂ ਜਦੋਂ ਸੂਰਜ ਤਪਦਾ ਹੈ ਨਾ ਜੇਠ ਵਾਲੇ ਦੀ ਗਰਮੀ ਦੇ ਵਿੱਚ, ਜਦੋਂ ਉਹਦਾ ਸੇਕ ਹੁੰਦਾ ਏ ਉਹਦੇ ਨਾਲੋਂ ਵੀ ਜ਼ਿਆਦਾ ਤ੍ਰਿਸ਼ਨਾ ਦੀ ਅੱਗ ਦਾ ਸੇਕ ਸੀ ਜਿਹੜਾ ਸਾੜਿਆ ਸੀ ਹਿਰਦੇ ਦੇ ਅੰਦਰੋਂ ਸ਼ੁਭ ਗੁਣਾਂ ਨੂੰ। ਅਤੇ ਉਹ ਜੋ ਤ੍ਰਿਸ਼ਨਾ ਦੀ ਅੱਗ ਦਾ ਸੇਕ ਸੀ ਬੁਝਾਨੀ ਮਹਾਰਾਜ ਨੇ ਕਿਰਪਾ ਕਰਕੇ ਬੁਝਾ ਦਿੱਤਾ। ਜਾਂ ਦਿਨੀਅਰ ਨਾਮ ਵੀ ਸੂਰਜ ਦਾ, ਇਹਦੇ ਸੂਰ ਨਾਮ ਵੀ ਸੂਰਜ ਦਾ ਹੈ। ਦਿਨੀਅਰ ਤੋਂ ਭਾਵ ਇੱਕ ਅਤੇ ਸੂਰ ਤੋਂ ਭਾਵ ਦੋ, 12 ਸੂਰਜ ਮੰਨੇ ਨੇ ਨਾ। ਕਹਿੰਦੇ 12 ਸੂਰਜਾਂ ਦੇ ਤੇਜ ਦੀ ਨਿਆਈ ਜੋ ਤ੍ਰਿਸ਼ਨਾ ਏ, ਇਹ ਤ੍ਰਿਸ਼ਨਾ ਦੀ ਅੱਗ ਅੰਦਰੋਂ ਸਾੜ ਰਹੀ ਸੀ ਸ਼ੁਭ ਗੁਣਾਂ ਨੂੰ। ਮਹਾਰਾਜ ਨੇ ਕਿਰਪਾ ਕਰਕੇ ਤੇ ਉਹ ਅੱਗ ਬੁਝਾ ਦਿੱਤੀ, ਸ਼ਾਂਤੀ ਵਰਤਾ ਦਿੱਤੀ ਏ।
1: ਚਰਿਓ ਚੰਦ ਚੰਦਾਕੀ,
0: ਇਹਨੇ ਕਿਵੇਂ ਬੁਝਾਈਏ? ਜੋ ਸ਼ਿਵ ਕਲਿਆਣ ਰੂਪ ਸਤਿਗੁਰੂ ਮਹਾਰਾਜ ਹਨ, ਹਿਰਦੇ ਰੂਪੀ ਆਕਾਸ਼ ਦੇ ਵਿੱਚ ਮਹਾਰਾਜ ਜੀ ਨੇ ਜੋ ਆਪਣਾ ਉਪਦੇਸ਼ ਬਖਸ਼ਿਆ, ਇਹੀ ਚੰਦ ਚੜ੍ਹ ਗਿਆ। ਅਤੇ ਜੋ ਮਹਾਰਾਜ ਦੇ ਉਪਦੇਸ਼ ਦੀ ਕਮਾਈ ਕੀਤੀ ਹੈ, ਜਿਹੜੀ ਚਾਂਦਨੀ ਹੈ, ਇਹ ਠੰਡੀਆਂ ਜਿਹੜੀਆਂ ਰਿਸ਼ਮਾਂ ਹਨ, ਇਹਨਾਂ ਨੇ ਹਿਰਦੇ ਨੂੰ ਠੰਡਾ ਸ਼ਾਂਤ ਕਰ ਦਿੱਤਾ। ਅਥਵਾ ਸ਼ਿਵ ਨਾਮ 11 ਦਾ ਵੀ ਇਹ ਕਹਿੰਦੇ, 12 ਸੂਰਜਾਂ ਦੇ ਮੁਕਾਬਲੇ ਜਦੋਂ 11 ਕੀ ਇਹ ਵੀ ਜੋ ਮਨ ਦੇ ਅੰਦਰ ਸਤ ਸੰਤੋਖ ਦਇਆ ਧਾਰਨ ਧਰਮ ਆਦਿ ਗੁਣ ਵਸਾ ਦਿੱਤੇ, ਧਰਤੀ ਦੀ ਧਾਰਨਾ ਵਸਾ ਦਿੱਤੀ, ਆਕਾਸ਼ ਆਦਿਕ ਤੱਤਾਂ ਦੀ ਧਾਰਨਾ ਅਤੇ ਮਨ ਜਦੋਂ ਇੱਕ ਥਾਂ 'ਤੇ ਇਕੱਤਰ ਹੋ ਗਿਆ, ਤਾਂ ਮਹਾਰਾਜ ਨੇ ਕਿਰਪਾ ਕਰਕੇ ਜਿਵੇਂ ਚੰਦ ਚੜ੍ਹੇ ਅਤੇ ਠੰਡ ਵਰਤਦੀ ਏ, ਇਸੇ ਤਰ੍ਹਾਂ ਹਿਰਦੇ ਦੇ ਵਿੱਚ ਵਸ ਕੇ ਤੇ ਮਹਾਰਾਜ ਨੇ ਸ਼ਾਂਤੀ ਵਰਤਾ ਦਿੱਤੀ ਏ।
1: ਤੁਮ ਵੱਡ ਪੁਰਖ ਵੱਡ ਆਗਮ ਗੋਚਰ,
0: ਬੇਨਤੀ ਕਰੀਏ ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਮਹਾਰਾਜ ਵੱਡੇ ਹੋ, ਵੱਡਿਆਂ ਤੋਂ ਵੱਡੇ ਹੋ। ਤੁਮ ਵੱਡ ਪੁਰਖ ਵੱਡ ਆਗਮ ਅਗੋਚਰ, ਕਿਸੇ ਨੇ ਕਿਹਾ ਹੈ ਵੀ ਇੰਦਰ ਵੱਡਾ ਹੈ, ਕੋਈ ਕਹਿੰਦਾ ਬ੍ਰਹਮਾ ਵੱਡਾ, ਕੋਈ ਕਹਿੰਦਾ ਸ਼ਿਵਜੀ ਵੱਡਾ, ਕੋਈ ਕਹਿੰਦਾ ਵਿਸ਼ਨੂੰ ਵੱਡਾ ਹੈ, ਪਰ ਮਹਾਰਾਜ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਏ ਅਕਾਲ ਪੁਰਖ ਜੀ, ਤੂੰ ਵੱਡਿਆਂ ਤੋਂ ਵੱਡਾ ਪੁਰਖ ਹੈ। ਤੇ ਅਗਮ ਏ ਅਸ਼ੁੱਧ ਮਨ ਕਰਕੇ ਤੇਰੇ ਤੀਕਰ ਸੰਕਲਪਾਂ ਦੇ ਨਾਲ ਪਹੁੰਚਿਆ ਨਹੀਂ ਜਾ ਸਕਦਾ। ਅਗੋਚਰ ਏ ਇੰਦਰਿਆਂ ਦਾ ਵਿਸ਼ਾ ਨਹੀਂ ਹੈ ਮਹਾਰਾਜ, ਜਿਹੜਾ ਇੰਦਰਿਆਂ ਦੇ ਰਾਹੀਂ ਤੈਨੂੰ ਵੇਖ ਲਈਏ।
1: ਤੁਮ ਆਪੇ ਆਪੇ ਅਪਾਕੇ,
0: ਮਹਾਰਾਜ ਤੁਸੀਂ ਆਪੇ ਆਪ ਹੋ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਮਹਾਰਾਜ ਤੁਸੀਂ ਆਪੇ ਆਪ ਹੋ ਗਰੀਬ ਨਿਵਾਸ ਦੇ ਪਾਤਸ਼ਾਹ। ਅਤੇ ਅਪਾਕੀ ਫਿਰ ਮਹਾਰਾਜ ਜੀਓ, ਤੁਸੀਂ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਨ ਵਾਲੇ ਹੋ, ਜਾਂ ਆਪੇ ਹੀ ਜਗਤ ਮਹਾਰਾਜ ਤੁਸੀਂ ਬਣਾਇਆ, ਆਪ ਹੀ ਜਗਤ ਦੀ ਮਹਾਰਾਜ ਪਾਲਣਾ ਕਰਦੇ ਹੋ, ਅਤੇ ਆਪ ਹੀ ਤੁਸੀਂ ਮਹਾਰਾਜ ਜੀ ਜਗਤ ਦੀ ਲੈਤਾ ਕਰਦੇ ਹੋ, ਸਭ ਕੁਝ ਆਪੇ ਆਪ ਹੋ, ਅਤੇ ਆਪ ਮਹਾਰਾਜ ਨਰ

ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਸਾਡੇ ਤੇ ਮਹਾਰਾਜ ਕਿਰਪਾ ਕਰੋ, ਕਿਰਪਾ ਕਰਕੇ ਸਾਡੀ ਝੋਲੀ ਵਿੱਚ ਇਹ ਦਾਨ ਪਾਓ ਕਰ ਦਾਸਨ ਦਾਸ ਦਸਾਕੀ, ਜਿਹੜੇ ਤੇਰੇ ਮਹਾਰਾਜ ਦਾਸ ਨੇ, ਜਿਹੜੇ ਤੇਰੇ ਦਾਸਾਂ ਦੇ ਵੀ ਅੱਗੇ ਦਾਸ ਹਨ ਉਹਨਾਂ ਦਾ ਮਹਾਰਾਜ ਦਾਸ ਦਸਾਕੀ ਮੈਨੂੰ ਦਾਸ ਬਣਾਉਣਾ ਕਰੋ। ਵੇਖੋ ਕਿੰਨੀ ਨਿਮਰਤਾ ਮਹਾਰਾਜ ਨੇ ਇੱਥੇ ਸਿਖਾਈ ਏ। ਅਸੀਂ ਕਹਿੰਦੇ ਹਾਂ ਵੀ ਅਸੀਂ ਕਿਸੇ ਦੇ ਨਾਲੋਂ ਘੱਟ ਹਾਂ, ਮਹਾਰਾਜ ਕਹਿੰਦੇ ਨਾ ਭਾਏ, ਜਿਹੜੇ ਪਰਮੇਸ਼ਰ ਦੇ ਪਿਆਰੇ ਰੱਬ ਦਾ ਨਾਮ ਜਪਣ ਅਤੇ ਜਪਾਉਣ ਵਾਲੇ ਦਾਸ ਨੇ ਉਹਨਾਂ ਦਾਸਾਂ ਦੇ ਅੱਗੇ ਜਿਹੜੇ ਦਾਸ ਨੇ ਉਹਨਾਂ ਦਾਸਾਂ ਦਾ ਵੀ ਅੱਗੇ ਦਾਸ ਹੋ ਕੇ ਅਤੇ ਮਹਾਰਾਜ ਦੀਆਂ ਬਖਸ਼ਾਂ ਪ੍ਰਾਪਤ ਕਰ। ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਣ ਮੁੱਖ ਵਾਕ ਬਖਸ਼ਿਆ ਹੈ। ਅਤੇ ਅੱਗੇ ਜੋ ਪਾਵਨ ਅਸਥਾਨ ਦੀ ਲੜੀਵਾਰ ਗੁਰਬਾਣੀ ਦੀ ਮਰਿਆਦਾ ਹੈ ਉਹ ਪਾਵਨ ਬਾਣੀ ਦਾ ਸ਼ਬਦ ਸਰਵਣ ਕਰਕੇ ਵੀ ਬਖਸ਼ਿਸ਼

0: ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਏ।
1: ਪਾਰ ਜਾਤ ਲੋੜ ਹੈ ਮਨ ਪਿਆਰੇ।
0: ਮਹਾਰਾਜ ਕਹਿੰਦੇ ਪਿਆਰਿਆ, ਜੇ ਤੂੰ ਆਪਣੇ ਮਨ ਵਿੱਚ ਆਉਂਦਾ ਹੈ ਨਾ ਵੀ ਮੇਰੇ ਘਰ ਦੇ ਵਿਹੜੇ ਵਿੱਚ ਪਾਰ ਜਾਤ ਬ੍ਰਿਸ਼ ਹੋਵੇ। ਪਾਰ ਜਾਤ, ਪਾਰ ਨਾਮ ਹੈ ਸਮੁੰਦਰ ਦਾ, ਜਾਤ ਨਾਮ ਹੈ ਜਾਏ ਦਾ। ਜਿਹੜਾ ਸਮੁੰਦਰ ਵਿੱਚੋਂ ਪੈਦਾ ਹੋਇਆ ਇੱਕ ਦਰਖਤ, ਸਵਰਗਾਂ ਦੇ ਵਿੱਚ ਮੰਨਦੇ ਨੇ ਤੇ ਇਹਦੇ ਥੱਲੇ ਬਹਿ ਕੇ ਖਲੋ ਕੇ ਜੋ ਕਹਿੰਦੇ ਮੰਗੀਏ ਉਹੀ ਮਿਲਦਾ। ਤੇ ਮਹਾਰਾਜ ਕਹਿੰਦੇ ਜੇ ਤੂੰ ਚਾਹੁੰਦਾ ਹੈ ਨਾ ਵੀ ਪਿਆਰਿਆ ਇਹ ਮਨਾ ਵੀ ਮੇਰੇ ਘਰ ਦੇ ਵਿਹੜੇ ਚ ਪਾਰ ਜਾਤ ਰੁੱਖ ਹੋਵੇ।
1: ਕਾਮ ਤੇ ਨਾ ਸੋਹੀ ਦਰਬਾਰੇ।
0: ਅਥਵਾ ਜੇ ਫਿਰ ਤੂੰ ਚਾਹੁੰਦਾ ਏ ਵੀ ਜਿਹੜੀ ਕਾਮ ਧੇਨ ਗਊ ਹੈ ਜਿਹਦੇ ਕੋਲ ਹੋਣ ਦੇ ਨਾਲ ਪਦਾਰਥ ਮੁੱਕਦੇ ਨਹੀਂ, ਉਹ ਮੇਰੇ ਦਰਬਾਰ ਦੇ ਵਿੱਚ ਸੋਭਾ ਪਾਵੇ ਜਾਂ ਉਸ ਕਰਕੇ ਮੇਰੇ ਦਰਬਾਰ ਦੀ ਸੋਭਾ ਹੋਵੇ।
1: ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ।
0: ਜੇ ਤੂੰ ਚਾਹੁੰਦਾ ਇਹ ਵੀ ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤੀ ਆ ਜੇ, ਰਾਜ ਆ ਜੇ, ਕਵਾਂ ਵੀ ਹੁਣ ਕੁਝ ਨਹੀਂ ਚਾਹੀਦਾ, ਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਸੰਤੋਖ ਆਵੇ ਤਾਂ ਕਹਿੰਦੇ ਭਾਈ ਸੇਵਾ ਗੁਰ ਪੂਰੇ, ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਕਰ। ਅਥਵਾ ਪਾਰ ਜਾਤ ਕੀ ਏ, ਜੋ ਆਪਣੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਹੇ ਪਿਆਰਿਆ ਮਨ ਕਰਕੇ ਪ੍ਰੇਮ ਕਰਨਾ, ਇਹੀ ਪਾਰ ਜਾਤ ਦਰਖਤ ਲੋੜਨਾ ਚਾਹੁਣਾ ਕਰ। ਕਿਉਂਕਿ ਸਾਜ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਆਇਓ। ਇਸ ਕਰਕੇ ਆਪਣੇ ਮਨ ਦੇ ਚ ਪ੍ਰੇਮ ਰੂਪੀ ਪਾਰ ਜਾਤ ਦਾ ਦਰਖਤ ਚਾਹੁਣਾ ਕਰ। ਕਾਮ ਧੇਨ ਸੋਹੀ ਦਰਬਾਰੇ, ਜੋ ਸਤਿਗੁਰੂ ਦਾ ਦਰਬਾਰ ਏ, ਇਹਦੇ ਜੋ ਸਾਧ ਸੰਗਤ ਇਹੀ ਕਾਮ ਧੇਨ ਗਊ ਏ। ਸਾਧ ਸੰਗਤ ਦੇ ਵਿੱਚੋਂ ਕਿਹੜਾ ਪਦਾਰਥ ਏ, ਕਿਹੜੀ ਵਸਤੂ ਹੈ ਜਿਹੜੀ ਨਹੀਂ ਪ੍ਰਾਪਤ ਹੁੰਦੀ? ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਸਾਧ ਸੰਗਤ ਰੂਪੀ ਕਾਮ ਧੇਨ ਗਊ ਸ਼ੋਭ ਰਹੀ ਹੈ, ਜੋ ਚਾਹੀਦਾ ਇੱਥੇ ਮੰਗ। ਤ੍ਰਿਪਤ ਸੰਗਤ ਕਰਦਿਆਂ ਹੋਇਆਂ ਤੈਨੂੰ ਸੰਸਾਰ ਦੇ ਪਦਾਰਥਾਂ ਵੱਲੋਂ ਤ੍ਰਿਪਤੀ ਆ ਜਾਏਗੀ, ਅਤੇ ਫਿਰ ਸਵਰਗ ਆਰਗ ਦੇ ਭੋਗਾਂ ਵੱਲੋਂ ਸੰਤੋਖ ਆ ਜਾਏਗਾ। ਗੁਰ ਸੇਵਾ, ਗੁਰ ਤੇ ਸੰਗਤ ਕਰਦਿਆਂ ਹੋਇਆਂ ਗੁਰੂ ਮਹਾਰਾਜ ਜੀ ਦੀ ਸੇਵਾ ਦੀ ਦਾਤ ਪ੍ਰਾਪਤ ਹੋਵੇਗੀ।
1: ਨਾਮ ਕਮਾਏ ਰਸਾਇਣਾ।
0: ਫਿਰ ਗੁਰਾਂ ਦੇ ਇੱਕ ਪਾਸੋਂ ਪਰਮੇਸ਼ਰ ਦਾ ਨਾਮ ਲੈ ਕੇ ਉਸ ਨਾਮ ਦੀ ਕਮਾਈ ਕਰੀ, ਕਿਉਂਕਿ ਨਾਮ ਹੀ ਰਸਾਇਣਾ, ਸਾਰੇ ਰਸਾਂ ਦਾ ਐਨ ਘਰ ਪਰਮੇਸ਼ਰ ਦਾ ਨਾਮ ਹੈ।
1: ਗੁਰ ਕੈ ਸ਼ਬਦ ਮਰਹਿ ਪੰਚ ਧਾਤੂ।
0: ਸਤਿਗੁਰਾਂ ਦਾ ਸ਼ਬਦ ਐਸਾ ਏ ਵੀ ਸਤਿਗੁਰਾਂ ਦੇ ਸ਼ਬਦ ਦੇ ਨਾਲ ਕਾਮ ਕਰੋ ਲੋਹ ਮੋਹੰਕਾਰ ਰੂਪੀ ਪੰਜ ਧਾਤਾਂ ਮਰ ਜਾਂਦੀਆਂ ਨੇ, ਭਾਵ ਮਨ ਕਾਬੂ ਵਿੱਚ ਆ ਜਾਂਦਾ, ਸ਼ੁੱਧ ਹੋ ਜਾਂਦਾ ਏ।
1: ਪਾਰ ਬ੍ਰਹਮ ਹੋਵੇ ਨਿਰਮਲਾ ਤੂੰ।
0: ਮਹਾਰਾਜ ਜੀ ਕਹਿੰਦੇ ਭਾਈ ਭੈ ਪਾਰ ਬ੍ਰਹਮ, ਜੋ ਪਾਪਾ ਪੁੰਨਾ ਤੋਂ ਪਰੇ ਤੇ ਬ੍ਰਹਮ ਵਿਆਪਕ ਪਰਮੇਸ਼ਰ ਹੈ, ਉਹਦੇ ਭੈ ਦੇ ਚ ਆਵੇਗਾ ਤਾਂ ਪਾਰ ਬ੍ਰਹਮ ਪਰਮੇਸ਼ਰ ਦਾ ਭੈ ਕਰਨੇ ਕਰਕੇ, ਭੈ ਦੇ ਚ ਨਾਮ ਜਪਣ ਕਰਕੇ ਨਿਰਮਲ ਹੋ ਜਾਵੇਗਾ। ਜੇ ਸਤਵੇਂ ਪਾਤਸ਼ਾਹ ਕਹਿੰਦੇ ਨੇ ਭਾਈ ਜੋ ਸਿੱਖ ਗੁਰਬਾਣੀ ਭੈ ਕਰੇ ਬਿਨ ਪ੍ਰਿਆਸ ਭਵ ਸਾਗਰ ਤਰੇ, ਜਿਹੜਾ ਸਿੱਖ ਗੁਰਬਾਣੀ ਦਾ ਪਰਮੇਸ਼ਰ ਦਾ ਸਤਿਕਾਰ ਕਰਦਾ ਏ ਉਹ ਨਿਰਮਲ ਹੋ ਜਾਂਦਾ ਏ ਤੇ ਸੰਸਾਰ ਤੋਂ ਤਰ ਜਾਂਦਾ ਏ।
1: ਪਾਰਸ ਜਬ ਭੇਟੈ ਗੁਰ ਪੂਰਾ।
0: ਮਹਾਰਾਜ ਜੀ ਕਹਿੰਦੇ ਭਾਈ ਪੂਰਨ ਸਤਿਗੁਰੂ ਜੀ ਪਾਰਸ ਦੀ ਨਿਆਈ ਹਨ, ਤੇ ਜਦੋਂ ਪੂਰਨ ਸਤਿਗੁਰੂ ਪਾਰਸ ਸਿੱਖ ਦੇ ਤਾਈ ਮਿਲਦੇ ਨੇ ਸੰਗਤ ਪ੍ਰਾਪਤ ਹੁੰਦੀ ਏ।
1: ਤਾ ਪਾਰਸ ਪਰਸ ਦਿਖਾਇਣਾ।
0: ਉਸ ਵੇਲੇ ਜੋ ਪਾਰਸ ਰੂਪ ਸਤਿਗੁਰੂ ਜੀ ਨੇ ਜਦੋਂ ਆਪਣੀ ਪਰਸ ਆਪਣੀ ਸ਼ੋ ਬਖਸ਼ਦੇ ਹਨ ਤਾਂ ਫੇਰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਵਿਖਾ ਦਿੰਦੇ ਨੇ ਸਾਰਿਆਂ ਵਿੱਚ।
1: ਕਈ ਬੈਕੁੰਠ ਨਾਹੀ ਲਵੈ ਲਾਗੇ।
0: ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਾਮ ਜਪ ਕੇ ਆਨੰਦ ਪ੍ਰਾਪਤ ਹੁੰਦਾ ਏ ਕਈ ਬੈਕੁੰਠਾਂ ਦਾ ਸੁਖ ਵੀ ਮਹਾਰਾਜ ਦੇ ਦਰਸ਼ਨਾਂ ਦੇ ਬਰਾਬਰ ਨਹੀਂ ਏ।
1: ਮੁਗਤ ਬਾਪੜੇ ਭੀ ਗਿਆਨੀ ਤਿਆਗੇ,
0: ਜਿਹੜੇ ਗਿਆਨਵਾਨ ਪੁਰਖ ਨੇ ਜਿਨ੍ਹਾਂ ਨੂੰ ਪਰਮੇਸ਼ਰ ਬ੍ਰਹਮ ਦੇ ਦਰਸ਼ਨ ਹੋਏ, ਉਹ ਜਿਹੜੀ ਮੁਕਤੀ ਆ ਉਹਨੂੰ ਵੀ ਬਾਪੜੀ ਤੁਸ਼ ਜੀ ਜਾਣ ਕੇ ਤੇ ਉਹ ਸਲੋਕ ਸਰੂਪ ਸਮੀਪ ਸਾਜੋ ਜਾਦਕ ਜਿਹੜੀਆਂ ਇਹ ਬੈਕੁੰਠ ਦੀਆਂ ਜਾਂ ਸਰਗੁਣ ਦੀਆਂ ਮੁਕਤੀਆਂ ਨੇ, ਇਹਨਾਂ ਨੂੰ ਤਿਆਗ ਦਿੰਦੇ, ਕਿਉਂਕਿ ਉਹਨਾਂ ਦੀ ਤੇ ਭਾਵਨਾ ਹੁੰਦੀ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਇਹੋ ਜਿਹੀਆਂ ਮੁਕਤੀਆਂ ਦੀ ਵੀ ਇੱਛਾ ਨਹੀਂ ਰੱਖਦੇ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਦੀ ਭਾਵਨਾ ਰੱਖਦੇ ਹਨ।
1: ਏਕੰਕਾਰ ਸਤਿਗੁਰ ਤੇ ਪਾਈਐ,
0: ਇਸ ਕਰਕੇ ਭਾਈ ਜੋ ਇੱਕ ਓਅੰਕਾਰ ਪਰਮੇਸ਼ਰ ਏ, ਉਹਦੀ ਪ੍ਰਾਪਤੀ ਦਾ ਉਪਦੇਸ਼ ਸਤਿਗੁਰੂ ਤੋਂ ਪ੍ਰਾਪਤ ਹੁੰਦਾ ਏ।
1: ਆਓ ਬਲ ਬਲ ਗੁਰ ਦਰਸਾਏੜਾ,
0: ਐਸੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਤੋਂ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਬਲਹਾਰ ਜਾਣਾ ਏ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਵਾਹਿਗੁਰੂ ਪਾਈ ਦਾ ਏ।
1: ਗੁਰ ਕੀ ਸੇਵਾ ਨਾ ਜਾਣੈ ਕੋਈ,
0: ਸਤਿਗੁਰੂ ਮਹਾਰਾਜ ਜੀ ਦੀ ਸੇਵਾ ਪੂਰਨ ਰੂਪ ਦੇ ਕਰਨੀ ਕੋਈ ਜਾਣ ਨਹੀਂ ਸਕਦਾ।
1: ਗੁਰ ਪਾਰ ਬ੍ਰਹਮ ਅਗੋਚਰ ਸੋਈ,
0: ਕਿਉਂਕਿ ਗੁਰੂ ਮਹਾਰਾਜ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਨੇ ਜੋ ਅਗੋਚਰ ਏ, ਉਹ ਅਗੋਚਰ ਹੀ ਗੁਰੂ ਨਾਨਕ ਰੂਪ ਏ ਤੇ

0: ਤੇਜ ਲਾ ਲੈਂਦੇ ਨੇ ਉਹੀ ਗੁਰੂ ਨਾਨਕ ਦੇਵ ਮਹਾਰਾਜ ਦਾ ਸੇਵਕ
1: ਜਿਸ ਵੱਡ ਭਾਗ ਮਥਾਇਣਾ
0: ਇਹਨੇ ਵੀ ਸੇਵਾ ਵਿਚ ਲਾਉਂਦੇ ਕਿਨੂੰ ਨੇ ਜਿਹਦੇ ਮੱਛੇ ਦੇ ਵੱਡੇ ਭਾਗ ਹਨ ਧੰਨ ਨੇ ਉਹ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਜਿਨ੍ਹਾਂ ਨੂੰ ਮਹਾਰਾਜ ਦੀ ਸੇਵਾ ਟਹਿਲ ਮਿਲਦੀ ਏ
1: ਗੁਰ ਕੀ ਮਹਿਮਾ ਬੇਦ ਨਾ ਜਾਣ
0: ਸਤਿਗੁਰੂ ਦੀ ਵਡਿਆਈ ਕਿੰਨੀ ਕੁ ਵੱਡੀ ਹੈ ਮਹਾਰਾਜ ਸਾਹਿਬ ਕਹਿੰਦੇ ਵੀ ਜਿਹੜੇ ਚੌਵੇਂ ਬੇਦ ਨੇ ਉਹ ਵੀ ਸਤਿਗੁਰੂ ਦੀ ਸੰਪੂਰਨ ਮਹਿਮਾ ਨਹੀਂ ਜਾਣ ਸਕਦੇ ਮਹਾਰਾਜ ਦੀ ਮਹਿਮਾ ਸਮੁੰਦਰ ਦੀ ਨਿਆਈ ਏ ਚਾਰੇ ਬੇਦ ਇਹ ਚੌਵਾਂ ਘੜਿਆਂ ਦੇ ਪਾਣੀ ਦੀ ਨਿਆਈ ਹਨ
1: ਤੁਛ ਮਾਤ ਸੁਣ ਸੁਣ ਵਖਾੜ ਹੈ
0: ਇਹ ਤਾਂ ਤੁਛ ਮਾਤਰ ਸੁਣ ਸੁਣ ਕੇ ਬੇਦਾਂ ਦੇ ਕੋਲੋਂ ਲੋਕ ਅੱਗੇ ਗੁਰੂ ਦੀ ਮਹਿਮਾ ਕਹਿੰਦੇ ਨੇ ਸਾਧ ਸੰਗਤ ਇੱਥੇ ਇੱਕ ਇਹ ਵੀ ਬੇਨਤੀ ਏ ਵੀ ਅੱਜ ਦੇ ਸਮੇਂ ਦੇ ਵਿੱਚ ਨਾ ਇੱਕ ਬੜਾ ਰੁਝਾਨ ਤੁਰਿਆ ਕਿ ਜਿਹੜਾ ਕੋਈ ਵਿਦਿਆਰਥੀ ਕਿਸੇ ਉਸਤਾਦ ਦੇ ਕੋਲੋਂ ਵਿੱਦਿਆ ਪੜ੍ਹਦਾ ਏ ਉਹਨੂੰ ਗੁਰੂ ਦੇਵ ਲਿਖਣ ਲੱਗ ਪਿਆ ਏ ਮਹਾਰਾਜ ਦੇ ਬਰਾਬਰ ਦਾ ਨਾਮ ਕਿਸੇ ਦਾ ਲਿਖਣਾ ਨਹੀਂ ਚਾਹੀਦਾ ਗੁਰਦੇਵ ਤਾਂ ਕੇਵਲ ਸਤਿਗੁਰੂ ਨਾਨਕ ਦੇਵ ਮਹਾਰਾਜ ਹੀ ਹਨ ਭਾਵੇਂ ਕਿਸੇ ਕੋਲ ਵਿੱਦਿਆ ਪੜ੍ਹੋ ਸੰਸਾਰੀ ਵਿੱਦਿਆ ਭਾਵੇਂ ਪਰਮਾਰਥ ਦੀ ਵਿੱਦਿਆ ਭਾਵੇਂ ਕਿੱਡਾ ਵੀ ਵੱਡਾ ਕਿਸੇ ਕੋਲੋਂ ਗੁਣ ਰਹੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਵਾਂਗ ਉਹਨੂੰ ਗੁਰਦੇਵ ਜਾਂ ਗੁਰੂ ਨਹੀਂ ਕਹਿਣਾ ਕਿਉਂਕਿ ਗੁਰੂ ਦੀ ਮਹਿਮਾ ਦੇ ਚੌਵੇਂ ਵੇਦ ਵੀ ਨਹੀਂ ਜਾਣ ਸਕਦੇ ਤੁਛ ਮਾਤਰ ਸੁਣ ਸੁਣ ਕੇ ਕਹਿੰਦੇ ਜ਼ਰੂਰ ਹਨ
1: ਪਾਰ ਬ੍ਰਹਮ ਅਪਰੰਪਰ ਸਤਿਗੁਰ
0: ਮਹਾਰਾਜ ਤਾਂ ਪਾਰ ਬ੍ਰਹਮ ਅਪਰੰਪਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ

0: ਤੇ ਨਾਮ ਸਿਮਰਦਿਆਂ ਹੋਇਆਂ ਜਾਂ ਜਿਸ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਜਪ ਕੇ ਇਹਦੇ ਮਨ ਸੀਤਲ ਵਿਸ਼ੇ ਵਿਕਾਰਾਂ ਵੱਲੋਂ ਠੰਡਾ ਹੋ ਜਾਂਦਾ ਏ।
1: ਜਾ ਕੇ ਸੋਏ ਸੁਣੇ ਮਨ ਜੀਵੈ,
0: ਜਿਸ ਗੁਰੂ ਨਾਨਕ ਦੇਵ ਮਹਾਰਾਜ ਦੀ ਸੋਭਾ ਸੁਣ ਸੁਣ ਕੇ ਮਨ ਜਿਉਂਦਾ ਏ, ਮਨ ਖੇੜੇ ਵਿੱਚ ਆਉਂਦਾ ਏ,
1: ਇਹਦਾ ਵਸਾ ਤਾਂ ਠੰਡਾ ਥੀਵੈ।
0: ਕਦੇ ਸਤਿਗੁਰਾਂ ਦਾ ਉਪਦੇਸ਼ ਸਿੱਖ ਦੇ ਹਿਰਦੇ ਚ ਵਸ ਜਾਵੇ ਤਾਂ ਜਨਮਾਂ ਜਨਮਾਂਤਰਾਂ ਦੀ ਤਪਸ਼ ਮਿਟ ਕੇ ਇਹਦੇ ਅੰਦਰ

0: ਇਹ ਗੁਰੂ ਗੁਰੂ ਜਪੇ ਤਾਂ ਸੰਸਾਰ ਦੇ ਸੋਭਾ ਪ੍ਰਾਪਤ ਹੁੰਦੀ ਹੈ।
1: ਇਸ ਜਮਕੈ ਪੰਥ ਨਾ ਪਾਏਣਾ,
0: ਜਿਹੜਾ ਗੁਰੂ ਗੁਰੂ ਜਪਦਾ ਏ ਉਹਨੂੰ ਫਿਰ ਜਮਾਂ ਦੇ ਮਾਰਗ ਨਹੀਂ ਜਾਣਾ ਪੈਂਦਾ, ਜਮ ਦੇ ਪੰਥ ਨਹੀਂ ਪੈਣਾ ਪੈਂਦਾ।
1: ਸੰਤਨ ਕੀ ਸਰੜਾਈ ਪੜਿਆ,
0: ਜਿਹੜਾ ਵੀ ਗੁਰਸਿੱਖ ਸੰਤਾਂ ਦੀ ਸ਼ਰਨ ਵਿੱਚ ਪਿਆ ਏ।

ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਅਤੇ ਆਓ ਖਿੜੇ ਮੱਥੇ ਅੱਜ ਦੇ ਦਿਨ 'ਚ ਅੱਗੇ ਵੱਧਦੇ ਹਾਂ। ਵੀਕਐਂਡ ਦੀਆਂ ਪਰੇਸ਼ਾਨੀਆਂ, ਬੋਝ ਇੱਕ ਪਾਸੇ ਰੱਖ ਕੇ ਨਵੇਂ ਸਿਰਿਓਂ ਨਵੀਂ ਸ਼ੁਰੂਆਤ ਕਰਦੇ ਹਾਂ। ਉਸ ਰੱਬ ਦਾ ਸ਼ੁਕਰਾਨਾ ਕਿ ਅੱਜ ਦਾ ਨਵਾਂ ਦਿਨ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਇਹ ਸੋਹਣੀਆਂ ਸਾਂਝਾਂ ਇੱਕ ਵਾਰੀ ਫਿਰ ਤੋਂ ਪਈਆਂ ਨੇ। ਇਹੀ ਅਰਦਾਸ ਕਿ ਹਫ਼ਤਾ ਕੁਛ ਨਵੀਆਂ ਅਤੇ ਸੋਹਣੀਆਂ ਯਾਦਾਂ ਦੇ ਕੇ ਜਾਵੇ। ਅੜੇ ਫੜੇ ਕੰਮ ਤੁਹਾਡੇ ਨੇ ਪਰੇ ਚੜ੍ਹਨ, ਚੜ੍ਹਦੀ ਕਲਾ ਬਣੀ ਰਹੇ। ਸੋਹਣੀਆਂ ਅਤੇ ਨੇਕ ਕਮਾਈਆਂ ਕਰੋ, ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਬਰਕਤ ਲੈ ਕੇ ਆਉਣ, ਤੰਦਰੁਸਤੀ ਲੈ ਕੇ ਆਉਣ, ਇੱਜ਼ਤ ਪੱਤ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਵੱਧਦਿਆਂ ਅੱਗੇ, ਅੱਜ 11 ਤਰੀਕ ਹੋ ਗਈ ਆ ਮਈ ਦੇ ਮਹੀਨੇ ਦੀ, 7:07 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ 'ਤੇ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਸ਼ਬਦ ਕੀਰਤਨ ਦੇ ਨਾਲ। ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ, ਪਰ ਸਭ ਤੋਂ ਪਹਿਲਾਂ ਉਸ ਰੱਬ ਦਾ ਓਟ ਆਸਰਾ ਲੈ ਕੇ ਸ਼ੁਰੂਆਤ ਕਰਦੇ ਹਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਐਮ। ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ। ਅੱਜ 11 ਤਰੀਕ ਹੈ ਮਈ ਦਾ ਮਹੀਨਾ, ਸਵੇਰੇ ਸਵੇਰੇ ਠੰਡ ਠੰਡ ਵਾਲਾ ਮਾਹੌਲ ਚੱਲ ਮੈਲਬਨ ਦੇ ਵਿੱਚ। ਆਸ ਕਰਦੇ ਹਾਂ ਕਿ ਵਧੀਆ ਸੋਹਣੇ ਦਿਨ ਦੀ ਸ਼ੁਰੂਆਤ ਤੁਸੀਂ ਕਰ ਲਈ ਹੋਏਗੀ। ਅਤੇ ਆਓ ਇੱਕ ਦੂਸਰੇ ਦੇ ਸਾਥ ਦੇ ਨਾਲ ਅੱਜ ਦੇ ਦਿਨ 'ਚ ਅੱਗੇ ਵੱਧਦੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਅੱਗੇ ਵੱਧਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਮੌਸਮ 'ਤੇ ਝਾਤ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤ ਮਾਰਾਂਗੇ, ਟ੍ਰੈਫਿਕ 'ਤੇ ਝਾਤ ਮਾਰਾਂਗੇ, ਅਤੇ ਜੇ ਤੁਹਾਡੇ ਕੋਲ ਕੁਛ ਹੋਏ ਬੀਤੇ ਦੀ ਖਬਰ ਇਸ ਵੀਕਐਂਡ 'ਤੇ ਜਾਂ ਇਸ ਹਫ਼ਤੇ ਦੇ ਵਿੱਚ ਜਾਂ ਫਿਰ ਇਸ ਟਾਈਮ ਦੇ ਉੱਤੇ ਮੌਜੂਦਾ ਸੜਕਾਂ ਦਾ ਸੂਰਤ ਹਾਲ ਯਾਨੀ ਕਿ ਟ੍ਰੈਫਿਕ, ਅਤੇ ਉਹ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ 044-7417-1674-7417-1674। ਇਹ ਨੇ ਸਾਡੇ ਵਟਸਐਪ ਵਾਲਾ ਨੰਬਰ, ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਹਾਂ।

ਉਹ ਸਭ ਤੋਂ ਪਹਿਲਾਂ ਆਪਾਂ ਵੱਧਦੇ ਹਾਂ ਮੌਸਮ ਵੱਲ ਨੂੰ, ਮੌਸਮ ਵੇਖਦੇ ਹਾਂ ਕਿਵੇਂ ਦਾ, ਠੰਡਾ ਠੰਡਾ ਜਿਹਾ ਮੌਸਮ। ਅਤੇ ਇਸ ਮੌਸਮ ਤੋਂ ਭਾਈ ਬਚ ਬਚਾ ਕੇ, ਕਿਉਂਕਿ ਠੰਡ ਆ ਅਤੇ ਆਉਂਦੀ ਆਉਂਦੀ ਅਤੇ ਜਾਂਦੀ ਜਾਂਦੀ ਠੰਡ ਕਹਿੰਦੇ ਨੇ ਕਿ ਜ਼ਿਆਦਾ ਨੁਕਸਾਨ ਕਰਕੇ ਜਾਂਦੀ ਹੈ। ਸੋ ਇਸ ਕਰਕੇ ਥੋੜ੍ਹਾ ਜਿਹਾ ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਰੱਖਣਾ। ਫੋਨ ਦਾ ਜਿਹੜੇ ਤੁਹਾਡੇ ਮੈਸੇਜ ਆ ਰਹੇ ਨੇ, ਫੋਨ ਨਹੀਂ ਲੱਗ ਰਿਹਾ, ਮੈਂ ਪਹਿਲਾਂ ਉਹ ਵੀ ਇੱਕ ਵਾਰੀ ਚੈੱਕ ਕਰ ਲਵਾਂ। ਵੈਸੇ ਫੋਨ ਮੇਰੇ ਵਾਲੇ ਪਾਸਿਓਂ ਤਾਂ ਭਾਈ ਔਨ ਆ, ਅਤੇ ਫਿਰ ਵੀ ਚਲੋ ਮੈਂ ਚਲਦੇ ਚਲਦੇ ਗੱਲਾਂ ਬਾਤਾਂ ਦੇ ਵਿੱਚ ਪਹਿਲਾਂ ਮੈਂ ਉਹ ਵੀ ਔਨ ਕਰਕੇ ਵੇਖ ਹੀ ਲਵਾਂ ਵੀ ਕੀ ਸਵੇਰੇ ਸਵੇਰੇ ਦੇ ਸਮੇਂ ਕੋਈ ਸਮੱਸਿਆ ਫੋਨ ਦੇ ਵਿੱਚ। ਅਤੇ ਆਓ ਫਿਰ ਆਪਾਂ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਕੋਈ ਹੱਲ ਕਰਕੇ ਅਤੇ ਫਿਰ ਹੀ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ, ਅਤੇ ਹਾਂਜੀ ਮੈਲਬਨ ਦੇ ਵਿੱਚ

0: ਹਾਂਜੀ ਬਿਲਕੁਲ, ਤੁਹਾਡੀ ਗੱਲ ਵਾਜਬ ਹੈ ਜੀ। ਫੋਨ ਇਸ ਟਾਈਮ ਦੇ ਉੱਤੇ ਨਹੀਂ ਲੱਗ ਰਿਹਾ, ਅਤੇ ਚਲੋ ਮੈਂ ਬਾਅਦ ਵਿੱਚ ਕਰਦਾ ਵਾਂ ਟਰਾਈ, ਤੁਸੀਂ ਥੋੜ੍ਹੀ ਦੇਰ ਤੱਕ ਫਿਰ ਟਰਾਈ ਕਰਕੇ ਵੇਖ ਲਿਓ। ਮੈਂ ਰੀਸਟਾਰਟ ਦੇ ਉੱਤੇ ਲਾਇਆ, ਅਤੇ ਜੇਕਰ ਇਹਦੇ ਨਾਲ ਮਸਲਾ ਹੱਲ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਬ੍ਰੇਕ ਦੇ ਦਰਮਿਆਨ ਕਰਦੇ ਹਾਂ ਕੁਛ। ਸਿਡਨੀ ਦੇ ਵਿੱਚ ਅੱਜ 14 ਤਾਪਮਾਨ ਹੈ ਇਸ ਟਾਈਮ, ਜ਼ਿਆਦਾ ਤੋਂ ਜ਼ਿਆਦਾ ਅੱਜ 22 ਤੱਕ ਜਾ ਸਕਦਾ, ਅਤੇ 80% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ। ਜੇਕਰ ਇਸ ਹਫ਼ਤੇ ਦੀ ਗੱਲ ਕਰੀਏ ਤਾਂ ਲਗਭਗ ਸਾਰਾ ਹੀ ਹਫ਼ਤਾ ਮੀਂਹ ਪੈਣ ਦੇ ਆਸਾਰ ਨੇ, ਅਤੇ ਧੁੱਪ ਦੇ ਚਾਂਸ ਕੁਝ ਘੱਟ ਨੇ। ਸੋ ਇਸ ਵਜ੍ਹਾ ਦੇ ਕਰਕੇ ਤਾਪਮਾਨ ਜਿਹੜਾ ਉਹ 22-23 ਤੱਕ ਹੀ ਸਿਮਟ ਰਹਿਣ ਦੇ ਆਸਾਰ ਨੇ। ਹਾਲਾਂਕਿ 19 ਠੰਡ ਨਹੀਂ ਜਿੰਨੀ ਮੈਲਬਨ ਦੇ ਵਿੱਚ ਹੈ। ਮੈਲਬਨ ਇਸ ਹਫ਼ਤੇ ਕੀ ਕਹਿੰਦਾ ਉਹ ਵੇਖਦੇ ਹਾਂ। ਅੱਜ ਸਵੇਰੇ ਸਵੇਰੇ ਦੇ ਸਮੇਂ ਠੰਡ ਕਾਫ਼ੀ ਆ, ਸੋ ਸਵੇਰੇ ਸਵੇਰੇ ਦੇ ਸਮੇਂ ਠੰਡੋ ਠੰਡ ਹੋਇਆ ਪਿਆ ਮਾਹੌਲ, ਚਾਹ ਰਾਤ ਦੇ ਸਮੇਂ ਵੀ ਠੰਡ ਕਾਫ਼ੀ ਸੀ। ਇਸ ਟਾਈਮ 4:30 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ, ਐਵੇਂ ਨਹੀਂ ਆ ਠੰਡ, ਅਤੇ 6.8 ਇਸ ਟਾਈਮ ਦੇ ਉੱਤੇ ਓਵਰਆਲ ਸ਼ੋਅ ਹੋ ਰਿਹਾ ਮੈਲਬਨ ਦੇ ਵਿੱਚ, ਅਤੇ ਅੱਜ 18 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਯਾਨੀ ਕਿ ਠੰਡ ਠੰਡ, ਅਤੇ ਅੱਗੇ ਚੱਲ ਕੇ ਪਰ ਸੋਹਣੀ ਧੁੱਪ ਜ਼ਰੂਰ ਲੱਗ ਜੂਗੀ। ਸੋ ਹੁਣ ਸਿਆਲਾਂ ਵਰਗੇ ਮਾਹੌਲ ਚਾਲ ਜਿਹੜੇ ਨੇ ਉਹ ਜ਼ਰੂਰ ਬਣੇ ਨੇ, ਅੱਜ ਅਤੇ ਕੱਲ੍ਹ ਦੇ ਦਿਨ ਖਾਸ ਕਰ ਰਹਿਣਗੇ। ਉਸ ਤੋਂ ਬਾਅਦ ਫਿਰ 20+ ਰਹਿਣ ਦੇ ਆਸਾਰ ਨੇ ਇਸ ਹਫ਼ਤੇ ਦੇ ਵਿੱਚ, ਯਾਨੀ ਕਿ ਧੁੱਪਾਂ ਬੁੱਧਵਾਰ ਤੋਂ ਸ਼ੁੱਕਰਵਾਰ ਦੇ ਦਰਮਿਆਨ ਸੋਹਣੀਆਂ ਲੱਗ ਜਾਣਗੀਆਂ। ਅਤੇ ਇੱਧਰ ਜੇਕਰ ਆਪਾਂ ਚੱਲੀਏ ਹੁਣ ਬ੍ਰਿਸਬੇਨ ਵੱਲ ਨੂੰ, ਅਤੇ ਬ੍ਰਿਸਬੇਨ ਦੇ ਵਿੱਚ 25 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ 17-18 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚੱਲ ਗਿਆ ਸੋਹਣੀ ਧੁੱਪ ਅੱਜ ਦੇ ਦਿਨ ਲੱਗਣ ਦੇ ਚਾਂਸ ਨੇ। ਇਸ ਸਾਰੇ ਹਫ਼ਤੇ ਦੇ ਵਿੱਚ ਲਗਭਗ ਇੰਨਾ ਕੀ ਮੈਕਸੀਮਮ ਤਾਪਮਾਨ ਜਾਣ ਦੇ ਆਸਾਰ ਨੇ, ਹੇਠਾਂ ਵਾਲਾ ਵੀ ਇੰਨਾ ਕੀ ਹੈ, ਅਤੇ ਮੀਂਹ ਦੇ ਚਾਂਸ ਵਧੇਰੇ ਜਿਹੜੇ ਨੇ ਕੱਲ੍ਹ ਤੋਂ ਲੈ ਕੇ ਅਤੇ ਸ਼ੁੱਕਰਵਾਰ ਦੇ ਦਰਮਿਆਨ ਤੱਕ ਜ਼ਰੂਰ ਦਿਖਾਈ ਦੇ ਰਹੇ ਨੇ। ਬਾਕੀ ਵਧੇਰੇ ਤੁਸੀਂ ਆਪਣੇ ਇਲਾਕੇ ਦੇ ਹਿਸਾਬ ਨਾਲ ਜ਼ਰੂਰ ਚੈੱਕ ਕਰਿਓ। ਇੱਧਰ ਪਰਥ 26 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, 12 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ, ਅਤੇ ਖੜ ਧੁੱਪ 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ। ਸੋ ਕੁੱਲ ਮਿਲਾ ਕੇ ਅਤੇ ਗਰਮੀ ਵਾਲਾ ਮਾਹੌਲ ਚਾਲ ਬਣ ਜੂਗਾ। ਕੱਲ੍ਹ ਦੇ ਦਿਨ ਵੀ ਕੁਛ ਇਸੇ ਤਰ੍ਹਾਂ, ਉਸ ਤੋਂ ਬਾਅਦ ਫਿਰ 3-4 ਅੰਕੜਿਆਂ ਦਾ ਡਰੋਪ ਆ। ਬੁੱਧਵਾਰ ਦੇ ਦਿਨ ਤੋਂ ਲੈ ਕੇ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ 20 ਤੱਕ ਹੀ ਸਿਮਟ ਕੇ ਰਹਿ ਜਾਊਗਾ ਤਾਪਮਾਨ, ਯਾਨੀ ਕਿ ਇਸ ਹਫ਼ਤੇ ਦੇ ਵਿੱਚ ਸ਼ੁਰੂਆਤ ਗਰਮ ਗਰਮ, ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਵੱਡਾ ਫੇਰ ਬਦਲ। ਐਡੀਲੇਡ ਦੇ ਵਿੱਚ 22 ਤਾਪਮਾਨ ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ, ਅਤੇ 11:30 ਦੇ ਆਸ ਪਾਸ ਇਸ ਟਾਈਮ ਮੌਜੂਦਾ ਸ਼ੋਅ ਹੋ ਰਿਹਾ। ਹਲਕੀ ਗਤੀ ਦੇ ਵਿੱਚ ਹਵਾਵਾਂ ਨੇ, ਅਤੇ ਜ਼ਿਆਦਾ ਤੋਂ ਜ਼ਿਆਦਾ 23 ਤਾਪਮਾਨ ਜਿਹੜਾ ਇਸ ਹਫ਼ਤੇ ਦੇ ਵਿੱਚ ਓਵਰਆਲ ਰਹਿਣ ਵਾਲਾ। ਮੀਂਹ ਦੇ ਚਾਂਸ ਬੁੱਧਵਾਰ ਅਤੇ ਸ਼ੁੱਕਰਵਾਰ ਅਤੇ ਵਾਹਵਾ ਹੀ ਜ਼ਿਆਦਾ ਨੇ, ਉਸ ਹਿਸਾਬ ਦੇ ਨਾਲ ਖਿਆਲ ਕਰਿਓ ਤੁਸੀਂ। ਅਤੇ ਹਬਾੜ ਦੇ ਵਿੱਚ ਮੈਲਬਨ ਵਰਗਾ ਹੀ ਮਾਹੌਲ ਚੱਲ ਰਿਹਾ, ਸਵੇਰੇ ਸਵੇਰੇ ਦੇ ਸਮੇਂ ਕਾਫ਼ੀ ਠੰਡ ਹੈ। ਅੱਜ ਤਾਪਮਾਨ 17 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ ਇਸ ਸਾਰੇ ਹਫ਼ਤੇ ਦੇ ਵਿੱਚ ਇਸੇ ਤਰ੍ਹਾਂ ਰਹਿਣ ਦੇ ਚਾਂਸ ਨੇ, ਯਾਨੀ ਕਿ ਇਸ ਹਫ਼ਤੇ ਦੇ ਵਿੱਚ 20 ਤੋਂ ਹੇਠਾਂ ਹੇਠਾਂ ਹੀ ਰਹੂਗਾ, ਠੰਡ ਰਹੂਗੀ। ਕੈਨਬਰਾ ਦੇ ਵਿੱਚ ਠੰਡ ਚੱਲ ਹੀ ਰਹੀ ਹੈ, ਅਤੇ ਪਰ ਅੱਜ ਦੇ ਦਿਨ ਸਵੇਰ ਦੇ ਸਮੇਂ 8 ਦੇ ਆਸ ਪਾਸ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 20 ਤੱਕ ਚੱਲਿਆ ਜਾਊਗਾ ਅੱਜ ਦੇ ਦਿਨ, ਅਤੇ ਅੱਗੇ ਚੱਲ ਕੇ ਸੋਹਣੀ ਧੁੱਪ ਵੀ ਲੱਗੂਗੀ। ਕੱਲ੍ਹ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਦਾ ਹੀ ਰਲਦਾ ਮਿਲਦਾ ਜਾ, ਅਤੇ ਸਾਰੇ ਹਫ਼ਤੇ ਦੇ ਵਿੱਚ ਤਾਪਮਾਨ ਇੱਥੇ ਕੁ ਜਿਹੀ ਕੋਈ ਬਹੁਤ ਵੱਡਾ ਕੋਈ ਫਰਕ ਨਹੀਂ ਵੇਖਣ ਨੂੰ ਮਿਲੂਗਾ। ਇੱਧਰ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਆ, 33 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, 25 ਇਸ ਟਾਈਮ ਮੌਜੂਦਾ ਸ਼ੋਅ ਹੋ ਰਿਹਾ, ਅਤੇ ਇੱਥੇ ਵੀ ਇਕਸਾਰ ਰਹਿੰਦਾ ਹੀ ਆ ਤਾਪਮਾਨ। ਸੋ ਸਾਰਾ ਹਫ਼ਤਾ ਕੁਛ ਇਸੇ ਤਰ੍ਹਾਂ ਦੇ ਨਾਲ ਹੀ ਹੈ। ਟ੍ਰੈਫਿਕ ਵਾਲੇ ਪਾਸੇ ਨੂੰ ਹੋ ਚੱਲਦੇ ਹਾਂ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ। ਸੋ ਇਸ ਹਫ਼ਤੇ ਦੀਆਂ ਕੁਛ ਖਾਸ ਅਪਡੇਟਸ ਉੱਤੇ ਵੀ ਆਪਾਂ ਝਾਤੀ ਮਾਰ ਲਵਾਂਗੇ, ਅਤੇ ਫਿਲਹਾਲ ਇਸ ਹਫ਼ਤੇ ਦੇ ਵਿੱਚ ਕੁਛ ਜਿਹੜੇ ਪ੍ਰੋਗਰਾਮ ਚੱਲਣੇ ਉਹਨਾਂ ਦੇ ਕਰਕੇ ਮੈਲਬਨ ਦੇ ਵਿੱਚ ਖਾਸ ਤੌਰ ਉੱਤੇ CBD ਦੇ ਵਿੱਚ ਕੁਛ ਗਹਿਮਾ ਗਹਿਮੀ ਜ਼ਰੂਰ ਰਹਿਣ ਦੇ ਆਸਾਰ ਨੇ, ਅਤੇ ਫਿਲਹਾਲ ਆਪਾਂ ਟ੍ਰੈਫਿਕ ਹਾਂਜੀ ਖੁੱਲ੍ਹ ਗਏ ਜੀ। ਸੋ ਰਾਤ ਦੇ ਸਮੇਂ ਜਿਹੜੇ ਕੰਮ ਕਾਰ ਚੱਲਣੇ ਨੇ ਪਹਿਲਾਂ ਉਹਨਾਂ ਦੇ ਉੱਤੇ ਧਿਆਨ ਮਾਰ ਲੈਂਦੇ। ਸੋ ਅੱਜ ਸੋਮਵਾਰ ਦਾ ਦਿਨ, ਅਤੇ ਅੱਜ ਰਾਤ ਤੋਂ ਲੈ ਕੇ ਅਤੇ ਕੱਲ੍ਹ ਸਵੇਰੇ 5 ਵਜੇ ਤੱਕ ਸਿਟੀ ਲਿੰਕ ਦਾ ਕੰਮ ਕਾਰ ਚੱਲਣਾ ਜਿਹੜਾ ਕਿ ਪਹਿਲਾਂ ਹੀ ਚੱਲ ਰਿਹਾ ਸੀ, ਅਤੇ ਉਸ ਵਜ੍ਹਾ ਕਰਕੇ ਤੁਹਾਨੂੰ ਪਰੇਸ਼ਾਨੀ ਰਹਿ ਸਕਦੀ ਹੈ। ਸਿਟੀ ਲਿੰਕ ਦੇ ਉੱਤੇ ਤਾਂ M1 ਵੈਸਟ ਗੇਟ ਫਰੀਵੇ ਪਾਵਰ ਸਟਰੀਟ ਵੱਲ ਜਾਣ ਵਾਲੇ ਜਿਹੜੇ ਰੈਂਪ ਆ ਉਹ ਵੀ ਬੰਦ ਰਹਿਣਗੇ। ਇਹ ਕੰਮ ਵੈਸੇ ਵੀਰਵਾਰ ਦੇ ਦਿਨ ਤੱਕ ਜਾਰੀ ਰਹਿਣਾ, ਰਾਤ ਨੂੰ ਸ਼ੁਰੂ ਹੋਇਆ ਕਰੂਗਾ ਅਤੇ ਦਿਨੇ ਖਤਮ ਹੋ ਜਾਇਆ ਕਰੂਗਾ 5 ਵਜੇ। ਕਿਲਰ ਡਾਊਨ ਇਸ ਟਾਈਮ ਦੇ ਉੱਤੇ ਸਵੇਰੇ ਅਤੇ ਸ਼ਾਮ ਦੇ ਸਮੇਂ ਨਾਲੋਂ ਪਹਿਲਾਂ ਦੇ ਮੁਕਾਬਲੇ ਥੋੜ੍ਹੀ ਜਿਹੀ ਵੱਧ ਭੀੜ ਭੜਕਾ ਰਹੂਗਾ। ਕੋਈ ਫਿਲਹਾਲ ਇੱਦਾਂ ਦੀ ਕੋਈ ਰਿਪੋਰਟਿੰਗ ਤਾਂ ਨਹੀਂ ਨਜ਼ਰ ਆ ਰਹੀ, ਪਰ ਟ੍ਰੈਫਿਕ ਹੌਲੀ ਚੱਲ ਰਹੀ ਹੈ। ਈਵਨ ਜੇ ਆਪਾਂ ਉੱਧਰ ਮੈਲਟਨ ਹਾਈਵੇ ਵੱਲ ਨੂੰ ਵੀ ਝਾਤੀ ਮਾਰੀਏ ਤਾਂ ਟ੍ਰੈਫਿਕ ਹੌਲੀ ਆ। ਜੇ ਹਲੋਂ ਘਰੋਂ ਨਿਕਲਣਾ ਤੁਸੀਂ ਤਾਂ ਵੱਧ ਸਮਾਂ ਥੋੜ੍ਹਾ ਜਿਹਾ ਲੈ ਕੇ ਨਿਕਲਿਓ। ਜੇਕਰ ਤੁਸੀਂ ਸੀ ਬੀ ਟੀ ਯਾਨੀ ਕਿ ਮੈਲਬਨ ਸ਼ਹਿਰ ਵਾਲੇ ਪਾਸੇ ਨੂੰ ਜਾਣਾ ਤਾਂ ਟੋਲ ਰੋਡ ਦੀ ਬਜਾਏ ਜੇਕਰ ਤੁਸੀਂ ਆਮ ਰਸਤਿਆਂ ਦੀ ਜੇਕਰ ਵਰਤੋਂ ਕਰੋਗੇ ਤਾਂ ਪੈਸੇ ਤਾਂ ਬਚਾ ਹੀ ਲਓਗੇ, ਪਰ ਵੈਸੇ ਵੀ ਤੁਹਾਡਾ ਸਮੇਂ ਦੀ ਵੀ ਬੱਚਤ ਹੋ ਸਕਦੀ ਹੈ। ਖਾਸ ਤੌਰ ਦੇ ਉੱਤੇ ਜੇਕਰ ਰਾਤ ਦਾ ਤੁਸੀਂ ਸਫ਼ਰ ਕਰਨਾ, ਜਿੱਦਾਂ ਆਪਾਂ ਪਹਿਲਾਂ ਵੀ ਸਾਂਝ ਪਾ ਚੁੱਕੇ ਹਾਂ, ਸਿਡਨੀ ਦੇ ਵਿੱਚ ਮੀਂਹ ਪੈਣ ਦੇ ਕਾਰਨ ਕਈ ਸੜਕਾਂ ਦੇ ਉੱਤੇ ਗਿਲਵੱਤ, ਅਤੇ ਇਸ ਚੀਜ਼ ਦਾ ਖਿਆਲ ਰੱਖਿਓ ਕਿ M4 M5 ਦੇ ਉੱਤੇ ਗੱਡੀ ਤੁਸੀਂ ਭਾਈ ਧਿਆਨ ਦੇ ਨਾਲ ਚਲਾਉਣੀ ਹੈ। ਇੱਧਰ ਕੁਈਨਜ਼ਲੈਂਡ ਵੱਲ ਨੂੰ ਚੱਲੀਏ ਤਾਂ ਪੈਸੀਫਿਕ ਮੋਟਰਵੇ ਦਾ ਐਗਜ਼ਿਟ ਜਿਹੜਾ ਨੰਬਰ 54, ਇਸ ਦੇ ਨੇੜੇ ਕੰਮਕਾਰ ਚੱਲ ਰਿਹਾ ਵਾ ਸੜਕ ਦਾ, ਸੋ ਇਸ ਵਜ੍ਹਾ ਦੇ ਕਰਕੇ ਰਫ਼ਤਾਰ ਘਟਾਈ ਗਈ ਹੈ, ਅਤੇ ਇਹਦਾ ਤੁਸੀਂ ਜ਼ਰੂਰ ਖਿਆਲ ਰੱਖਿਓ। ਇਸ ਤੋਂ ਇਲਾਵਾ ਕੈਨੇਡੀ ਡਿਵੈਲਪਮੈਂਟ ਰੋਡ ਜਿੱਥੇ ਕਿ ਹੜ੍ਹਾਂ ਦੀ ਚੇਤਾਵਨੀ ਹੈ, ਸੜਕ ਦੇ ਉੱਤੇ ਪਾਣੀ ਭਰਨ ਦੇ ਕਰਕੇ ਸੜਕ ਬੰਦ ਰੱਖੀ ਗਈ ਸੀ, ਸੋ ਜੇਕਰ ਇਹਦੇ ਉੱਤੇ ਪਾਣੀ ਕਹਿੰਦੇ ਨੇ ਕਿ ਵਗ ਰਿਹਾ, ਤੁਹਾਨੂੰ ਥੱਲੇ ਸੜਕ ਨਜ਼ਰ ਨਹੀਂ ਆ ਰਹੀ, ਤਾਂ ਬੈਟਰ ਹੈ ਕਿ ਉੱਥੋਂ ਦੀ ਗੱਡੀ ਨਾ ਲਗਾਉਣ ਦੀ ਕੋਸ਼ਿਸ਼ ਕਰੋ। ਸੋ ਫਿਲਹਾਲ ਜੋ ਤੁਹਾਡਾ ਰੂਟੀਨ ਹੈ ਉਹਦੇ ਤੋਂ ਆਪਾਂ ਵਾਪਸ ਆਉਂਦੇ ਹਾਂ, ਕਿਉਂਕਿ ਅੱਜ ਸੋਮਵਾਰ ਦਾ ਦਿਨ ਹੈ, ਅਤੇ ਯਾਦ ਰਹੇ 8 ਵਜੇ ਤੋਂ 9:30 ਦੇ ਦਰਮਿਆਨ, ਅਤੇ ਉਸ ਤੋਂ ਬਾਅਦ ਫਿਰ 2:30 ਵਜੇ ਤੋਂ 4 ਵਜੇ ਦੇ ਦਰਮਿਆਨ ਸਕੂਲ ਜ਼ੋਨ ਹੈ, ਅਤੇ ਇਹਦੇ ਵਿੱਚ ਰਫ਼ਤਾਰ ਬਦਲ ਜਾਂਦੀ ਹੈ, ਸਪੀਡ ਬਦਲ ਜਾਂਦੀ ਹੈ, ਅਤੇ ਇਹਦਾ ਜ਼ਰੂਰ ਤੁਸੀਂ ਖਿਆਲ ਰੱਖਿਓ। ਅਤੇ ਖਿਆਲ ਰੱਖਿਓ ਗੱਡੀ ਚਲਾਉਂਦੇ ਸਮੇਂ ਤੁਹਾਡੇ ਫੋਨ ਦੇ ਉੱਤੇ ਤੁਹਾਡੀਆਂ ਉਂਗਲਾਂ ਨਾ ਜਾਣ, ਰਫ਼ਤਾਰ 'ਤੇ ਕਾਬੂ ਰੱਖਣਾ ਹੀ ਰੱਖਣਾ। ਆਹ ਕੰਮ ਜਿਹੜਾ ਇਹ ਜ਼ਿਆਦਾ ਮਹਿੰਗਾ ਪੈ ਰਿਹਾ ਵਾ ਅੱਜ ਕੱਲ੍ਹ ਕਈਆਂ ਨੂੰ, ਸੋ ਉਹਦਾ ਜ਼ਰੂਰ ਤੁਸੀਂ ਖਿਆਲ ਰੱਖ ਕੇ ਚੱਲਿਓ। ਅਤੇ ਠੰਡ ਦਾ ਜਿੱਥੇ ਜਿੱਥੇ ਵੀ ਮਾਹੌਲ ਚੱਲ ਆ ਉੱਥੇ ਥੋੜ੍ਹਾ ਜਿਹਾ ਆਪਣਾ ਲੀੜੇ ਕੱਪੜੇ ਦਾ ਵੀ ਖਾਸ ਧਿਆਨ ਰੱਖਿਓ, ਕਿਉਂਕਿ ਆਉਂਦੀ ਠੰਡ ਅਤੇ ਜਾਂਦੀ ਠੰਡ ਜ਼ਿਆਦਾ ਨੁਕਸਾਨ ਕਰਕੇ ਜਾਂਦੀ ਆ, ਅਤੇ ਇਸ ਚੀਜ਼ ਦਾ ਆਪਾਂ ਨੂੰ ਜ਼ਰੂਰ ਹੋਊਗਾ ਹੀ ਧਿਆਨ, ਜੇ ਨਹੀਂ ਤਾਂ ਆਪਾਂ ਜ਼ਰੂਰ ਕਰ ਲਈਏ। ਆਓ ਵੱਧਦੇ ਹਾਂ ਅਤੇ ਵੇਖਦੇ ਹਾਂ ਤੁਹਾਡੇ ਸੁੱਖ ਸੁਨੇਹੇ ਕੀ ਕਹਿੰਦੇ ਨੇ, ਫਿਰ ਉਸ ਤੋਂ ਬਾਅਦ ਫਿਰ ਕਹਾਣੀ ਵੱਲ ਨੂੰ ਵਧਾਂਗੇ। ਅਤੇ ਮਾਨ ਸਾਹਿਬ ਐਡੀਲੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ, ਅਤੇ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਫੋਨ ਤੁਸੀਂ ਹੁਣ ਟਰਾਈ ਕਰ ਸਕਦੇ ਜੀ, ਫੋਨ ਮੇਰੇ ਹਿਸਾਬ ਦੇ ਨਾਲ 'ਤੇ ਲਾਈਨਾਂ ਓਕੇ ਹੋ ਗਈਆਂ ਨੇ। ਕੁਲਦੀਪ ਸਿੰਘ ਜੀ, ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੈ ਜੀ। ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਆ, ਅਤੇ ਮਨਜੀਤ ਸਿੰਘ ਬਟਾਲਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ, ਅਤੇ ਭੋਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਸਵਾਲ ਸਾਹਿਬ ਕਹਿੰਦੇ ਕਿ ਤੁਹਾਨੂੰ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਇਹ ਸਮਝਣ ਦੇ ਵਿੱਚ ਲੰਘ ਜਾਂਦਾ ਕਿ ਜ਼ਿੰਦਗੀ ਇੱਕ ਆਪਣੇ ਆਪ ਹੋਣ ਵਾਲੀ ਖੇਡ ਹੈ। ਧੰਨਵਾਦ ਜੀ, ਬਹੁਤ ਸ਼ੁਕਰੀਆ ਤੁਹਾਡਾ ਸਵੇਰੇ ਸਵੇਰੇ ਸੋਹਣੇ ਸੋਹਣੇ ਮੈਸੇਜ ਭੇਜਣ ਦੇ ਲਈ। ਅਤੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ, ਕਹਿੰਦੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਾਰੇ ਖੁਸ਼ ਰਹਿਣ, ਤੰਦਰੁਸਤ ਰਹਿਣ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ। ਗੁਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਨਾਲ ਕਹਿੰਦੇ ਨੇ ਕਿ ਤਵਨੀਤ ਦਾ 11ਵਾਂ ਅੱਜ ਜਨਮਦਿਨ ਹੈ। ਵਾਹ ਜੀ ਵਾਹ, ਫਿਰ ਤਾਂ ਅੱਜ ਸਪੈਸ਼ਲ ਡੇ ਆ ਅੱਜ ਧੀ ਰਾਣੀ ਦਾ, ਅਤੇ ਬਹੁਤ ਬਹੁਤ ਮੁਬਾਰਕਾਂ। ਚਲੋ ਅੱਗੇ ਚੱਲ ਕੇ ਤਵਨੀਤ ਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ। ਗੁਰਵਿੰਦਰ ਸੰਧੂ ਜੀ ਕਹਿੰਦੇ ਨੇ ਕਿ ਧੰਨਵਾਦ, ਅੱਜ 28 ਤਰੀਕ ਹੋ ਗਈ ਆ ਵਿਸਾਖ ਦੇ ਮਹੀਨੇ ਦੀ, ਦੇਸੀ ਮਹੀਨੇ ਦੀ ਸਾਂਝ ਪਾਉਣ ਦੇ ਲਈ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ, ਅਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਹੁਤ ਬਹੁਤ ਪਿਆਰ ਐਂਬਰ, ਗੁਰਬਾਜ, ਤਵਨੀਤ ਅਤੇ ਸਾਰੇ ਖਿੰਡਾ ਪਰਿਵਾਰ ਦੇ ਵੱਲੋਂ। ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ, ਅਤੇ ਗੁੱਡ ਮੋਰਨਿੰਗ ਸਾਂਝ ਪਾਉਂਦੇ ਨੇ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦੇ ਦਿਨ ਲਈ ਸ਼ੁਭ ਇਛਾਵਾਂ ਭੇਜਦੇ ਨੇ। ਅਤੇ ਇਕਬਾਲ ਸੈਣੀ ਜੀ ਸਾਰਿਆਂ ਦਾ ਦਿਨ ਕਹਿੰਦੇ ਖੁਸ਼ੀਆਂ ਭਰਿਆ ਹੋਵੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਐਡੀਲੇਟ ਤੋਂ। ਅਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਹੋਵੇ, ਸਰਬੱਤ ਦਾ ਭਲਾ ਹੋਵੇ, ਅਤੇ ਲਵਲੀ ਜਿਹਾ ਦੇਣ, ਅਤੇ ਡਰਾਈਵ ਭਾਈ ਧਿਆਨ ਦੇ ਨਾਲ ਕਰਿਓ। ਸ਼ਿਵਾਨੀ ਗਰਗ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਗੁਰਸੇਵਕ ਜੀ ਵੀ ਸੋਹਣੀਆਂ ਜਿਹੀਆਂ ਕਹਾਣੀਆਂ ਭੇਜਦੇ ਨੇ ਤਾਂ ਸਾਡੇ ਤੁਹਾਡੇ ਸਾਰਿਆਂ ਦੇ ਲਈ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਸੁਖਦੀਪ ਸਿੰਘ ਘੁੰਮਣ ਜੀ ਵੀ ਕਹਾਣੀ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਆਪ ਸਭ ਦਾ ਦਿਨ ਖੁਸ਼ਹਾਲ ਰਹੇ, ਅਤੇ ਸਭ ਦੇ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਅਤੇ ਚਾਹ ਕੌਫੀ ਪੀਓ, ਅਤੇ ਲਓ ਜੀ ਫਿਰ ਚਾਹ ਕੌਫੀ ਪੀ ਕੇ ਅਤੇ ਫਿਰ ਹੀ ਆਪਾਂ ਹੁਣ ਵਾਪਸ ਆਉਂਦੇ ਹਾਂ, ਅਤੇ ਆ ਕੇ ਫਿਰ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਰੇਡੀਓ ਹਾਂਜੀ 1674 AM।
1: ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
2: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜੁਰਬੇ ਵਾਲੇ ਡਿਜ਼ਾਇਆ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 045-151-1100, 045-151-1100। Desire Migration, Melbourne de South East ilake de sare builders te brick layers layi khush khabri. Tuhadi har building de structure di ik majboot neev ate damdar pehchan dein layi aa gaye ne Oz Lintels. Oz Lintel supply karde ne sare sizes de galvanized brick lintel, T-bars, equal and unequal angles. Assi kara de vich steel fabrication supply ate install vi karde ha. Contact 0423-102-900. Email sales@ozlintels.au. Kitchen da style dull lagda, bathroom vanity simple jya, hun tension khatam karo, aa gaya ZJ Stone Mason. Tade karnu banaye ekdam classy, assi banaune aa designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ ਰੱਬ 'ਤੇ ਅੱਜ ਦੇ ਦਿੱਤੇ ਦਿਨ ਦੇ ਲਈ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹ ਸਾਰਾ ਦਿਨ ਸਾਰਾ ਹਫ਼ਤਾ ਤੁਹਾਡਾ ਸਾਥ ਦਿਉ ਅਤੇ ਆਓ ਇਸੇ ਖੁਸ਼ੀ ਦੇ ਨਾਲ ਇਸੇ ਮੁਸਕਰਾਹਟ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਵਿਆਹ ਪੱਕਾ ਹੋ ਚੁੱਕਾ ਸੀ, ਕਾਰਡ ਛਪ ਗਏ ਸੀ, ਘਰ ਐਵੇਂ ਖੁਸ਼ੀਆਂ ਦੇ ਨਾਲ ਮਹਿਕਦਾ ਫਿਰਦਾ ਹੈ। ਇੱਕ ਹੀ ਕਿਉਂ, ਦੋਵੇਂ ਘਰ ਚਾਰ ਚੁਫੇਰੇ ਤਿਆਰੀਆਂ ਚੱਲ ਰਹੀਆਂ ਸੀ, ਇੱਦਾਂ ਕਰਾਂਗੇ ਆਹ ਕਰਾਂਗੇ, ਇੱਥੇ ਖਰਚਾ ਕਰਨਾ, ਇੱਥੋਂ ਰੋਕਣਾ। ਪਰ ਇਹ ਸਭ ਕੁਛ ਦੇ ਦਰਮਿਆਨ ਇੱਕ ਫੋਨ ਕਾਲ ਜਿਹਨੇ ਸਾਰੀਆਂ ਖੁਸ਼ੀਆਂ ਦੇ ਮਹਿਲਾਂ ਤਾਸ਼ ਦੇ ਪੱਤਿਆਂ ਨੂੰ ਢੇਰੀ ਕਰ ਦਿੱਤੇ। ਕਿਸੇ ਨੇ ਸੋਚਿਆ ਵੀ ਨਹੀਂ ਕਿ ਵਿਆਹ, ਇੰਨੇ ਦਿਨ ਤੱਕ ਰਹਿ ਕੇ ਇੰਨੀਆਂ ਤਿਆਰੀਆਂ ਹੋ ਕੇ ਫਿਰ ਕੈਂਸਲ ਹੋਊਗਾ। ਸਾਰੇ ਹੈਰਾਨ ਸੀ, ਹੁਣ ਕਰਾਂਗੇ ਕੀ, ਇੱਕ ਦੂਸਰੇ ਨੂੰ ਦੱਸਾਂਗੇ ਕੀ। ਆਖਰ ਮੁੰਡੇ ਦੇ ਪਿਤਾ ਨੇ ਐਨ ਮੌਕੇ ਦੇ ਉੱਤੇ ਆ ਕੇ ਰਿਸ਼ਤਾ ਤੋੜਿਆ ਕਿਉਂ? ਵਜ੍ਹਾ ਅਜਿਹੀ ਸੀ ਕਿ ਹਰ ਮਾਪੇ ਦਾ ਕਲੇਜਾ ਕੰਮ 'ਚ, ਮਾਪਿਆਂ ਨੂੰ ਬੜੇ ਚਾਅ ਹੁੰਦੇ ਨੇ, ਬੜੇ ਦੁਲਾਰ ਹੁੰਦੇ ਨੇ, ਬੜੀਆਂ ਰੀਝਾਂ ਜੁੜੀਆਂ ਹੁੰਦੀਆਂ। ਗੁਰਨਾਮ ਸਿੰਘ ਜੀ ਆਪਣੀ ਇਕਲੌਤੀ ਧੀ ਦੇ ਵਿਆਹ ਨੂੰ ਲੈ ਕੇ ਫੁੱਲੇ ਨਹੀਂ ਸੀ ਸਮਾ ਰਹੇ, ਅਤੇ ਉੱਤੋਂ ਜਵਾਈ ਵੀ ਜੇਕਰ ਐਡਾ ਵਧੀਆ ਪਰਿਵਾਰ ਮਿਲਿਆ ਹੋਵੇ, ਮੰਨਿਆ ਪਰਮੰਨਿਆ ਅਫਸਰ। ਸਭ ਤੋਂ ਵੱਡੀ ਗੱਲ ਕਿ ਉਹਨਾਂ ਲੋਕਾਂ ਨੇ ਤਾਂ ਦਾਜ ਦਹੇਜ ਲੈਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ। ਕੁੜੀ ਦੇ ਪਿਓ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹਦੀ ਲਾਟਰੀ ਲੱਗ ਰਹੀ ਹੋਵੇ। ਇਸ ਤੋਂ ਵਧੀਆ ਹੋਰ ਚਾਹੀਦਾ ਵੀ ਕੀ ਆ ਕਿਸੇ ਪਿਓ ਨੂੰ, ਜੇਕਰ ਉਹਦੀ ਧੀ ਦੇ ਲਈ ਇੰਨਾ ਵਧੀਆ ਰਿਸ਼ਤਾ ਮਿਲ ਜੇ। ਇੱਦਾਂ ਲੱਗਦਾ ਜਿੱਦਾਂ ਸਾਰਾ ਹੀ ਬੋਝ ਸਿਰ ਤੋਂ ਲੱਥ ਗਿਆ ਹੋਵੇ। ਪਰ ਇਹ ਹੋਇਆ ਕਿ ਇੱਕਦਮ ਫਿਰ ਦੁਬਾਰਾ ਤੋਂ ਇਹ ਸਾਰਾ ਬੋਝ, ਇਹ ਪੰਡ ਦੂਣੀ ਬਣ ਕੇ ਪਿੰਡੇ ਦੇ ਉੱਤੇ ਸਿਰ ਦੇ ਉੱਤੇ ਲੱਦੀ ਗਈ। ਸਾਰਾ ਕੁਛ ਤਾਂ ਹੋ ਗਿਆ ਸੀ, ਐਨ 20 ਕੁ ਦਿਨ ਹੀ ਬਚੇ ਸੀ ਵਿਆਹ ਦੇ ਵਿੱਚ। 20 ਦਿਨ ਪਹਿਲਾਂ ਐਸਾ ਕੀ ਹੋ ਗਿਆ? ਸੋਚਿਆ ਇਹਦੇ ਉੱਤੇ ਥੋੜ੍ਹੀ ਪੁੱਛਗਿੱਛ ਹੀ ਕਰ ਲੈਣੀ ਚਾਹੀਦੀ ਹੈ। ਗੁਰਨਾਮ ਸਿੰਘ ਜੀ ਮਾਫ਼ ਕਰਨਾ, ਅਸੀਂ ਇਸ ਰਿਸ਼ਤੇ ਨੂੰ ਅੱਗੇ ਨਹੀਂ ਵਧਾ ਸਕਦੇ, ਸਿਰਫ ਇੰਨੀ ਗੱਲ ਕਹਿਣ ਦੇ ਨਾਲ ਇਹ ਸਾਰਾ ਕੁਛ ਕਿੱਦਾਂ ਟੁੱਟ ਜਾਊ? ਉਹਦੀ ਆਵਾਜ਼ ਦੇ ਵਿੱਚ ਇੱਕ ਅਜੀਬ ਜਿਹੀ ਗੰਭੀਰਤਾ ਸੀ। ਗੁਰਨਾਮ ਸਿੰਘ ਦੇ ਪੈਰਾਂ ਹੇਠੋਂ ਜਿੱਦਾਂ ਜ਼ਮੀਨ ਖਿਸਕ ਗਈ ਸੀ ਇਹ ਗੱਲ ਸੁਣ ਕੇ। ਪਰ ਹੋਇਆ ਕੀ, ਕੋਈ ਗਲਤੀ ਹੋ ਗਈ ਸਾਥੋਂ? ਅਸੀਂ ਤੁਹਾਡੀ ਸੇਵਾ ਸੰਭਾਲ ਦੇ ਵਿੱਚ ਕੋਈ ਕਮੀ ਛੱਡੀ? ਕੋਈ ਬਾਹਰੋਂ ਅੰਦਰੋਂ ਕੋਈ ਗੱਲਬਾਤ, ਕੋਈ ਧੀ ਨੇ ਗਲਤੀ ਕੀਤੀ? ਅਤੇ ਧਾਲੀਵਾਲ ਸਾਹਿਬ ਨੇ ਇੱਕ ਲੰਮਾ ਸਾਹ ਲਿਆ ਅਤੇ ਬੋਲੇ, ਗੁਰਨਾਮ ਸਿੰਘ ਜੀ ਪਿਛਲੇ 2 ਮਹੀਨਿਆਂ ਤੋਂ ਆਪਾਂ ਦੋਵੇਂ ਪਰਿਵਾਰ ਇੱਕ ਦੂਸਰੇ ਵੱਲ ਆ ਜਾ ਰਹੇ ਹਾਂ, ਅਤੇ ਕਈ ਵਾਰ ਮੈਂ ਬਿਨਾਂ ਦੱਸਿਆਂ ਵੀ ਤੁਹਾਡੇ ਘਰ ਆ ਜਾਂਦਾ ਰਿਹਾ। ਚੰਗੀ ਗੱਲ ਕਿ ਆਪਾਂ ਵਿਆਹ ਤੋਂ ਪਹਿਲਾਂ ਹੀ ਇੰਨਾ ਇੱਕ ਦੂਸਰੇ ਦੇ ਨਾਲ ਖੁੱਲ੍ਹ ਗਏ। ਮੈਂ ਬਹੁਤੀਆਂ ਗੱਲਾਂ ਤੁਹਾਡੇ ਨਾਲ ਲਕਾਸ਼ ਪਾ ਕੇ ਨਹੀਂ ਕਰ ਸਕਦਾ, ਪਰ ਇੱਕ ਗੱਲ ਮੈਨੂੰ ਚੰਗੀ ਨਹੀਂ ਲੱਗੀ। ਜਦੋਂ ਆਪਾਂ ਰਿਸ਼ਤਾ ਤੈਅ ਕੀਤਾ ਸੀ ਨਾ, ਉਸ ਸਮੇਂ ਆਪਾਂ ਆਪਣੀ ਧੀ ਰਾਣੀ ਦੀ ਪੜ੍ਹਾਈ ਵੇਖੀ ਸੀ, ਉਹਦੀ ਖੂਬਸੂਰਤੀ ਵੇਖੀ ਸੀ, ਅਤੇ ਬਾਕੀ ਸਾਰਾ ਕੁਛ ਉਦੋਂ ਹੀ ਪਤਾ ਲੱਗਦਾ ਜਦੋਂ ਆਪਾਂ ਬੱਚੇ ਦੇ ਨਾਲ ਵਿਚਰੀਏ। ਹਾਲੇ ਜੇ ਕੁਛ ਵੇਖਣਾ ਰਹਿੰਦਾ ਸੀ ਤਾਂ ਉਹ ਸੀ ਉਹਦੇ ਸੰਸਕਾਰ, ਉਹ ਸੀ ਉਹਦੀ ਹਮਦਰਦੀ, ਉਹ ਸੀ ਉਹਦੀ ਮਿਹਨਤ। ਆਪਣੇ ਬੱਚਿਆਂ ਨੂੰ ਆਪਾਂ ਸਾਰੇ ਹੀ ਬੜੇ ਚਾਵਾਂ ਦੇ ਨਾਲ ਪਾਲਦੇ ਹਾਂ, ਪਰ ਸੱਚ ਦੱਸਾਂ ਤਾਂ ਮੈਂ ਜਦੋਂ ਵੀ ਤੁਹਾਡੇ ਘਰ ਆਇਆ ਤੁਹਾਡੀ ਘਰਵਾਲੀ ਨੂੰ ਮੈਂ ਐਵੇਂ ਪਸੀਨੇ ਦੇ ਨਾਲ ਭਿੱਜੀ ਵੇਖਿਆ, ਭੱਜ ਭੱਜ ਕੇ ਵਿਚਾਰੀ ਕੰਮ ਕਰਦੀ ਨੇ। ਭੈਣ ਜੀ ਰਸੋਈ ਦੇ ਵਿੱਚੋਂ ਮੈਂ ਕਦੀ ਬਾਹਰ ਨਿਕਲੇ ਹੀ ਨਹੀਂ ਵੇਖੇ, ਹੱਥ ਹੁੱਥ ਪੂੰਝਦੇ ਹੀ ਬਾਹਰ ਆਉਂਦੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ।
ਕਦੇ ਰਸੋਈ ਦਾ ਕੰਮ, ਕਦੇ ਬਾਹਰ ਝਾੜ ਪਹੁੰਚਦਾ, ਕਦੇ ਬਾਹਰੋਂ ਕੱਪੜੇ ਲਾ ਲਿਆਂਦੇ, ਕਦੇ ਸਾਰਿਆਂ ਦੇ ਪਏ ਕਲਾਸ ਮੇਰੇ ਜਾਂਦੇ ਹੀ ਉਹਨਾਂ ਨੇ ਚੁੱਕੇ ਨੇ। ਅਤੇ ਹੈਰਾਨੀ ਦੀ ਗੱਲ ਤਾਂ ਆ ਕਿ ਧੀ ਰਾਣੀ ਦੇ ਸਾਹਮਣੇ ਵੀ ਚਾਹ ਵਾਲਾ ਕੱਪ ਪਿਆ, ਬਹੁਤੀ ਵਾਰੀ ਉਹ ਹੀ ਚੁੱਕਦੇ ਨੇ। ਮੈਂ ਹਮੇਸ਼ਾ ਵੇਖਦਾ ਕਿ ਧੀ ਰਾਣੀ ਹਰ ਵੇਲੇ ਸੱਜੀ ਧੱਜੀ ਰਹਿੰਦੀ, ਸੋਹਣੀ ਗੱਲ, ਪਰ ਮਾੜੀ ਗੱਲ ਇਹ ਆ ਕਿ ਹਰ ਵੇਲੇ ਫੋਨ ਦੇ ਉੱਤੇ ਮਸਤ ਰਹਿੰਦੀ। ਇੱਕ ਦੁਆਰ ਤਾਂ ਮੈਂ ਵੇਖਿਆ ਕਿ ਸੋਫੇ ਦੇ ਉੱਤੇ ਬੈਠੀ ਟੀ ਵੀ ਵੇਖ ਰਹੀ, ਮਾਂ ਕੋਲੋਂ ਪਾਣੀ ਤੱਕ ਵੀ ਮੰਗ ਕੇ ਪੀਂਦੀ, ਅਤੇ ਉਸ ਤੋਂ ਬਾਅਦ ਉਹ ਗਲਾਸ ਵੀ ਉੱਥੇ ਦਾ ਉੱਥੇ ਪਿਆ ਰਹਿੰਦਾ। ਸ਼ਾਇਦ ਉਹਦੇ ਲਈ ਇਹ ਆਮ ਰੂਟੀਨ ਆ, ਉਹਨੂੰ ਇਸ ਚੀਜ਼ ਦਾ ਵੀ ਖਿਆਲ ਨਹੀਂ ਕਿ ਹੁਣ ਨਵੇਂ ਸਮੇਂ ਆਏ ਉਹਨੂੰ ਵੇਖ ਰਹੇ ਨੇ। ਮੈਂ ਮਾਫੀ ਚਾਹੁੰਦਾ, ਤੁਹਾਡੀ ਧੀ 'ਚ ਸੁੰਦਰਤਾ ਬਹੁਤ ਹੈ, ਪੜ੍ਹਾਈ ਬਹੁਤ ਹੈ, ਪਰ ਮੈਨੂੰ ਮੇਰੇ ਘਰ ਦੇ ਲਈ ਇੱਕ ਸੱਜੀ ਸਜਾਈ ਕੋਈ ਸਜਾਵਟੀ ਗੁੜੀਆ ਨਹੀਂ ਚਾਹੀਦੀ। ਮੈਂ ਨਹੀਂ ਚਾਹੁੰਦਾ ਕਿ ਮੇਰੇ ਘਰ ਦੇ ਵਿੱਚ ਕੋਈ ਜੀ ਆਵੇ ਜਿਹਨੂੰ ਮੈਂ ਸ਼ੋਕੇਸ ਦੇ ਵਿੱਚ ਹੀ ਰੱਖਣਾ ਹੋਵੇ। ਮੈਨੂੰ ਤਾਂ ਉਹ ਨੌ ਚਾਹੀਦੀ ਹੈ ਜਿਹੜੀ ਸਾਰਿਆਂ ਨੂੰ ਜੋੜ ਕੇ ਰੱਖ ਸਕੇ, ਸਾਰਿਆਂ ਦਾ ਦਰਦ ਸਮਝ ਸਕੇ, ਜਿਹਨੂੰ ਆਸ ਪਾਸ ਇਹ ਦਿਖਦਾ ਹੋਵੇ ਕਿ ਕੌਣ ਭੱਜ ਭੱਜ ਕੇ ਮਿੱਟੀ ਨਾਲ ਮਿੱਟੀ ਹੋ ਰਿਹਾ, ਪਸੀਨਿਓ ਪਸੀਨੀ ਹੋ ਰਿਹਾ, ਅਤੇ ਉਹਦਾ ਉਹ ਉੱਠ ਕੇ ਹੱਥ ਵੰਡਾ ਸਕੇ। ਮਾਫ ਕਰਨਾ ਸਰਦਾਰ ਸਾਹਿਬ, ਜੇਕਰ ਇੱਕ ਧੀ ਆਪਣੇ ਮਾਂ ਦੇ ਦਰਦ ਨੂੰ, ਆਪਣੀ ਮਾਂ ਦੀ ਥਕਾਵਟ ਨੂੰ ਨਹੀਂ ਨਾ ਸਮਝ ਸਕਦੀ, ਤਾਂ ਉਹਨੇ ਕੱਲ੍ਹ ਨੂੰ ਸੱਸ ਦੀ ਥਕਾਵਟ ਵੀ ਨਹੀਂ ਸਮਝਣੀ। ਜੋ ਹੱਥ ਮਾਂ ਦਾ ਬੋਝ ਨਹੀਂ ਵੰਡਾ ਸਕਦੇ, ਉਹਨਾਂ ਨੇ ਕੱਲ੍ਹ ਨੂੰ ਸਾਡੇ ਘਰ ਆ ਕੇ ਕਿਸੇ ਹੋਰ ਦੀਆਂ ਜ਼ਿੰਮੇਵਾਰੀਆਂ ਕੀ ਚੁੱਕਣੀਆਂ। ਮੇਰੇ ਲਈ ਇਹ ਫੈਸਲਾ ਬੜਾ ਔਖਾ, ਮੈਨੂੰ ਪਤਾ ਤੁਹਾਡੇ 'ਤੇ ਕੀ ਬੀਤਰੀ ਹੋਏਗੀ। ਮੈਂ ਵੀ ਇੱਕ ਧੀ ਦਾ ਬਾਪ ਹਾਂ, ਪਰ ਸਾਰੀ ਉਮਰ ਆਪਾਂ ਇੱਕ ਦੂਸਰੇ ਨੂੰ ਤਾਨੇ ਮਿਹਣੇ ਦਿੰਦੇ ਰਹਾਂਗੇ। ਵਿਆਹ ਤੋਂ ਬਾਅਦ ਛੇਤੀ ਤੁਹਾਡੀ ਧੀ ਘਰ ਜਾ ਕੇ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰੂਗੀ, ਅਤੇ ਜਦੋਂ ਧੀਆਂ ਘਰੋਂ ਚਲੀਆਂ ਜਾਂਦੀਆਂ ਨੇ ਨਾ, ਭਾਵੇਂ ਸਾਨੂੰ ਪਤਾ ਵੀ ਹੋਵੇ ਕਿ ਉਹਨਾਂ ਦੇ ਸੁਭਾਅ ਕਿੱਦਾਂ ਦੇ, ਪਰ ਫਿਰ ਵੀ ਬਗਾਨੇ ਘਰ ਨੂੰ ਦੋਸ਼ ਦੇਣਾ, ਬਗਾਨੀ ਮਾਂ ਨੂੰ ਦੋਸ਼ ਦੇਣਾ, ਸੱਸ ਨੂੰ, ਸਹੁਰੇ ਨੂੰ, ਦਿਓਰ ਨੂੰ ਦੋਸ਼ ਦੇਣਾ ਬੜਾ ਆਸਾਨ ਹੋ ਜਾਂਦਾ। ਅਸਲ ਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ, ਕਸੂਰ ਮੇਰਾ ਜਾਂ ਫਿਰ ਸਾਡੇ ਪਰਿਵਾਰ ਦਾ। ਅਸੀਂ ਆਪਸ ਦੇ ਵਿੱਚ ਇਹ ਸਾਰੀਆਂ ਗੱਲਾਂ ਜਦੋਂ ਆਪਸ ਦੇ ਵਿੱਚ ਸਾਂਝੀਆਂ ਕੀਤੀਆਂ ਨੇ, ਤਾਂ ਇੱਕ ਹੀ ਤੱਤ ਨਿਕਲਿਆ ਕਿ ਸਾਨੂੰ ਇੱਕ ਨੂੰਹ ਰਾਣੀ ਚਾਹੀਦੀ ਆ, ਘਰ ਦੇ ਲਈ ਧੀ ਚਾਹੀਦੀ ਆ, ਸੱਜੀ ਸਜਾਈ ਗੁੜੀਆ ਨਹੀਂ ਚਾਹੀਦੀ ਸਾਨੂੰ। ਅਤੇ ਨਾਲੇ ਮਾਫੀ ਇਸ ਗੱਲ ਦੀ ਵੀ ਕਿ ਆਪਾਂ ਰਾਜਕੁਮਾਰੀ ਬਣਾ ਕੇ ਨਹੀਂ ਰੱਖ ਪਾਵਾਂਗੇ ਤੁਹਾਡੀ ਧੀ ਨੂੰ, ਤੁਹਾਡੇ ਘਰ ਦੇ ਵਿੱਚ ਜੋ ਸੁੱਖ ਸਹੂਲਤਾਂ ਨੇ ਉਹ ਸੁੱਖ ਸਹੂਲਤਾਂ ਆਪਾਂ ਕਦੀ ਵੀ ਨਹੀਂ ਦੇ ਪਾਵਾਂਗੇ। ਰੱਬ ਦਾ ਦਿੱਤਾ ਸਾਰਾ ਕੁਛ ਹੈ, ਪਰ ਫਿਰ ਵੀ ਜਿਹੜੇ ਚਾਵਾਂ ਦੁਲਾਰਾਂ ਦੇ ਨਾਲ ਤੁਸੀਂ ਆਪਣੀ ਧੀ ਨੂੰ ਪਾਲਿਆ, ਉਹ ਸਭ ਸ਼ਾਇਦ ਆਪਾਂ ਨਾ ਦੇ ਪਾਈਏ, ਕੱਲ੍ਹ ਨੂੰ ਆਪਾਂ ਤੰਗ ਹੋਵਾਂਗੇ। ਇਸ ਲਈ ਸੋਚਿਆ ਸਾਨੂੰ ਹੁਣੇ ਹੀ ਇਹਦੇ ਉੱਤੇ ਮੁੜ ਵਿਚਾਰ ਕਰ ਲੈਣਾ ਚਾਹੀਦਾ। ਅਤੇ ਹੁਣ ਸਰਦਾਰ ਸਾਹਿਬ ਸੋਚ ਰਹੇ ਨੇ ਕਿ ਸ਼ਾਇਦ ਆਪਾਂ ਪੜ੍ਹਾਵੇ ਦਿੱਤਾ, ਲਾਡ ਦੁਲਾਰ ਵੀ ਬੜੇ ਕੀਤੇ, ਪਰ ਸ਼ਾਇਦ ਇੱਕ ਚੰਗਾ ਇਨਸਾਨ ਬਣਾਉਣਾ ਭੁੱਲ ਗਏ ਆਪਾਂ ਧੀ ਨੂੰ। ਹੋ ਸਕਦਾ ਕਿਸੇ ਨੂੰ ਲੱਗ ਰਿਹਾ ਹੋਵੇ ਕਿ ਇਹ ਗਲਤ ਕੀਤਾ ਉਹਨਾਂ ਨੇ, ਕਿਸੇ ਨੂੰ ਲੱਗ ਰਿਹਾ ਹੋਊਗਾ ਕਿ ਠੀਕ ਕੀਤਾ ਉਹਨਾਂ ਨੇ, ਪਰ ਕਹਾਣੀ ਹੁੰਦੀ, ਕਹਾਣੀ ਸਿਰਫ ਇਸ ਲਈ ਹੁੰਦੀ ਆ ਕਿ ਕਿਸੇ ਨੂੰ ਇਸ਼ਾਰਾ ਮਾਤਰ ਦਿੱਤਾ ਜਾ ਸਕੇ, ਉਹ ਕੋਈ ਗਲਤੀ ਤਾਂ ਨਹੀਂ ਕਰ ਰਿਹਾ, ਜੇ ਕਰ ਰਿਹਾ ਵਾ ਤਾਂ ਉਹਨੂੰ ਸੁਧਾਰ ਕਿੱਦਾਂ ਸਕਦਾ। ਕਹਾਣੀ ਬਹੁਤੀ ਵਾਰ ਸਿੱਖਿਆ ਦੇ ਲਈ ਹੁੰਦੀ, ਕਈ ਵਾਰ ਉਹ ਹੂ ਬਹੂ ਸੱਚ ਵੀ ਹੁੰਦੀ ਹੈ, ਅਤੇ ਕਈ ਵਾਰ ਉਸ ਕਹਾਣੀ ਦੇ ਵਿੱਚ ਥੋੜ੍ਹਾ ਜਿਹਾ ਹੋਰ ਵਜ਼ਨ ਦੇਣ ਦੇ ਲਈ ਕਈ ਚੀਜ਼ਾਂ ਸਾਨੂੰ ਕਾਲਪਨਿਕ ਵੀ ਲੱਗਦੀਆਂ ਨੇ, ਪਰ ਅਸਲੀਅਤ ਕਿੱਦਾਂ ਦਾ ਵਰਤਾਰਾ ਅੱਜ ਕੱਲ੍ਹ ਆਮ ਪਰਿਵਾਰਾਂ ਦੇ ਵਿੱਚ ਆਪਾਂ ਵੇਖ ਸਕਦੇ ਹਾਂ। ਹਰ ਮਾਂ ਬਾਪ ਆਪਣੀ
ਆਪਣੀ ਧੀ ਨੂੰ ਅੱਜ ਕੱਲ੍ਹ ਬੜੇ ਲਾਡ ਪਿਆਰ ਦੇ ਨਾਲ ਪਾਲਦੇ ਨੇ। ਚੰਗੀ ਗੱਲ ਇਹ ਕਿ ਬਹੁਤੇ ਪਰਿਵਾਰ ਅੱਜ ਕੱਲ੍ਹ ਪੁੱਤਾਂ ਵਾਂਗੂ ਧੀ ਨੂੰ ਘਰ ਦੇ ਵਿੱਚ ਰੱਖਦੇ ਨੇ, ਪੁੱਤਾਂ ਨਾਲੋਂ ਵੀ ਵੱਧ ਕੇ। ਉਹਨਾਂ ਦੀਆਂ ਲੋਹੜੀਆਂ ਵੀ ਵੰਡਦੇ ਨੇ, ਉਹਨਾਂ ਦੀਆਂ ਪਾਰਟੀਆਂ ਵੀ ਕਰਦੇ ਨੇ। ਉਹਨਾਂ ਦੇ ਲਾਡ ਦੁਲਾਰ ਪੁੱਤਾਂ ਤੋਂ ਵੀ ਵੱਧ ਕੇ ਹੁੰਦੇ ਨੇ। ਇਹ ਹੋ ਗਈ ਇੱਕ ਚੰਗਾ ਪੱਖ। ਪਰ ਉਹਦੇ ਨਾਲ ਨਾਲ ਜੋ ਆਪਾਂ ਮਾੜਾ ਕਰ ਬਹਿੰਦੇ ਹਾਂ, ਉਹ ਸ਼ਾਇਦ ਇਹ ਕਿ ਚਾਹੇ ਧੀ ਹੋਵੇ ਚਾਹੇ ਪੁੱਤ, ਉਹਨੂੰ ਕੋਈ ਵੀ ਜ਼ਿੰਦਗੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਸਜਾਵਟੀ ਸਮਾਨ ਬਣਾ ਕੇ ਨਹੀਂ ਰੱਖੂਗਾ। ਅੱਗੇ ਜ਼ਿੰਦਗੀ ਦੇ ਵਿੱਚ ਚੱਲ ਕੇ ਉਹਨਾਂ ਨੇ ਪਤਾ ਨਹੀਂ ਕਿੱਦਾਂ ਦੇ ਹਾਲਾਤ ਵੇਖਣੇ ਨੇ, ਆਪੇ ਪਕਾ ਕੇ ਖਾਣੀ ਪੈਣੀ ਆ ਜਾਂ ਫਿਰ ਨੌਕਰ ਚਾਕਰ ਲੱਭਣੇ ਨੇ। ਅਤੇ ਉਹ ਘਰ ਬਹੁਤਾ ਚਿਰ ਨਹੀਂ ਚੱਲਦੇ ਜਿੱਥੇ ਨੌਕਰ ਚਾਕਰ ਘਰ ਦਾ ਸਾਰਾ ਕੁਝ ਸਾਂਭਣ, ਘਰ ਦਾ ਰੋਟੀ ਪਾਣੀ, ਘਰ ਦੀ ਸਾਫ਼ ਸਫਾਈ, ਉਹ ਤਾਂ ਆਪਣੇ ਹੱਥਾਂ ਦੇ ਵਿੱਚ ਹੀ ਹੋਣ ਤਾਂ ਜ਼ਿਆਦਾ ਵਧੀਆ ਲੱਗਦੇ ਆ। ਧੀ ਪੁੱਤ ਨੂੰ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਪਿਆਰ ਦੀ ਆੜ ਦੇ ਵਿੱਚ ਉਹਨੂੰ ਅਪਾਹਜ ਬਣਾ ਕੇ ਰੱਖ ਦੇਣਾ, ਇਹ ਬੜੀ ਮਾੜੀ ਗੱਲ। ਅਤੇ ਅੱਜ ਕੱਲ੍ਹ ਆਪਾਂ ਬਹੁਤੇ ਘਰਾਂ ਦੇ ਵਿੱਚ ਸ਼ਾਇਦ ਇੱਦਾਂ ਦਾ ਵਰਤਾਰਾ ਆਪਾਂ ਵੇਖ ਰਹੇ ਹਾਂ, ਕਿਉਂਕਿ ਜਦੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਘਰ ਟੁੱਟਦੇ ਨੇ, ਉਦੋਂ ਕਦੀ ਵੀ ਆਹ ਵਾਲਾ ਪੱਖ ਸ਼ਾਇਦ ਆਪਣੇ ਸਾਹਮਣੇ ਨਹੀਂ ਆਊਗਾ, ਕਿਉਂਕਿ ਇਹ ਪੱਖ ਹਮੇਸ਼ਾ ਹੀ ਲੁਕਾ ਲਿਆ ਜਾਂਦਾ। ਹਰ ਕੋਈ ਆਪਣਾ ਆਪਣਾ ਪੱਖ ਰੱਖ ਕੇ ਗੱਲ ਕਰਦਾ। ਜੇ ਤਾਂ ਕਿਸੇ ਘਰ ਗਈ ਹੋਵੇ ਧੀ, ਫਿਰ ਉਹਨੂੰ ਇਹ ਗੱਲ ਚੁੱਭਦੀ ਆ, ਅਤੇ ਜੇਕਰ ਆਪਣੇ ਘਰ ਆਈ ਹੋਵੇ ਫਿਰ ਉਹਦਾ ਹੋਰ ਨਜ਼ਰੀਆ ਹੁੰਦਾ ਇਸ ਚੀਜ਼ ਨੂੰ ਵੇਖਣ ਦਾ। ਧੀ ਨੂੰ ਘਰ ਦੇ ਵਿੱਚ ਕੰਮ ਸਿਖਾਉਣਾ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਤੁਸੀਂ ਨੌਕਰਾਣੀ ਬਣਾ ਰਹੇ ਹੋ, ਇਹਦਾ ਮਤਲਬ ਇਹ ਕਿ ਉਹਨੂੰ ਤੁਸੀਂ ਆਤਮ ਨਿਰਭਰ ਬਣਾ ਰਹੇ ਹੋ। ਕੱਲ੍ਹ ਨੂੰ ਰੱਬ ਨਾ ਕਰੇ ਕਿਤੇ ਵੀ ਕੋਈ ਲੋੜ ਪੈ ਜਾਵੇ ਤਾਂ ਕਿਸੇ ਦੇ ਸਾਹਮਣੇ ਉਹ ਬੇਵੱਸ ਨਾ ਹੋਈ ਨਜ਼ਰ ਆਵੇ। ਜਿੱਦਾਂ ਆਪਾਂ ਪੜ੍ਹਾਉਂਦੇ ਹਾਂ, ਜਿੱਦਾਂ ਆਪਾਂ ਡਿਗਰੀਆਂ ਦਵਾਉਂਦੇ ਹਾਂ, ਉਸੇ ਤਰ੍ਹਾਂ ਦੇ ਨਾਲ ਇਹ ਵੀ ਜ਼ਰੂਰੀ ਆ ਕਿ ਘਰ ਦਾ ਕੰਮ ਆਉਂਦਾ ਹੋਵੇ। ਕੁਛ ਇੱਕ ਪੁਰਾਣੀਆਂ ਰਵਾਇਤਾਂ ਦੇ ਵਿੱਚੋਂ ਇਹ ਰਵਾਇਤ ਸਾਨੂੰ ਜ਼ਰੂਰ ਰੱਖ ਲੈਣੀ ਚਾਹੀਦੀ ਹੈ, ਖਾਸ ਤੌਰ ਦੇ ਉੱਤੇ ਅੱਜ ਕੱਲ੍ਹ ਬੱਚੇ ਬੱਚੀਆਂ ਦੀ ਪਰਵਰਿਸ਼ ਦੇ ਵਿੱਚ। ਸਮੇਂ ਸਮੇਂ 'ਤੇ ਉਹਦੀਆਂ ਗਲਤੀਆਂ ਦੇ ਉੱਤੇ ਉਹਨੂੰ ਟੋਕਣਾ, ਜੇਕਰ ਅੱਜ ਤੁਸੀਂ ਆਪਣੇ ਘਰ ਨਹੀਂ ਟੋਕੋਗੇ ਤਾਂ ਕੱਲ੍ਹ ਨੂੰ ਸਹੁਰੇ ਘਰ ਜਾ ਕੇ ਉਹਨੂੰ ਨਿੱਕੀ ਜਿਹੀ ਗੱਲ ਵੀ ਗਾਲ ਬਰਾਬਰ ਲੱਗੂਗੀ। ਕਈ ਵਾਰ ਬੇਗਾਨੇ ਘਰ ਜਾ ਕੇ ਉਹਨਾਂ ਨੂੰ ਉਹੀ ਗੱਲਾਂ ਅਪਮਾਨ ਲੱਗਣ ਲੱਗ ਪੈਂਦੀਆਂ, ਜਿਹੜੀਆਂ ਗੱਲਾਂ ਬੜੀਆਂ ਬੇਸਿਕ ਹੁੰਦੀਆਂ, ਨਿੱਕੀਆਂ ਨਿੱਕੀਆਂ ਹੁੰਦੀਆਂ, ਅਤੇ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਈ ਵਾਰੀ ਘਰ ਟੁੱਟਣ ਦੀ ਸ਼ੁਰੂਆਤ ਹੋ ਚੁੱਕੀ ਹੁੰਦੀ ਹੈ। ਅਕਸਰ ਹੀ ਲੋਕ ਪੁੱਤਾਂ ਨੂੰ ਜ਼ਰੂਰ ਦੋਸ਼ ਦਿੰਦੇ, ਆਪਣੇ ਮਾਂ ਬਾਪ ਨੂੰ ਬਿਰਧ ਆਸ਼ਰਮ ਜੀ ਭੇਜ ਦਿੰਦੇ ਨੇ, ਪਰ ਯਾਦ ਰੱਖਿਓ ਪੁੱਤਾਂ ਦੇ ਫੈਸਲੇ ਪਿੱਛੇ ਇੱਕ ਧੀ ਵੀ ਹੋ ਸਕਦੀ ਹੈ, ਉਸ ਧੀ ਦੀ ਸੋਚ ਵੀ ਸ਼ਾਮਿਲ ਹੋ ਸਕਦੀ ਹੈ, ਯਾਨੀ ਕਿ ਉਸ ਘਰ ਦੀ ਨੂੰਹ ਦੀ ਸੋਚ ਵੀ ਉਸ ਦੇ ਪਿੱਛੇ ਸ਼ਾਮਿਲ ਹੋ ਸਕਦੀ ਹੈ। ਜੇਕਰ ਆਪਾਂ ਆਪਣੀ ਧੀ ਦੀ ਸੇਵਾ ਭਾਵਨਾ, ਆਪਣੀ ਧੀ ਦੇ ਅੰਦਰ ਉਹ ਸੰਸਕਾਰ ਨਾ ਪਾਏ ਤਾਂ ਸਮਾਜ ਦੇ ਵਿੱਚ ਬਿਰਧ ਆਸ਼ਰਮ ਕਦੇ ਬੰਦ ਨਹੀਂ ਹੋਣੇ, ਇਹ ਵਧਣੇ। ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਡਿਮਾਂਡ ਹੋਰ ਵਧੂਗੀ। ਆਪਣੀ ਧੀ ਨੂੰ ਸਿਰਫ ਧੀ ਬਣਾ ਕੇ ਕਿਉਂ ਪਾਲੀਏ? ਕਿਸੇ ਦੇ ਘਰ ਦੀ ਮਾਣ ਮਰਿਆਦਾ, ਇੱਕ ਸੰਸਕਾਰੀ ਨੂੰ, ਇਹ ਸਾਰੀਆਂ ਚੀਜ਼ਾਂ ਆਪਾਂ ਆਪਣੇ ਆਪ ਦੇ ਉੱਤੇ ਲਾ ਕੇ ਵੇਖ ਕੇ ਉਸ ਢੰਗ ਦੇ ਕਿਉਂ ਨਾ ਪਾਲੀਏ? ਕਈ ਵਾਰ ਤਾਂ ਇਹ ਚੀਜ਼ਾਂ ਮਾਵਾਂ ਦੇ ਵਿੱਚ ਵੀ ਨਜ਼ਰ ਆਉਂਦੀਆਂ ਨੇ। ਮਾਵਾਂ ਇਹ ਕਹਿੰਦੀਆਂ ਸੁਣੀਆਂ ਜਾਂਦੀਆਂ ਨੇ ਕਿ ਆਪਾਂ ਆਪਣੇ ਘਰ ਦੇ ਵਿੱਚ ਬਹੁਤ ਕੰਮ ਕੀਤਾ, ਸਾਡੀ ਸੱਸ ਨੇ ਸਾਡੇ ਕੋਲੋਂ ਬਹੁਤ ਕੰਮ ਕਰਾਇਆ, ਪਰ ਹੁਣ ਉਹ ਸਮਾਂ ਲੰਘ ਗਿਆ, ਮੈਂ ਆਪਣੀ ਧੀ ਨੂੰ ਹੁਣ ਉਹ ਸਾਰੇ ਸੁੱਖ ਆਰਾਮ ਦਊਂਗੀ, ਵਾ ਕੇ ਖਵਾਊਂਗੀ। ਪਰ ਮਾਵਾਂ ਇਹ ਭੁੱਲ ਜਾਂਦੀਆਂ ਕਿ ਉਹ ਉਹਨਾਂ ਦਾ ਪਿਆਰ, ਉਹਨਾਂ ਦਾ ਦੁਲਾਰ ਇੱਕ ਤਰ੍ਹਾਂ ਦੇ ਨਾਲ ਮਿੱਠਾ ਜ਼ਹਿਰ ਆ। ਉਹ ਅੱਗੇ ਚੱਲ ਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਿੰਨਾ ਨੁਕਸਾਨ ਕਰੂਗਾ, ਸ਼ਾਇਦ ਇਹ ਚੀਜ਼ਾਂ ਉਹਨਾਂ ਦੇ ਚਿੱਤ ਖਿਆਲ 'ਚ ਨਹੀਂ ਰਹਿੰਦੀਆਂ, ਅਤੇ ਜਦੋਂ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਉਹ ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੰਦੀ। ਕੋਸ਼ਿਸ਼ ਕਰੀਏ ਪਰਵਰਿਸ਼ ਦੇ ਵਿੱਚ ਪੜ੍ਹਾਈ ਲਿਖਾਈ, ਲਾਡ ਦੁਲਾਰ ਦੇ ਨਾਲ ਨਾਲ ਉਹਨਾਂ ਨੂੰ ਇੱਕ ਦੂਸਰੇ ਦਾ ਪਰਿਵਾਰ ਦੇ ਵਿੱਚ ਦਰਦ ਸਮਝਣਾ ਵੀ ਸਿਖਾਈਏ।
ਦਰਦ ਸਮਝਣ ਦਾ ਮਤਲਬ ਇਹ ਹੋਈ ਕਿ ਜੇਕਰ ਸਾਹਮਣੇ ਕੋਈ ਟੁੱਟ ਟੁੱਟ ਕੇ ਮਰ ਰਿਹਾ, ਕੋਈ ਖੂਨ ਪਸੀਨਾ ਹੋ ਰਿਹਾ, ਤੂੰ ਐਵੇਂ ਸਾਹਮਣੇ ਬੈਠ ਕੇ ਟੀ ਵੀ ਨਾ ਵੇਂਦੇ ਰਹਿਣ, ਉੱਠ ਕੇ ਮਾੜਾ ਮੋਟਾ ਕਿਤੇ ਹੱਥ ਵੰਡਾ ਵੀ ਦੇਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਬਹੁਤ ਸ਼ੁਕਰੀਆ, ਧੰਨਵਾਦ ਜੀ ਆ ਕਹਾਣੀ ਭੇਜਣ ਵਾਲਿਆਂ ਦਾ। ਜੇ ਮੈਂ ਗਲਤ ਨਹੀਂ ਤਾਂ ਸੁਖਵਿੰਦਰ ਭੈਣ ਜੀ ਨੇ ਭੇਜੀ ਸੀ ਇਹ ਕਹਾਣੀ, ਅਤੇ ਲਿਖੀ ਕਿਹਨਾਂ ਨੇ ਆ ਉਹ ਅਗਿਆਤ ਨੇ, ਪਰ ਜਿਨ੍ਹਾਂ ਨੇ ਵੀ ਲਿਖੇ ਬੜੇ ਸੋਹਣੇ ਜਜ਼ਬਾਤ ਲਿਖੇ, ਕੋਈ ਪੜ੍ਹਨ ਦੇ ਵਿੱਚ ਨਿਭਾਉਣ ਦੇ ਵਿੱਚ ਗਲਤੀ ਰਹਿ ਗਈ ਹੋਵੇ ਤਾਂ ਉਹਦੇ ਲਈ ਮੁਆਫ਼ੀ, ਅਤੇ ਜੇਕਰ ਕਿਸੇ ਨੂੰ ਚੰਗੀ ਲੱਗੀ ਹੋਵੇ ਤਾਂ ਸਿਰਫ ਕੰਨਾਂ ਦੇ ਰਸ ਤੱਕ ਸੀਮਤ ਨਾ ਰੱਖੀਏ, ਕੋਸ਼ਿਸ਼ ਕਰੀਏ ਕਿ ਆਪਣੇ ਧੀਆਂ ਪੁੱਤਾਂ ਨੂੰ ਇੰਨੇ ਕੁ ਚੋਗਾ ਬਣਾਈਏ, ਆਪਣਾ ਭਾਰ ਉਹ ਆਪ ਚੁੱਕ ਸਕਣ, ਅਤੇ ਕਿਸੇ ਦਾ ਆਸ ਪਾਸ ਤੁਰੇ ਫਿਰਦੇ ਦਾ ਦਰਦ ਉਹ ਪਛਾਣ ਸਕਣ। ਕਿਉਂਕਿ ਨਹੀਂ ਤਾਂ ਇੱਕ ਸਮਾਂ ਉਹ ਆਊਗਾ ਜਦੋਂ ਉਹਨਾਂ ਦੇ ਲਈ ਇਹ ਚੀਜ਼ਾਂ ਆਮ ਹੋਣਗੀਆਂ, ਉਹਨਾਂ ਨੂੰ ਇਹ ਚੀਜ਼ ਇਹ ਨਹੀਂ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ, ਉਹਨਾਂ ਦੀ ਡਿਕਸ਼ਨਰੀ 'ਚ ਇਹ ਚੀਜ਼ ਨਹੀਂ ਹੋਊਗੀ ਕਿ ਇੱਦਾਂ ਕਰਨਾ ਹੁੰਦਾ। ਉਹਨਾਂ ਦੇ ਲਈ ਜ਼ਿੰਦਗੀ ਸਿਰਫ ਇਹੋ ਹੀ ਹੁੰਦੀ ਹੈ ਕਿ ਆਪਣੇ ਆਪ ਤੱਕ ਸੀਮਤ ਰਹਿਣਾ, ਅਤੇ ਆਪਣੇ ਆਪ ਦਾ ਵੀ ਕੋਈ ਕੰਮ ਕਰਾਉਣਾ ਅਤੇ ਉਹ ਫਿਰ ਆਸ ਪਾਸ ਤੋਂ ਕਰਵਾ ਲੈਣਾ, ਕਿਉਂਕਿ ਬਹੁਤੇ ਮਾਂ ਪਿਓ ਭੱਜ ਭੱਜ ਕੇ ਕਰ ਦਿੰਦੇ ਨੇ, ਲਿਆ ਮੇਰਾ ਪੁੱਤ ਮੈਂ ਪ੍ਰੈਸ ਕਰ ਦਿੰਦੀ ਹਾਂ, ਬਹਿ ਜਾ ਮੇਰਾ ਪੁੱਤ ਮੈਂ ਪਾਣੀ ਲਿਆ ਦਿੰਦੀ, ਤੂੰ ਬੈਠ ਮੈਂ ਚਾਹ ਬਣਾਉਂਦੀ ਹਾਂ। ਅਤੇ ਅਜਿਹੇ ਵਰਤੀਰੇ ਦੇ ਨਾਲ ਉਹਨਾਂ ਨੂੰ ਕਦੇ ਵੀ ਜੀਵਨ ਦੇ ਇਹ ਜ਼ਰੂਰੀ ਅੰਗ ਪਤਾ ਹੀ ਨਹੀਂ ਲੱਗਣਗੇ। ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਆ ਉਹ ਇੱਕ ਪਾਸੇ ਰੱਖੀਏ ਅਤੇ ਹੱਸੀਏ ਹਸਾਈਏ ਅੱਜ ਦੇ ਸਫ਼ਰ ਨੂੰ ਆਪਾਂ ਹੋਰ ਵਧੀਆ ਘੈਂਟ ਬਣਾਈਏ। ਅਤੇ ਇਸ ਸਫ਼ਰ ਦੇ ਦਰਮਿਆਨ ਸਾਡੇ ਨਾਲ ਹੁੰਦੇ ਨੇ ਬੱਚੇ ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਹੁੰਦੇ ਨੇ ਯਸ਼ਪ੍ਰੀਤ ਕੌਰ।
1: ਹਾਂਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ। ਉਮੀਦ ਕਰਦੀ ਹਾਂ ਤੁਹਾਡੇ ਦਿਨ ਦੀ ਸ਼ੁਰੂਆਤ ਵਧੀਆ ਹੋ ਗਈ ਹੋਣੀ, ਸਾਰਿਆਂ ਦੀ ਟੋਪੀ ਮਫਲਰ ਸਾਰਾ ਕੁਛ ਨਿਕਲ ਗਿਆ ਹੋਣਾ ਕਿਉਂਕਿ ਅੱਜ ਬਾੜੀ ਠੰਡ ਹੈ ਮੈਲਬਨ ਦੇ ਵਿੱਚ। ਬਟ ਠੰਡ ਨੂੰ ਰੱਖਦਿਆਂ ਪਾਸੇ ਆਓ, ਹੱਸਦੇ ਹਸਾ ਹੱਸ ਹਸਾ ਕੇ ਆਪਣੇ ਦਿਨ ਦੀ ਸੋਹਣੀ ਸ਼ੁਰੂਆਤ ਕਰਦੇ ਹਾਂ ਬੱਚਿਆਂ ਦੇ ਨਾਲ। ਅਤੇ ਆਓ ਕਰਦੇ ਹਾਂ ਬੱਚਿਆਂ ਨਾਲ ਗੱਲਾਂ ਬਾਤਾਂ ਅਤੇ ਸੁਣਦੇ ਹਾਂ ਚੁਟਕਲੇ ਬੁਝਾਰਤ ਹੋਰ ਵੀ ਬਹੁਤ ਕੁਛ।
0: ਬਿਲਕੁਲ ਜੀ ਆਓ ਫਿਰ ਹੱਸ ਕੇ ਤਾਂ ਆਪਾਂ ਠੰਡ ਦੂਰ ਕਰਦੇ ਹਾਂ। ਜਦੋਂ ਆਪਾਂ ਠੰਡ ਲੱਗਦੀ ਹੈ ਤੇ ਗੱਲਾਂ ਕਰਨ ਚ ਵੀ ਭਲਾ ਪ੍ਰੋਬਲਮ ਆਉਂਦੀ ਹੈ ਜਾਸੀ।
1: ਹਾਂ ਕਈ ਵਾਰੀ ਤਾਂ ਲੱਗਦਾ ਨਾ ਐਵੇਂ, ਮਤਲਬ ਪਤਾ ਨਹੀਂ ਬੋਡੀ ਲੈਂਗੁਏਜ ਇਦਾਂ ਦੀ ਹੋ ਜਾਂਦੀ, ਮੈਨੂੰ ਮੇਰੀ ਆਵਾਜ਼ ਵੀ ਬਦਲ ਜਾਂਦੀ ਹੈ।
0: ਮਤਲਬ ਇਦਾਂ ਲੱਗਦਾ ਵਾ ਵੀ ਠੰਡ ਬੜੀ, ਦਫਾ ਕਰੋ ਕੀ ਗੱਲ ਕਰਨੀ ਹੈ ਹੁੰਦਾ ਨਾ
1: ਬੋਲਣ ਚ ਵੀ ਆਣਾ, ਪਤਾ ਨਹੀਂ ਕਿਉਂ ਐਵੇਂ ਲੱਗਦਾ। ਹਾਂ
0: ਹੁੰਦਾ
1: ਪਤਾ ਨਹੀਂ। ਹਾਂ
0: ਇਹਦਾ ਮਤਲਬ ਵੀ ਗਰਮੀ
1: ਚ ਵੱਧ ਹੋ ਜਾਂਦਾ ਬੰਦਾ ਨਾ ਹੈ,
0: ਇਹਦਾ ਮਤਲਬ ਵੀ ਗਰਮੀ ਚ ਵੱਧ ਬੋਲਦਾ ਬੰਦਾ।
1: ਪਤਾ ਨਹੀਂ ਇਹ ਤਾਂ ਦੇਖਿਆ ਨਹੀਂ।
0: ਹਾਂ ਵੀ ਗੱਲ ਸੋਚਣ ਵਾਲੀ ਆ ਵੀ ਭਲਾ ਇੱਦਾਂ ਹੁੰਦਾ ਵਾ,
1: ਜੀ ਨਹੀਂ ਕਰਦਾ
0: ਠੰਡ ਚ ਸਾਡਾ। ਮੈਨੂੰ ਲੱਗਦਾ ਠੰਡ ਚ ਜ਼ਿਆਦਾ ਬੋਲਣ ਨੂੰ ਜੀ ਕਰਦਾ ਬੰਦੇ ਤੋਂ,
1: ਖਾਣ ਨੂੰ ਜ਼ਿਆਦਾ ਜੀ ਕਰਦਾ ਮੈਨੂੰ ਤਾਂ,
0: ਕਿਉਂਕਿ ਠੰਡ ਚ ਆਪਾਂ ਮਿੱਠਾ ਖਾਂਦੇ ਹਾਂ, એનર્ਜੀ ਖਾਂਦੇ ਹਾਂ ਤੇ ਜ਼ਿਆਦਾ ਬੋਲਦੇ ਹਾਂ।
1: ਹਾਂਜੀ
0: ਹਨਾ, ਠੰਡ ਚ ਤਾਂ ਸਿਰਫ ਬੋਲਣੇ ਹੁੰਦਾ, ਕਿਹੜਾ ਕੁਝ ਕਰਨਾ ਹੁੰਦਾ। ਚਲੋ ਆਪਾਂ ਵਧਦੇ ਹਾਂਗੇ ਇਸ ਵਿਸ਼ੇ ਦੇ ਉੱਤੇ। ਆਪਾਂ ਬਹੁਤਾ ਟਾਈਮ ਨਾ ਬਿਤਾਉਂਦੇ ਹੋਏ ਤੁਸੀਂ ਆਪਣੇ ਸਲਾਹ ਮਸ਼ਵਰੇ ਭੇਜਣੇ ਆ ਤੇ ਭੇਜ ਸਕਦੇ ਹੋ ਆਪਣਾ ਐਕਸਪੀਰੀਅੰਸ, ਪਰ ਆਪਾਂ ਵਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਨੇ ਤੁਹਾਡੇ?
2: ਜਿਹੜੇ ਬਾਹਰੋਂ ਲਿਆਉਂਦੇ ਬਹੁਤ ਮਹਿੰਗੇ ਹੁੰਦੇ ਨੇ, ਪਤਾ ਨਹੀਂ ਕੀ ਕੁਛ ਪਾਇਆ ਹੁੰਦਾ, ਤੇ ਅਸੀਂ ਮੰਮਾ ਨੂੰ ਗਿਫਟ ਵੀ ਦਿੱਤੇ ਸੀਗੇ ਮਦਰਸ ਡੇ ਦੇ ਲਈ।
0: ਆਹੋ ਕੁੜੇ ਬੜੇ ਮਹਿੰਗੇ ਕੇਕ ਆਉਂਦੇ ਤੇ ਗਿਫਟ ਵੀ ਬੜੇ ਮਹਿੰਗੇ ਆਉਂਦੇ।
1: ਹੋਰ
2: ਗਿਫਟ ਤਾਂ ਅਸੀਂ ਸਸਤੇ ਹੀ ਲੈ ਕੇ ਦੇਤੇ ਸੀਗੇ, ਪਰ ਮੰਮਾ ਲੋੜ ਸੀਗੀ, ਮੰਮਾ ਕੋਲ ਕੋਈ ਜਰਾਬਾਂ ਹੈ ਨਹੀਂ ਸੀ, ਮੰਮਾ ਨੂੰ ਜਰਾਬਾਂ ਲੈ ਕੇ ਦਿੱਤੀਆਂ, ਮੰਮਾ ਨੂੰ ਕਾਫੀ ਮੱਗ ਲੈ ਕੇ ਦਿੱਤਾ ਸੀ, ਤੇ
1: ਕਿਹਾ ਆਪਣਾ ਕੇਕ ਆਪ ਬਣਾ ਲਓ ਹੈ।
0: ਨਹੀਂ ਕੇਕ ਕੇਕ ਤੇ ਨਾਲ ਪ੍ਰੈਕਟਿਸ ਵੀ ਹੋ ਜਾਂਦੀ ਨਾ ਫਿਰ, ਹੈ ਨਾ ਮਨ।
2: ਹਾਂਜੀ
1: ਕਿਹੜੇ ਫਲੇਵਰ ਦਾ ਬਣਾਇਆ ਸੀ? ਚਾਕਲੇਟ।
2: ਹਾਂਜੀ ਚਾਕਲੇਟ ਦਾ ਸਾਨੂੰ ਸਵਾਦ ਲੱਗਦਾ।
0: ਹਾਂ ਉਹ ਵੀ ਆਪਣੀ ਮਰਜ਼ੀ ਦਾ। ਧੰਨਵਾਦ ਮਨ, ਕੀ ਸੁਣਾਓਗੇ ਫਿਰ?
1: ਹਾਂਜੀ
0: ਹਾਂਜੀ
2: ਕੱਲੀ ਅਸੀਂ ਕੱਲ ਹੋਲੀ ਮੋਲੀ ਵੀ ਗਏ ਸੀਗੇ।
0: ਅੱਛਾ ਓਕੇ, ਉਹ ਕੀ ਆ?
2: ਜਿਵੇਂ ਆਰਕੇਡ ਗੇਮਸ ਨਹੀਂ ਹੁੰਦੀਆਂ ਉਵੇਂ ਆ।
0: ਅੱਛਾ ਅੱਛਾ, ਗੇਮਾਂ ਖੇਡਣ ਗਏ।
2: ਉਹਨਾਂ ਕੋਲ ਮਿੰਨੀ ਗੋਲਫ ਵੀ ਹੁੰਦੀ ਆ, ਬੋਲਿੰਗ ਵੀ ਹੁੰਦੀ ਆ,
0: ਲੇਜ਼ਰ ਟੈਗ ਵੀ ਹੁੰਦੀ ਆ। ਠੀਕ ਆ, ਤੇ ਸਾਡੇ ਲਈ ਕੀ ਲਿਆਇਓ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਮਦਰਸ ਡੇ ਵਾਲੀ ਕਵਿਤਾ।
0: ਓਕੇ ਓਕੇ।
2: ਠੰਡੀ ਮਿੱਠੀ ਜਿਸ ਦੀ ਛਾਂ, ਉਹ ਹੈ ਮੇਰੀ ਪਿਆਰੀ ਮਾਂ, ਗੋਦੀ ਚੁੱਕ ਕੇ ਲੜ ਲੜਾਵੇ, ਚੂਰੀ ਕੁੱਟ ਮੇਰੇ ਮੂੰਹ ਵਿੱਚ ਪਾਵੇ, ਮੇਰੇ ਦਿਲ ਵਿੱਚ ਜਿਸ ਦੀ
0: ਥਾਂ,
2: ਉਹ ਹੈ ਮੇਰੀ ਪਿਆਰੀ ਮਾਂ।
0: ਸਾਡੇ ਲਈ ਕੇਕ ਬਣਾਵੇ
1: ਤੇ ਖਾਵੇ ਅਸੀਂ,
0: ਤੇ ਕੇਕ ਬਣਾ ਕੇ ਸਾਨੂੰ ਖਵਾਵੇ, ਉਹ ਹੈ ਸਾਡੀ ਪਿਆਰੀ ਮਾਂ।
2: ਸਿਆਣੀ
0: ਹੋ ਗਈ
1: ਇੰਨੀ
0: ਵੱਡੀ ਤੇ ਹੋ ਗਈ ਆ, ਤੇ ਇੰਨੀ ਸਿਆਣੀ ਹੋ ਗਈ ਆ। ਥੈਂਕ ਯੂ ਮਨਤ,
2: ਥੈਂਕ ਯੂ। ਫਤਿਹ ਨਾਲ ਵੀ ਗੱਲ ਕਰ ਲੋ।
1: ਹਾਂਜੀ ਹਾਂਜੀ।
2: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਯਸ਼ ਦੀਦੀ ਜੀ।
0: ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ ਹੈ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਉਹ ਅਸੀਂ ਠੀਕ ਹਾਂ। ਤੁਸੀਂ ਹੈਪੀ ਹੈਪੀ ਹੋ ਅੱਜ?
2: ਹਾਂਜੀ।
0: ਖੁਸ਼ ਹੋ?
2: ਹਾਂਜੀ।
0: ਫਾਈਨ ਫੂਈਨ ਤਾਂ ਨਹੀਂ ਪਾਉਣਾ ਅੱਜ?
2: ਨਹੀਂ
0: ਓਕੇ ਹੀ ਆ ਨਾ,
1: ਚਿੰਤਾ ਕਿਉਂ ਕਰਾ ਰਹੇ ਹੋ?
0: ਮੈਂ ਕੀ ਪਤਾ ਹੁੰਦਾ ਕੀ ਲਿਆਇਓ ਫਿਰ ਅੱਜ,
1: ਕੀ ਸੁਣਾਓਗੇ?
2: ਰਿਪੋਰਟ
0: ਹੋ ਗਿਆ ਤੇ
2: ਤੁਹਾਡਾ
0: ਠੰਡ ਚ ਗੱਲਾਂ ਕਰਨ ਨੂੰ ਜੀ ਕਰਦਾ ਕਿ ਚੁੱਪ ਰਹਿਣ ਨੂੰ? ਗੱਲਾਂ ਕਰਨ ਦਾ ਜੀ ਹੈ ਨਾ, ਕਰੋ ਫਿਰ, ਕਰੋ ਗੱਲਾਂ, ਸੁਣਾਓ ਫਿਰ
1: ਕੀ ਲਿਆਂਦਾ ਅੱਜ,
0: ਸੁਣਾਓ ਗੱਲਾਂ।
2: ਮੈਂ ਸੁਣਾਉਂਗਾ ਇੱਕ
0: ਬਾਜ਼ਾਰ
2: ਕਵਿਤਾ।
0: ਓਕੇ, ਵਾਹ ਵਾਹ, ਅੱਜ ਤੇ ਕਵੀ ਜਾਗ ਗਿਆ ਤੁਹਾਡੇ ਘਰ।
2: ਮਾਂ ਮੇਰੀ ਪਿਆਰੀ, ਰੱਬ ਦੀ ਸਵਾਰੀ, ਮਾਂ ਮੇਰੀ ਗੋਦੀ ਚ ਗੋਦੀ ਸੁਣਦੀ, ਮਾਂ ਮਾਂ ਮਾਂ ਮੇਰੀ ਲੋਈ ਲੋਈ ਕਰਕੇ ਠੋਂਦੀ।
0: ਲੋਰੀ ਕਰਕੇ
2: ਟਰੂ ਆ, ਮੰਮਾ ਸਾਨੂੰ ਆਈ ਨਹੀਂ ਠੋਂਦੇ ਹੁੰਦੇ
0: ਲੋਰੀ ਕਰਕੇ।
2: ਯਾ
0: ਤੇ ਤੁਸੀਂ ਤੇ ਲੋਈ ਕਿਹਾ
2: ਨਹੀਂ,
1: ਲੋਈ ਖਿੱਚ ਕੇ ਉਠਾਉਂਦੀ।
0: ਲੋਰੀ ਦੇ ਕੇ ਤੇ ਸਮਾਈ ਦਾ ਵਾ, ਅਠਾਈ ਦਾ ਥੋੜੀ ਆ,
1: ਥੈਂਕ
0: ਯੂ ਫਤਿਹ, ਥੈਂਕ ਯੂ, ਸਤਿ ਸ੍ਰੀ ਅਕਾਲ ਯੁਵਰਾਜ, ਤੁਸੀਂ ਆਉਣੇ ਰਹੋ।

0: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ,
1: ਬੀਬਾ
2: ਮੁੰਡਾ
1: ਸੱਚੀ ਗੱਲ
2: ਕੀ ਦਿੱਤਾ ਮੰਮਾ ਨੂੰ ਕੱਲ
1: ਬਿਗ
2: ਵਾਲਾ ਟੈਡੀ ਗੁਡ ਗੁਡ ਗੁਡ ਗੁਡ ਤੇ ਕੀ ਸੁਣਾਓਗੇ ਫਿਰ
0: ਊਤ ਵਰਗੀ ਬੈਥਨੀ ਹਿਰਨ ਵਰਗੀ ਸ਼ਾਲ ਕੌਣ ਜਾਨਵਰ ਐਸਾ ਜਿਹੜੀ
2: ਇੱਕ ਵਾਰੀ ਫੇਰ
0: ਉਤ ਵਰਗੀ ਬੈਠਨੀ ਹਿਰਨ ਵਰਗੀ ਸ਼ਾਲ ਕੌਣ ਜਾਨਵਰ ਐਸਾ ਜਿਹੜੀ ਤੂੰ ਦੇ ਨਾ ਤੂੰ ਦੇ ਨਾ ਵਾਲ
2: ਓਕੇ ਕਰਨਾ ਤੁਸੀਂ ਟਰਾਈ
1: ਹਿੰਟ ਦੇ ਦੋ ਦੇਖਦੇ ਕੀ ਪਤਾ ਹਿੰਟ ਨਾਲ
2: ਜਿਹੜਾ ਛਾਲਾ ਮਾਰਦਾ ਵਾ ਉਹ ਬੁੱਝੋ ਕੌਣ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਕਹਿ ਨਹੀਂ ਆਉਂਦਾ ਤਾਂ ਫਿਰ ਆਹ ਸੁਣ ਲਓ ਹੈ ਇੱਦਾਂ ਹੀ ਆ ਇਹ ਕੌਣ ਆਏ ਕੌਣ ਹੋ ਸਕਦਾ ਭਾਈ
0: ਈਜ਼ੀ ਹਿੰਟ
2: ਆ ਡੱਡੂ
0: ਹਾਂਜੀ
2: ਓ ਪਰ ਡੱਡੂ ਨਾਲੋਂ ਤੇ ਮੈਨੂੰ ਮੰਕੀ ਜ਼ਿਆਦਾ ਲੱਗਣ ਡਿਆ ਸੀ ਇਹ
0: ਓਹਦੇ
2: ਵਾਲ ਹੁੰਦੇ ਆ ਓਕੇ ਓਕੇ ਠੀਕ ਆ ਪਾ ਅਸੀਂ ਏਡਾ ਧਿਆਨ ਨਾਲ ਨਹੀਂ ਵੇਖਿਆ ਨੈਕਸਟ ਟਾਈਮ ਮਿਲਿਆ ਨਾ ਤੇ ਪੁੱਠਾ ਸਿੱਧਾ ਕਰਕੇ ਵੇਖਾਂਗੇ ਥੈਂਕ ਯੂ ਗੁਰਬਾਜ
0: ਥੈਂਕ ਯੂ ਤਾਜ ਨਾ ਗੱਲ ਕਰ ਲੋ
2: ਹਾਂਜੀ ਹਾਂਜੀ ਕਰਾ ਦੋ
3: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ
2: ਨਾਲ
3: ਸ਼ਾਂਤੀ ਜੀ
1: ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ
3: ਮੈਂ ਠੀਕ ਹਾਂ ਤੁਹਾਡਾ ਕੀ ਹਾਲ ਆ
1: ਸਾਡਾ ਵੀ ਵਧੀਆ
2: ਠੀਕ ਆ ਕੀ ਕੀਤਾ ਫਿਰ ਵੀਕਐਂਡ ਤੇ
3: ਮੇਰਾ ਕ੍ਰਿਕਟ ਮੈਚ ਸੀ
2: ਅੱਛਾ ਗੁੱਡ ਕੀ ਬਣਿਆ ਫਿਰ
3: ਅਸੀਂ ਹਾਰ ਗਏ
2: ਓਕੇ ਓਕੇ ਕਿੰਨੇ ਰਨ ਬਣਾਏ ਤੁਸੀਂ
3: ਟਵੈਂਟੀ
2: ਵੈਰੀ ਗੁੱਡ ਤੇ ਵਿਕਟਾਂ ਕਿੰਨੀਆਂ ਲਈਆਂ
3: ਦੋ
2: ਵਿਕਟਾਂ ਵਾਹ ਫਿਰ ਤੇ ਮੈਨ ਆਫ ਮੈਚ ਹੋ ਗਏ ਤੁਸੀਂ ਤੇ ਮੈਂ ਲਿਖ ਕੇ ਰੱਖ ਲਾ ਚਲੋ ਠੀਕ ਹੈ
1: ਕੰਫੀਡੈਂਸ
2: ਹਾਂਜੀ
1: ਕੀ ਸੁਣਾਓਗੇ
3: ਚੁਟਕਲਾ
1: ਹਾਂਜੀ ਹਾਂਜੀ

0: ਇੱਕ ਬੱਸ ਕੰਡਕਟਰ ਦਾ ਵਿਆਹ ਹੋ ਰਿਹਾ ਸੀ, ਜਦੋਂ ਉਹਦੇ ਫੇਰੇ ਹੋਣ ਲੱਗੇ ਤਾਂ ਕਹਿੰਦਾ ਤੁਹਾਡਾ ਕੋਲ ਹੋ ਕੇ ਬੈਠ, ਇੱਕ ਸਵਾਰੀ ਹੋਰ ਬੈਠ ਸਕਦੀ ਆ।
1: ਇਹ ਬੱਸ ਕਨੈਕਟਰ ਦਾ ਨਹੀਂ, ਇਹ ਥ੍ਰੀ ਵੀਲਰ ਵਾਲੇ ਦਾ ਵਿਆਹ ਹੈ। ਥੈਂਕ ਯੂ ਤਾਜ,
2: ਐਂਬਰ ਥੈਂਕ ਯੂ।
0: ਹਾਂਜੀ
1: ਹਾਂਜੀ, ਸਤਿ ਸ਼੍ਰੀ ਅਕਾਲ ਐਂਬਰ।
3: ਸਤਿ
1: ਸ਼੍ਰੀ ਅਕਾਲ
2: ਪਤਾ
1: ਨੀ ਆ। ਤੇ ਐਂਬਰ ਨੇ ਕੀ ਦਿੱਤਾ ਸੀ ਮੰਮਾ ਨੂੰ?
3: ਕੁਛ ਵੀ
1: ਨੀ, ਤੇ ਪਰ ਟੈਡੀ ਦਿੱਤਾ ਸੀ ਨਾ, ਸਾਰਿਆਂ ਨੇ ਦਿੱਤਾ ਇਕੱਠਾ। ਚਲੋ, ਤੇ ਕੀ ਸੁਣਾਓਗੇ ਫਿਰ ਅੱਜ?
3: ਬਾਰਾਂ ਗਲਾਸ ਤਿੰਨ ਚਮਚੇ।
1: ਬਾਰਾਂ ਗਲਾਸ ਤਿੰਨ ਚਮਚੇ, ਪਲੇਟਾਂ ਕਿੰਨੀਆਂ?
3: ਬਾਰਾਂ।
1: ਬਾਰਾਂ ਪਲੇਟਾਂ ਵੀ? ਬਾਰਾਂ ਵਨ ਪਲੇਟ, ਵਨ ਪਲੇਟ ਓਕੇ। ਬਾਰਾਂ ਗਲਾਸ
3: ਤਿੰਨ ਚਮਚੇ,
1: ਤਿੰਨ ਚਮਚੇ। ਦੱਸੋ ਵੀ ਕੀ ਆ?
2: ਕੜੀ।
1: ਬੱਲੇ,
2: ਇਹ ਤੇ ਆ ਗਿਆ ਪਹਿਲੀ ਵਾਰ ਚ, ਮੈਨੂੰ ਸ਼ੁਕਰ ਹੈ। ਕੁਛ ਨੀ ਆਉਂਦਾ ਸਮਝ, ਨਹੀਂ ਤੇ ਹਮੇਸ਼ਾ ਹੀ ਤੁਹਾਨੂੰ ਵੀ ਕਿਹੜਾ ਆਉਂਦਾ, ਤੁਸੀਂ ਵੀ ਚੀਟਿੰਗ ਕਰਦੇ ਹੋ ਮੈਸੇਜਸ ਚ।
1: ਨਹੀਂ ਮੈਂ ਤਾਂ ਕਹਿੰਦਾ ਮੈਨੂੰ ਨਹੀਂ ਆਉਂਦਾ, ਮੈਨੂੰ ਤੇ ਭਾਵੇਂ ਰੋਜ਼ ਸੇਮ ਪਾ ਦੇਣ ਮੈਨੂੰ ਤਾਂ ਵੀ ਨਹੀਂ ਆਉਂਦਾ। ਠੀਕ ਹੈ, ਇਹੋ ਹੀ ਆ।
2: ਮੈਨੂੰ ਲੱਗਦਾ ਸੁਣਿਆ ਹੀ ਨਹੀਂ ਐਂਬਰ।
1: ਹੈ ਐਂਬਰ? ਹੈਲੋ,
2: ਕੜੀ ਨਹੀਂ ਹੈ?
1: ਕੜੀ ਨਹੀਂ ਆ?
2: ਓ ਮੇਰਾ ਤਾਂ ਓਵਰ ਕੌਨਫੀਡੈਂਸ ਹੋ ਗਿਆ ਫਿਰ ਤੇ।
1: ਕੜੀ ਨਹੀਂ ਆ? ਲੈ ਤਾਂ ਫਿਰ ਮੈਂ ਤਾਂ
3: ਪਹਿਲੇ।
1: ਅੱਛਾ, ਕਲੌਕ ਆ, ਓਕੇ। ਹਾਂ ਫਿਰ ਠੀਕ ਆ, ਫਿਰ ਹਾਰ ਗਈ ਸਾਰੇ। ਥੈਂਕ ਯੂ ਐਂਬਰ,
2: ਥੈਂਕ ਯੂ।
3: ਮੈਂ ਹੈਪੀ ਬਰਥਡੇ ਤਮਨੀਤ।
1: ਹਾਂਜੀ ਕਰੋ ਜੀ, ਕਰੋ।
3: ਹੈਪੀ ਬਰਥਡੇ ਟੂ ਤਮਨੀਤ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਤਮਨੀਤ,
2: ਹੈਪੀ
3: ਬਰਥਡੇ ਟੂ ਯੂ।
1: ਥੈਂਕ ਯੂ ਐਂਬਰ,
2: ਥੈਂਕ ਯੂ,
3: ਥੈਂਕ ਯੂ,
2: ਹੈਵ ਅ ਨਾਈਸ ਡੇ,
3: ਬਾਏ
2: ਬਾਏ
1: ਬਾਏ ਬਾਏ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਤੇ ਅੱਜ ਬਈ ਤਵਨੀਤ ਦਾ ਬਰਥਡੇ ਆ, ਤੇ ਤਾਂ ਕਰਕੇ ਇਹ ਵਿਸ਼ ਕਰ ਰਹੇ ਨੇ, ਤੇ ਬਹੁਤ ਮਿਹਰਬਾਨੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ, ਜ਼ਰੂਰ ਆਪਾਂ ਅੱਗੇ ਚੱਲ ਕੇ ਪੜ੍ਹਦੇ ਹਾਂ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਨੈਕਸਟ ਆਪਾਂ ਫਿਰ ਤਵਨੀਤ ਨੂੰ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ, ਹੈਪੀ ਬਰਥਡੇ।
2: ਹੈਪੀ ਬਰਥਡੇ।
1: ਤਵਨੀਤ ਨੂੰ ਆਵਾਜ਼ ਮਾਰੀ ਸੀ,
3: ਅੱਜ ਮੈਂ ਪੁਕਾਟਾ ਜਿੱਤੇ
1: ਤੇ ਬਰਥਡੇ ਵਾਲੇ ਦਿਨ ਤੇ ਵਾਰੀ ਦੇ ਦੇਣੀ ਆ। ਹੈ ਕੁੜੀਏ, ਤਾਂ ਅੱਜ ਭੈਣ ਨੂੰ ਗਿਫਟ ਹੀ ਦੇ ਦੇ ਵਾਰੀ ਪਹਿਲਾਂ।
3: ਲਾਸਟ ਹੋਣਾ।
1: ਅੱਛਾ, ਅੱਜ ਲਾਸਟ ਹੋਣਾ ਵਾ? ਓਕੇ ਓਕੇ, ਚਲੋ ਫਿਰ ਠੀਕ ਆ।
3: ਤੇ ਦੀਦੀ ਹੈਪੀ ਹੈਗੇ, ਦੀਦੀ ਲਾਸਟ ਹੈਗੇ।
1: ਅੱਛਾ ਅੱਜ ਹੈਪੀ ਆ ਉਹ। ਅੱਛਾ ਅੱਛਾ ਅੱਛਾ, ਓਕੇ ਓਕੇ ਓਕੇ, ਵੇਖਿਆ ਫਿਰ ਅੱਜ
3: ਦੀਦੀ ਲਾਸਟ ਹੈਗੇ।
1: ਹਾਂ ਬਰਥਡੇ ਆ ਨਾ ਤਾਂ ਕਰਕੇ ਫਿਰ ਹੈਪੀ ਆ ਨਾ। ਕੀ ਲੈ ਆਇਓ ਫਿਰ ਤੁਸੀਂ? ਹੈਂ ਹਾਂ 11 ਲੈ ਆਇਓ। ਤੁਸੀਂ ਕੀ ਸੁਣਾਉਣਾ ਅੱਜ?
3: ਬਲਬਲ
1: ਬਲਬਲ ਬਲ ਮੈਨੂੰ ਲੱਗਾ ਤੁਸੀਂ ਕਹਿ ਲਬੂਬੂ ਲਬੂਬੂ। ਤੁਹਾਡੇ ਕੋਲ ਹੈਗਾ ਲਬੂਬੂ? ਬੜੇ ਅਮੀਰ ਹੋ ਤੁਸੀਂ ਤੇ ਫਿਰ। ਡਰ ਨੀ ਲੱਗਦਾ ਤੁਹਾਨੂੰ ਲਬੂਬੂ ਕੋ?
3: ਸਤਿ ਸ੍ਰੀ ਅਕਾਲ,
2: ਕੀ ਹਾਲ ਚਾਲ ਨੇ?
3: ਠੀਕ ਹੈ, ਤੁਸੀਂ ਸੁਣਾਓ?
1: ਹਾਂ ਆਪਾਂ ਵੀ ਠੀਕ ਆ। ਕੀ ਕਰਦੇ ਸੀ?
3: ਧੁੱਪੇ ਬੈਠੇ ਸੀਗੇ।
1: ਧੁੱਪੇ ਕਿ ਉੱਤੇ?
3: ਹਾਂਜੀ
1: ਧੁੱਪੇ ਕਿ ਉੱਤੇ?
3: ਹਾਂਜੀ।
1: ਅੱਛਾ ਠੀਕ,
2: ਕਿਤੇ ਜੋ ਵੀ ਲੈ ਲਓ ਤੁਸੀਂ ਆਪਣੇ ਵੱਲੋਂ,
1: ਜੋ ਮਰਜ਼ੀ ਲਾ ਲਓ। ਤੇ ਤੁਸੀਂ ਕੀ ਲਿਆਇਓ ਅੱਜ?
3: ਇੱਕ ਬੋਲੀ।
1: ਓਕੇ
2: ਓਕੇ।
3: ਬਾਲੀ ਬਸੀ ਖਤਨ ਗੈਸੀ ਖਤਨ ਗੈਸੀ, ਬਤਾਓ ਬੈਜ ਮੇ ਸਾਈਕਲ ਤੇ
1: ਟਲੀਆਂ ਮਜਾਉਂਦਾ ਜਾਂ
3: ਜਾ, ਬੈਜ ਮੇ ਸਾਈਕਲ ਤੇ ਟਲੀਆਂ ਮਜਾ ਜਾਂ,
1: ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ
3: ਟ੍ਰਿੰਗ ਟ੍ਰਿੰਗ
1: ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ,
3: ਸਾਈਕਲ ਬੱਲੇ ਬੱਲੇ
1: ਸਾਈਕਲ ਛਾਵਾ ਛਾਵਾ,
2: ਸਾਈਕਲ ਜ਼ਿੰਦਾਬਾਦ।
1: ਇਹ ਕਿੱਥੋਂ ਆਇਆ ਸਾਈਕਲ ਬੱਲੇ ਬੱਲੇ?
3: ਕੁਸ਼ਦੀ
1: ਹੈ
3: ਤਾਂ ਕੁਸ਼ਦੀ
1: ਕੀ
3: ਬਤਾਉ ਨੂੰ ਕੁਸ਼ਦੀ
1: ਬਤਾਉ ਨੂੰ
3: ਕੁਸ਼ਦੀ
1: ਬਤਾਉ ਨੂੰ ਕੁਛ ਨਹੀਂ ਬਤਾਉ ਨੂੰ ਕੁਛ ਨਹੀਂ
3: ਨਹੀਂ
1: ਅੱਛਾ ਕੁਛ ਨਹੀਂ ਓਕੇ। ਤੁਸੀਂ ਮੰਮਾ ਨੂੰ ਕੀ ਦਿੱਤਾ ਸੀ?
3: ਇੱਕ ਬੋਲੀ।
1: ਮੰਮਾ ਨੂੰ ਇੱਕ ਬੋਲੀ? ਓਕੇ ਵਾਹ ਵੈਰੀ ਨਾਈਸ।
2: ਤੁਸੀਂ ਸਕ੍ਰਿਪਟ ਚੇਂਜ ਕਰਵਾਤੀ ਹੁੰਦੀ।
1: ਇਹਦੇ ਇਹਦਾ ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਮੰਮਾ ਜਿੱਦਾਂ ਪਹਿਲਾਂ ਗੂੰਗੀ ਹੁੰਦੀ ਹੈ, ਉਹਨਾਂ ਨੇ ਬੋਲੀ ਬੋਲੀ ਦਿੱਤੀ ਮੰਮਾ ਨੂੰ ਬੋਲਣ ਲਈ।
2: ਪਹਿਲੇ ਪਹਿਲੇ ਬਹਿਨ ਨਹੀਂ ਬੋਲਦੀ ਸੀ, ਅੱਜ ਬੋਲਣ ਲੱਗੀ।
1: ਮੇਰੇ ਧੀਆਂ ਪੁੱਤਾਂ ਨੇ ਮੈਨੂੰ ਬੋਲੀ ਲਾ ਕੇ ਦਿੱਤੀ ਹੈ। ਥੈਂਕ ਯੂ ਪੁੱਤ, ਤੁਸੀਂ ਤੇ ਬਹੁਤ ਸੋਹਣੀਆਂ ਗੱਲਾਂ ਸੁਣਾਉਂਦੇ ਹੋ।
2: ਹਾਂਜੀ
1: ਥੈਂਕ ਯੂ। ਅੱਜ ਫਿਰ ਕੇਕ
3: ਫਿਰ
1: ਤਮਨੀਤ ਦਾ ਅੱਜ
3: ਮੇਰਾ ਠੀਕ ਆ।
1: ਓਕੇ ਹੈਪੀ ਹੋ?
2: ਲੈ ਜਾ ਰਹੇ ਪਾਰਟੀ ਬੈਗਸ?
3: ਨਹੀਂ ਅਸੀਂ ਕੱਪ ਮੈਂ ਕੱਪ ਕੇਕਸ ਦੇ ਰਹੇ।
1: ਅੱਛਾ ਕੱਪ ਕੇਕ ਦੇ ਰਹੇ? ਓਕੇ ਓਕੇ ਓਕੇ,
2: ਉਹ ਵੀ ਵਧੀਆ ਚੀਜ਼ ਹੈ।
1: ਗੁੱਡ, ਫਿਰ ਤੇ ਅੱਜ ਤੇ ਫਿਰ ਅੱਜ ਤੇ ਫਿਰ ਖੂਬ ਫਨ ਹੋਊਗਾ ਸਕੂਲ। ਹੈ
3: ਹਾਂਜੀ
2: ਸਪੈਸ਼ਲ ਸਪੈਸ਼ਲ
3: ਰੋਜ਼ ਫਨ ਹੁੰਦਾ।
1: ਅੱਛਾ ਰੋਜ਼ ਹੀ ਹੁੰਦਾ? ਵਾਹ ਵਾਹ
2: ਵਾਹ
1: ਵਧੀਆ। ਤੁਸੀਂ ਤੇ ਫਿਰ ਓਕੇ ਰਿਪੋਰਟ ਫਨ ਕਰਕੇ ਰੱਖਿਆ ਵਾ। ਹੈ ਵੈਰੀ
3: ਹਾਂਜੀ
1: ਵੈਰੀ ਨਾਈਸ। ਤੇ ਆਪਾਂ ਫਿਰ ਹਾਂਜੀ
3: ਤਾਂ ਪਤਾ ਜਦੋਂ ਅਸੀਂ ਸਵੇਰੇ ਉੱਠੇ ਸੀ ਮੈਂ 4:30 ਉਦੋਂ ਅਸੀਂ 2 ਗਲਾਸ ਜਾਮੂ
1: ਗੁਲਾਬ ਜਾਮੂ ਤੇ ਗੋਲ ਹੁੰਦਾ ਵਾ, ਉਹ ਤੇ ਡਿੱਗ ਪਈ ਹੋਣੀ ਮੋਮਬੱਤੀ, ਉਹ ਰਿੜ ਜਾਂਦਾ ਹੋਣਾ ਵਾ। ਕਿੱਦਾਂ ਦੀ ਵੱਢ ਕੇ ਰੱਖਿਆ ਸੀ?
3: ਪਰੇ
1: ਨੂੰ ਮੂੰਹ ਕਰਕੇ ਥੱਲੇ ਦੰਦੀ ਵੱਢਤੀ, ਗੁਲਾਬ ਜਾਮੁਨ ਗੋਲ ਹੁੰਦਾ ਵਾ, ਉਹ ਕਿਦਾਂ ਉਹ ਤਾਂ ਰੋਲ ਹੋ ਜਾਣਾ ਸੀ,
2: ਉਹ ਤਾਂ ਬੇਸ ਬਣਾਉਣਾ ਸੀ ਨਾ ਥੱਲਿਓ।
1: ਪੁੱਛੋ ਮੰਮਾ ਨੂੰ, ਸਭ ਤੋਂ ਪਹਿਲੇ ਪੁੱਤੂ ਹੋ ਨਾ ਮੰਮਾ ਦੇ, ਤਾਂ ਕਰਕੇ ਮੰਮਾ ਖੁਸ਼ ਸੀ। ਤੇ ਮੈਂ ਇੱਕ ਗਾਣਾ ਵੀ ਬਣਾ ਲਿਆ ਤੁਹਾਡੇ ਲਈ, ਮੈਂ ਨੀ ਬਣਾਇਆ ਪਰ ਮੈਂ ਵੇਖਣਾ ਪਊਗਾ ਕਿੱਦਾਂ। ਚਲੋ

0: you.
1: Thank you.
0: ਇਦਾਂ ਦਾ ਚਾਹੀਦਾ ਕਿਉਂਕਿ ਲਾਫਟਰ ਥੈਰੇਪੀ ਵਾਲੀ ਹੈ ਨਾ ਤਵਨੀਤ ਸਾਡੀ
2: ਵਿੱਚੋਂ ਨੇ ਤਵਨੀਤ ਬੋਲਿਆ ਬੜੀ ਛੇਤੀ ਬੋਲ ਕੇ ਲੰਘ
0: ਗਿਆ ਪਰ ਤਵਨੀਤ ਨੂੰ ਇਕੱਲੀ ਨੂੰ ਸਮਝ ਲੱਗੀ ਆ ਬਾਕੀ ਵੀ ਜਿੰਨਾ ਸਾਰਿਆਂ ਦੇ ਮੈਸੇਜ ਆਏ ਨੇ ਤਵਨੀਤ ਦੇ ਲਈ ਸਾਰਿਆਂ ਦਾ ਥੈਂਕ ਯੂ ਮੈਂ ਬਾਅਦ ਚ ਨਾ ਪੜ੍ਹਦਾ ਤੇ ਥੈਂਕ ਯੂ ਪੁੱਤੂ ਤੁਹਾਨੂੰ ਬਹੁਤ ਬਹੁਤ ਵਧਾਈਆਂ ਰੱਬ ਤੁਹਾਨੂੰ ਸਾਰੀ ਜ਼ਿੰਦਗੀ ਹੱਸਦੇ ਖੇਡਦੇ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੁਹਾਡੀ ਕਿਊਟਨੈਸ ਇਸੇ ਤਰ੍ਹਾਂ ਬਣਾਈ ਰੱਖੇ ਅਤੇ ਤੁਹਾਡੀ ਫੋਟੋ ਵੀ ਬਹੁਤ ਸੋਹਣੀ ਆ ਜਿਹੜੀ ਭੇਜੀ ਮੰਮਾ ਨੇ
2: ਹੈਪੀ ਹੈਪੀ ਬਰਥਡੇ ਤਵਨੀਤ ਤੁਹਾਨੂੰ ਬਰਥਡੇ ਦੀ ਬਹੁਤ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸੈਲੀਬ੍ਰੇਟ ਕਰੋ ਗੋਡ ਬਲੈਸ ਯੂ ਬੁੱਧੂ
0: ਇੱਕ ਗਾਣਾ ਬਣਾਉਣ ਲਈ ਚਲੋ
1: ਅੱਛਾ
0: ਉਹ ਚ ਮੰਮਾ ਦੀ ਫੋਟੋ ਲਾਈ ਓਕੇ ਓਕੇ ਮੰਮਾ ਦਾ ਨਾਂ ਪਾ ਦਾਂਗੇ ਵਿੱਚ
1: ਬਬਲ ਅਸੀਂ ਉੱਡ ਜਾਣਾ ਸਾਡੀ ਲੰਬੀ ਉਡਾਰੀ ਬਬਲ ਅਸੀਂ ਸਾਡੀ ਲੰਬੀ ਉਡਾਰੀ ਬਬਲ ਅਸੀਂ ਕਿਹੜੇ ਦੇਸ ਜਾਣਾ
0: ਵਾਹ ਤਵਨੀਤ ਤੁਸੀਂ ਤੇ ਬੜਾ ਸੋਹਣਾ ਗਾਣਾ ਯਾਦ ਕਰ ਲਿਆ ਤੁਹਾਨੂੰ ਪਤਾ ਇਹ ਵਿਆਹ ਤੇ ਬੋਲਦੇ ਆ ਹਾਂ ਕੁੜੀਆਂ ਦੇ ਵਿਆਹ ਬੋਲਦੇ ਜਦੋਂ ਕੁੜੀਆਂ ਦਾ ਵਿਆਹ ਹੁੰਦਾ ਨਾ
2: ਸਿਆਣੀ
0: ਇੱਕ ਮੈਂ ਨਾ AI ਨੂੰ ਕਿਹਾ ਵੀ ਪੰਜਾਬੀ ਤੇ ਵੀ ਬਣਾ ਕੇ ਦੇ ਯਾਰ ਗਾਣਾ ਹੈ ਵੇਖੀ ਕੀ ਬਣਾਇਆ ਨੇ ਜਿਹੜਾ ਫਿਰ ਬੈਸਟ ਹੋਊਗਾ ਫਿਰ ਆਪਾਂ ਉਹਨੂੰ ਨੰਬਰ ਦੇਵਾਂਗੇ ਹੈ

0: ਪੰਜਾਬੀ ਵਾਲੇ ਦਾ ਮਿਊਜ਼ਿਕ ਵਧੀਆ ਸੀ ਹਨਾ, ਪਰ ਵਿੱਚ ਉਹਨੇ ਗੱਲਾਂ ਹੋਰ ਹੀ ਕਰ ਛੱਡੀਆਂ। ਠੀਕ ਸੀ, ਚਲ ਮੈਂ ਇਹਨੂੰ ਨਾ ਇਹਨੂੰ ਮੈਂ ਹੋਰ ਠੀਕ ਕਰਕੇ ਨਾ ਫਿਰ ਜਦੋਂ ਵਿਹਲਾ ਹੋਊਗਾ ਫਿਰ ਭੇਜੂਗਾ ਤੁਹਾਨੂੰ। ਠੀਕ ਆ, ਚਲੋ ਥੈਂਕ ਯੂ ਪੁੱਤੂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਇਸੇ ਤਰ੍ਹਾਂ ਚੁਟਕਲੇ ਸੁਣਾਉਂਦੇ ਰਹੋ, ਰੌਣਕਾਂ ਲਾਉਂਦੇ ਰਹੋ। ਥੈਂਕ ਯੂ ਪੁੱਤੂ, ਥੈਂਕ ਯੂ, ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਵਧੀਆ ਰਹੇ। ਥੈਂਕ ਯੂ ਤਵਨੀਤ, ਬਾਏ ਬਾਏ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਸ਼੍ਰੇਆ, ਅਤੇ ਉਸ ਤੋਂ ਬਾਅਦ ਫਿਰ ਅਸੀਂ। ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ।
1: ਚਾਹ
0: ਪੀਲੀ, ਹਾਂਜੀ। ਤੁਸੀਂ ਚਾਹ ਪੀਲੀ, ਦੁੱਧੂ ਪੀ ਲੈ ਦੁੱਧੂ। ਮੈਂ ਤੇ ਵੇਸਣ ਖਾਦਾ ਸੀ, ਤੁਸੀਂ ਮੈਨੂੰ ਕਿਹਾ ਵੇਸਣ ਖਾਇਆ ਕਰ, ਤੇ ਮੈਂ ਤੇ ਫਿਰ ਵੇਸਣ ਹੀ ਖਾਣਾ।
2: ਓਕੇ ਗੁੱਡ
1: ਗੁੱਡ,
2: ਤੁਸੀਂ
3: ਖਾਂਦਾ
1: ਹੈ,
3: ਤੁਸੀਂ ਪਿੰਡੀ ਖਾਂਦੇ ਹੋ, ਪਿੰਨੀ
1: ਪਿੰਨੀ ਪਿੰਨੀ ਪਿੰਨੀ ਵੀ ਖਾਣਾ ਮੈਂ, ਤੇ ਭਿੰਡੀ ਵੀ ਖਾਣਾ ਮੈਂ,
3: ਸਬਜ਼ੀ ਨਾਲ।
1: ਸਬਜ਼ੀ ਦੇ ਨਾਲ ਭਿੰਡੀ?
3: ਯੈਸ,
1: ਹਾਂ ਹਾਂ, ਮੈਂ ਤੇ ਭਿੰਡੀ ਖਾਣਾ। ਕੌਣ ਸੀ ਭਰੀ ਹੋਈ ਹੈ ਹੈ ਸ਼੍ਰੇਆ?
3: ਹਾਂਜੀ,
1: ਭਰੀ ਹੋਈ
2: ਪਸੰਦ ਹੈ, ਭਿੰਡੀ ਪਸੰਦ ਹੈ,
1: ਭਰੀ ਹੋਈ, ਕਟੀ ਹੋਈ, ਥੈਂਕ ਯੂ। ਤੇ ਕੀ ਸੁਣਾਓਗੇ?
3: ਬੋਲੀ ਕਦੀ ਆਇਆ ਕਰੋ, ਕਦੀ ਜਾਇਆ ਕਰੋ, ਤੇ ਤੋੜ ਤੋੜ ਸੀਡੀਆਂ ਬਜਾਇਆ ਕਰੋ,
1: ਪਤੇ ਤੋੜ ਤੋੜ ਸੀਡੀਆਂ ਬਜਾਇਆ ਕਰੋ, ਆਂਟੀ ਕਹਿ ਕੇ ਨੰਟੀ ਕਹਿ ਕੇ ਆਂਟੀ ਕਿਹਾ, ਪਹਿਲਾਂ ਦੱਸੋ ਮੈਨੂੰ। ਤੁਸੀਂ ਠੀਕ ਹੋ? ਅੱਛਾ, ਉਹ ਮਾਣੂ ਬਿੱਲੀ ਦਾ ਮੂੰਹ ਲਿਬੜਿਆ ਕੀ ਖਾਦਾ? ਦੁੱਧੂ। ਓਏ ਹੋਏ ਹੋਏ ਹੋਏ, ਦੁੱਧੂ ਪੀ ਕੇ ਤੇ ਤੁਹਾਡੀਆਂ ਤਾਂ ਮੁੱਛਾਂ ਹੀ ਲਿਬੜ ਗਈਆਂ। ਕੀ ਸੁਣਾਓਗੇ ਫਿਰ ਮਾਣੂ ਬਿੱਲੀ?
2: ਹਾਂਜੀ, ਕੀ ਸੁਣਾਓਗੇ?
1: ਓਕੇ ਓਕੇ,
3: ਜੋਨੀ ਜੋਨੀ, ਯੈਸ ਪਾਪਾ, ਈਟਿੰਗ ਸ਼ੂਗਰ, ਨੋ ਪਾਪਾ, ਓਪਨ ਯੋਰ ਮਾਊਥ,
1: ਓਪਨ ਯੋਰ ਮਾਊਥ, ਰਾਣੀ ਹੈ
3: ਮਛਲੀ, ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਹੱਥ ਜਾਓ ਜਾ ਜਾਈ, ਪਾਣੀ ਮੇ ਡਾਲ
1: ਮਰ ਜਾਏਗੀ, ਪਾਣੀ ਮੇ ਡਾਲ ਮਰ ਜਾਏ। ਤੂੰ ਤੇ ਡੋਬ ਕੇ ਮਾਰਨ ਡੇ ਜੇ ਮਛਲੀ। ਥੈਂਕ ਯੂ ਜੀ,
2: ਥੈਂਕ ਯੂ।
3: ਅਸੀਂ ਕੋਨਾ ਪਲੇ ਕੀਤਾ ਸੀ।
2: ਅਸੀਂ ਵੀ ਬਹੁਤ ਵਧੀਆ, ਤੁਸੀਂ ਦੱਸੋ?
1: ਕੱਲ ਮੈਂ ਵੇਖਿਆ ਸੀ ਤੁਸੀਂ ਪਾਰਕ ਵਿੱਚ ਪਲੇ ਕਰਨ ਡੇ। ਵੇਖਿਆ ਕਿਉਂ ਨਹੀਂ ਦੱਸ? ਪਾਲਕ ਵਿੱਚ ਤੁਸੀਂ ਪ੍ਰੇ ਕਰਨ ਡੇ, ਤੁਸੀਂ ਹੀ ਨਾਲ ਸ਼੍ਰੇਆ ਹੀ ਤੇ ਨਾਲ ਉਹਦਾ ਬ੍ਰਦਰ ਹੀ
2: ਮਦਰਸ ਡੇ ਮਨਾ ਰਹੇ ਸੀ ਤੁਸੀਂ?
1: ਆਹੋ
3: ਖੇਡਦੇ
1: ਰਹੇ ਤੇ ਉਹ ਗੱਲਾਂ ਹੀ ਕਰਦੀਆਂ ਰਹੀਆਂ।
3: ਮੰਮੀਆਂ ਹਮੇਸ਼ਾ ਬਹਿ ਕੇ ਗੱਲਾਂ ਹੀ
1: ਹੈ ਨਾ,
2: ਬੱਚਾ ਦਾ ਤੇ ਬਹਾਨਾ ਹੁੰਦਾ ਹੈ ਮੰਮੀਆਂ ਨੂੰ ਪਾਰਕ ਚ ਗੱਲਾਂ ਕਰਨੀ ਹੁੰਦੀ
1: ਹੈ। ਅਸੀਂ ਗੱਲਾਂ ਹੀ ਕਰਦੀਆਂ ਰਹਿੰਦੀਆਂ ਨਾ ਮੰਮੀਆਂ।
3: ਪਾਪਾ ਪਾਪਾ ਨੇ ਸਾਡੇ ਸਾਰੇ ਅੰਕਲਾਂ ਨੇ ਤੇ ਮੇਰੇ ਪਾਪਾ ਨੇ ਹਮੇਸ਼ਾ ਤੁਰਨਾ ਜਾਂ ਬੋਲਣਾ।
1: ਹਾਂ, ਉਹਨਾਂ ਨੇ ਵਾਕ ਵਾਕ ਕਰਨੀ ਹੁੰਦੀ ਆ ਤੇ ਮੰਮੀਆਂ ਨੇ ਬਹਿ ਕੇ ਗੱਲ।
3: ਉਹ ਬਸ ਆਈ ਕਦੇ ਵਾਕ ਟਾਕ ਵਾਕ ਟਾਕ।
1: ਮੰਮੀਆਂ ਮੰਮੀਆਂ ਬਹਿ ਕੇ ਕੀ ਗੱਲਾਂ ਕਰਦੀਆਂ ਰਹਿੰਦੀਆਂ?
3: ਮੈਨੂੰ
1: ਲੱਗਦਾ ਉਹ ਰੋਟੀ ਦੀਆਂ ਗੱਲਾਂ ਕਰਦੀਆਂ ਵੀ ਅੱਜ ਆਪਾਂ ਰੋਟੀ ਬਣਾਈਆਂ ਵਾ, ਅਸੀਂ ਸਾਗ ਬਣਾਇਆ ਵਾ, ਫਿਰ ਦੂਜੀ ਮੰਮੀ ਕਹਿੰਦੀ ਆ ਆਪਾਂ ਗਾਜਰਾਂ ਬਣਾਈਆਂ ਵਾ।
3: ਕੱਲ ਮੈਨੂੰ ਨਾ ਗੁਰਦੁਆਰੇ ਚ ਦੋ ਆਂਟੀਆਂ ਮਿਲਿਆ ਸੀ, ਦੀਦੀਆਂ ਮੈਨੂੰ ਦੱਸੋ ਬੁੱਝੋ ਬੁੱਝੋ
1: ਉਹ ਦੋ ਭੈਣਾਂ ਸੀ, ਉਹ ਦੋ ਭੈਣਾਂ ਸੀ, ਟੂ ਸਿਸਟਰਸ, ਟੂ ਆਂਟੀਆਂ ਟੂ ਸਿਸਟਰਸ, ਸੁਖਵਿੰਦਰ ਕੌਰਜ ਤੇ ਅੰਮ੍ਰਿਤ ਕੌਰਜ। ਮੈਨੂੰ ਸਾਰਾ ਪਤਾ ਹੁੰਦਾ ਵਾ ਕਿੱਥੇ ਕਿੱਥੇ ਕੁੜੀਏ ਤੂੰ ਜਾਣੀ ਹੈ, ਕਿਹਨੂੰ ਕਿਹਨੂੰ। ਮੈਨੂੰ ਸਾਰਾ ਪਤਾ ਹੁੰਦਾ ਵਾ ਤੂੰ ਕਿੱਥੇ ਕਿੱਥੇ ਜਾਂਦੀ ਹੈ, ਕਿਹਨੂੰ ਕਿਹਨੂੰ ਮਿਲਦੀ ਹੈ, ਕੀ ਕੀ ਕਰਦੀ ਹੈ, ਮੈਨੂੰ ਸਾਰਾ ਪਤਾ ਹੁੰਦਾ।
3: ਤੁਸੀਂ ਉੱਥੇ ਸੀਗੇ ਹੀ ਨਹੀਂ?
1: ਮੈਂ ਉੱਥੇ ਹੁੰਦਾ ਵਾਂ ਤੇ ਨਹੀਂ ਵੀ ਹੁੰਦਾ ਤੇ ਮੇਰੇ ਕੈਮਰੇ ਨਾਲ ਨਾਲ ਰਹਿੰਦੇ ਤੇਰੇ।
2: ਇਹਨਾਂ ਕੋਲ ਘੜੀ ਹੈ ਮਿਸਟਰ ਇੰਡੀਆ ਵਾਲੀ, ਇਹਨੂੰ ਪਤਾ ਹੀ ਨਹੀਂ ਹੁਣ ਵੈਸੇ ਮਿਸਟਰ ਇੰਡੀਆ ਵਾਲਾ ਵੀ।
3: ਤੁਸੀਂ ਮੈਂ ਤੁਸੀਂ ਮੇਰੇ ਫਰੈਂਡ ਦੇਖੇ ਸੀ?
1: ਹਾਂ,
3: ਸਾਨੂੰ ਪਤਾ ਵੀ ਮੇਰਾ ਦੰਦ ਨਿਕਲ ਗਿਆ।
1: ਆਹੋ ਪਤਾ ਮੈਨੂੰ
3: ਨਹੀਂ ਪਤਾ, ਤੇ ਕਰ ਰਹੇ ਸੀ
1: ਨਹੀਂ ਉਹ ਉਹ ਮੈਨੂੰ ਮੰਮਾ ਕੋ ਪਤਾ ਲੱਗਾ ਕਿਉਂਕਿ ਉਹ ਤੇ ਮੂੰਹ ਤੁਸੀਂ ਬੰਦ ਰੱਖਿਆ ਸੀ ਨਾ।
3: ਨਹੀਂ ਮੈਂ ਬੰਦ ਤਾਂ ਨਹੀਂ ਰੱਖਿਆ ਸੀ, ਮੰਮਾ ਵਿਸਪਰ ਕਰ ਰਹੇ ਸੀ।
1: ਉਹ ਫਿਰ ਮੈਂ ਵਿਸਪਰ ਹੀ ਸੁਣਿਆ ਨਾ ਫਿਰ।
3: ਓਕੇ,
1: ਮੈਂ ਆਈਡੀਆ ਜਿਹਾ ਲਾਇਆ ਮੈਂ ਵਿਸਪਰ।
3: ਅੱਛਾ, ਸਾਨੂੰ ਬਹੁਤ ਵਿਸਪਰਾਂ ਸੁਣੀਆਂ।
1: ਹਾਂ, ਵਿਸਪਰਾਂ ਸੁਣਦੀਆਂ ਮੈਨੂੰ,
2: ਬਹੁਤ ਸਾਰੀ ਵਿਸਪਰਾਂ ਸੁਣੀਆਂ।
1: ਤੁਹਾਡਾ ਦੋਵਾਂ ਦਾ ਇੱਕੋ ਇੱਕੋ ਮੰਥ ਵਿੱਚ ਆ ਗਿਆ ਬਰਥਡੇ ਹੈ ਨਾ?
3: ਯੈਸ,
2: ਸ਼੍ਰੇਆ ਦਾ ਵੀ ਹੁਣੇ ਨਿਕਲਿਆ ਕਿ ਆ ਗਿਆ? ਸ਼੍ਰੇਆ
3: ਮੇਰਾ ਬਰਥਡੇ ਉਹ ਤੋਂ ਬਿਫੋਰ ਹੈ ਕਿਉਂਕਿ ਮੇਰਾ ਬਰਥਡੇ 1st ਮੇ ਆ।
1: ਤੁਸੀਂ ਫਿਰ ਵੱਡੇ ਹੋ ਹੈ ਨਾ ਤਨਵੀਰ ਤਵਨੀਤ ਤੋਂ?
3: ਹੈਪੀ ਬਰਥਡੇ ਤਵਨੀਤ ਨੂੰ।
1: ਹਾਂਜੀ,
3: ਤਵਨੀਤ ਦੀਦੀ।
1: ਹਾਂਜੀ
2: ਹਾਂਜੀ ਹਾਂਜੀ, ਤਵਨੀਤ ਦੀਦੀ
3: ਸੋਨਾ ਖੁਸ਼ ਰੱਖਣ ਚੜਦੀ ਕਲਾ ਚ ਰੱਖਣ।
1: ਓਏ ਹੋਏ ਹੋਏ ਹੋਏ ਹੋਏ, ਇੰਨੀਆਂ ਸੋਹਣੀਆਂ ਬਲੇਸਿੰਗ।
2: ਵਾਹ,
3: ਮੈਂ ਵੱਡੇ ਸੋਹਣੇ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
3: ਹੈਪੀ

0: ਹੁਰੇ ਹੁਰੇ ਹਾਂਜੀ ਥੈਂਕ ਯੂ ਅਸੀਸ ਤੁਸੀਂ ਤੇ ਏਆਈ ਦੇ ਨਾਲੋਂ ਵੀ ਕਿੱਡਾ ਵਧੀਆ ਬੋਲਤਾ ਸਗੋਂ
1: ਸਹੀ ਗੱਲ ਹੈ
2: ਏਆਈ ਕੀ ਹੁੰਦਾ ਏਆਈ
0: ਉਹ ਕਹਿੰਦੇ ਨੇ ਹੁੰਦੇ ਏਆਈ ਨਹੀਂ ਕੱਲ ਸੁਣਾਇਆ ਹੁਣ ਲੇਟ ਹੋ ਗਿਆ ਓਕੇ ਓਕੇ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ
2: ਸਾਰੇ ਜਾਣੇ ਕੰਮ ਤੋਂ ਚਲ ਜਾਂਦੇ ਆ ਤੇ ਫਿਰ ਇੱਕ ਬੰਦੇ ਨਾਲ ਅਲਸੀ ਬਣੀ ਨੀ ਜਾਂਦੀ ਫਿਰ ਮੰਮਾ ਦੀ ਮਾਸੀ ਮੰਮਾ ਦੀ ਭੈਣ ਕਹਿੰਦੀ ਆ ਪੀ
0: ਮੰਮਾ ਦੀ ਭੈਣ ਮਤਲਬ ਤੁਹਾਡੀ ਮਾਸੀ ਓਕੇ ਓਕੇ ਓਕੇ ਅੱਛਾ ਇਹ ਫਿਰ ਅਲਸੀ ਜਿਹੜੀ ਆ ਉਹ ਬਣਾਉਣਗੇ ਮਾਸੀ ਆ ਕੇ ਹੈ
1: ਨਹੀਂ ਕਹਿੰਦੇ ਸਾਰੇ ਮਿਲ ਕੇ ਬਣਾਉਣਗੇ ਪਾਪਾ ਮਾਸੀ ਮੰਮੀ
0: ਨਹੀਂ ਉਹ ਤੇ ਸਾਰੇ ਜਾਣੇ ਪਿੰਨੀਆਂ ਵੱਟਣਗੇ ਨਾ ਮਾਸੀ ਬਣਾ ਦੂਗੀ ਤੇ ਬਾਕੀ ਜਾਣੇ ਪਿੰਨੀਆਂ ਵੱਢ ਦੇਣਗੇ ਇਦਾਂ ਮੈਨੂੰ ਲੱਗਦਾ ਤੁਸੀਂ ਵਾਵਾ ਹੀ ਬਣਾਉਣੀ ਆ ਅਲਸੀ ਜਿਹੜੇ ਇੰਨੇ ਬੰਦੇ ਇਕੱਠੇ ਕਰਨੇ ਆ
2: ਹਾਂਜੀ ਕਿਉਂਕਿ ਅਸੀਂ ਪੰਜੀਰੀ ਸਿਰਫ ਦੋ ਬੰਦਿਆਂ ਨਾਲ ਬਣਾਈ ਥੋੜੀ ਬਣ ਸਿਰਫ ਇੱਕ ਦੋ ਮਹੀਨੇ ਚ ਮੁੱਕ ਜਾਈ
1: ਅੱਛਾ
0: ਯਾਰ ਮੇਰੇ ਕੋਲ ਨਾ ਵੱਡੀ ਕੜਾਈ ਹੈਗੀ ਇੱਕ ਜੇ
2: ਨਹੀਂ ਅਸੀਂ ਤੇ ਅੱਜ ਇੰਡੀਅਨ ਸ਼ਾਪ ਤੇ ਲੈਣ ਦੇ
1: ਅੱਛਾ
2: ਤੇ ਫਿਰ ਹਾਂਜੀ
0: ਉਹ ਇੰਨੇ ਵੇ ਪੈਸੇ ਖਰਚਣੇ ਮੇਰੇ ਕੋ ਹੈਗੀ ਵੱਡੀ ਕੜਾਈ
1: ਪਰ ਫਿਰ ਤੁਹਾਨੂੰ ਦੇਣੀ ਪਏਗੀ ਨਾ ਫਿਰ
0: ਆਹੋ ਨਹੀਂ ਮੇਰੇ ਕੋ ਲੈ ਜਾਣਗੇ ਵਿਰਕ ਸਾਹਿਬ
1: ਨਹੀਂ ਫਿਰ ਅਲਸੀ ਦੇਣੀ ਪਏਗੀ ਨਾ ਸ਼ੇਅਰ ਕਰਨੀ ਪਏਗੀ ਵਿਰਕ ਸਾਹਿਬ ਨੂੰ
0: ਆਹੋ ਤੇ 5 ਪਿੰਨੀਆਂ ਬਸ 5 ਪਿੰਨੀਆਂ ਮੈਨੂੰ ਦੇ ਦਿਓ ਤੇ ਕੜਾਈ ਲੈ ਜਾਓ
2: ਪਰ ਜਦੋਂ ਅਲਸੀ ਤੇ ਪਿੰਨੀਆਂ ਬਣੀਆਂ ਨਹੀਂ ਜਾਣੀਆਂ ਉਹ ਕੜਾਈ ਵਿੱਚ ਹੀ ਬਣੀਆਂ
0: ਆਹੋ ਆਹ ਤੇ ਕੜਾਈ ਤੁਸੀਂ ਲੈ ਜਾਓ ਨਾ
2: ਤੇ ਤੁਹਾਡੇ ਪਰ ਅਸੀਂ ਤੁਹਾਨੂੰ ਪਿੰਨੀਆਂ ਥੋੜਾ ਦੇ ਸਕਦੇ ਆ ਕਿਉਂਕਿ ਆਪਾਂ ਨੂੰ ਤੇ ਪਿੰਨੀਆਂ ਬਣੀਆਂ ਨਹੀਂ ਜਾਣੀਆਂ
0: ਫੇ ਤੁਸੀਂ ਹੁਣ ਕੜਾਈ ਲੈ ਜਾਓਗੇ ਨਾ ਫਿਰ ਜਦੋਂ ਕੜਾਈ ਵਾਪਸ ਦੇਣ ਆਓਗੇ ਫਿਰ ਤੁਸੀਂ ਪਿੰਨੀਆਂ ਵਿੱਚ ਪਾ ਕੇ ਦੇ ਜਿਓ
2: ਠੀਕ ਆ
0: ਹੈ
1: ਠੀਕ ਆ
2: ਠੀਕ
0: ਆ ਚਲੋ ਠੀਕ ਆ ਫਿਰ ਮੈਨੂੰ ਦੱਸ ਦਿਓ ਫਿਰ ਤੁਸੀਂ
2: ਹਾਂਜੀ
0: ਚਲੋ ਕੀ ਸੁਣਾਓਗੇ ਠੀਕ
2: ਆ ਅੱਜ ਚੁਟਕਲਾ
0: ਹਾਂਜੀ
1: ਹਾਂਜੀ
2: ਇੱਕ ਵਾਰ ਨਾ ਇੱਕ ਬੱਤਾ ਹੁੰਦਾ ਵਾ ਤੇ ਉਹ ਸ਼ਰਾਬ ਬਹੁਤ ਪੀਂਦਾ ਵਾ ਤੇ ਉਹ ਟ੍ਰੇਨ ਦੀ ਪਟਰੀ ਤੇ ਬਹਿ ਜਾਂਦਾ ਵਾ
0: ਜਹਾਜ ਵੀ ਡਿੱਗ ਸਕਦਾ ਹੈ ਥੈਂਕ ਯੂ ਵਿਰਕ
1: ਸਾਹਿਬ
0: ਲਾਲਜੀ ਤੁਸੀਂ ਆਉਂਦੇ
3: ਰਹੋ
0: ਲਾਲਜੀ ਤੁਸੀਂ ਵੀ ਕੋਈ ਪਿੰਨੀਆਂ ਪੁੰਨੀਆਂ ਬਣਾ ਲਈਆਂ ਕਿ ਨਹੀਂ ਠੰਡ ਬੜੀ ਏ ਭਾ
3: ਬਣਾਈ ਪਿਛਲੇ ਹਫ਼ਤੇ
0: ਬਣਾਈ ਅੱਛਾ ਤੁਸੀਂ ਖਾਂਦੇ ਨੀ
3: ਮੈਨੂੰ ਪਤਾ ਨੀ ਮੈਨੂੰ ਹੈਲਦੀ ਚੀਜ਼ਾਂ ਪਚਦੀਆਂ ਨੀ ਮੇਰਾ ਪੇਟ ਖਰਾਬ ਹੋ ਗਿਆ
1: ਕਹਿੰਦੇ ਬਾੜੀ ਹੈਲਦੀ ਹੈ ਮੈਂ ਨਹੀਂ ਖਾ ਸਕਦਾ
3: ਮੇਰਾ ਪੇਟ ਖਰਾਬ ਹੋ ਜਾਂਦਾ ਮੈਨੂੰ ਮੇਰਾ ਤਾਂ ਮੇਰਾ ਵੀ ਹਾਂ ਪਤਾ ਨੀ ਆਪਣਾ ਹੈਲਦੀ ਚੀਜ਼ਾਂ ਨਹੀਂ ਪਚਦੀਆਂ
0: ਮੈਨੂੰ ਨਰਸ ਵਗੈਰਾ ਤੋਂ ਅਲਰਜੀ ਹੋਣੀ ਤੁਹਾਨੂੰ
3: ਨਹੀਂ ਨਹੀਂ ਨਰਸ ਤੋਂ ਨਹੀਂ
0: ਲੱਗੀ ਹਾਂ ਨਰਸ ਨੀ ਨਟਸ
1: ਨਟਸ ਕਿੱਥੋਂ ਆ ਗਈ ਚੋਰ ਕੀ ਦਾੜੀ ਦੇ ਤਿੰਨ ਕੀ ਪਤਾ ਮੈਨੂੰ ਕਿਹਾ ਹੀ ਨਰਸ ਮੈਂ ਤੇ ਨਟਸ ਸਮਝਿਆ ਸੀ ਨਹੀਂ ਤੁਹਾਡੀ ਗੱਲ ਕਰ ਰਹੀ ਹਾਂ ਮੈਂ ਤੁਸੀਂ ਆਓ ਕਹਿ ਰਹੇ ਹੋ
3: ਬੜੀ ਖੁਸ਼ ਹੋਈ ਤੇ ਕਲਾਸ ਖੜਾ ਕਰਕੇ ਨਾ ਆਪ ਉਹਨੇ ਕੁੜੀ ਆਂਸਰ ਬਹੁਤ ਦਿੱਤਾ ਤੇ ਮੈਂ ਕਦੀ ਕਦੀ ਤੁਹਾਨੂੰ ਗੱਲ ਨੀ ਕਦੀ ਹੋਇਆ ਮੈਂ ਕਿਹਾ ਸਾਡੇ ਨਾਲ ਬੜੀ ਵਾਰੀ ਹੋਇਆ ਪਰ ਟੀਚਰ ਸਾਨੂੰ ਕਦੇ ਤੂੰ ਖੜਾ ਹੋ ਕੇ ਸੁਣਾ ਦੂ ਕੀ ਲਿਖਿਆ
1: ਭਾਵਨਾਓ ਕੋ ਸਮਝੋ
0: ਜਿਹੜੀ
1: ਬੜੀ ਚਲਾਕ ਸਵਾਦ ਲੈਣ ਵਾਲੀ ਟੀਚਰ ਹੁੰਦੀ
3: ਆਪਣੇ ਮੈਨੂੰ ਗੱਲ ਸਮਝ ਨੀ ਆਈ ਮੈਂ ਕੱਲ ਨਾ ਆਪਣਾ ਪਬਲਿਕ ਟੋਇਲਟ ਗਿਆ ਤੇ ਬਾਹਰ ਬੰਦਾ ਖੜਾ ਸੀ ਪੈਸੇ ਵਗੈਰਾ ਲੈਂਦਾ ਜਾਣ ਦੇ ਤੇ ਕਹਿੰਦਾ ਭਾਜੀ ਮੈਂ ਤੁਹਾਡੀ ਰੇਡੀਓ ਦੇ ਪ੍ਰੋਗਰਾਮ ਸੁਣਦਾ ਨਾ ਤੁਸੀਂ ਬੜਾ ਗਾਹ ਪਾ ਕੇ ਜਾਂਦੇ ਹੋ ਮੈਨੂੰ ਨਹੀਂ ਪਤਾ ਮੈਂ
1: ਇਹ ਕਸਟਮਾਈਜ਼ ਕੀਤਾ ਇਹਨਾਂ ਨੇ
3: ਝਟਕੇ ਸਮੀ ਭਾਈ ਦਾ ਇੱਦਾਂ ਬੈਠੇ ਨੇ ਆਪਣਾ ਜਸੋਰ ਭਾਈ ਨਾਲ ਨਾ ਸਮੀ ਭਾਈ ਨਾ ਪਾਦਰੀ ਕਹਿੰਦੇ ਥੋੜਾ ਜਿਹਾ
0: ਥੋੜਾ ਜਿਹਾ
3: ਵੱਡਾ ਬੰਦ ਮਾਰਿਆ ਬੰਦਾ ਵੇਖਣਾ ਰੋਕਣ ਭਜਨ ਹੁੰਦਾ ਚੰਦਰਮਾ ਵੀ ਪੁੱਜਣ ਹੁੰਦਾ
0: ਐਵੇਂ ਗੱਲਾਂ ਬਣੀਆਂ ਲਾਲ ਜੀ ਕਦੀ ਕੋ ਵੇਖਿਆ ਛੱਤ ਨਾ ਵੱਜਾ ਹੋਵੇ ਇਹੋ ਜਿਹਾ ਕਰਕੇ
3: ਨਹੀਂ ਨਹੀਂ ਮੈਂ ਤਾਂ ਚਿੰਤਾ ਛੱਡਿਆ
0: ਇਹ ਵੇਖ ਲਓ ਇਹ ਵੀ ਅਜੀਬ ਹੀ ਹੈ ਨਾ ਮਾਰਦਾ ਕੋਈ ਦੋਸ਼ੀ ਕੋਈ ਸਜ਼ਾ ਕੋਈ ਭੁਗਤਦਾ ਥੈਂਕ ਯੂ ਲਾਲ ਜੀ ਥੈਂਕ ਯੂ ਜੀ ਥੈਂਕ ਯੂ ਅਤੇ ਹੁਣ ਕੁਛ ਕੁ ਮੈਸੇਜ ਫਿਰ ਆਪਾਂ ਯਾਦ ਚ ਲੈਂਦੇ ਕਹਿੰਦੇ ਕਿ ਵੈਰੀ ਵਲਗਰ ਚੁਟਕਲਾ ਬਾਈ ਲਾਲ ਜੀ ਅੱਛਾ ਵਾਹ ਧੰਨਵਾਦ ਕਹਿੰਦੇ ਧੁੰਦ ਧੁੰਦ ਵਾਲੀ ਸਵੇਰ ਹੈ ਅੱਜ ਪਰਮਾਤਮਾ ਸਾਰਿਆਂ 'ਤੇ ਮਿਹਰ ਪੈ ਹੱਥ ਬਣਾਈ ਰੱਖੇ ਜਿੱਥੇ ਧੁੰਦ ਆ ਭਾਈ ਉੱਥੇ ਧਿਆਨ ਦੇ ਨਾਲ ਚਲਾ ਲਿਆ ਕਰੋ ਹੁਣ ਤਾਂ ਮੇਰੇ ਹਿਸਾਬ ਨਾਲ ਧੁੱਪ ਲੱਗ ਗਈ ਹੋਣੀ ਆ ਥੈਂਕ ਯੂ ਹੈਪੀ ਬਰਥਡੇ ਤਵਨੀਤ ਦੇ ਲਈ ਭੇਜਦੇ ਨੇ ਬਲਜੀਤ ਕੌਰ ਜੀ ਥੈਂਕ ਯੂ ਅਤੇ ਦਿੱਲੀ ਜੁਲੋ ਵਾਲੇ ਕਹਿੰਦੇ ਨੇ ਕਿ $200 ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਲੈਣਾ
1: ਜੀ
0: ਉੱਧਰ ਮੋਦੀ ਸਾਹਿਬ ਨੇ ਕਿਹਾ ਵਾ ਵੀ ਸੋਨਾ ਨਾ ਖਰੀਦੋ ਹਲੇ ਮਾਰਕੀਟ ਸਟੇਬਲ ਹੋ ਲੈਂਦਾ
1: ਬੈਠੇ ਰਹੋ
0: ਹਾਂ ਨਹੀਂ ਮੋਦੀ ਸਾਹਿਬ ਨੇ ਕਿਹਾ ਵੀ ਨਾਲੇ ਸੋਨਾ ਨਾ ਲਿਓ ਤੇ ਨਾਲੇ ਵਰਕ ਫਰੋਮ ਹੋਮ ਕਰਿਆ ਕਰੋ ਇੰਡੀਆ ਚ ਵੀ ਵਰਕ ਫਰੋਮ ਹੋਮ ਚੱਲੂਗਾ ਤੇ ਥੈਂਕ ਯੂ ਜੀ ਰਿਚਰਡ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ ਤਵਨੀਤ ਡਾਰਲਿੰਗ ਸਟੇ ਬਲੈਸਡ ਚੜ੍ਹਦੀ ਕਲਾ ਅਤੇ ਪਲੀਜ਼ ਅਕਸੈਪਟ ਮਾਈ ਅਟੈਂਡੈਂਸ ਇਨ ਯੂਅਰ ਰਜਿਸਟਰ ਹਾਂ ਸੱਚ ਅਟੈਂਡੈਂਸ ਅੱਜ ਪੁੱਛੀ ਨਹੀਂ ਹੈ ਥੈਂਕ ਯੂ ਯੁਵਰਾਜ ਕਹਿੰਦੇ ਚੁਟਕਲਾ ਭੁੱਲ ਗਿਆ ਸੀ ਅਸਲ ਚਾਹ ਅੱਛਾ ਠੀਕ ਹੈ ਜੀ ਇਹਦੇ ਹੁਣੇ ਹੀ ਭੁੱਲਣ ਭਾਲਣ ਲੈ ਪਿਆ ਇਹਦਾ ਇਲਾਜ ਕਰੋ ਇਹਦਾ ਕਹਿੰਦੇ ਬਹੁਤ ਵਧੀਆ ਸੀ ਅੱਜ ਦੀ ਕਹਾਣੀ ਅਤੇ ਕਹਿੰਦੇ ਪਲੀਜ਼ ਸੈਂਡ ਮੀ ਹੇਅਰ ਕਿੱਥੇ ਮਤਲਬ ਕਹਾਣੀ ਨਹੀਂ ਜੀ ਮੈਂ ਸੈਂਡ ਕਰ ਸਕਦਾ ਉਹ ਤੁਸੀਂ ਪੋਡਕਾਸਟ ਉੱਤੇ ਪਈ ਹੋਊਗੀ ਅਤੇ ਉੱਥੋਂ ਤੁਸੀਂ ਪਲੀਜ਼ ਇੱਕ ਦੋ ਦਿਨ ਲੱਗ ਜਾਂਦੇ ਹੁੰਦੇ ਆ ਪੈਣ ਦੇ ਵਿੱਚ ਤਾਂ ਉੱਥੋਂ ਤੁਸੀਂ ਲੈ ਲਿਓ ਥੈਂਕ ਯੂ ਜੀ ਅਤੇ ਅੰਮ੍ਰਿਤ ਜੀ ਕਹਿੰਦੇ ਕਿ ਰੀਲੀ ਗੁੱਡ ਕਹਾਣੀ ਸੀ ਅੱਜ ਦੀ ਥੈਂਕ ਯੂ ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਪਾਉਂਦੇ ਨੇ ਸਾਡੇ ਨਾਲ ਸੁਖਚੈਨ ਸਿੰਘ ਜੀ ਬਹੁਤ ਮਿਹਰਬਾਨੀ ਅਤੇ ਗੁੱਡ ਮੋਰਨਿੰਗ ਦੀ ਸਾਂਝ ਇੱਧਰ ਸਾਡੇ ਨਾਲ ਐਂਬਰ 'ਚ ਪਾਉਂਦੇ ਨੇ ਬਹੁਤ ਮਿਹਰਬਾਨੀ ਅਤੇ ਕਰਮਜੀਤ ਕੋਰਪੋਰੇਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੰਦੀਪ ਸਿੰਘ ਦੱਤਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਵਾਹਿਗੁਰੂ ਮਿਹਰ ਪਰ ਹੱਥ ਬਣਾਈ ਰੱਖੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਵੀਰ ਜੀ ਕਿਆ ਤੁਸੀਂ ਨਰਸ ਹੀ ਸੀ ਅੱਛਾ ਕਹਿੰਦੇ ਕਿਆ ਨਰਸ ਹੀ ਅੱਛਾ ਅਮਨ ਜੋਤਾ ਜੀ ਕਹਿੰਦੇ ਕਿ ਨਹੀਂ ਭਾਅ ਜੀ ਮੈਨੂੰ ਵੀ ਨਰਸ ਹੀ ਸੁਣਿਆ ਸੀ ਅੱਛਾ ਮੈਂ ਵੀ ਕਹਿੰਦਾ ਮੈਂ ਵੀ ਸੋਚਣ ਲੱਗ ਪਿਆ ਜੀ ਨਰਸ ਤੋਂ ਕਿਉਂ ਐਲਰਜੀ ਹੋ ਸਕਦੀ ਭਲਾ ਸੈਮੀ ਸਾਹਿਬ ਕਹਿੰਦੇ ਕਿ ਕਿਆ ਵੈਸੇ ਨਰਸ ਹੀ ਲੈ ਸਾਰਿਆਂ ਨੂੰ ਨਰਸ ਹੀ ਸੁਣਿਆ ਯਾਰ ਕਮਾਲ ਹੈ ਲਾਲ ਜੀ ਅਤੇ ਘੁੰਮਣ ਸਾਹਿਬ ਕਹਿੰਦੇ ਕਿ ਮੈਰਿਜ ਐਨਵਰਸਰੀ ਵਿਸ਼ ਕਰ ਦਿਓ ਕਹਿੰਦੇ ਪਲੀਜ਼ ਮੈਰਿਜ ਐਨਵਰਸਰੀ ਸਾਡੇ ਦਿਲ ਦੇ ਬੜੇ ਅਜੀਜ਼ ਸਾਬੀ ਸੰਗਾ ਅਤੇ ਬੀਬਾ ਹਰਪ੍ਰੀਤ ਕੌਰ ਜੀ ਨੂੰ 18ਵੀਂ ਮੈਰਿਜ ਐਨਵਰਸਰੀ ਦੀਆਂ ਬਹੁਤ ਬਹੁਤ ਵਧਾਈਆਂ ਘੁੰਮਣ ਅੱਜ ਜਾਂ ਸ਼ਨੀਵਾਰ ਨੂੰ ਤੁਹਾਡੇ ਗ੍ਰਹਿ ਵਿਖੇ ਲਿਆਵੇਗਾ ਕੇਕ ਜਿਸ ਦੇ ਫਲੇਵਰਸ ਹੋਣਗੀਆਂ ਰਸ ਮਲਾਈਆਂ ਘੁੰਮਣ ਵੱਲੋਂ ਜੋੜੀ ਨੂੰ ਬਹੁਤ ਬਹੁਤ ਵਧਾਈਆਂ ਵਾ ਇਹ ਤੁਸੀਂ ਲੈਨਰ ਲਾਉਣ ਲਈ ਲਿਖ ਦਿੱਤਾ ਕਿ ਸੱਚੀ ਉਹਨਾਂ ਦਾ ਮਨ ਜਿਹਾ ਬਣਾ ਕੇ ਰੱਖਣ ਭਲਾਓ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਅਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ 18ਵੀਂ ਮੈਰਿਜ ਐਨਵਰਸਰੀ ਦੀਆਂ ਸੰਗਤ ਸਾਹਿਬ ਅਤੇ ਹਰਪ੍ਰੀਤ ਕੌਰ ਜੀ
1: ਹਾਂਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸੇ ਤਰੀਕੇ ਨਾਲ ਪਰਿਵਾਰ ਦੇ ਵਿੱਚ ਪਿਆਰ ਬਣਿਆ ਰਹੇ ਅਤੇ ਇੰਜੋਏ ਕਰੋ ਆਪਣਾ ਦਿਨ ਅਤੇ ਰਸ ਮਲਾਈਆਂ ਦਾ ਕਰੋ ਵੇਟ
0: ਇਸੇ ਤਰੀਕੇ ਦੇ ਨਾਲ ਅਗਲਾ ਭਾਵੇਂ ਲੜ ਕੇ ਡਿਆ ਹੋਵੇ ਇਸੇ ਤਰੀਕੇ ਦੇ ਨਾਲ ਹੱਸਦੇ ਰਹੋ
1: ਨਹੀਂ ਐਨੀਵਰਸਰੀ ਵਾਲੇ ਦਿਨ ਕੌਣ ਲੜੇਗਾ
0: ਬਈ ਮੈਂ ਗੱਲ ਕੀਤੀ ਆ ਅਤੇ ਮਨਿੰਦਰ ਕੌਰ ਰੱਖੜਾ ਜੀ ਕਹਿੰਦੇ ਤਵਨੀਤ ਪੁੱਤਰ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਲੋਟਸ ਆਫ ਲਵ ਐਂਡ ਬਲੈਸਿੰਗ ਥੈਂਕ ਯੂ ਜੀ ਧੰਨਵਾਦ ਸੋਨੂ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਲਈ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਪਰਮਾਤਮਾ ਮਿਹਰ ਪਰ ਹੱਥ ਰੱਖੇ ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਅਤੇ ਮੈਨੂੰ ਲੱਗਦਾ ਵੀ ਵਾਪਸ ਪਰਥ ਪਹੁੰਚ ਚੁੱਕੇ ਨੇ ਮਲਕੀਤ ਸਿੰਘ ਮੱਲੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਵੀ ਧੁੰਦ ਦੀ ਫੋਟੋ ਭੇਜਦੇ ਨੇ ਅਤੇ ਰਣਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਲਵਜੋ ਧੁਨਾ ਜੀ ਧੁਨਾ ਜੂਲਰ ਮੌਕੇ ਵਾਲੇ ਸਰਪੰਚ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਹਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਹੈ ਬਈ ਗ੍ਰੇਟ ਡੇ ਧੰਨਵਾਦ ਜੀ ਮਿਹਰਬਾਨੀ ਅਤੇ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੇਡੀਓ ਹਾਂ ਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ ਅੱਜ 11 ਤਰੀਕ ਹੈ ਮਈ ਦਾ ਮਹੀਨਾ ਸੋਮਵਾਰ ਦਾ ਦਿਨ ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਗੌਤਮ ਜੀ ਤੁਸੀਂ ਆਉਂਦੇ ਰਹੋ
1: ਜੀ ਬਹੁਤ ਧੰਨਵਾਦ ਰਣਜੋਤ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਹ ਖਬਰਾਂ ਦੇ ਬੁਲੇਟਿਨ ਦੀ ਜਿਵੇਂ ਤੁਸੀਂ ਦੱਸਿਆ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਭਾਰਤ ਦੇ ਗੁਆਂਢ ਦੇ ਵਿੱਚੋਂ ਪਹਿਲਾਂ ਖਬਰਾਂ ਪਾਕਿਸਤਾਨ ਤੋਂ ਜਿੱਥੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਦੇ ਵਿੱਚ ਬਨੂ ਜ਼ਿਲ੍ਹੇ ਦੇ ਅੰਦਰ ਇੱਕ ਪੁਲਿਸ ਚੌਂਕੀ ਦੇ ਉੱਤੇ ਹੋਏ ਕੱਟੜਪੰਥੀ ਹਮਲੇ ਦੇ ਵਿੱਚ ਪੁਲਿਸ ਕਰਮੀਆਂ ਦੀ ਗਿਣਤੀ ਹਲਾਕ ਹੋਣ ਵਾਲਿਆਂ ਦੀ 15 ਹੋ ਗਈ ਹੈ ਦੱਸ ਦਈਏ ਕਿ ਇਸ ਵੀਕਐਂਡ ਦੇ ਦਰਮਿਆਨ ਇਹ ਹਮਲਾ ਹੋਇਆ ਸੀ ਬਨੂ ਮੈਡੀਕਲ ਐਂਡ ਟੀਚਿੰਗ ਇੰਸਟੀਚਿਊਟ ਦੇ ਦੁਆਰਾ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਗਈ ਹੈ ਸਾਰੇ ਦੇ ਸਾਰੇ ਮ੍ਰਿਤਕ ਪੁਲਿਸ ਵਾਲੇ ਸੀ ਇਸ ਤੋਂ ਇਲਾਵਾ 3 ਹੋਰ ਜ਼ਖਮੀ ਵੀ ਨੇ ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਸ ਤੋਂ ਪਹਿਲਾਂ ਬਨੂ ਪੁਲਿਸ ਰੇਂਜ ਦੇ ਅਧਿਕਾਰੀਆਂ ਦੀ ਤਰਫ ਤੋਂ ਦੱਸਿਆ ਗਿਆ ਕਿ ਫਤਿਹ ਖੇਡ ਚੌਂਕੀ ਦੀ ਇਮਾਰਤ ਦੇ ਮਲਬੇ ਦੇ ਵਿੱਚੋਂ 12 ਪੁਲਿਸ ਕਰਮੀਆਂ ਦੀਆਂ ਮ੍ਰਿਤਕ ਦੇਹਾਂ ਕੱਢੀਆਂ ਗਈਆਂ ਜਦਕਿ 3 ਕਰਮੀਆਂ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 3 ਹੋਰ ਵੱਧ ਗਈ ਅਤੇ ਕੁੱਲ 15 ਮ੍ਰਿਤਕ ਹੁਣ ਤੱਕ ਦੱਸੇ ਗਏ ਨੇ ਪਾਕਿਸਤਾਨ ਦੀ ਫੌਜ ਨੇ ਹਾਲੀਆ ਦਿਨਾਂ ਦੇ ਵਿੱਚ ਫਤਿਹ 3 ਕਰੂਜ਼ ਮਿਜ਼ਾਈਲ ਤੋਂ ਪਰਦਾ ਚੁੱਕਿਆ ਹੈ ਜਿਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਦੇ ਨਾਲ ਕੀਤੀ ਜਾ ਰਹੀ ਹੈ 7 ਮਈ ਨੂੰ ਪਾਕਿਸਤਾਨ ਫੌਜ ਦੇ ਇੰਟਰ ਸਰਵਿਸਿਜ ਪਬਲਿਕ ਰਿਲੇਸ਼ਨਸ ਨੇ ਸਾਰੀਆਂ ਫੌਜੀ ਤਿਆਰੀਆਂ ਦੇ ਬਾਰੇ ਇੱਕ ਪ੍ਰਮੋਸ਼ਨਲ ਵੀਡੀਓ ਦੇ ਵਿੱਚ ਇੱਕ ਤਸਵੀਰ ਦਿਖਾਈ ਫਤਿਹ 3 ਕਰੂਜ਼ ਮਿਜ਼ਾਈਲ ਦੀ ਹਾਲਾਂਕਿ ISPR ਫਤਿਹ 3 ਕਰੂਜ਼ ਮਿਜ਼ਾਈਲ ਦੀਆਂ ਕਾਬਲੀਅਤ ਦੇ ਬਾਰੇ ਨਹੀਂ ਦੱਸ ਸਕੀ ਪਰ ਰੱਖਿਆ ਮਾਰਾਂ ਦਾ ਕਹਿਣਾ ਹੈ ਕਿ ਇੱਕ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਜੋ ਕਿ ਆਵਾਜ਼ ਦੀ ਗਤੀ ਤੋਂ ਵੀ 3 ਤੋਂ 4 ਗੁਣਾ ਤੇਜ਼ ਹੈ ਦੱਸ ਦਈਏ ਕਿ ਰੱਖਿਆ ਮਾਹਰਾਂ ਦੇ ਮੁਤਾਬਕ ਇਸ ਨੂੰ ਪਾਕਿਸਤਾਨ ਦੇ ਭਵਿੱਖ ਦੇ ਵਿੱਚ ਸਟੀਕ ਹਮਲਿਆਂ ਦੇ ਲਈ ਵਿਕਸਿਤ ਕੀਤਾ ਜਾ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਫਤਿਹ 1 ਦੀ ਮਾਰਕ ਕਾਬਲੀਅਤ 140 ਕਿਲੋਮੀਟਰ ਹੈ ਫਤਿਹ 2 ਦੀ ਜਿਹੜੀ ਕਪੈਸਿਟੀ ਉਹ 400 ਕਿਲੋਮੀਟਰ ਤੱਕ ਮਾਰ ਕਰਨ ਦੀ ਹੈ ਜਦਕਿ ਹੁਣ ਇਹ ਫਤਿਹ 3 ਦੱਸਿਆ ਜਾ ਰਿਹਾ ਹੈ ਕਿ 750 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ 28 ਅਪ੍ਰੈਲ 2026 ਨੂੰ ਜਾਰੀ ਇੱਕ ਬਿਆਨ ਦੇ ਵਿੱਚ ਪਾਕਿਸਤਾਨ ਫੌਜ ਨੇ ਕਿਹਾ ਸੀ ਕਿ ਪੂਰੀ ਤਰ੍ਹਾਂ ਦੇ ਨਾਲ ਇਸ ਨੂੰ ਇੰਡੀਜਨਸ ਤਰੀਕੇ ਦੇ ਨਾਲ ਯਾਨੀ ਦੇਸੀ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਹੀ ਹਾਲਾਂਕਿ ਚੀਨ ਦੀ ਨਿਰਮਾਣ ਵਾਲੀ HD-1 ਮਿਜ਼ਾਈਲ ਦੇ ਬਰਾਬਰ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਤਰਫ ਤੋਂ ਇਸ ਨੂੰ ਤਕਨੋਲੋਜੀ ਦਿੱਤੀ ਗਈ ਹੈ ਚੀਨ ਦੀ HD-1 ਮਿਜ਼ਾਈਲ ਇੱਕ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਜਿਸ ਨੂੰ ਪਹਿਲੀ ਵਾਰ ਸਾਲ 2018 ਦੇ ਵਿੱਚ ਚੀਨ ਦੀ ਇੱਕ ਮਾਈਨਿੰਗ ਕੰਪਨੀ ਨੇ ਵਿਕਸਿਤ ਕੀਤਾ ਸੀ ਕੰਪਨੀ ਦੇ ਮੁਤਾਬਕ ਉਸ ਦੀ ਰਫ਼ਤਾਰ 2716 ਤੋਂ ਲੈ ਕੇ 4321 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਦੱਸੀ ਗਈ ਸੀ ਜੋ ਕਿ ਆਵਾਜ਼ ਦੀ ਗਤੀ ਤੋਂ ਤਾਂ ਕਈ ਗੁਣਾ ਵਧੇਰੇ ਸੀ ਹਾਲਾਂਕਿ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਦੇ ਨਾਲ ਵੀ ਕੀਤੀ ਜਾ ਰਹੀ ਹੈ ਬ੍ਰਹਮੋਸ ਇੱਕ ਤਰ੍ਹਾਂ ਦੇ ਨਾਲ HD-1 ਨੂੰ ਜ਼ਮੀਨ ਅਤੇ ਹਵਾ ਦੋਹਾਂ ਦੀ ਤਰ੍ਹਾਂ ਲਾਂਚ ਕਰਨ ਦੀ ਕਾਬਲੀਅਤ ਦੇ ਨਾਲ ਲਾਂਚ ਕੀਤੀ ਗਈ ਸੀ ਕਿਉਂਕਿ HD-1 ਜਿਹੜੀ ਚਾਈਨੀਜ਼ ਮਿਜ਼ਾਈਲ ਆ ਉਹ ਵੀ ਜ਼ਮੀਨ ਅਤੇ ਹਵਾ ਦੋਹਾਂ ਦੇ ਵਿੱਚ ਲਾਂਚ ਕੀਤੀ ਜਾ ਸਕਦੀ ਹੈ ਭਾਰਤੀ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਬ੍ਰਹਮੋਸ ਮਿਜ਼ਾਈਲ ਉਡਾਨ ਦੇ ਦੌਰਾਨ ਸੁਪਰਸੋਨਿਕ ਗਤੀ ਯਾਨੀ 290 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਨ ਦੇ ਬਰਾਬਰ ਹੈ ਜਿਸ ਦੇ ਚੱਲਦਿਆਂ ਇਸ ਨੂੰ ਕਾਫ਼ੀ ਤੇਜ਼ ਤਰਾਰ ਜਿਹੜੀ ਮਿਜ਼ਾਈਲ ਮੰਨਿਆ ਜਾਂਦਾ ਹੈ ਇਸ ਨੂੰ ਫਾਇਰ ਐਂਡ ਫੋਗੈਟ ਸਿਧਾਂਤ ਦੇ ਉੱਤੇ ਵਰਤਿਆ ਜਾਂਦਾ ਯਾਨੀ ਕਿ ਇਸ ਦੀ ਨਿਗਰਾਨੀ ਨਹੀਂ ਕੀਤੀ ਜਾ ਸਕਦੀ ਦੂਸਰੇ ਪਾਸੇ ਫਤਿਹ 3 ਮਿਜ਼ਾਈਲ ਦੀ ਜਿਹੜੀ ਮਾਰੂ ਕਾਬਲੀਅਤ ਆ ਉਹ ਹਾਲੇ ਤੱਕ ਜਨਤਕ ਤਾਂ ਨਹੀਂ ਕੀਤੀ ਗਈ ਹੈ ਪਰ HD-1 ਮਿਜ਼ਾਈਲ ਯਾਨੀ ਚਾਈਨੀਜ਼ ਮਿਜ਼ਾਈਲ ਦੇ ਬਰਾਬਰ ਜੇਕਰ ਮੰਨੀ ਜਾਵੇ ਤਾਂ 280 ਕਿਲੋਮੀਟਰ ਤੱਕ ਇਹਦੀ ਮਾਰੂ ਕਪੈਸਿਟੀ ਜਿਹੜੀ ਹੈ ਉਹ ਹੋ ਸਕਦੀ ਹੈ ਖੈਰ ਦੁਨੀਆ ਦੀਆਂ ਦੂਜੀਆਂ ਹੋਰ ਖਬਰਾਂ ਦੇ ਵੱਲ ਵੀ ਸਾਂਝ ਪਾਈਏ ਅਤੇ ਸਭ ਤੋਂ ਵੱਡੀ ਖਬਰ ਰੂਸ ਦੇ ਹਵਾਲੇ ਦੇ ਨਾਲ ਆ ਰਹੀ ਹੈ ਜੇਕਰ ਕੁਝ ਇੱਕ ਭਾਰਤੀ ਮੀਡੀਆ ਅਦਾਰਿਆਂ ਦੀ ਇਸ ਖਬਰ ਦੇ ਉੱਤੇ ਯਕੀਨ ਕੀਤਾ ਜਾ ਸਕੇ ਤਾਂ ਇੱਕ ਭਾਰਤੀ ਮੀਡੀਆ ਅਦਾਰੇ NDTV ਦੇ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਵੀਕਐਂਡ ਦੇ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਕਰਨ ਦੀ ਇੱਛਾ ਜਤਾਈ ਹੈ ਪਿਛਲੇ 4 ਸਾਲ ਤੋਂ ਇਹ ਜੰਗ ਚੱਲ ਰਹੀ ਹੈ ਔਰ ਇਹ ਪਹਿਲੀ ਵਾਰ ਹੋਇਆ ਕਿ ਰੂਸ ਦੇ ਰਾਸ਼ਟਰਪਤੀ ਦੀ ਤਰਫ ਤੋਂ ਪਹਿਲੀ ਵਾਰ ਜਿਹੜਾ ਯੂਕਰੇਨੀ ਰਾਸ਼ਟਰਪਤੀ ਉਹਨਾਂ ਦੇ ਨਾਲ ਗੱਲਬਾਤ ਦੀ ਇੱਛਾ ਜਤਾਈ ਗਈ ਹੋਵੇ ਦੱਸ ਦਈਏ ਕਿ ਆਉਂਦੇ ਮੰਗਲਵਾਰ ਦੇ ਦਿਨ ਵਿਜੇ ਦਿਵਸ ਪਰੇਡ ਵੀ ਹੋਣੀ ਹੈ ਇੱਕ ਤਰ੍ਹਾਂ ਦੇ ਨਾਲ ਵਿਕਟਰੀ ਦਿਵਸ ਇਹਨੂੰ ਕਿਹਾ ਜਾਂਦਾ ਰਸ਼ੀਅਨ ਭਾਸ਼ਾ ਦੇ ਵਿੱਚ ਤਾਂ ਨਹੀਂ ਕਹਿ ਸਕਦੇ, ਪਰ ਅੰਗਰੇਜ਼ੀ ਦੇ ਵਿੱਚ ਵਿਕਟਰੀ ਦਿਵਸ ਦਾ ਮਤਲਬ ਇਹ ਕਿ ਰੂਸ ਇਸ ਦਿਨ ਨੂੰ ਆਪਣੀ ਫੌਜ ਦੀ ਕਾਬਲੀਅਤ ਦੁਨੀਆ ਦੇ ਸਾਹਮਣੇ ਦਰਸਾਉਣ ਦੇ ਲਈ ਇੱਕ ਤਰੀਕੇ ਵਜੋਂ ਵਰਤਦਾ। ਹਾਲਾਂਕਿ ਉਸ ਤੋਂ ਠੀਕ ਪਹਿਲਾਂ ਪੁਤਿਨ ਨੇ ਭਾਰਤੀ ਮੀਡੀਆ ਦੀ ਖਬਰ ਦੇ ਮੁਤਾਬਕ ਇਹ ਗੱਲ ਕਹੀ ਹੈ ਕਿ ਉਹ ਰੂਸੀ ਰਾਸ਼ਟਰਪਤੀ ਦੇ ਨਾਲ ਗੱਲ ਕਰਨ ਦੀ ਕਿਸੇ ਵੀ ਸੰਭਾਵਨਾ ਤੋਂ ਫਿਲਹਾਲ ਇਨਕਾਰ ਨਹੀਂ ਕਰ ਰਹੇ। ਉਧਰ ਕੁਵੈਤ ਦਾ ਕਹਿਣਾ ਹੈ ਕਿ ਉਹਨਾਂ ਨੇ ਕੱਲ੍ਹ ਸਵੇਰ ਵੇਲੇ ਡਰੋਨ ਹਮਲਾ ਉਹਨਾਂ ਦੇ ਉੱਤੇ ਹੋਇਆ। ਕੁਵੈਤ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਅਬਦੁਲ ਅਜ਼ੀਜ਼ ਅਲ ਅਤਵਾਨ ਨੇ ਦੱਸਿਆ ਕਿ ਐਤਵਾਰ ਤੜਕੇ ਕੁਵੈਤ ਦੇ ਆਸਮਾਨ ਦੇ ਵਿੱਚ ਕਈ ਦੁਸ਼ਮਣੀ ਡਰੋਨ ਦੇਖੇ ਗਏ ਸੀ, ਔਰ ਹਾਲਾਂਕਿ ਉਹਨਾਂ ਦਾ ਜਵਾਬ ਤਾਂ ਦੇ ਦਿੱਤਾ ਗਿਆ, ਏਅਰ ਡਿਫੈਂਸ ਸਿਸਟਮ ਨੇ ਕੰਮ ਕੀਤਾ, ਪਰ ਇਸ ਦੇ ਬਾਰੇ ਕੋਈ ਹੋਰ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਉੱਥੇ ਇਰਾਨੀ ਖਬਰ ਏਜੰਸੀ ਫਾਰਸ ਦੇ ਮੁਤਾਬਕ ਭਰੋਸੇਯੋਗ ਸੂਤਰਾਂ ਦਾ ਹਵਾਲਾ ਦਿੰਦਿਆਂ ਹੋਇਆਂ ਖਬਰ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਕਤਰ ਦੇ ਤੱਟ ਦੇ ਕੋਲ ਜਿਸ ਮਾਲਵਾਹਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਅਮਰੀਕੀ ਸੀ। ਇਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਨੇ ਇਹ ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਜਿਹੜੀ ਸਾਂਝੀ ਕੀਤੀ ਹੈ ਉਸ ਦੇ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਅਮਰੀਕੀ ਮਾਲਕਾਨਾ ਹੱਕ ਵਾਲਾ ਇਹ ਜਹਾਜ਼ ਜਿਸ ਦੇ ਉੱਤੇ ਅਮਰੀਕੀ ਝੰਡਾ ਤੱਕ ਲੱਗਿਆ ਹੋਇਆ ਸੀ, ਹਾਲਾਂਕਿ ਅਮਰੀਕਾ ਦੀ ਹਾਲੇ ਤੱਕ ਕੋਈ ਇਸ ਦੇ ਉੱਤੇ ਟਿੱਪਣੀ ਸਾਹਮਣੇ ਨਹੀਂ ਆਈ ਹੈ। ਬਰਤਾਨੀਆ ਦੀ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਅਥਾਰਟੀ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਕਤਰ ਦੀ ਰਾਜਧਾਨੀ ਦੋਹਾ ਤੋਂ ਲਗਭਗ 43 ਕਿਲੋਮੀਟਰ ਉੱਤਰ ਪੂਰਬ ਵਾਲੇ ਪਾਸੇ ਜਹਾਜ਼ ਦੇ ਉੱਤੇ ਕਿਸੇ ਅਣਜਾਣ ਪ੍ਰੋਜੈਕਟਾਈਲ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਨਾਲ ਮਾਮੂਲੀ ਨੁਕਸਾਨ ਇਸ ਜਹਾਜ਼ ਨੂੰ ਹੋਇਆ ਦੱਸਿਆ ਗਿਆ। ਉਧਰ ਇਸ ਮਾਲਵਾਹਕ ਜਹਾਜ਼ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਕਤਰ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਇਸ ਹਮਲੇ ਦੀ ਨਿੰਦਾ ਕੀਤੀ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ 'ਤੇ ਜਾਰੀ ਬਿਆਨ 'ਚ ਕਿਹਾ ਕਿ ਕਤਰ ਇਸ ਡਰੋਨ ਹਮਲੇ ਦੀ ਨਿੰਦਾ ਕਰਦਾ ਜਿਹੜਾ ਕਿ ਐਤਵਾਰ ਸਵੇਰੇ ਮੈਜ਼ਾਈਦ ਬੰਦਰਗਾਹ ਦੇ ਉੱਤਰ ਪੂਰਬ ਦੇ ਵਿੱਚ ਕਤਰ ਦੇ ਜਲ ਖੇਤਰ ਦੇ ਅੰਦਰ ਕੀਤਾ ਗਿਆ। ਦੱਸ ਦਈਏ ਕਿ ਅਲੱਗ ਅਲੱਗ ਏਜੰਸੀਆਂ ਦੀ ਤਰਫ ਤੋਂ ਜਿਹੜੇ ਵੀ ਦਾਅਵੇ ਕੀਤੇ ਜਾ ਰਹੇ ਨੇ ਉਹ ਇਹ ਹੈ ਕਿ ਇਹ ਅਮਰੀਕੀ ਜਹਾਜ਼ ਸੀ, ਸੋ ਅਮਰੀਕਾ ਦੇ ਵੱਲ ਜਾ ਰਿਹਾ ਸੀ। ਸਪੇਨ ਦੇ ਕੈਨਰੀ ਟਾਪੂ ਦੇ ਕੋਲ ਖੜ੍ਹੇ ਹੰਤਾ ਵਾਇਰਸ ਦੇ ਨਾਲ ਪ੍ਰਭਾਵਿਤ ਇੱਕ ਕਰੂਜ਼ ਸ਼ਿਪ ਦੇ ਉੱਤੇ ਯਾਤਰੀਆਂ ਨੂੰ ਬਾਹਰ ਕੱਢ ਕੇ ਹੁਣ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ। ਟੈਨੇਰਿਫ ਦੇ ਵਿੱਚ ਮੈਡਰਿਡ ਪਹੁੰਚੀ ਇੱਕ ਚਾਰਟਰਡ ਫਲਾਈਟ ਦੇ ਅੰਦਰ 14 ਸਪੈਨਿਸ਼ ਸਿਟੀਜ਼ਨ ਵੀ ਸਵਾਰ ਸੀ। ਉਹਨਾਂ ਨੂੰ ਰਾਜਧਾਨੀ ਮੈਡਰਿਡ ਦੇ ਇੱਕ ਫੌਜੀ ਹਸਪਤਾਲ ਦੇ ਵਿੱਚ ਹੁਣ ਲਾਜ਼ਮੀ ਕੁਆਰੰਟੀਨ ਦੇ ਅੰਦਰ ਰਹਿਣਾ ਹੋਏਗਾ। ਟੈਨੇਰਿਫ ਦੇ ਵਿੱਚ ਲੋਕਾਂ ਦੇ ਜਹਾਜ਼ ਚੜ੍ਹਨ ਤੋਂ ਪਹਿਲਾਂ ਕਰਮਚਾਰੀਆਂ ਨੇ ਇਹਨਾਂ ਲੋਕਾਂ ਨੂੰ ਸਫੇਦ ਹੈਜ਼ਮੈਟ ਸੂਟ ਪਹਿਨਾਏ ਜਿਹੜੇ ਕਿ ਅਹਿਤਿਆਤ ਦੇ ਤੌਰ 'ਤੇ ਪਹਿਨਾਏ ਜਾਂਦੇ ਨੇ, ਅਤੇ ਹਵਾਈ ਅੱਡੇ ਦੇ ਟਰਮੈਕ ਦੇ ਉੱਤੇ ਉਹਨਾਂ ਦੇ ਉੱਤੇ ਪਾਣੀ ਦਾ ਛਿੜਕਾਓ ਵੀ ਕੀਤਾ ਗਿਆ। AFP ਖਬਰ ਏਜੰਸੀ ਦੇ ਮੁਤਾਬਕ 5 ਫਰਾਂਸੀਸੀ ਨਾਗਰਿਕਾਂ ਨੂੰ ਵਾਪਸ ਲੈ ਕੇ ਜਾ ਰਿਹਾ ਜਹਾਜ਼ ਦੁਪਹਿਰ ਵੇਲੇ ਐਤਵਾਰ ਦੇ ਦਿਨ ਦੀ ਗੱਲ ਕਰ ਰਹੇ ਹਾਂ ਪੈਰਿਸ ਦੇ ਉੱਤਰ ਦੇ ਵਿੱਚ ਸਥਿਤ ਇੱਕ ਹਵਾਈ ਅੱਡੇ ਦੇ ਉੱਤੇ ਉਤਾਰਿਆ ਗਿਆ ਸੀ। ਉੱਧਰ ਨੀਦਰਲੈਂਡ ਜਾਣ ਵਾਲੇ ਇੱਕ ਜਹਾਜ਼ ਦੇ ਵਿੱਚ 27 ਲੋਕਾਂ ਦੇ ਸਵਾਰ ਹੋਣ ਦੀ ਉਮੀਦ ਹੈ ਜਿਸ ਦੇ ਵਿੱਚ ਬੈਲਜੀਅਨ, ਗ੍ਰੀਸ, ਜਰਮਨੀ, ਅਰਜਨਟੀਨਾ ਦੇ ਨਾਗਰਿਕ ਸ਼ਾਮਲ ਨੇ। ਤੁਰਕੀ, ਬ੍ਰਿਟਿਸ਼, ਆਇਰਿਸ਼ ਅਤੇ ਅਮਰੀਕੀ ਨਾਗਰਿਕਾਂ ਦੇ ਲਈ ਵੀ ਐਤਵਾਰ ਦੇ ਦਿਨ ਉਡਾਨਾਂ ਦੀ ਯੋਜਨਾ ਬਣਾ ਦਿੱਤੀ ਗਈ ਸੀ। ਦੱਸ ਦਈਏ ਕਿ ਹੰਤਾ ਵਾਇਰਸ ਦੇ ਨਾਲ ਗ੍ਰਸਤ ਹੋਏ ਇਸ ਕਰੂਜ਼ ਸ਼ਿਪ ਦੇ ਉੱਤੇ ਆਸਟ੍ਰੇਲੀਅਨ 3 ਨਾਗਰਿਕ ਵੀ ਸਵਾਰ ਹੋਏ ਦੱਸੇ ਗਏ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ। ਅਦਾਕਾਰ ਤੋਂ ਨੇਤਾ ਬਣੇ ਸੀ ਜੋਸਫ ਵਿਜੇ, ਯਾਨੀ ਥਲਪਤੀ ਵਿਜੇ, ਫਿਲਮੀ ਨਾਮ ਦੇ ਤੌਰ 'ਤੇ ਤੁਸੀਂ ਜਾਣਦੇ ਹੋਵੋਗੇ, ਪਰ ਹੁਣ ਫਿਲਮੀ ਨਹੀਂ ਸਿਆਸਤ ਦੇ ਵਿੱਚ ਆ ਗਿਆ ਔਰ ਬੜੇ ਸੀਰੀਅਸ ਤਰੀਕੇ ਦੇ ਨਾਲ ਆਏ ਨੇ। ਤਮਿਲਨਾਡੂ ਦੇ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਉਹਨਾਂ ਨੇ ਇਸ ਵੀਕਐਂਡ ਦੇ ਦਰਮਿਆਨ ਹਲਫ ਵੀ ਚੁੱਕੀ। ਇਸ ਦਰਮਿਆਨ ਤਮਿਲਨਾਡੂ ਦੀ ਸਿਆਸਤ ਦੇ ਵਿੱਚ ਦੋ ਪ੍ਰਮੁੱਖ ਦ੍ਰਵਿੜ ਦਲਾਂ ਦਾ ਜਿਹੜਾ ਇੱਕ ਝੰਡਾ ਚੱਲ ਰਿਹਾ ਸੀ ਜਾਂ ਇੱਕ ਤਰ੍ਹਾਂ ਦਾ ਸੀਸਾ ਵਾਰ ਚੱਲ ਰਹੀ ਸੀ, ਕਦੇ ਇੱਕ ਪਾਰਟੀ ਕਦੇ ਦੂਜੀ, DMK ਅਤੇ AIDMK, ਉਹ ਖਤਮ ਹੋ ਗਈ ਹੈ। ਵਿਜੇ ਦੇ ਨਾਲ 9

ਉਪਲਬਧ ਕਰਾਉਣ ਦੇ ਜਿਹੜਾ ਹੁਕਮ ਸੀ ਉਸ ਦੇ ਉੱਤੇ ਹਸਤਾਖਰ ਕੀਤੇ। ਇਸ ਤੋਂ ਬਾਅਦ ਵਿਜੇ ਨੇ ਮਾਦਕ ਪਦਾਰਥਾਂ ਦੀ ਤਸਕਰੀ ਦੇ ਨਾਲ ਨਜਿੱਠਣ ਦੇ ਲਈ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਪੈਸ਼ਲ ਫੋਰਸ ਅਤੇ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਇੱਕ ਵਿਸ਼ੇਸ਼ ਕਾਰਜ ਫੋਰਸ ਯਾਨੀ ਲਾਇਨਸ ਦੀ ਸਥਾਪਨਾ ਦੀ ਵੀ ਜਾਣਕਾਰੀ ਦਿੱਤੀ ਹੈ। ਵਿਜੇ ਦੇ ਸਹੁੰ ਚੁੱਕ ਸਮਾਗਮ ਦਰਮਿਆਨ ਕਾਂਗਰਸ ਨੇਤਾ ਜਿਨ੍ਹਾਂ ਨੇ ਹਮਾਇਤ ਵੀ ਦਿੱਤੀ ਹੈ ਰਾਹੁਲ ਗਾਂਧੀ ਵੀ ਮੌਜੂਦ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤਮਿਲਗਾ ਵੈਟਰੀ ਕੜਗਮ ਯਾਨੀ ਵਿਜੇ ਦੀ ਪਾਰਟੀ ਟੀ ਵੀ ਕੇ ਦੇ ਪ੍ਰਮੁੱਖ ਨੂੰ ਤਮਿਲਨਾਡੂ ਦਾ ਮੁੱਖ ਮੰਤਰੀ ਬਣਨ ਦੇ ਉੱਤੇ ਵਧਾਈ ਦਿੱਤੀ। ਇਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਲਿਖਿਆ, ਉਹਨਾਂ ਲਿਖਿਆ ਕਿ ਤਮਿਲਨਾਡੂ ਨੇ ਇੱਕ ਨਵੀਂ ਪੀੜ੍ਹੀ ਨੂੰ ਆਵਾਜ਼ ਦੇ ਤੌਰ 'ਤੇ ਚੁਣਿਆ, ਵਿਜੇ ਨੂੰ ਮੇਰੀਆਂ ਪੂਰੀਆਂ ਸ਼ੁਭਕਾਮਨਾਵਾਂ। ਦੱਸ ਦਈਏ ਕਿ ਵਿਜੇ ਦੀ ਪਾਰਟੀ ਦੇ ਕੋਲ ਬਹੁਮਤ ਨਹੀਂ ਸੀ, ਜਿਸ ਤੋਂ ਬਾਅਦ ਕਾਂਗਰਸ ਨੇ DMK ਦੇ ਨਾਲ ਗੱਠਜੋੜ ਤੋੜ ਕੇ ਆਪਣੇ 5 ਵਿਧਾਇਕਾਂ ਦੇ ਨਾਲ TVK ਨੂੰ ਹਮਾਇਤ ਦਿੱਤੀ। CPM ਦੀ ਤਰਫ ਤੋਂ ਵੀ ਹਮਾਇਤ ਦਿੱਤੀ ਗਈ। ਸ਼ਨੀਵਾਰ ਦੇ ਦਿਨ 234 ਮੈਂਬਰਾਂ ਵਾਲੀ ਵਿਧਾਨ ਸਭਾ ਦੇ ਵਿੱਚ 120 ਨਵੇਂ ਚੁਣੇ ਗਏ ਵਿਧਾਇਕਾਂ ਦੀ ਹਮਾਇਤ ਮਿਲਣ ਤੋਂ ਬਾਅਦ ਵਿਜੇ ਨੂੰ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ ਗਿਆ। ਵਿਜੇ ਦਾ ਸਹੁੰ ਚੁੱਕ ਸਮਾਗਮ ਐਤਵਾਰ ਦੀ ਸਵੇਰ 10 ਵਜੇ ਚੇਨਈ ਦੇ ਨਹਿਰੂ ਸਟੇਡੀਅਮ ਦੇ ਵਿੱਚ ਹੋਇਆ। ਹੁਣ 13 ਮਈ ਤੱਕ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਭਰੋਸੇ ਦਾ ਵੋਟ ਹਾਸਲ ਕਰਨਾ। ਵਿਜੇ ਦੀ ਸਰਕਾਰ ਨੂੰ ਹਮਾਇਤ ਦੇਣ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ। ਮੋਦੀ ਨੇ ਇੱਕ ਰੈਲੀ ਦੇ ਵਿੱਚ ਕਿਹਾ ਕਿ ਕਾਂਗਰਸ ਦੀ ਪਛਾਣ ਅੱਜ ਇੱਕ ਪਰਜੀਵੀ ਪਾਰਟੀ ਦੇ ਤੌਰ 'ਤੇ ਬਣ ਗਈ ਹੈ, ਇਸ ਲਈ ਉਹ ਪਹਿਲਾ ਮੌਕਾ ਮਿਲਦਿਆਂ ਹੀ ਆਪਣੇ ਸਾਥੀਆਂ ਦੇ ਨਾਲ ਵਿਸ਼ਵਾਸਘਾਤ ਕਰਦੇ ਨੇ। ਇਹ ਕਿਹਾ ਜਾਂਦਾ ਹੈ ਕਿ ਐਸਾ ਕਿਹੜਾ ਨਹੀਂ ਸਗਾ ਜਿਸ ਨੂੰ ਕਾਂਗਰਸ ਨੇ ਨਹੀਂ ਠਗਾ। ਹੁਣ ਤਮਿਲਨਾਡੂ ਦੇ ਵਿੱਚ ਹੀ ਦੇਖ ਲਓ, 25-30 ਸਾਲ ਤੋਂ ਕਾਂਗਰਸ ਦਾ DMK ਦੇ ਨਾਲ ਸੰਬੰਧ ਸੀ, ਸੱਤਾ ਦਾ ਖੇਡ ਕਿਤੇ ਹੋਰ ਅਤੇ ਮੁੜ ਗਏ ਕਾਂਗਰਸ ਸੱਤਾ ਦੀ ਕੁਰਸੀ ਦੇ ਵੱਲ। ਖੈਰ, ਉੱਧਰ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤਾਂ ਤਮਿਲਨਾਡੂ ਦੇ ਵਿੱਚ TVK ਪਾਰਟੀ ਦੇ ਪ੍ਰਮੁੱਖ CJoseph ਦੇ ਮੁੱਖ ਮੰਤਰੀ ਬਣਨ ਤੋਂ ਬਾਅਦ DMK ਨੇ ਹੁਣ ਵਿਰੋਧੀ ਧਿਰ ਦੇ ਨੇਤਾ ਦੇ ਨਾਂ ਦਾ ਐਲਾਨ ਵੀ ਕਰ ਦਿੱਤਾ। DMK ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ 'ਚ ਕਿਹਾ ਗਿਆ ਕਿ MK ਸਟਾਲਿਨ ਦੀ ਅਗਵਾਈ 'ਚ DMK ਦੇ ਵਿਧਾਇਕਾਂ ਦੀ ਬੈਠਕ ਹੋਈ ਅਤੇ 7 ਮਈ 2026 ਨੂੰ ਇਹ ਚੇਨਈ 'ਚ ਹੋਈ ਬੈਠਕ ਦੇ ਅੰਦਰ ਉਦੈਨਿਧੀ ਸਟਾਲਿਨ ਨੂੰ DMK ਦਾ ਵਿਰੋਧੀ ਧਿਰ ਦਾ ਨੇਤਾ ਚੁਣ ਲਿਆ ਗਿਆ। KN ਨਹਿਰੂ ਨੂੰ ਉਪਨੇਤਾ ਅਤੇ AV ਵੇਲੂ ਨੂੰ ਵਿਪ ਚੁਣਿਆ ਗਿਆ। ਇਸ ਤੋਂ ਪਹਿਲਾਂ ਕੱਲ੍ਹ ਸਵੇਰੇ 10 ਵਜੇ ਵਿਜੇ ਨੇ ਤਮਿਲਨਾਡੂ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਦਿਆਂ ਹੀ ਕਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਜਿਹੜਾ ਸਰਕਾਰੀ ਖਜ਼ਾਨਾ ਖਾਲੀ ਕੀਤਾ ਉਸ ਨੂੰ ਭਰਨ ਦੇ ਉਹ ਕੰਮ ਕਰਨਗੇ ਅਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਇੱਕ ਵੀ ਪੈਸੇ ਦਾ ਇਸਤੇਮਾਲ ਨਹੀਂ ਕਰਨਗੇ। ਦੱਸ ਦਈਏ ਕਿ ਵਿਜੇ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ 2 ਸੀਟਾਂ ਤੋਂ ਜਿੱਤ ਦਰਜ ਕੀਤੀ ਸੀ ਔਰ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਇੱਕ ਸੀਟ ਤੋਂ ਅਸਤੀਫਾ ਦੇ ਦਿੱਤਾ। ਸੰਵਿਧਾਨ ਦੇ ਮੁਤਾਬਕ ਉਹ ਇੱਕੋ ਹੀ ਸੀਟ ਤੋਂ ਜਿਹੜੇ MLA ਨੇ ਬਣੇ ਰਹਿ ਸਕਦੇ ਨੇ, ਪੇਰੂੰਬਰ ਅਤੇ ਤਿਰੁਚੇਪੱਲੀ ਈਸਟ, ਇਹ 2 ਸੀਟਾਂ ਤੋਂ ਉਹਨਾਂ ਨੇ ਵਿਧਾਇਕ ਦੇ ਤੌਰ ਦੇ ਉੱਤੇ ਆਪਣੀ ਚੋਣ ਜਿੱਤੀ ਸੀ। ਪਰ ਹੁਣ ਵਿਜੇ ਨੇ ਤਿਰੁਚੇਪੱਲੀ ਈਸਟ ਸੀਟ ਤੋਂ ਅਸਤੀਫਾ ਦਿੱਤਾ, ਯਾਨੀ ਪੇਰੂੰਬਰ ਤੋਂ ਉਹ ਵਿਧਾਇਕ ਬਣੇ ਰਹਿਣਗੇ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਵੀ ਪਾਈਏ ਅਤੇ ਉੱਤਰ ਪ੍ਰਦੇਸ਼ ਤੋਂ ਖਬਰ, ਜਿੱਥੇ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਯੋਗੀ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਐਤਵਾਰ ਦੇ ਦਿਨ ਫੇਰ ਬਦਲ ਕੀਤਾ ਗਿਆ। ਰਾਜ ਸਰਕਾਰ ਨੇ ਮੰਤਰੀ ਮੰਡਲ ਦੇ ਵਿੱਚ 6 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ। ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਸੂਬੇ 'ਚ ਸਾਲ 2017 ਤੋਂ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਚੱਲ ਰਹੀ ਹੈ। ਅਜਿਹਾ ਅੰਦਾਜ਼ਾ ਲਗਾਇਆ ਹੀ ਜਾ ਰਿਹਾ ਸੀ ਕਿ ਆਉਣ ਵਾਲੀ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕੁਝ ਵੱਡੇ ਫੈਸਲੇ ਮੰਤਰੀ ਮੰਡਲ 'ਚ ਫੇਰ ਬਦਲ ਦੇ ਲਏ ਜਾ ਸਕਦੇ ਨੇ। ਰਾਜਪਾਲ ਆਨੰਦੀਬੇਨ ਪਟੇਲ ਨੇ ਕੁੱਲ 8 ਨੇਤਾਵਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ, ਜਿਨ੍ਹਾਂ ਦੇ ਵਿੱਚੋਂ 6 ਤਾਂ ਬਿਲਕੁਲ ਨਵੇਂ ਚਿਹਰੇ ਨੇ। ਮੰਤਰੀ ਮੰਡਲ ਦੇ ਵਿਸਤਾਰ ਦੇ ਉੱਤੇ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਜਿਹੜੇ ਪ੍ਰਮੁੱਖ ਨੇ ਪੰਕਜ ਚੌਧਰੀ, ਉਹਨਾਂ ਨੇ ਇਸ ਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਕਈ ਚੀਜ਼ਾਂ ਕਈ ਦਿਨਾਂ ਤੋਂ ਰੁਕੀਆਂ ਪਈਆਂ ਸੀ, ਹੁਣ ਉਹਨਾਂ ਦੇ ਵਿੱਚ ਤੇਜ਼ੀ ਆਏਗੀ। ਦੱਸ ਦਈਏ ਕਿ ਰਾਜਪਾਲ ਨੇ ਜਿਨ੍ਹਾਂ 8 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ ਉਹਨਾਂ ਦੇ ਵਿੱਚ 2 ਕੈਬਨਿਟ, 2 ਨੂੰ ਰਾਜ ਮੰਤਰੀ ਸੁਤੰਤਰ ਭਾਰ ਇੰਚਾਰਜ ਜਿਹੜਾ ਦਿੱਤਾ ਗਿਆ ਅਤੇ 4 ਨੂੰ ਰਾਜ ਮੰਤਰੀ ਦੇ ਤੌਰ ਦੇ ਉੱਤੇ ਸਹੁੰ ਚੁਕਾਈ ਹੈ। ਭੁਪਿੰਦਰ ਸਿੰਘ ਚੌਧਰੀ, ਮਨੋਜ ਕੁਮਾਰ ਪਾਂਡੇ ਨੇ ਕੈਬਨਿਟ ਰੂਪ ਦੇ ਵਿੱਚ ਮੰਤਰੀ ਦੇ ਰੂਪ ਦੇ ਵਿੱਚ ਸਹੁੰ ਚੁੱਕੀ ਹੈ। ਰਾਜ ਮੰਤਰੀ ਜਿਹੜਾ ਇੰਡੀਪੈਂਡੈਂਟ ਚਾਰਜ ਦਿੱਤਾ ਗਿਆ 2 ਵਿਧਾਇਕ ਅਜੀਤਪਾਲ ਸਿੰਘ ਅਤੇ ਸੁਮੇਂਦਰ ਤੋਮਰ ਨੂੰ ਦਿੱਤੀ ਗਈ ਹੈ। ਅਜੀਤ ਸਿੰਘ ਪਾਲ ਅਤੇ ਸੁਮੇਂਦਰ ਤੋਮਰ ਪਹਿਲਾਂ ਵੀ ਮੰਤਰੀ ਮੰਡਲ ਦੇ ਵਿੱਚ ਸੀ, ਹੁਣ ਉਹਨਾਂ ਨੂੰ ਇੰਡੀਪੈਂਡੈਂਟ ਚਾਰਜ ਦਿੱਤਾ ਗਿਆ। ਅਜੀਤ ਸਿੰਘ ਪਾਲ ਕਾਨਪੁਰ ਦੇਹਾਤ ਦੀ ਸਿਕੰਦਰਾ ਸੀਟ ਤੋਂ ਵਿਧਾਇਕ ਨੇ। ਮੇਰਠ ਦੇ ਦੱਖਣ ਤੋਂ ਸੁਮੇਂਦਰ ਤੋਮਰ ਨੂੰ ਵਿਧਾਇਕ ਬਣਾਇਆ ਗਿਆ। ਇਸ ਤੋਂ ਇਲਾਵਾ ਕ੍ਰਿਸ਼ਨਾ ਪਾਸਵਾਨ, ਕੈਲਾਸ਼ ਰਾਜਪੂਤ, ਸੁਰਿੰਦਰ ਦਲੇਰ, ਹੰਸਰਾਜ ਵਿਸ਼ਵਕਰਮਾ ਨੇ ਰਾਜ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਹੈ ਔਰ ਇਹਨਾਂ 'ਚੋਂ ਕ੍ਰਿਸ਼ਨਾ ਪਾਸਵਾਨ ਹੀ ਇਕਲੌਤੀ ਮਹਿਲਾ ਹੈ ਜਿਹੜੇ ਕਿ ਫਤਿਹਪੁਰ ਦੀ ਖਾਗਾ ਸੀਟ ਤੋਂ ਵਿਧਾਇਕ ਨੇ।
ਉਧਰ ਭਾਜਪਾ ਦੀ ਅਗਵਾਈ ਵਾਲੀ ਯੋਗੀ ਸਰਕਾਰ ਦੀ ਤਰਫ ਤੋਂ ਮੰਤਰੀ ਮੰਡਲ ਦੇ ਵਿਸਤਾਰ ਤੋਂ ਬਾਅਦ

0: ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ। ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਸਮਾਂ ਬਿਤਾਉਣ ਦੇ ਲਈ ਕੁਝ ਤਾਂ ਕੰਮ ਕਰਨਾ ਹੀ ਪੈਣਾ। ਵੈਸੇ ਵੀ ਮੰਤਰੀ ਮੰਡਲ 'ਚ ਵਿਸਤਾਰ ਤੋਂ ਇਲਾਵਾ ਇਹਨਾਂ ਦੇ ਕੋਲ ਹੁਣ ਹੋਰ ਕੋਈ ਕੰਮ ਬਚਿਆ ਨਹੀਂ ਸੀ। ਉੱਧਰੋਂ ਪਰਚੀ ਆਏਗੀ, ਇੱਧਰੋਂ ਸਿਰਫ ਪੜ੍ਹੀ ਜਾਏਗੀ। ਭਾਜਪਾ ਰਾਜ ਦੇ ਵਿੱਚ ਵੈਸੇ ਵੀ ਸੀਐਮ ਦਾ ਮਤਲਬ ਬਸ ਇਹੀ ਰਹਿ ਗਿਆ, ਕੁਰੀਅਰ ਮੈਸੇਂਜਰ। ਅਸਲ ਦੇ ਵਿੱਚ ਅਖਿਲੇਸ਼ ਯਾਦਵ ਨੇ ਇਹ ਤੰਜ, ਇਹ ਟਿੱਪਣੀ ਯੋਗੀ ਆਦਿੱਤਿਆਨਾਥ ਦੇ ਉੱਤੇ ਕਸੀ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਸਿਰਫ ਅਮਿਤ ਸ਼ਾਹ ਅਤੇ ਮੋਦੀ ਦੇ ਕਹੇ ਦੇ ਉੱਤੇ ਫੈਸਲੇ ਅੱਗੇ ਸੁਣਾਉਂਦੇ ਨੇ। ਆਓ ਹੁਣ ਕੁਝ ਆਸਟ੍ਰੇਲੀਅਨ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਬਸ ਇੱਕ ਦਿਨ ਰਹਿ ਗਿਆ, ਫੈਡਰਲ ਬਜਟ ਪੇਸ਼ ਕੀਤਾ ਜਾਣਾ, ਔਰ ਇਸ ਦਰਮਿਆਨ ਬਹੁਤ ਸਾਰੀਆਂ ਆਸਾਂ ਉਮੀਦਾਂ ਫੈਡਰਲ ਬਜਟ ਦੇ ਉੱਤੇ ਨੇ। ਟ੍ਰੈਜਰ ਜਿਮ ਚਾਮਸ ਨੇ ਇਸ ਗੱਲ ਦੀ ਸਪਸ਼ਟੀਕਰਨ ਦਿੱਤਾ ਕਿ ਜਿਹੜੇ ਆਫਸ਼ੋਰ ਗੈਸ ਪ੍ਰੋਜੈਕਟ ਨੇ ਉਹਨਾਂ ਦੇ ਖਾਤਰ ਨਵਾਂ ਟੈਕਸ ਜਿਹੜਾ ਉਹ ਫਿਲਹਾਲ ਨਹੀਂ ਲਗਾਇਆ ਜਾਏਗਾ। ਇਸ ਤੋਂ ਇਲਾਵਾ ਜਿਹੜਾ ਹਾਊਸਿੰਗ ਸਿਸਟਮ ਹੈ ਅਤੇ ਟੈਕਸੇਸ਼ਨ ਸਿਸਟਮ ਹੈ ਪੂਰੀ ਤਰ੍ਹਾਂ ਦੇ ਨਾਲ ਚਕਨਾਚੂਰ ਹੋਇਆ ਪਿਆ, ਉਸ ਦੇ ਵਿੱਚ ਸੁਧਾਰ ਦੀਆਂ ਪ੍ਰਕਿਰਿਆਵਾਂ ਕੀਤੀਆਂ ਜਾਣਗੀਆਂ। ਹਾਲਾਂਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਆਪਣਾ ਚੁਣਾਵੀ ਵਾਅਦਾ ਤੋੜਦਿਆਂ ਹੋਇਆਂ ਜਿਹੜੀ ਲੇਬਰ ਪਾਰਟੀ ਦੀ ਸਰਕਾਰ ਹੈ ਉਹ ਨਵਾਂ ਟੈਕਸ ਲਗਾਉਣ ਜਾ ਰਹੀ ਹੈ। ਨਵਾਂ ਟੈਕਸ ਤਾਂ ਨਹੀਂ, ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਕੈਪੀਟਲ ਗੇਨਸ ਟੈਕਸ, ਜਿਹਨੂੰ CGT ਡਿਸਕਾਊਂਟ ਕਹਿ ਲਿਆ ਜਾਂਦਾ ਸੀ, 50% ਤੱਕ ਮਿਲਦਾ ਸੀ ਅਤੇ ਨੈਗੇਟਿਵ ਗੇਅਰਿੰਗ, ਉਹਨੂੰ ਖਤਮ ਜਾਂ ਫਿਰ ਉਸ ਨੂੰ ਅੱਧ ਮਰਿਆ ਕਰ ਦਿੱਤਾ ਜਾਏਗਾ। ਨਿਵੇਸ਼ਕਾਂ ਦੇ ਲਈ ਇਹ ਮਾੜੀ ਖਬਰ ਹੋ ਸਕਦੀ ਹੈ, ਪਰ ਹਾਊਸਿੰਗ ਮਾਰਕੀਟ ਦੇ ਵਿੱਚ ਤੇਜ਼ੀ ਤਰੱਕੀ ਲਿਆਉਣ ਦੇ ਲਈ ਵੀ ਸਰਕਾਰ ਦੀ ਤਰਫ ਤੋਂ ਨਵੀਂ ਰਕਮ ਜਿਹੜੀ ਉਹ ਨਿਵੇਸ਼ ਕੀਤੀ ਜਾਏਗੀ। ਹਾਲਾਂਕਿ ਸ਼ੈਡੋ ਟ੍ਰੈਜਰ ਟਿਮ ਵਿਲਸਨ ਨੇ ਇਸ ਗੱਲ ਦੇ ਸੰਕੇਤ ਦਿੱਤੇ ਨੇ ਕਿ ਸਰਕਾਰ ਆਫਸ਼ੋਰ ਗੈਸ ਪ੍ਰੋਜੈਕਟਾਂ ਦੇ ਉੱਤੇ ਇਸ ਕਰਕੇ ਜਿਹੜਾ ਉਹ ਪੈਟਰੋਲੀਅਮ ਰਿਸੋਰਸ ਰੈਂਟ ਟੈਕਸ ਨਹੀਂ ਵਧਾਉਣਾ ਚਾਹੁੰਦੀ, ਕਿਉਂਕਿ ਪਹਿਲਾਂ ਹੀ ਸਰਕਾਰ ਨੇ ਇਹ ਗੱਲ ਕਹੀ ਹੈ ਇਹਨਾਂ ਉਤਪਾਦਕਾਂ ਨੂੰ ਕਿ ਉਹ ਆਸਟ੍ਰੇਲੀਆ ਦੇ ਲੋਕਾਂ ਦੇ ਲਈ ਇੱਕ ਕਿਸਮ ਦਾ ਸਟਾਕ ਜਿਹੜਾ ਹੈ ਉਹ ਰੱਖਣਗੇ। ਇਸ ਖਬਰ ਦਾ ਵਿਸਤਾਰ ਬਜਟ ਤੋਂ ਬਾਅਦ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਮੋਟੇ ਤੌਰ ਦੇ ਉੱਤੇ ਸਰਕਾਰ $2 billion ਇਨਫਰਾਸਟਰਕਚਰ ਬਿਲਡ ਕਰਨ ਦੇ ਉੱਤੇ ਲਗਾਉਣਾ ਚਾਹੁੰਦੀ ਹੈ। ਇਨਫਰਾਸਟਰਕਚਰ ਕੋਈ ਹੋਰ ਨਹੀਂ ਬਲਕਿ ਜਿਹੜੇ ਘਰਾਂ ਦਾ ਨਿਰਮਾਣ ਹੈ। ਚੇਤੇ ਕਰਵਾ ਦਈਏ ਕਿ ਲੇਬਰ ਪਾਰਟੀ ਦੀ ਸਰਕਾਰ ਨੇ ਦੂਸਰੀ ਵਾਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਵੀ ਵਾਅਦਾ ਕੀਤਾ ਸੀ ਕਿ ਉਹ ਆਸਟ੍ਰੇਲੀਆ ਦੇ ਵਿੱਚ ਘਰਾਂ ਦੇ ਸੰਕਟ ਨੂੰ ਖਤਮ ਕਰਨ ਦੇ ਲਈ, ਕਿਉਂਕਿ ਲਗਾਤਾਰ ਘਰਾਂ ਰਿਹਾਇਸ਼ਾਂ ਦੀ ਕਮੀ ਇੱਥੇ ਮਹਿਸੂਸ ਕੀਤੀ ਜਾਂਦੀ ਹੈ। ਇਸ ਕਰਕੇ ਲਗਭਗ 12 ਲੱਖ ਘਰ ਬਣਾਉਣ ਦਾ ਇੱਕ ਟਾਰਗੇਟ ਮਿਥ ਕੇ ਚੱਲ ਰਹੇ ਸੀ ਸਾਲ 2029 ਤੱਕ। ਹਾਲੇ ਤੱਕ ਉਹਦੇ 'ਚ ਜਿਹੜੇ ਬਹੁਤੇ ਵੱਡੀ ਗਿਣਤੀ ਦੇ ਵਿੱਚ ਘਰ ਬਣੇ ਨਹੀਂ ਨੇ। ਮੰਨਿਆ ਜਾ ਰਿਹਾ ਹੈ ਕਿ ਅਗਲੇ ਇੱਕ ਦਹਾਕੇ ਦੇ ਵਿੱਚ ਸਰਕਾਰ ਉਹਨਾਂ ਘਰਾਂ ਦੇ ਜਿਹੜਾ ਇੱਕ ਟਾਰਗੇਟ ਆ ਉਸ ਦੇ ਵਿੱਚ 1 ਲੱਖ ਤੋਂ ਵੀ ਵਧੇਰੇ ਘਰਾਂ ਦੇ ਟਾਰਗੇਟ ਤੋਂ ਪਿੱਛੇ ਰਹਿ ਸਕਦੀ ਹੈ। ਸੋ ਇਸ ਕਰਕੇ ਇਸ ਦੇ ਵਿੱਚ $2 billion ਦੇ ਅੰਦਰ ਕੁਝ ਹੋਰ ਰਕਮ ਵੀ ਜੋੜੀ ਜਾਣੀ ਹੈ। ਹੋਰ ਤਾਂ ਹੋਰ ਜਿਹੜੇ ਚੇਂਜਿਸ ਕੀਤੇ ਜਾਣਗੇ ਇਸ ਬਜਟ ਦੇ ਵਿੱਚ ਉਹ 'ਚ ਇਹ ਵੀ ਹੈ ਕਿ ਜਿਹੜੇ ਛੋਟੇ ਬਿਜ਼ਨਸ ਨੇ, ਸਮਾਲ ਬਿਜ਼ਨਸਿਸ, ਉਹਨਾਂ ਦੇ ਲਈ $20,000 ਤੱਕ ਦੀ ਇੰਸਟੈਂਟ ਐਸੈਟ ਰਾਈਟ ਆਫ ਜਿਹੜੀ ਉਹ ਪਰਮਾਨੈਂਟ ਕਰ ਦਿੱਤੀ ਜਾਏਗੀ ਇਹ ਸਕੀਮ ਵੀ। ਅਤੇ ਵੈਸੇ ਇਹਨਾਂ ਦੀ ਵਿਸਤਾਰ ਜਿਹੜੇ ਨੇ ਉਹ ਅਸੀਂ ਤੁਹਾਡੇ ਨਾਲ ਲਿਖਤੀ ਖਬਰ ਦੇ ਰੂਪ ਦੇ ਵਿੱਚ ਵੀ ਸਾਂਝੇ ਕਰਾਂਗੇ। ਬਜਟ ਦੀ ਗੱਲ ਤੁਰੀ ਹੋਇਆ ਤਾਂ ਇੱਕ ਬਜਟ ਸਿਡਨੀ ਦੀ ਐਸੀ ਕੌਂਸਲ ਦਾ ਜਿਹੜੀ ਹੁਣ ਅਮੀਰ ਹੋਣ ਜਾ ਰਹੀ ਹੈ, $1 billion ਦਾ ਬਜਟ ਅਗਲੇ ਫਾਈਨੈਂਸ਼ੀਅਲ ਈਅਰ ਦੇ ਵਾਸਤੇ ਪੇਸ਼ ਕਰਨ ਜਾ ਰਹੀ ਹੈ। ਸਿਡਨੀ ਦੇ ਵਿੱਚ ਸਭ ਤੋਂ ਵੱਡੀ ਭਾਰਤੀ ਆਬਾਦੀ ਦੀ ਭਾਰਤੀ ਭਾਈਚਾਰੇ ਦੀ ਆਬਾਦੀ ਵਾਲੇ ਜਿਹੜੀ ਕੌਂਸਲ ਹੈ, ਬਲੈਕਟਾਊਨ ਕੌਂਸਲ, ਬਲੈਕਟਾਊਨ ਦੇ ਬਜਟ ਦੇ ਵਿੱਚ ਲਗਭਗ $300 million ਜਿਹੜੇ ਨੇ ਉਹ ਮੇਜਰ ਕੈਪੀਟਲ ਵਰਕਸ ਦੇ ਉੱਤੇ ਖਰਚ ਕੀਤੇ ਜਾਣੇ ਨੇ। ਬਲੈਕਟਾਊਨ ਸਿਟੀ ਕੌਂਸਲ ਦੀ ਤਰਫ ਤੋਂ ਇਸ ਦਾ ਮਸੌਦਾ ਪੇਸ਼ ਕਰ ਦਿੱਤਾ ਗਿਆ ਸਾਲ 2026-27 ਦੇ ਬਜਟ ਦਾ। ਪਿਛਲੇ ਸਾਲ ਵੈਸੇ ਤੁਹਾਨੂੰ ਚੇਤੇ ਕਰਵਾ ਦਈਏ ਕਿ $750 million ਦੇ ਆਸ ਪਾਸ ਦਾ ਇਹ ਬਜਟ ਸੀ। ਇਸ ਵਾਰ ਪਹਿਲੀ ਵਾਰ $1 billion ਦੇ ਆਸ ਪਾਸ ਜਾਣ ਜਾ ਰਹੇ ਔਰ ਉਹਦੇ ਤੋਂ ਪਾਰ, ਔਰ ਉਹਦਾ ਕਾਰਨ ਕੀ ਹੈ, ਖੁਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਬਲੈਕਟਾਊਨ ਕੌਂਸਲ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਦੇ ਲਈ ਤਾਂ ਇਹ ਮਾੜੀ ਓ ਖਬਰ ਹੋਏਗੀ, ਕਿਉਂਕਿ ਬਲੈਕਟਾਊਨ ਕੌਂਸਲ ਆਪਣੇ ਰੇਟ ਰਿਵਾਈਜ਼ ਕਰਨ ਜਾ ਰਹੀ ਹੈ, ਬਲਕਿ ਵਧਾਉਣ ਜਾ ਰਹੀ ਹੈ। 37% ਰੇਟ ਰਾਈਜ਼ ਹੋਣ ਜਾ ਰਹੇ ਨੇ। ਸੋ ਇਹਦਾ ਮਤਲਬ ਤੁਹਾਡੇ ਬਿਨਸ ਤੋਂ ਲੈ ਕੇ ਹੋਰ ਜਿੰਨੇ ਵੀ ਟੈਕਸ ਹੁੰਦੇ ਨੇ ਉਹ ਸਾਰੇ ਬਲੈਕਟਾਊਨ ਕੌਂਸਲ ਦੇ ਵਿੱਚ ਰਹਿੰਦਿਆਂ ਹੋਇਆਂ ਵਧਣਗੇ। 16.5% 2026-27 ਫਾਈਨੈਂਸ਼ੀਅਲ ਈਅਰ ਦੇ ਲਈ, ਫਿਰ 8.5% 2027-28 ਦੇ ਲਈ, ਅਤੇ ਇੰਨੀ ਹੀ ਰਕਮ 2028-29 ਦੇ ਲਈ ਮਿਥੀ ਗਈ ਹੈ। ਜਿਹੜੇ ਮੇਅਰ ਨੇ ਬਲੈਕ ਟਾਊਨ ਕੌਂਸਲ ਦੇ ਬ੍ਰੈਡ ਬੰਟਿੰਗ, ਉਹਨਾਂ ਨੇ ਕਿਹਾ ਕਿ ਇਸ ਵਕਤ ਲੋੜ ਇਹ ਹੈ ਕਿ ਬਲੈਕ ਟਾਊਨ ਕੌਂਸਲ ਦੇ ਵਿੱਚ ਜਿਹੜੇ ਤਰੱਕੀ ਦੇ ਕੰਮ ਨੇ ਉਹਨਾਂ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਇਆ ਜਾ ਸਕੇ ਵਿਕਾਸ ਦੇ ਕੰਮ, ਪਰ ਇਹ ਜਿਹੜੇ ਰੇਟ ਰਾਈਜ਼ ਨੇ ਇਹ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਨਹੀਂ ਹੋਣ ਲੱਗੇ, ਹਾਲੇ ਇਹਨਾਂ ਦਾ ਫੈਸਲਾ ਅਗਲੇ ਮਹੀਨੇ ਹੋਣਾ। ਜ਼ਿਆਦਾਤਰ ਇੰਝ ਲੱਗਦਾ ਹੈ ਕਿ ਇਹ ਸਵੀਕਾਰ ਕਰ ਹੀ ਲਿਆ ਜਾਏਗਾ, ਪਰ ਜਿਹੜੇ $300 million ਦੇ ਆਸ ਪਾਸ ਦੇ ਖਰਚ ਨੇ ਉਹਨਾਂ 'ਚ ਕਿੱਥੇ ਖਰਚ ਹੋਣਾ। $125 million ਤਾਂ ਬਲੈਕ ਟਾਊਨ ਕੌਂਸਲ ਬਿਲਡਿੰਗ ਇੰਪਰੂਵਮੈਂਟ ਦੇ ਉੱਤੇ ਖਰਚੇਗੀ, $32 million ਸੜਕਾਂ ਅਤੇ ਫੁੱਟਪਾਥਾਂ ਦੀ ਅਪਗ੍ਰੇਡਿੰਗ ਦੇ ਲਈ, $18 million ਜਿਹੜੇ ਨੇ ਉਹ ਕੌਂਸਲ ਸਪੋਰਟਿੰਗ ਗਰਾਊਂਡਸ ਦੇ ਵਾਸਤੇ ਖਰਚੇਗੀ, ਅਤੇ $34 million ਆਫਿਸ ਐਕੋਮੋਡੇਸ਼ਨ, ਅਤੇ $8 million ਡਰੇਨੇਜ ਅਤੇ ਜਿਹੜਾ ਸਟਰੋਮ ਵਾਟਰ ਹੈ ਉਹਨੂੰ ਕਲੀਅਰ ਕਰਨ ਦੇ ਲਈ, $68 million ਬਲੈਕ ਟਾਊਨ ਕੌਂਸਲ ਨੇ ਰੱਖਿਆ ਨਵੀਆਂ ਜ਼ਮੀਨਾਂ ਐਕੁਆਇਰ ਕਰਨ ਦੇ ਲਈ, ਤਾਂ ਕਿ ਕੁਝ ਹੋਰ ਪ੍ਰੋਜੈਕਟ ਜਿਹੜੇ ਨੇ ਉਹ ਚੱਲਦੇ ਕਿਤੇ ਜਾ ਸਕਣ। ਇਸ ਤੋਂ ਇਲਾਵਾ ਕੁਝ ਪਾਰਕ ਬਣਨੇ ਨੇ, ਅਰਲੀ ਲਰਨਿੰਗ ਸੈਂਟਰ ਹੈ ਜਿਹੜਾ ਉਸ ਦੇ ਵਾਸਤੇ $33 million, $27 million ਇੱਕ ਸਵਿਮਿੰਗ ਪੂਲ ਐਕੁਐਟਿਕ ਅਤੇ ਲੈਜਰ ਸੈਂਟਰ ਬਣਨਾ, ਅਤੇ ਇਸ ਦੀ ਹਾਲੇ ਥਾਂ ਨਹੀਂ ਦੱਸੀ ਗਈ ਹੈ, ਪਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਬਲੈਕ ਟਾਊਨ ਕੌਂਸਲ ਦੇ ਕਿੱਥੇ ਕਿੱਥੇ ਕਿਹੜੇ ਕਿਹੜੇ ਖਰਚ ਹੋਣੇ ਨੇ। ਹਾਂ, ਜਿਹੜਾ ਮਾਊਂਟ ਰਿਊਟ ਦਾ ਸਵਿਮਿੰਗ ਸੈਂਟਰ ਹੈ 50 ਸਾਲ ਪੁਰਾਣਾ, ਇੱਕ ਹਿਸਟੋਰਿਕ ਸਵਿਮਿੰਗ ਸੈਂਟਰ ਹੈ, ਇਹਦੀ ਅਪਗ੍ਰੇਡੇਸ਼ਨ ਦੇ ਉੱਤੇ ਅਲੱਗ ਤੋਂ $40 million ਰੱਖਿਆ ਗਿਆ। ਉਸ ਤੋਂ ਇਲਾਵਾ ਕੁਝ ਕੈਜੂਅਲ ਸਰਵਿਸਿਜ਼ ਹੁੰਦੀਆਂ ਨੇ ਜਿਵੇਂ ਵੇਸਟ ਕਲੈਕਸ਼ਨ ਹੈ, ਵੇਸਟ ਮੈਨੇਜਮੈਂਟ ਹੈ, ਲਾਈਬ੍ਰੇਰੀਜ਼ ਦਾ ਖਰਚ ਹੈ, ਇਹ ਸਾਰੇ ਦੇ ਵਾਸਤੇ ਲਗਭਗ $100 million ਇਹਦੇ ਵਾਸਤੇ ਕੁੱਲ ਮਿਲਾ ਕੇ ਅਲੱਗ ਤੋਂ ਰੱਖਿਆ ਗਿਆ। ਉਂਝ ਦੱਸ ਦਈਏ ਕਿ ਬਜਟ ਜੇਕਰ ਤੁਸੀਂ ਬਲੈਕ ਟਾਊਨ ਸਿਟੀ ਕੌਂਸਲ ਦੇ ਵਸਨੀਕ ਹੋ, ਬਲੈਕ ਟਾਊਨ ਦੀ ਸਿਟੀ ਕੌਂਸਲ ਦੇ ਵਿੱਚ ਜਾ ਕੇ ਇਸ ਬਜਟ ਦੇ ਬਾਰੇ ਤੁਸੀਂ ਆਪਣਾ ਓਪੀਨੀਅਨ ਦੇ ਸਕਦੇ ਹੋ। ਇਹ ਹਾਲੇ ਸਿਰਫ ਡਰਾਫਟ ਹੈ, ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ 2026-27 ਦਾ ਇਹ ਡਰਾਫਟ ਹੈ, ਯਾਨੀ ਕਿ ਇੱਕ ਮਸੌਦਾ। 13 ਮਈ ਤੋਂ ਲੈ ਕੇ 9 ਜੂਨ ਤੱਕ ਦਾ ਸਮਾਂ ਹੁੰਦਾ ਜੇਕਰ ਤੁਸੀਂ ਉਸ ਕੌਂਸਲ ਦੇ ਵਸਨੀਕ ਹੈਗੇ ਹੋ, ਅਤੇ ਤੁਸੀਂ ਆਪਣੇ ਇਤਰਾਜ਼, ਆਪਣੇ ਜਿਹੜੇ ਤੁਹਾਨੂੰ 605 ਹੈ ਜਾਂ ਕੋਈ ਸ਼ੰਕੇ ਨੇ, ਕਿਸੇ ਵੀ ਕਿਸਮ ਦੀ ਕੋਈ ਗੱਲ ਉਹਨਾਂ ਤੱਕ ਰੱਖ ਸਕਦੇ ਹੋ। ਸਿਆਸਤ ਵਾਲੇ ਪਾਸੇ ਆ ਜਾਈਏ, ਪੈਸੇ ਦੀ ਗੱਲ ਬਾਅਦ ਦੇ ਵਿੱਚ ਫਿਰ ਅੱਗੇ ਜਾਰੀ ਰੱਖਾਂਗੇ। 80 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਫਰੇਰਰ ਦੀ ਜਿਹੜੀ ਸੀਟ ਹੈ, ਨਿਊ ਸਾਊਥ ਵੇਲਜ਼ ਦੀ ਇਹ ਸੀਟ ਸੀਗੀ, ਫੈਡਰਲ ਸੀਟ ਸੀ, ਇਹਦੇ 'ਤੇ ਬਾਈ ਇਲੈਕਸ਼ਨ ਹੋਏ ਇਸ ਵੀਕਐਂਡ ਦੇ ਦਰਮਿਆਨ, ਔਰ ਪਹਿਲੀ ਵਾਰ ਇਹ ਹੋਇਆ 80 ਸਾਲਾਂ ਦੇ ਇਤਿਹਾਸ 'ਚ ਕਿ ਗੱਠਜੋੜ ਇਸ ਸੀਟ ਨੂੰ ਹਾਰ ਗਿਆ ਹੋਵੇ। ਬਲੂ ਰਿਬਨ ਸੀਟ ਦੱਸਿਆ ਜਾਂਦਾ ਸੀ, ਇਹ ਪੱਕੀ ਉਹ ਸੀਟ ਸੀ, ਲਿਬਰਲ ਪਾਰਟੀ ਇੱਥੋਂ ਜਿੱਤਦੀ ਸੀ। ਲਿਬਰਲ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਜਿਹੜੇ ਸਾਥੀ ਪਾਰਟੀ ਸੀਗੀ ਕੰਟਰੀ ਪਾਰਟੀ, ਉਹ ਵੀ ਇੱਥੋਂ ਜਿੱਤਦੀ ਰਹਿੰਦੀ ਸੀ। ਸੋ ਖੈਰ, ਹੁਣ ਇਸ ਵਾਰ ਜਿੱਤ ਕਿਹਦੀ ਹੋਈ ਹੈ, ਉਹ ਵੀ ਇੱਕ ਇਤਿਹਾਸ ਹੈ। ਆਸਟ੍ਰੇਲੀਆ ਦੇ ਸੰਵਿਧਾਨਕ ਇਤਿਹਾਸ ਦੇ ਅੰਦਰ ਪਹਿਲੀ ਵਾਰ ਹੋਇਆ ਜਿਹਨੂੰ ਫਰੈਕਸ਼ਨਲ ਪਾਰਟੀ ਜਾਂ ਕਈ ਲੋਕ ਐਕਸਟ੍ਰੀਮਿਸਟ ਪਾਰਟੀ ਕਹਿ ਕੇ ਵੀ ਸੱਦ ਲੈਂਦੇ ਨੇ, ਵਨ ਨੇਸ਼ਨ ਪਾਰਟੀ। ਵਨ ਨੇਸ਼ਨ ਪਾਰਟੀ ਦੇ ਡੇਵਿਡ ਫੈਲੇ ਨੇ ਇਹ ਸੀਟ ਜਿੱਤੀ ਹੈ, ਔਰ ਫੈਡਰਲ ਸੀਟ ਦੇ ਲਈ ਉਹ ਚੁਣ ਕੇ ਗਏ ਨੇ। ਪੌਲਿਨ ਹੈਨਸਨ ਦੀ ਝੋਲੀ ਦੇ ਵਿੱਚ ਪਹਿਲੀ ਵਾਰ ਜਿੱਤ ਪਾਈ ਹੈ ਕਿ ਕੋਈ ਫੈਡਰਲ ਸੀਟ ਵੀ ਜਿਹੜੀ ਹੈ ਲੋਅਰ ਹਾਊਸ ਦੀ ਜਿੱਤ ਵੀ ਇਹਨਾਂ ਦੇ ਲਈ ਆਈ ਹੋਵੇ। ਹੁਣ ਬੜੀ ਸਾਰੀਆਂ ਮੀਡੀਆ ਦੇ ਵਿੱਚ ਚਰਚਾਵਾਂ ਇਹ ਵੀ ਨੇ ਕਿ ਕੀ ਇੱਦਾਂ ਤਾਂ ਨਹੀਂ ਕਿ ਇਹ ਵਨ ਨੇਸ਼ਨ ਪਾਰਟੀ ਦੀ ਸ਼ੁਰੂਆਤ ਅਤੇ ਲਿਬਰਲ ਨੈਸ਼ਨਲ ਗੱਠਜੋੜ ਦਾ ਅੰਤ ਹੋਵੇ, ਇੱਦਾਂ ਤਾਂ ਨਹੀਂ ਕਿਹਾ ਜਾ ਸਕਦਾ, ਪਰ ਨਤੀਜੇ ਬੜੇ ਹੈਰਾਨੀਜਨਕ ਨੇ। 69 ਸਾਲ ਦੇ ਜਿਹੜੇ ਇੱਥੋਂ ਵਨ ਨੇਸ਼ਨ ਪਾਰਟੀ ਦੇ ਕੈਂਡੀਡੇਟ ਸੀ ਡੇਵਿਡ ਫੈਡਲੇ, ਐਗਰੀ ਬਿਜ਼ਨਸ ਦੇ ਵਿੱਚ ਉਹ ਰਹੇ ਨੇ ਕੰਸਲਟੈਂਟ ਦੇ ਤੌਰ ਦੇ ਉੱਤੇ, ਅਤੇ ਕਿਹਾ ਜਾਂਦਾ ਕਿਉਂਕਿ ਖੇਤਰੀ ਇਲਾਕਾ ਹੈ ਅਤੇ ਪਾਣੀ ਦੀ ਇੱਕ ਬੜੀ ਵੱਡੀ ਸਮੱਸਿਆ ਰਹੀ ਹੈ ਇਸ ਇਲਾਕੇ ਦੇ ਵਿੱਚ, ਖਾਸ ਤੌਰ 'ਤੇ ਜ਼ਿੰਮੇਦਾਰਾਂ ਦੇ ਲਈ। ਵਾਟਰ ਰਿਫੋਰਮ ਨੂੰ ਲੈ ਕੇ ਉਹਨਾਂ ਨੇ ਬੜੀ ਆਵਾਜ਼ ਆਪਣੀ ਬੁਲੰਦ ਕੀਤੀ ਹੈਗੀ ਹੈ। ਉਂਝ ਵੀ ਉਹ ਐਂਟੀ ਐਸਟੈਬਲਿਸ਼ਮੈਂਟ ਪੋਲੀਟਿਕਸ ਦੇ ਲਈ ਆਵਾਜ਼ ਚੁੱਕਦੇ ਰਹੇ ਨੇ ਕਿ ਸਿਆਸਤ ਦੇ ਵਿੱਚ ਜੋ ਵੀ ਕੁਝ ਹੁੰਦਾ ਹੈ, ਮਾੜਾ ਹੈ, ਧੀੜਾ ਹੈ, ਫਲਾਣਾ ਫਲਾਣਾ, ਬੜਾ ਕੁਝ ਕਹਿੰਦੇ ਰਹੇ ਨੇ। ਪਰ ਲੋਕ ਬੜੇ ਖੁਸ਼ ਰਹੇ ਨੇ, ਪ੍ਰਾਇਮਰੀ ਵੋਟ ਉਹਨਾਂ ਦੀ 39.4% ਰਹੀ ਹੈ, ਔਰ ਉਹਨਾਂ ਦੇ ਸਾਹਮਣੇ ਮੁੱਖ ਮੁਕਾਬਲਾ ਜਿਹੜਾ ਸੀ ਉਹ ਲਿਬਰਲ ਨੈਸ਼ਨਲ ਗੱਠਜੋੜ ਦੇ ਉਮੀਦਵਾਰ ਦਾ ਨਹੀਂ ਸੀ। ਲੇਬਰ ਨੇ ਤਾਂ ਖੈਰ ਆਪਣਾ ਕੈਂਡੀਡੇਟ ਹੀ ਨਹੀਂ ਖੜਾ ਕੀਤਾ, ਉਹ ਸੀ ਇੱਕ ਇੰਡੀਪੈਂਡੈਂਟ ਕੈਂਡੀਡੇਟ ਜਿਹਨੂੰ ਕਲਾਈਮੇਟ 200 ਨਾਮ ਦੀ ਇੱਕ ਸੰਸਥਾ ਦੀ ਤਰਫ ਤੋਂ ਵਿੱਤੀ ਮਦਦ ਦਿੱਤੀ ਜਾ ਰਹੀ ਸੀ, ਉਹ ਸੀ ਮਿਚਲ ਮਿਲਥ੍ਰੋਪ। ਸੋ ਵਨ ਨੇਸ਼ਨ ਪਾਰਟੀ ਦੇ ਫੈਡਲੀ ਨੂੰ 39.5% ਵੋਟ ਹਾਸਲ ਹੁੰਦੀ ਹੈ, 28.5% ਮਿਚਲ ਮਿਲਥ੍ਰੋਪ ਨੂੰ ਹੁੰਦੀ ਹੈ, ਅਤੇ ਲਿਬਰਲ ਪਾਰਟੀ ਜਿਹਦਾ ਕਿ ਹੁਣ ਤੱਕ ਬੜਾ ਵਧੀਆ ਆਧਾਰ ਰਿਹਾ ਇਸ ਸੀਟ ਤੋਂ, ਉਹਨਾਂ ਦੀ ਕੈਂਡੀਡੇਟ ਰਾਈਜ਼ਾ ਬੁਤਵਸਕੀ ਨੂੰ ਮਹਿਜ਼ 12.5% ਵੋਟ ਹੀ ਹਾਸਲ ਹੋ ਰਹੀ ਹੈ। ਔਰ ਟੂ ਕੈਂਡੀਡੇਟ ਪ੍ਰੈਫਰਡ ਸਿਸਟਮ ਦੇ ਵਿੱਚ ਤਾਂ ਵਨ ਨੇਸ਼ਨ ਨੂੰ 57% ਦਾ ਮਾਰਜਿਨ ਮਿਲਿਆ, ਜੋ ਕਿ ਕਦੇ ਵੀ ਸੂਜ਼ਨ ਲੀ ਨੂੰ ਨਹੀਂ ਸੀ ਮਿਲਿਆ। ਇਹ ਸੂਜ਼ਨ ਲੀ ਇੱਥੋਂ ਜਿੱਤਦੇ ਰਹਿੰਦੇ ਹੁੰਦੇ ਸੀ। ਸੂਜ਼ਨ ਲੀ ਨੇ ਅਸਤੀਫਾ ਐਲਾਨ ਕਰ ਦਿੱਤਾ। ਲਿਬਰਲ ਪਾਰਟੀ ਦੇ ਲਈ ਤਾਂ ਖੈਰ ਉਹ ਕਬਰ ਪਾਟੀ ਗਏ ਇਸ ਸੀਟ ਨੂੰ ਵੀ ਪਹਿਲੀ ਵਾਰ, ਕਿਉਂਕਿ 25 ਸਾਲ ਤੋਂ ਸੂਜ਼ਨ ਲੀ ਇੱਥੋਂ ਹੀ ਜਿੱਤਦੇ ਆ ਰਹੇ ਸੀ, ਸੋ ਇਹ ਸੀਟ ਤਾਂ ਪੱਕੀ ਸੀ। ਪਰ ਫਰਵਰੀ ਮਹੀਨੇ 'ਚ ਜਦੋਂ ਐਂਗਸ ਟੇਲਰ ਨੇ ਉਹਨਾਂ ਦਾ ਤਖਤਾ ਪਲਟ ਕੀਤਾ ਤਾਂ ਸੂਜ਼ਨ ਲੀ ਨੇ ਬੜੇ ਸਾਰੇ ਕਾਰਨਾਂ ਦੇ ਕਰਕੇ ਪਾਰਟੀ ਛੱਡ ਦਿੱਤੀ ਸੀ, ਅਸਤੀਫਾ ਵੀ ਦੇ ਦਿੱਤਾ ਸੀ ਆਪਣੇ ਮੰਤਰੀ ਅਹੁਦੇ ਤੋਂ। ਖੈਰ ਕੁਝ ਹੋਰ ਖਬਰਾਂ ਵੀ ਨੇ, ਆਓ ਆਸਟ੍ਰੇਲੀਆ ਦੀਆਂ ਦੂਸਰੀਆਂ ਖਬਰਾਂ ਦੇ ਵੱਲ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ 177 ਸਕੂਲਸ, ਯੂਨੀਵਰਸਿਟੀਜ਼, ਕਾਰਪੋਰੇਸ਼ਨਸ, ਇੰਸਟੀਟਿਊਸ਼ਨ ਇਹੋ ਜਿਹੇ ਨੇ ਜਿਹੜਾ ਇੱਕ ਨਵਾਂ ਮਾਮਲਾ ਆਇਆ ਜਿਹਦੇ 'ਚ ਕਿਹਾ ਜਾਂਦਾ ਕਿ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਅਤੇ ਜਿੰਨੇ ਵੀ ਸਕੂਲਸ ਨੇ ਉਹ ਸਾਈਬਰ ਹਮਲੇ ਦੇ ਵਿੱਚ ਉਹਨਾਂ ਦੇ ਡੇਟਾ ਬ੍ਰੀਚ ਕੀਤੇ ਗਏ ਨੇ। ਆਸਟ੍ਰੇਲੀਆ ਦੀ 177 ਯੂਨੀਵਰਸਿਟੀਆਂ, ਸਕੂਲਾਂ ਅਤੇ ਹੋਰ ਅਦਾਰਿਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਹਾਈਕਿੰਗ ਗਰੁੱਪ ਹੈ ਇੱਕ ਸ਼ਾਈਨੀ ਹੰਟਰਸ ਨਾਮ ਦਾ, ਇਹਨਾਂ ਨੇ ਇਸ ਵੀਕਐਂਡ ਦੇ ਦਰਮਿਆਨ ਇਹ ਕਿਹਾ ਸੀ ਕਿ ਉਹ ਡਾਰਕ ਵੈੱਬ ਦੇ ਉੱਤੇ ਬਹੁਤ ਸਾਰਾ ਡੇਟਾ ਜਿਹੜਾ ਉਹ ਪਾਉਣ ਜਾ ਰਹੇ ਨੇ, ਪੈਸੇ ਦਿਓ, ਇੱਕ ਤਰ੍ਹਾਂ ਦੀ ਫਰੌਤੀ ਮੰਗੀ ਸੀ। 8,800 ਤੋਂ ਵਧੇਰੇ ਇੰਸਟੀਟਿਊਸ਼ਨ ਸੀਗੇ ਦੁਨੀਆ ਭਰ ਦੇ, ਯੂਨੀਵਰਸਿਟੀਆਂ ਖਾਸ ਤੌਰ ਦੇ ਉੱਤੇ, ਆਸਟ੍ਰੇਲੀਆ ਦੀ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਖਾਸ ਤੌਰ ਦੇ ਉੱਤੇ ਪ੍ਰਮੁੱਖ ਯੂਨੀਵਰਸਿਟੀਆਂ ਦੇ ਨਾਮ ਨੇ, ਜਿਹਦੇ 'ਚ ਕੁਇਨਜ਼ਲੈਂਡ ਦੇ ਡਿਪਾਰਟਮੈਂਟ ਆਫ ਐਜੂਕੇਸ਼ਨ ਦਾ ਨਾਮ ਆ ਗਿਆ, ਯੂਨੀਵਰਸਿਟੀ ਆਫ ਮੈਲਬਰਨ ਦਾ ਨਾਮ ਆਇਆ, ਯੂਨੀਵਰਸਿਟੀ ਆਫ ਸਿਡਨੀ ਦਾ, RMIT ਦਾ, ਸਵਿਨਬਰਨ ਯੂਨੀਵਰਸਿਟੀ ਦਾ, ਹੋਰ ਤਾਂ ਹੋਰ ਵੱਡੇ ਸਕੂਲ ਜਿਹੜੇ ਨੇ ਜਿਵੇਂ ਸਿਡਨੀ ਕੈਥੋਲਿਕ ਸਕੂਲ ਹੋ ਗਿਆ, ਬ੍ਰਿਸਬਨ ਗ੍ਰਾਮਰ ਸਕੂਲ ਹੋ ਗਿਆ, ਕੈਰੀ ਬੈਪਟਿਸਟ ਗ੍ਰਾਮਰ ਸਕੂਲ ਮੈਲਬਰਨ ਦਾ ਹੋ ਗਿਆ। ਸੋ ਇਸ ਤਰੀਕੇ ਦੇ ਨਾਲ ਬੜੇ ਵੱਡੇ ਜਿਹੜੇ ਸਕੂਲ, ਕਾਲਜ, ਹੋਰ ਤਾਂ ਹੋਰ ਆਡੀ ਆਸਟ੍ਰੇਲੀਆ ਦਾ ਜਿਹੜੀ ਕਾਰਪੋਰੇਸ਼ਨ ਹੈ, ਐਮਾਜ਼ਨ ਆਸਟ੍ਰੇਲੀਆ ਦੀ ਕਾਰਪੋਰੇਸ਼ਨ ਹੈ, ਅਤੇ ਹੋਰ ਬੜੇ ਸਾਰੇ ਅਦਾਰੇ ਜਿਵੇਂ ਆਸਟ੍ਰੇਲੀਅਨ ਇੰਸਟੀਚਿਊਟ ਆਫ ਪੁਲਿਸ ਮੈਨੇਜਮੈਂਟ, ਆਸਟ੍ਰੇਲੀਅਨ HR ਇੰਸਟੀਚਿਊਟ, ਐਡੀਲੈਡ ਇੰਸਟੀਚਿਊਟ ਆਫ ਬਿਜ਼ਨਸ ਟੈਕਨੋਲੋਜੀ, AIBT ਕਹਿ ਲਿਆ ਜਾਂਦਾ ਇਹਨੂੰ, ਇਹ ਸਾਰੇ ਇਸ ਸੂਚੀ ਦੇ ਵਿੱਚ ਸ਼ਾਮਲ ਨਾਮ ਨੇ। ਹੈਕਰਸ ਦੀ ਤਰਫ ਤੋਂ ਕਿਹਾ ਗਿਆ ਕਿ ਉਹਨਾਂ ਦੇ ਕੋਲ 275 ਮਿਲੀਅਨ ਲੋਕਾਂ ਦੇ, ਜਿਨ੍ਹਾਂ ਦੇ ਵਿੱਚ ਵਿਦਿਆਰਥੀ ਹੋ ਗਏ, ਟੀਚਰਸ ਹੋ ਗਏ, ਸਟਾਫ ਹੋ ਗਏ, ਅਲੱਗ ਅਲੱਗ ਅਦਾਰਿਆਂ ਦੇ ਕਰਮਚਾਰੀ ਹੋ ਗਏ, ਉਹਨਾਂ ਦੀਆਂ ਨਿੱਜੀ ਜਾਣਕਾਰੀਆਂ ਸ਼ਾਮਲ ਹੈਗੀਆਂ ਨੇ। ਸੋ ਇਹ ਇਹਨਾਂ ਨੂੰ ਡਾਰਕ ਵੈੱਬ ਦੇ ਉੱਤੇ ਪਾ ਸਕਦੇ ਨੇ। ਹਾਲ ਫਿਲਹਾਲ ਆਸਟ੍ਰੇਲੀਆ ਦੇ ਜਿਹੜੇ ਨੈਸ਼ਨਲ ਸਾਈਬਰ ਸਿਕਿਉਰਿਟੀ ਕੋਆਰਡੀਨੇਟਰ ਨੇ ਮਿਚਲ ਮੈਗਿਨਿਸ, ਉਹਨਾਂ ਨੇ ਕਿਹਾ ਹੈ ਕਿ ਇਹ ਡੈਫੀਨੇਟਲੀ ਇੱਕ ਬਹੁਤ ਵੱਡਾ ਖਤਰਾ ਜ਼ਰੂਰ ਹੈ। ਸ਼ੁੱਕਰਵਾਰ ਦੇ ਦਿਨ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਹਦੇ ਬਾਰੇ ਸਪਸ਼ਟੀਕਰਨ ਵੀ ਦਿੱਤਾ ਸੀ ਕਿ ਮੈਂ ਅਤੇ ਸਾਡੀ ਟੀਮ ਜਿਹੜੀ ਉਹ ਅਲੱਗ ਅਲੱਗ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਨਾਲ ਰਲ ਕੇ ਇਸ ਇੰਸੀਡੈਂਟ ਦੇ ਉੱਤੇ ਕੰਮ ਕਰ ਰਹੇ ਹਾਂ। ਸਰਕਾਰ ਦੀਆਂ ਨਾਕਾਮੀਆਂ ਮੰਨ ਲਓ, ਜੋ ਮਰਜ਼ੀ ਮੰਨ ਲਓ, ਸਰਕਾਰਾਂ ਤੋਂ ਗਲਤੀਆਂ ਹੋ ਹੀ ਜਾਂਦੀਆਂ ਨੇ। ਖੈਰ ਇੱਕ ਖਬਰ ਤੁਹਾਨੂੰ ਦੱਸਦੇ ਹਾਂ, ਆਸਟ੍ਰੇਲੀਆ ਦੇ ਵਿੱਚ ਅਗਲੇ 25 ਸਾਲਾਂ ਦੇ ਅੰਦਰ ਸਭ ਤੋਂ ਸੰਘਣੀ ਆਬਾਦੀ ਵਾਲਾ ਸਬਬ ਕਿਹੜਾ ਹੋਏਗਾ, ਇਹ ਤੁਹਾਨੂੰ ਇੱਕ ਜਨਰਲ ਨੌਲੇਜ ਦੀ ਗੱਲ ਦੱਸਦੇ ਹੋਏ ਚੱਲਦੇ ਹਾਂ। ਔਰ ਇਹਦਾ ਜਵਾਬ ਇਹ ਹੈ ਕਿ ਪੈਰਾਮੈਟਾ ਕੌਂਸਲ ਦੇ ਵਿੱਚ ਪੈਂਦਾ ਸਿਡਨੀ ਦਾ ਓਲੰਪਿਕ ਪਾਰਕ। ਜੀ ਹਾਂ, ਜਿੱਥੇ ਸਾਲ 2000 ਦੇ ਵਿੱਚ ਆਸਟ੍ਰੇਲੀਆ ਨੇ ਓਲੰਪਿਕ ਖੇਡਾਂ ਹੋਸਟ ਕਰਵਾਈਆਂ ਸੀ, ਸਟੇਡੀਅਮਸ ਦੇ ਨਾਲ ਬਣੇ ਹੋਏ ਉਸ ਖੁੱਲ੍ਹੇ ਡੁੱਲੇ ਸਬਬ ਦੇ ਵਿੱਚ ਹੁਣ ਵੱਡੀਆਂ ਵੱਡੀਆਂ ਉੱਚੀਆਂ ਇਮਾਰਤਾਂ ਦਾ ਇੱਕ ਜੰਗਲ ਬਣਾ ਦਿੱਤਾ ਜਾਏਗਾ। ਇੰਨੀਆਂ ਇਮਾਰਤਾਂ, ਇੰਨੇ ਘਰ ਕਿ ਮੰਨਿਆ ਜਾ ਰਿਹਾ ਹੈ ਕਿ ਅਗਲੇ 25 ਵੀ ਛੱਡੋ, ਅਗਲੇ 2 ਦਹਾਕੇ ਤੋਂ ਵੀ ਘੱਟ ਸਮੇਂ ਦੇ ਅੰਦਰ ਅੰਦਰ 15,000 ਘਰ, 26,000 ਨੌਕਰੀਆਂ ਇੱਥੇ ਪੈਦਾ ਹੋਣਗੀਆਂ, ਪਾਰਕ ਹੋਣਗੇ, ਔਰ ਸੜਕਾਂ ਕਿੰਨੀਆਂ ਚੌੜੀਆਂ ਹੋਣਗੀਆਂ ਉਹ ਤਾਂ ਕਹਿ ਨਹੀਂ ਸਕਦੇ, ਪਰ ਇਸ ਤੋਂ ਇਲਾਵਾ ਇੱਥੇ ਮੈਟਰੋ ਚੱਲਣੀ ਹੈ, ਇੱਥੋਂ ਵੈਸੇ ਵੀ ਆਲਰੇਡੀ ਸੈਮੀ ਮੈਟਰੋ ਗੁਜ਼ਰ ਹੀ ਰਹੀ ਹੈ, ਫੇਰੀ ਵੀ ਇੱਥੋਂ ਚੱਲਦੀ ਹੈ। ਸੁਣਨ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸਭ ਕੁਛ ਤਾਂ ਠੀਕ ਹੈ, ਅਤੇ ਫਿਰ ਇਸ ਦੇ ਵਿੱਚ ਖਬਰ ਕੀ ਹੈ? ਖਬਰ ਇਹ ਹੈ ਕਿ ਜਦੋਂ ਪੈਰਾਮੈਟਾ ਦੇ ਲਾਰਡ ਮੇਅਰ ਮਾਰਟਿਨ ਜ਼ੈਟਰ ਨੇ ਇਸ ਦੇ ਬਾਰੇ ਕਿਹਾ ਗਿਆ, ਇਹਨਾਂ ਤੋਂ ਪੁੱਛਿਆ ਗਿਆ ਕਿ ਜੌਬਸ ਨੇ, ਸਕੂਲਸ ਨੇ, ਸਭ ਕੁਛ ਦੇ ਰਹੇ ਹੋ, ਇੰਨੀ ਵੱਡੀ ਆਬਾਦੀ ਜਦੋਂ ਰਹੇਗੀ, 15,000 ਦੀ ਆਬਾਦੀ ਦੇ ਲਈ ਹਸਪਤਾਲ ਕਿੰਨੇ ਦੇ ਰਹੇ ਹੋ? ਤਾਂ ਹਸਪਤਾਲਾਂ ਦਾ ਜਵਾਬ ਨਾ ਹੈ। ਸੋ ਸਰਕਾਰਾਂ ਦੀ ਇੱਥੇ ਕਿਵੇਂ ਢਿੱਲ ਮੱਠ ਹੁੰਦੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਓਲੰਪਿਕ ਪਾਰਕ ਦੇ ਵਿੱਚ ਰਹਿਣ ਵਾਲੇ 15-20,000 ਲੋਕਾਂ ਨੂੰ ਹਸਪਤਾਲ ਦੀ ਕੀ ਲੋੜ ਹੋਏਗੀ? ਵੈਸਟਮੀਡ ਦਾ ਹਸਪਤਾਲ ਲਾਗੇ ਤਾਂ ਹੈ, ਉਦਾਂ ਵੀ ਨਿਊ ਸਾਊਥ ਵੇਲਜ਼ ਦੇ ਜਿਹੜੇ ਸਿਹਤ ਮੰਤਰੀ ਨੇ ਰਿਆਨ ਪਾਰਕ, ਉਹਨਾਂ ਨੇ ਗੱਲ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ ਕਿ ਉਹ ਸਿਡਨੀ ਓਲੰਪਿਕ ਪਾਰਕ ਦੇ ਵਿੱਚ ਕੋਈ ਨਵਾਂ ਹਸਪਤਾਲ ਨਹੀਂ ਬਣਾਉਣ ਲੱਗੇ। ਕੌਨਕਰਡ ਦੇ ਹਸਪਤਾਲ ਚਲੇ ਜਾਓ ਜੇ ਬਿਮਾਰ ਹੋ, ਬਹੁਤ ਹੀ ਐਮਰਜੈਂਸੀ ਹੈ। ਰਾਈਡ ਹੋਸਪਿਟਲ ਹੈ ਤੁਹਾਡੇ ਕੋਲ, ਓਬਨ ਹੋਸਪਿਟਲ ਹੈ, ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਸਮਾਂ ਲੱਗ ਜਾਂਦਾ ਪੈਰਾਮੈਟਾ ਰੋਡ ਤੋਂ ਗੁਜ਼ਰਨਾ ਜਾਂ ਵਿੰਡਜ਼ਰ ਰੋਡ ਤੋਂ ਗੁਜ਼ਰਨਾ, ਇੰਨਾ ਆਸਾਨ ਨਹੀਂ ਹੈ, ਕਿਸੇ ਖਾਲਾ ਜੀ ਦਾ ਵਾੜਾ ਨਹੀਂ ਹੈ, ਇੰਨਾ ਟ੍ਰੈਫਿਕ। ਹੋਰ ਵੀ ਵੈਸਟਮੀਡ ਹੋਸਪਿਟਲ ਦੇ ਉੱਤੇ ਇੰਨਾ ਬੋਝ ਵੱਧ ਰਿਹਾ, ਅਤੇ ਹੁਣ ਜਾ ਕੇ ਕਿਤੇ ਰਾਊਜ਼ ਹਿੱਲ ਦਾ ਹਸਪਤਾਲ ਬਣਨਾ ਸ਼ੁਰੂ ਹੋਇਆ, ਟੱਕ ਲੱਗਿਆ। ਜਦੋਂ ਤੱਕ 2030-35 ਤੱਕ ਇੱਥੇ ਨਵੇਂ ਘਰ ਵੀ ਬਣ ਕੇ ਤਿਆਰ ਹੋ ਜਾਣਗੇ ਓਲੰਪਿਕ ਪਾਰਕ 'ਚ, ਉਦੋਂ ਤੱਕ ਜਾ ਕੇ ਰਾਊਜ਼ ਹਿੱਲ ਦਾ ਹਸਪਤਾਲ ਸ਼ੁਰੂ ਹੋਏਗਾ। ਅਤੇ ਓਲੰਪਿਕ ਪਾਰਕ ਦੀ ਜਿਹੜੀ ਡੈਂਸਿਟੀ ਹੈ, ਯਾਨੀ ਕਿ ਘਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਘਣਤਾ, ਉਹ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੋਏਗੀ। ਅਜਿਹੇ ਦੇ ਵਿੱਚ ਹਸਪਤਾਲ ਕਿੰਨੀ ਵੱਡੀ ਲੋੜ ਹੁੰਦੀ ਹੈ, ਇਸ ਦਾ ਅੰਦਾਜ਼ਾ ਤੁਸੀਂ ਅਗਲੀ ਖਬਰ ਤੋਂ ਵੀ ਲਗਾ ਸਕਦੇ ਹੋ। ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜਾ ਸਭ ਤੋਂ ਜ਼ਿਆਦਾ ਪੈਸਾ ਕਿਤੇ ਕਮਾਇਆ ਜਾ ਰਿਹਾ, ਉਹ ਹੈਗਾ ਹੋਸਪਿਟੈਲਿਟੀ, ਹੋਸਪਿਟਲ ਸੈਕਟਰ, ਹੋਸਪਿਟੈਲਿਟੀ ਨਹੀਂ, ਹੋਸਪਿਟਲ ਸੈਕਟਰ ਦੇ ਵਿੱਚ ਪੈਸਾ ਇਨਵੈਸਟ ਕਰਕੇ। ਡੋਮੇਨ ਨਾਮ ਦਾ ਇੱਕ ਅਦਾਰਾ ਹੈ ਜਿਹੜੇ ਰੀਅਲ ਅਸਟੇਟ ਦੇ ਵਿੱਚ ਕੰਮ ਕਰਦੇ ਨੇ, ਡੋਮੇਨ ਨਾਮ ਦੀ ਅਦਾਰੇ ਦੀ ਤਰਫ ਤੋਂ ਅਤੇ realestate.com.au ਨਾਮ ਦੇ ਵੈਬਸਾਈਟ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਖਬਰ ਜਿਹੜੀ ਤਿਆਰ ਕੀਤੀ ਹੈ ਉਹ ਫਰੈਸ਼ ਸਟਾਰਟ ਐਡਵਾਈਜ਼ਰੀ ਨਾਮ ਦੇ ਇੱਕ ਅਦਾਰੇ ਨੇ ਕੀਤੀ ਹੈ, ਔਰ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਇਹ ਖਬਰ ਹੈ, ਜਿਹੜੀ ਰਿਪੋਰਟ ਦਾ ਸਿਰਲੇਖ ਹੈ ਫਰੋਮ ਵਾਰਡਸ ਟੂ ਵੈਲਥ। ਕਿਹਾ ਗਿਆ ਕਿ ਆਸਟ੍ਰੇਲੀਆ 'ਚ 300 ਦੇ ਕਰੀਬ ਮੈਡੀਕਲ ਸੈਂਟਰ ਪ੍ਰੋਜੈਕਟ ਬਣਨੇ ਨੇ ਅਗਲੇ ਕੁਝ ਸਾਲਾਂ ਦੇ ਵਿੱਚ, ਔਰ ਕੁਝ ਹਸਪਤਾਲ ਵੀ ਨੇ ਉਹਦੇ 'ਚ, ਔਰ ਮੋਟਾ ਮੋਟਾ ਜਿਹਾ ਜੇ ਲਗਾ ਕੇ ਚੱਲੀਏ ਤਾਂ $160 billion ਦੇ ਪ੍ਰੋਜੈਕਟ ਨੇ ਫੈਸਟਾਰਟ ਐਡਵਾਈਜ਼ਰੀ ਦੀ ਤਰਫ ਤੋਂ ਇਹ ਗੱਲ ਦੱਸੀ ਗਈ ਹੈ। ਔਰ ਸਭ ਤੋਂ ਜ਼ਿਆਦਾ ਪੈਸਾ ਵੀ ਇਹਨਾਂ ਦੇ ਵਿੱਚ ਹੀ ਕਮਾਈ ਹੁੰਦੀ ਹੈ। ਹੁਣ ਕਿਸੇ ਵੀ ਸਬਬ ਦੇ ਵਿੱਚ ਲੋਕ ਰਹਿਣ ਤੋਂ ਪਹਿਲਾਂ ਕੀ ਦੇਖਦੇ ਨੇ, ਸਕੂਲ ਹੈਗੇ ਨੇ ਲਾਗੇ ਤਾਗੇ, ਹਸਪਤਾਲ ਵੱਡੇ ਹੈਗੇ ਨੇ, ਕੋਈ ਮੈਡੀਕਲ ਸੈਂਟਰ ਹੈਗੇ ਨੇ। ਅਜਿਹੇ ਦੇ ਵਿੱਚ ਹਸਪਤਾਲ ਇੱਕ ਹੌਟ ਸੈਲਿੰਗ ਕੇਕ, ਰੀਅਲ ਅਸਟੇਟ ਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ, ਇਸ ਨੂੰ ਮੰਨਿਆ ਜਾ ਸਕਦਾ। ਔਰ ਖਾਸ ਗੱਲ ਇਹ ਵੀ ਦੱਸਦੇ ਚੱਲੀਏ ਕਿ ਜਿਹੜੇ ਆਉਣ ਵਾਲੇ ਸਮਿਆਂ ਦੇ ਵਿੱਚ 300 ਦੇ ਕਰੀਬ ਪ੍ਰੋਜੈਕਟ ਬਣਨੇ ਨੇ ਅਲੱਗ ਅਲੱਗ ਮੈਡੀਕਲ ਸੈਂਟਰਸ ਦੇ, ਇਹਦੇ 'ਚੋਂ 122 ਸਭ ਤੋਂ ਜ਼ਿਆਦਾ ਨਿਊ ਸਾਊਥ ਵੇਲਸ 'ਚ ਨੇ ਆਸਟ੍ਰੇਲੀਆ 'ਚ। ਫਿਰ ਕੁਇਨਜ਼ਲੈਂਡ ਦੇ ਵਿੱਚ 84 ਪ੍ਰੋਜੈਕਟ ਤਿਆਰ ਹੋਣੇ ਨੇ। ਕੁਇਨਜ਼ਲੈਂਡ ਦੇ ਕੁਛ ਏਰੀਆ ਤਾਂ ਮੋਸਟ ਗਰੋਥ ਪੋਟੈਂਸ਼ੀਅਲ ਦੇ ਏਰੀਆਜ਼ ਦੇ ਤੌਰ ਦੇ ਉੱਤੇ ਵਰਤੇ ਗਏ ਨੇ ਜਾਂ ਦੱਸੇ ਗਏ ਨੇ ਸੰਕੇਤਕ, ਜਿਵੇਂ ਕੁਮੇਰਾ ਦਾ ਇਲਾਕਾ ਜਿੱਥੇ ਬਹੁਤ ਵੱਡਾ ਇੱਕ ਗਰੋਥ ਹੋਣੀ ਹੈ, ਕਿਉਂਕਿ ਇੱਕ ਨਹੀਂ ਦੋ ਹਸਪਤਾਲ ਉੱਥੇ ਆਉਣੇ ਨੇ। ਅਜਿਹੇ ਦੇ ਵਿੱਚ ਉਦਾਹਰਣ ਦੇ ਤੌਰ ਦੇ ਉੱਤੇ ਸਨਸ਼ਾਈਨ ਕੋਸਟ ਯੂਨੀਵਰਸਿਟੀ ਹੋਸਪਿਟਲ ਦੇ ਪ੍ਰੋਜੈਕਟ ਨੂੰ ਤੁਸੀਂ ਦੇਖ ਸਕਦੇ ਹੋ, ਲਗਭਗ $2 billion ਦਾ ਪ੍ਰੋਜੈਕਟ ਸੀ, ਔਰ ਉਹਦੇ ਆਲੇ ਦੁਆਲੇ ਮਾਰਕੀਟ ਕਿਵੇਂ ਵਧੀ, ਕਿਵੇਂ ਜ਼ਮੀਨਾਂ ਦੇ ਰੇਟ ਵਧੇ। ਫਿਰ ਬੈਂਕਸਟਾਊਨ ਦਾ ਜਿਹੜਾ ਇੱਕ ਹੋਸਪਿਟਲ ਪ੍ਰੋਜੈਕਟ ਹੈ ਜਿਹਦੇ ਉੱਤੇ ਰੀਡੈਵਲਪਮੈਂਟ ਦੇ ਉੱਤੇ $2 billion ਖਰਚ ਹੋਣਾ ਹੈ ਬੈਂਕਸਟਾਊਨ ਦੇ ਲਈ, ਜਿਹੜਾ ਨਿਊ ਸਾਊਥ ਵੇਲਜ਼ ਦਾ ਪ੍ਰੋਜੈਕਟ ਹੈ। ਇੱਥੇ ਬੈਂਕਸਟਾਊਨ ਦੇ ਵਿੱਚ ਨਵੀਂ ਮੈਟਰੋ ਲਾਈਨ ਵੀ ਸ਼ੁਰੂ ਹੋ ਜਾਣੀ ਹੈ, ਹਾਲਾਂਕਿ ਸੈਮੀ ਮੈਟਰੋ ਆਲਰੇਡੀ ਚੱਲ ਰਹੀ ਸੀ। ਇਹ ਪ੍ਰੋਜੈਕਟ ਨੇ ਵੀ ਬੈਂਕਸਟਾਊਨ ਦੀ ਆਲੇ ਦੁਆਲੇ ਦੇ ਰੇਟ ਜਿਹੜੇ ਨੇ ਉਹ ਚੱਕਣੇ ਨੇ। ਵਿਕਟੋਰੀਆ ਦੇ ਵਿੱਚ 80 ਪ੍ਰੋਜੈਕਟ ਜਾਣੇ ਨੇ, ਜਿਨ੍ਹਾਂ 'ਚ ਪੈਨਿਨਸੂਲਾ ਯੂਨੀਵਰਸਿਟੀ ਹੋਸਪਿਟਲ ਫਰੈਂਕਸਟਨ ਦੇ ਵਿੱਚ ਬਣਨਾ, ਇਹਨੂੰ ਇੱਕ ਹੌਟਸਪੋਟ ਮੰਨਿਆ ਜਾ ਸਕਦਾ ਹੈ। ਖੈਰ, ਅਸੀਂ ਪ੍ਰੋਪਰਟੀ ਮਾਰਕੀਟ ਨੂੰ ਲੈ ਕੇ ਕਿਸੇ ਕਿਸਮ ਦੀ ਕੋਈ ਭਵਿੱਖਬਾਣੀ ਨਹੀਂ ਕਰ ਰਹੇ, ਪਰ ਖਬਰ ਦੇ ਮੁਤਾਬਕ ਤੁਹਾਨੂੰ ਸਿਰਫ ਇੰਨਾ ਕੁ ਦੱਸਣਾ ਫਰਜ਼ ਸੀ ਕਿ ਹੋਸਪਿਟਲ ਸੈਟਿੰਗਸ ਦੇ ਵਿੱਚ ਚੰਗਾ ਇਨਵੈਸਟਮੈਂਟ ਅੱਜ ਕੱਲ੍ਹ ਕੀਤਾ ਜਾ ਰਿਹਾ। ਦੂਜੇ ਪਾਸੇ ਆਖਰੀ ਖਬਰ ਦੀ ਇੱਕ ਸਾਂਝ ਪਾਈਏ, ਅਤੇ ਸਿਵਿਕ ਸੈਂਸ ਦੀ ਗੱਲ ਅਸੀਂ ਅਕਸਰ ਕਰਦੇ ਹਾਂ ਕਿ ਭਾਰਤ, ਪਾਕਿਸਤਾਨ, ਬਾਂਗਲਾਦੇਸ਼ ਵਰਗੇ ਮੁਲਕਾਂ ਦੇ ਵਿੱਚ ਸਿਵਿਕ ਸੈਂਸ ਕਿੱਥੇ ਹੈ। ਆਸਟ੍ਰੇਲੀਆ ਦੀ ਖਬਰ ਦੱਸਣ ਲੱਗਿਆ, ਕਿਸੇ ਹੋਰ ਥਾਂ ਦੀ ਨਹੀਂ। ਇਸ ਵੀਕਐਂਡ ਦੇ ਦਰਮਿਆਨ ਜੀਲੋਂਗ ਅਤੇ ਕੋਲਿੰਗਵੁੱਡ ਦੇ ਦਰਮਿਆਨ ਫੁੱਟੀ ਮੁਕਾਬਲਾ ਸੀ, ਬਹੁਤ ਸਾਰੇ ਲੋਕ MCG ਦੇ ਵੱਲ ਜਾ ਰਹੇ ਸੀ, ਟ੍ਰੇਨਾਂ ਦੀ ਵਰਤੋਂ ਕਰ ਰਹੇ ਸੀ, ਵੀ ਲਾਈਨ ਸਰਵਿਸਿਜ਼ ਚੱਲ ਰਹੀਆਂ ਸੀ। ਪਰ ਇਸ ਦਰਮਿਆਨ ਸ਼ਾਮੀ 4:30 ਵੀ ਲਾਈਨ ਨੇ ਆਪਣੀ ਵੈਬਸਾਈਟ ਦੇ ਉੱਤੇ ਇਹ ਵੀ ਮੈਸੇਜ ਵੀ ਪਾਇਆ ਕਿ ਵੈਂਡਲਿਜ਼ਮ ਦੇ ਚੱਲਦਿਆਂ ਹੋਇਆਂ ਟ੍ਰੇਨਾਂ ਨਹੀਂ ਚੱਲ ਰਹੀਆਂ, ਟ੍ਰੇਨਾਂ ਰੁਕ ਗਈਆਂ ਸੀ। ਵੈਂਡਲਿਜ਼ਮ ਅਸਲ ਦੇ ਵਿੱਚ ਕੀ ਹੋਇਆ ਹੁਣ ਜਾ ਕੇ ਪਤਾ ਚੱਲਿਆ, ਕੁਝ ਇੱਕ ਟੀਨੇਜਰਸ ਜਿਹੜੇ ਸੀ ਉਹਨਾਂ ਨੇ ਹੱਥ ਦੇ ਵਿੱਚ ਰੋੜੇ ਫੜੇ ਅਤੇ ਟ੍ਰੇਨਾਂ ਦੇ ਵੱਲ ਭਗਾ ਭਗਾ ਕੇ ਮਾਰਨ ਲੱਗ ਪਏ, ਸ਼ੀਸ਼ਿਆਂ ਦੇ ਉੱਤੇ, ਟ੍ਰੇਨਾਂ ਦੇ ਉੱਤੇ। ਸੁਖਦ ਗੱਲ ਇਹ ਰਹੀ ਕਿ ਸਿਵਿਕ ਸੈਂਸ ਦਾ ਦਾਅਵਾ ਕਰਨ ਵਾਲੇ ਇਹਨਾਂ ਪੱਛਮੀ ਸੱਭਿਆਚਾਰਾਂ ਦੇ ਵਿੱਚ ਹੁਣ ਇਹਨਾਂ ਨੌਜਵਾਨਾਂ ਦੇ ਉੱਤੇ, ਇਹਨਾਂ ਦੀ ਗਫਲਤ ਦੇ ਉੱਤੇ ਕੰਟਰੋਲ ਕਰਨ ਵਾਲਾ ਕੋਈ ਵੀ ਨਹੀਂ ਹੈ। ਸੁਖਦ ਗੱਲ ਇਹ ਰਹੀ ਕਿ ਕੋਈ ਇੰਜਰੀ ਨਹੀਂ ਹੋਈ, ਬਾਕੀ ਸਭ ਕੁਝ ਫਿਰ ਵੀ ਠੀਕ ਠਾਕ ਹੀ ਹੈ। ਹਾਂ, ਇਹ ਕ੍ਰਾਈਮ ਸਟੋਪਰਸ ਦੀ ਤਰਫ ਤੋਂ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਕੋਈ CCTV ਕੈਮਰਾ, ਕੋਈ ਡੈਸ਼ ਕੈਮ ਦੀ ਫੁਟੇਜ ਹੋਵੇ ਤਾਂ 1800-333-0 'ਤੇ ਕਾਲ ਕਰਕੇ ਦੱਸ ਦਿਓ, ਨਹੀਂ ਤਾਂ ਕ੍ਰਾਈਮ ਸਟੋਪਰ ਦੀ ਜਿਹੜੀ ਵੈਬਸਾਈਟ ਹੈ crimestoppersvic.com.au ਇਕੱਠਾ ਹੀ ਟਾਈਪ ਕਰਿਓ ਅਤੇ ਫਿਰ .com.au 'ਤੇ ਜਾ ਕੇ ਤੁਸੀਂ ਜਾਣਕਾਰੀ ਅਪਲੋਡ ਕਰ ਦਿਓ। ਕੁਛ ਹੋਰ ਅਪਡੇਟਸ, ਕੁਛ ਹੋਰ ਖਬਰਾਂ ਅਤੇ IPL ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ। ਵਾਪਸ ਚੱਲਦੇ ਆ ਮੈਲਬਨ ਸਟੂਡੀਓ ਰਣਜੋਤ ਜੀ ਦੇ ਬਾਅਦ। ਜੀ ਰਣਜੋਤ ਜੀ,
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਕੁਛ ਵਿਕਟੋਰੀਆ ਦੀਆਂ ਖਬਰਾਂ ਵੱਲ ਜੇ ਆਪਾਂ ਝਾਤੀ ਮਾਰੀਏ ਤਾਂ ਇਸ ਟਾਈਮ ਦੇ ਉੱਤੇ ਇੱਕ ਦੋ ਵੱਡੀਆਂ ਖਬਰਾਂ ਜਿਹੜੀਆਂ ਚਰਚਾ ਦੇ ਵਿੱਚ ਆਈਆਂ ਨੇ। ਪਿਛਲੇ ਦਿਨਾਂ ਦੇ ਵਿੱਚ ਇੰਟਰਨੈਸ਼ਨਲ ਇੱਕ ਨਿਊਜ਼ ਕਾਫੀ ਚਰਚਾ ਦੇ ਵਿੱਚ ਰਹੀ ਸੀ ਕਿ ਸਪੇਨ ਦੇ ਵਿੱਚ ਰੁਕਿਆ ਵਾ ਇੱਕ ਜਹਾਜ਼, ਕੈਨਰੀ ਆਈਲੈਂਡ ਦੇ ਵਿੱਚ ਫਸੇ ਜਿਹੜੇ ਇੱਕ ਕਰੂਜ਼ ਜਹਾਜ਼ ਆ ਉਹਦੇ ਉੱਤੇ ਹੈਂਟਾ ਵਾਇਰਸ ਦੇ ਕਾਫੀ ਜ਼ਿਆਦਾ ਘਾਤਕ ਜਿਹੜੇ ਨੇ ਉਹ ਮਰੀਜ਼ ਵੇਖੇ ਗਏ ਨੇ। ਸੋ ਅਜਿਹੇ ਦੇ ਵਿੱਚ ਹੁਣ ਆਸਟ੍ਰੇਲੀਆ ਤੋਂ ਵੀ 4 ਮਰੀਜ਼ ਇਹਦੇ ਵਿੱਚ ਸ਼ਾਮਲ ਬਾਅਦ ਵਿੱਚ ਖਬਰ ਆਈ। ਹੁਣ ਜਾਣਕਾਰੀ ਇਹ ਆ ਰਹੀ ਹੈ ਕਿ ਇਹਨਾਂ 4 ਨੂੰ ਉੱਥੋਂ ਕੱਢਣ ਦੇ ਲਈ ਯਤਨ ਸ਼ੁਰੂ ਹੋ ਚੁੱਕੇ ਨੇ। ਅਸਲ ਵਿੱਚ MV ਹੋਂਡੀਅਸ ਨਾਂ ਦਾ ਇਹ ਜਹਾਜ਼ ਜਿਹੜਾ ਵਾ ਇਸ ਟਾਈਮ ਦੇ ਉੱਤੇ ਸਪੇਨ ਦੀ ਬੰਦਰਗਾਹ ਦੇ ਉੱਤੇ ਖੜਾ ਵਾ। ਸਪੇਨ ਨੇ ਇਸ ਨੂੰ ਆਪਣੀ ਬੰਦਰਗਾਹ ਦੇ ਉੱਤੇ ਜਗ੍ਹਾ ਦੇ ਦਿੱਤੀ ਸੀ ਇਨਸਾਨੀਅਤ ਦੇ ਨਾਤੇ। ਸੋ ਉਸ ਤੋਂ ਬਾਅਦ ਫਿਰ ਹੁਣ ਉੱਥੇ ਇਹਨਾਂ ਦਾ ਇਲਾਜ ਚੱਲ ਰਹੇ ਨੇ। ਵੈਸੇ ਇਸ ਬਿਮਾਰੀ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਕਰੋਨਾ ਜਿੰਨੀ ਇਹ ਘਾਤਕ ਬਿਮਾਰੀ ਨਹੀਂ ਹੈ। ਦੂਸਰੀ ਚੀਜ਼ ਇਹ ਕਿ ਇਹਦੇ ਫੈਲਦਿਆਂ ਸਰੀਰ ਦੇ ਵਿੱਚ ਕਾਫੀ ਹਫ਼ਤੇ ਲੰਘ ਜਾਂਦੇ ਨੇ। ਜਹਾਜ਼ ਦੇ ਵਿੱਚ ਹੈਂਟਾ ਵਾਇਰਸ ਜਿਹੜਾ ਵਾ ਉਹ ਹੁਣ ਤੱਕ 3 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਾ, ਜਿਹਦੇ ਵਿੱਚੋਂ ਇੱਕ ਡੱਚ ਜੋੜਾ ਸੀ ਅਤੇ ਦੂਸਰਾ ਜਿਹੜਾ ਇੱਕ ਆ ਉਹ ਜਰਮਨ ਦਾ ਨਾਗਰਿਕ ਦੱਸਿਆ ਜਾ ਰਿਹਾ। ਹੁਣ ਆਸਟ੍ਰੇਲੀਆ ਦੀ ਜੇ ਗੱਲ ਕਰੀਏ ਅਤੇ ਨਿਊ ਸਾਊਥ ਵੇਲ, ਕੁਈਨਜ਼ਲੈਂਡ ਸਮੇਤ ਜਿਹੜੇ 4 ਆਸਟ੍ਰੇਲੀਆਈ ਨਾਗਰਿਕ ਸੀ ਇਸ ਜਹਾਜ਼ ਦੇ ਉੱਤੇ, ਜਿਨ੍ਹਾਂ ਦੇ ਵਿੱਚੋਂ ਕਿ ਇੱਕ ਪਰਮਾਨੈਂਟ ਰੈਜੀਡੈਂਟ ਵੀ ਆ। ਸੋ ਹੁਣ ਇਹਨਾਂ ਦੀ ਵਾਪਸੀ ਦੇ ਲਈ ਇੰਤਜ਼ਾਮ ਕੀਤੇ ਜਾ ਰਹੇ ਨੇ। ਆਸਟ੍ਰੇਲੀਆ ਸਰਕਾਰ ਦੇ ਵੱਲੋਂ ਇਹਨਾਂ ਮੁਸਾਫਰਾਂ ਨੂੰ ਵਾਪਸ ਲਿਆਉਣ ਦੇ ਲਈ ਇੱਕ ਵਿਸ਼ੇਸ਼ ਚਾਰਟਰ ਫਲਾਈਟ ਦਾ ਹੁਣ ਪ੍ਰਬੰਧ ਕੀਤਾ ਗਿਆ। ਸੋ ਅੱਜ ਦੇ ਦਿਨ ਸ਼ਾਮੀ 5 ਵਜੇ ਟੈਨੇਰਿਫ ਤੋਂ ਇਹ ਰਵਾਨਾ ਹੋਊਗਾ ਜਹਾਜ਼, ਅਤੇ ਮੰਗਲਵਾਰ ਦੇ ਦਿਨ ਯਾਨੀ ਕਿ ਕੱਲ੍ਹ ਦੇ ਦਿਨ ਵਾਪਸ ਪਰਥ ਪਹੁੰਚਣ ਦੀ ਉਮੀਦ ਹੈ। ਸੋ ਫਲਾਈਟ ਦੇ ਵਿੱਚ ਮੈਡੀਕਲ ਸਹੂਲਤਾਂ, ਸਟਾਫ, ਇਹ ਸਾਰਾ ਕੁਛ ਉਪਲਬਧ ਕਰਵਾ ਦਿੱਤਾ ਗਿਆ। ਫਿਲਹਾਲ ਕੁਆਰੰਟਾਈਨ ਦੇ ਵਿੱਚ ਇਹਨਾਂ ਨੂੰ ਭੇਜਿਆ ਜਾਊਗਾ ਆਮ ਲੋਕਾਂ ਦੇ, ਤਾਂ ਕਿ ਇਹ ਸੰਪਰਕ ਦੇ ਵਿੱਚ ਨਾ ਆ ਸਕਣ। ਸਿਹਤ ਮਾਹਰਾਂ ਦਾ ਇਹ ਕਹਿਣਾ ਕਿ ਕੋਈ ਘਬਰਾਉਣ ਦੀ ਲੋੜ ਨਹੀਂ। ਅਮਰੀਕੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਯਾਨੀ ਕਿ CDC ਦਾ ਇਹ ਕਹਿਣਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਸਪਸ਼ਟ ਆ ਕਿ ਕੋਵਿਡ ਵਰਗਾ ਕੋਈ ਬਹੁਤਾ ਭਿਆਨਕ ਨਹੀਂ ਹੈ, ਇਹਦਾ ਖਤਰਾ ਉਨਾ ਜ਼ਿਆਦਾ ਫੈਲਣ ਦਾ ਨਹੀਂ ਹੁੰਦਾ ਜਿੰਨਾ ਕੋਵਿਡ ਦਾ ਸੀ। ਸੋ WHO ਇਹ ਵੀ ਭਰੋਸਾ ਦੇ ਰਿਹਾ ਕਿ ਸਥਿਤੀ ਕੰਟਰੋਲ ਦੇ ਵਿੱਚ ਅਤੇ ਬਾਇਓ ਸੁਰੱਖਿਆ ਦੇ ਨਿਯਮਾਂ ਦੀ ਸਖਤੀ ਦੇ ਨਾਲ ਫਿਲਹਾਲ ਪਾਲਣਾ ਕੀਤੀ ਜਾ ਰਹੀ ਹੈ। ਹੰਟਾ ਵਾਇਰਸ ਦੀ ਗੱਲ ਕਰੀਏ ਤਾਂ ਇੱਕ ਕਾਫੀ ਦੁਰਲੱਭ ਹੈ ਪਰ ਕਾਫੀ ਖਤਰਨਾਕ ਵਾਇਰਸ ਸ਼ੁਰੂ ਦੇ ਵਿੱਚ ਦੱਸਿਆ ਗਿਆ ਸੀ। ਸ਼ੁਰੂ ਦੇ ਵਿੱਚ ਆਮ ਫਲੂ ਵਾਂਗ ਹੀ ਸ਼ੁਰੂ ਹੁੰਦਾ ਅਤੇ ਉਸ ਤੋਂ ਬਾਅਦ ਫਿਰ ਇਹ ਫੇਫੜਿਆਂ ਦੇ ਵਿੱਚ ਪਾਣੀ ਭਰ ਦਿੰਦਾ, ਸਾਹ ਲੈਣ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ। ਸੋ ਇਸ ਵਾਇਰਸ ਦੇ ਸਾਹਮਣੇ ਜਿਹੜਾ ਆਉਂਦਿਆਂ ਕਾਫੀ ਹਫ਼ਤੇ ਲੱਗ ਜਾਂਦੇ ਨੇ। ਫਿਲਹਾਲ ਜਹਾਜ਼ ਦੇ ਉੱਤੇ ਮੌਜੂਦ 5 ਆਸਟ੍ਰੇਲੀਆਈ ਮੁਸਾਫਰ ਜਿਹੜੇ ਨੇ ਇਹਨਾਂ ਦੇ ਉੱਤੇ ਬਿਮਾਰੀ ਦੇ ਕੋਈ ਲੱਛਣ ਫਿਲਹਾਲ ਦਿਖਾਈ ਨਹੀਂ ਦੇ ਰਹੇ, ਬਿਲਕੁਲ ਇਹ ਤੰਦਰੁਸਤ ਨੇ। ਸਾਵਧਾਨੀ ਦੇ ਵਜੋਂ ਇਹਨਾਂ ਦੀ ਨਿਗਰਾਨੀ ਫਿਲਹਾਲ ਜ਼ਰੂਰ ਰੱਖੀ ਜਾ ਰਹੀ ਹੈ। ਇੱਧਰ ਅਗਲੀ ਇੱਕ ਖਬਰ ਪੈਰਾਮੈਡਿਕ ਦੇ ਨਾਲ ਸੰਬੰਧਿਤ ਹੈ। ਅੱਜ ਦੇ ਦਿਨ ਆਸਟ੍ਰੇਲੀਆ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੈ ਇਹ ਖਬਰ, ਪਰ ਇਸ ਤੋਂ ਪਹਿਲਾਂ ਵੀ ਸਮੇਂ ਦਰ ਸਮੇਂ ਇੱਦਾਂ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਨੇ ਕਿਉਂਕਿ ਇੱਦਾਂ ਦਾ ਸਲੂਕ ਪੈਰਾਮੈਡਿਕਸ ਦੇ ਨਾਲ ਅਕਸਰ ਹੁੰਦਾ ਰਹਿੰਦਾ। ਇਸ ਵਾਰੀ ਕੁਛ ਜੱਗੋਂ 13ਵੀਂ ਹੋ ਗਈ ਜਦੋਂ ਇੱਕ ਗਰਭਵਤੀ ਇੱਕ ਪੈਰਾਮੈਡਿਕ ਸਟਾਫ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਉਹਦਾ ਕਹਿਣਾ ਕਿ ਉਹ ਹਮਲਾਵਰ ਨੂੰ ਕਹਿੰਦੀ ਰਹੀ ਕਿ ਉਹ 12 ਹਫ਼ਤਿਆਂ ਦੀ ਗਰਭਵਤੀ ਆ, ਇਸ ਤਰੀਕੇ ਦੇ ਨਾਲ ਉਹਨੂੰ ਨਾ ਮਾਰਿਆ ਜਾਵੇ, ਪਰ ਉਹਦਾ ਕਹਿਣਾ ਕਿ ਹਮਲਾਵਰ ਨੇ ਕੋਈ ਰਹਿਮ ਨਹੀਂ ਵਿਖਾਇਆ। ਸੈਲੀ ਨਾਂ ਦੀ ਇੱਕ ਪੈਰਾਮੈਡਿਕ ਸਟਾਫ ਜਿਹਦਾ ਕਹਿਣਾ ਕਿ ਉਹਦੇ ਚਿਹਰੇ ਦੇ ਉੱਤੇ ਅਤੇ ਉਹਦੇ ਢਿੱਡ ਦੇ ਵਿੱਚ ਘਸੁੰਨ ਮਾਰੇ ਗਏ ਨੇ। ਸ਼ੈਲੀ ਇਸ ਮਰੀਜ਼ ਦੀ ਜਾਨ ਬਚਾਉਣ ਦੇ ਲਈ ਉੱਥੇ ਪਹੁੰਚੀ ਸੀ। ਸੈਲੀ ਦਾ ਇਹ ਕਹਿਣਾ ਕਿ ਇਹ ਵਿਅਕਤੀ ਨਸ਼ੇ ਦੇ ਵਿੱਚ ਓਵਰਡੋਜ਼ ਸੀ, ਸੋ ਇਸ ਵਜ੍ਹਾ ਦੇ ਕਰਕੇ ਉਹਨੂੰ ਉਹ ਇੱਥੇ ਇੱਦਾਂ ਨਹੀਂ ਸੀ ਛੱਡ ਸਕਦੇ, ਪਰ ਉਹਨੇ ਜੋ ਕੀਤਾ ਇਹ ਬਹੁਤ ਬੇਰਹਿਮੀ ਵਾਲੀ ਇੱਕ ਹਰਕਤ ਸੀ। ਇਸ ਹਮਲੇ ਤੋਂ ਬਾਅਦ ਸੈਲੀ ਹੁਣ ਕਾਫੀ ਜ਼ਿਆਦਾ ਸਹਿਮੀ ਦੱਸੀ ਜਾ ਰਹੀ ਆ। ਫਿਲਹਾਲ ਬੱਚੇ ਦੇ ਜਿਹੜੇ ਨੇ ਉਹ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਣਜੰਮਿਆ ਬੱਚਾ, ਉਹਦੀ ਸੁਰੱਖਿਆ ਨੂੰ ਲੈ ਕੇ ਇਸ ਟਾਈਮ ਸੈਲੀ ਕਾਫੀ ਚਿੰਤਾ ਦੇ ਵਿੱਚ ਆ। ਸੋ ਉਹਨਾਂ ਦਾ ਕਹਿਣਾ ਕਿ ਔਨ ਡਿਊਟੀ ਜੇਕਰ ਕੋਈ ਇੱਦਾਂ ਦਾ ਹਮਲਾ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਜੋਬ ਉੱਤੇ ਜਾਣ ਦਾ ਕਿੱਦਾਂ ਹੀ ਆ ਕਰ ਸਕਦੇ ਹੋ। ਹਾਲੇ ਤਾਂ ਸਿਰਫ ਉਹ ਇਹਨਾਂ ਸੋਚ ਵਿਚਾਰਾਂ ਦੇ ਵਿੱਚ ਆ। ਇੱਕ ਪਹਿਲਾਂ ਵੈਸੇ ਹਮਲਾ ਨਹੀਂ ਆ, ਇਸ ਤੋਂ ਪਹਿਲਾਂ ਵੀ ਕਈ ਹਮਲੇ ਹੋਏ ਨੇ ਜਿਹਦੇ ਵਿੱਚ ਕਿ ਇਸ ਤੋਂ ਥੋੜ੍ਹਾ ਹੀ ਪਹਿਲਾਂ ਇੱਕ ਚਾਕੂ ਦੇ ਨਾਲ ਹਮਲਾ ਸੈਮ ਦੇ ਉੱਤੇ ਵੀ ਹੋਇਆ ਸੀ। ਕਾਫੀ ਇੱਕ ਤਜਰਬੇਕਾਰ ਪੈਰਾਮੈਡਿਕ ਸਟਾਫ ਸੀ ਸੈਮ, ਜਦੋਂ ਇਹ ਕਹਿੰਦਾ ਕਿ ਮੈਂ ਕੌਫੀ ਲੈਣ ਦੇ ਲਈ ਰੁਕਿਆ ਸੀ ਉਸ ਟਾਈਮ ਔਨ ਡਿਊਟੀ, ਅਤੇ ਉਹਦੇ ਉੱਤੇ ਹਮਲਾ ਕੀਤਾ ਗਿਆ। ਉਹਦੇ ਚਿਹਰੇ 'ਤੇ, ਗਰਦਨ ਦੇ ਉੱਤੇ ਕਈ ਵਾਰ ਕੀਤੇ ਗਏ। 32 ਸਾਲਾ ਮੁਹੰਮਦ ਅਲੀ ਦੇ ਉੱਤੇ ਕਤਲ ਕਰਨ ਦੀ ਕੋਸ਼ਿਸ਼, ਯਾਨੀ ਕਿ ਅਟੈਂਪਟ ਮਰਡਰ ਦਾ ਜਿਹੜਾ ਦੋਸ਼ ਲਾ ਕੇ ਇਹਦੇ ਉੱਤੇ ਹੁਣ ਇਸ ਟਾਈਮ ਦੇ ਉੱਤੇ ਕੇਸ ਜਿਹੜਾ ਉਹ ਦਰਜ ਕਰ ਲਿਆ ਗਿਆ ਸੀ। ਫਿਲਹਾਲ ਜੇਕਰ ਆਪਾਂ ਕੁੱਲ ਮਿਲਾ ਕੇ ਵੇਖੀਏ ਤਾਂ ਪਿਛਲੇ ਵਿੱਤੀ ਵਰ੍ਹੇ ਦੇ ਦਰਮਿਆਨ 1045 ਇੱਦਾਂ ਦੀਆਂ ਘਟਨਾਵਾਂ ਹੋਈਆਂ, 2021-22 ਦੇ ਮੁਕਾਬਲੇ ਲਗਭਗ ਦੁੱਗਣੀਆਂ ਨੇ। ਇਸ ਕਰਕੇ ਚਿੰਤਾ ਦਾ ਵਿਸ਼ਾ ਨੇ। ਐਂਬੂਲੈਂਸ ਵਿਕਟੋਰੀਆ ਦਾ ਹੁਣ ਆਪਣਾ ਸਟੈਂਡ ਸਪੱਸ਼ਟ ਹੈ। ਉਹਨਾਂ ਦਾ ਕਹਿਣਾ ਕਿ ਜੇਕਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਮਲੇ ਹੁੰਦੇ ਰਹੇ ਤਾਂ ਉਹਨਾਂ ਦਾ ਸਟਾਫ ਜੇਕਰ ਖਤਰਾ ਮਹਿਸੂਸ ਕਰਦਾ ਤਾਂ ਮਰੀਜ਼ ਦਾ ਇਲਾਜ ਵਿੱਚੇ ਛੱਡ ਕੇ ਉੱਥੋਂ ਜਾ ਸਕਦੇ ਨੇ। ਇਸ ਤੋਂ ਪਹਿਲਾਂ ਤੱਕ ਇਹਨਾਂ ਵੱਲੋਂ ਪੂਰੀ ਦੇਖ ਰੇਖ ਕੀਤੀ ਜਾਂਦੀ ਸੀ। ਉਹਨਾਂ ਦਾ ਕਹਿਣਾ ਕਿ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ, ਉਹਨਾਂ ਦੀ ਜਾਨ ਸਭ ਤੋਂ ਪਹਿਲਾਂ। ਯੂਨੀਅਨ ਨੇ ਵੀ ਚੇਤਾਵਨੀ ਦਿੱਤੀ ਹੈ। ਵਿਕਟੋਰੀਅਨ ਐਂਬੂਲੈਂਸ ਯੂਨੀਅਨ ਦੇ ਜਿਹੜੇ ਸਕੱਤਰ ਨੇ ਡੈਨੀ ਹਿਲ, ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਪੈਰਾਮੈਡਿਕਸ ਦਾ ਸਤਿਕਾਰ ਕਰਨਾ ਸਿੱਖੋ ਅਤੇ ਆਸ ਪਾਸ ਜਿਹੜੇ ਲੋਕ ਇੱਦਾਂ ਦੇ ਚੀਜ਼ਾਂ ਸਰ ਅੰਜਾਮ ਦਿੰਦੇ ਨੇ ਉਹਨਾਂ ਨੂੰ ਵੀ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਮਰੀਜ਼ ਉਹਨਾਂ ਦੇ ਉੱਤੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਉੱਤੇ ਹਿੰਸਾ ਕਰਦੇ ਨੇ ਤਾਂ ਉਹ ਇਲਾਜ ਮਿਲਣ ਦੇ ਵਿੱਚ ਉਹਨਾਂ ਨੂੰ ਦੇਰੀ ਜ਼ਰੂਰ ਹੋਵੇਗੀ ਅਤੇ ਜ਼ਿੰਮੇਵਾਰੀ ਉਹਨਾਂ ਦੀ ਆਪਣੀ ਹੋਵੇਗੀ ਜੇਕਰ ਉਹਨਾਂ ਦੇ ਸਰੀਰ ਨੂੰ ਜਾਂ ਸਿਹਤ ਨੂੰ ਕੋਈ ਕਿਸੇ ਕਿਸਮ ਦਾ ਨੁਕਸਾਨ ਪਹੁੰਚਦਾ। ਕਾਨੂੰਨੀ ਪੱਖ ਤੋਂ ਜੇ ਵੇਖੀਏ ਤਾਂ ਵਿਕਟੋਰੀਆ ਦੇ ਮੌਜੂਦਾ ਜਿਹੜੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਪੁਲਿਸ, ਡਾਕਟਰ, ਨਰਸਾਂ ਜਾਂ ਫਿਰ ਪੈਰਾਮੈਡਿਕ ਸਟਾਫ ਦੇ ਉੱਤੇ ਹਮਲਾ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਜੇਲ੍ਹ ਲਾਜ਼ਮੀ ਆ। ਪਰ ਸਰਕਾਰ ਵੀ ਇਹ ਚੀਜ਼ ਮੰਨ ਰਹੀ ਆ ਕਿ ਕੁਛ ਇੱਕ ਕਮੀਆਂ ਪੇਸ਼ੀਆਂ ਨੇ ਸਾਡੇ ਸਿਸਟਮ ਦੇ ਵਿੱਚ, ਲੂਪਹੋਲ ਨੇ, ਜਿਨ੍ਹਾਂ ਵਜ੍ਹਾ ਕਰਕੇ ਇਹ ਦੋਸ਼ੀ ਕਈ ਵਾਰ ਉਨੀ ਸਜ਼ਾ ਨਹੀਂ ਪਾ ਪਾਉਂਦੇ ਜਿੰਨੀ ਇਹਨਾਂ ਨੂੰ ਚਾਹੀਦੀ ਹੈ। ਸਰਕਾਰ ਹੁਣ ਇਹਨਾਂ ਕਾਨੂੰਨਾਂ ਨੂੰ ਜਾਂ ਫਿਰ ਇਹਨਾਂ ਲੂਪਹੋਲ ਨੂੰ ਭਰਨ ਦੀ ਗੱਲ ਕਰ ਰਹੀ। ਉਹਨਾਂ ਦਾ ਕਹਿਣਾ ਕਿ ਹੋਰ ਜ਼ਿਆਦਾ ਸਖਤ ਕਾਨੂੰਨ ਇਹਨਾਂ ਦੇ ਖਿਲਾਫ਼ ਬਣਾਏ ਜਾਣਗੇ। ਸੋ ਇਹ ਘਟਨਾ ਸਮਾਜ ਦੇ ਲਈ ਇੱਕ ਚਿੰਤਾ ਦਾ ਵਿਸ਼ਾ, ਖਾਸ ਤੌਰ ਦੇ ਉੱਤੇ ਆਸਟ੍ਰੇਲੀਆਈ ਸਮਾਜ ਦੇ ਲਈ। ਸੋ ਉਹ ਲੋਕ ਜਿਹੜੇ ਦੂਜਿਆਂ ਦੀਆਂ ਜਾਨਾਂ ਬਚਾਉਣ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ ਨੇ, ਅੱਜ ਉਹ ਖੁਦ ਵੇਖਣ ਦੇ ਵਿੱਚ ਆ ਰਿਹਾ ਕਿ ਉਹ ਇਸ ਟਾਈਮ ਦੇ ਉੱਤੇ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਵੀ ਮਦਦ ਕੀਤੀ ਜਾਵੇ। ਸੋ ਇੱਦਾਂ ਦੀਆਂ ਘਟਨਾਵਾਂ ਜੇਕਰ ਆਸ ਪਾਸ ਤੁਸੀਂ ਵੇਖਦੇ ਹੋ ਤਾਂ ਇਹਨਾਂ ਦੀ ਨਿਖੇਧੀ ਕਰਨੀ ਲਾਜ਼ਮੀ ਹੈ। ਇੱਧਰ ਖੇਡ ਜਗਤ ਵੱਲ ਝਾਤੀ ਮਾਰਦੇ ਹਾਂ, ਆਈ ਪੀ ਐੱਲ ਦੀ ਸਭ ਤੋਂ ਪਹਿਲਾਂ ਜੇ ਗੱਲ ਕਰੀਏ, ਆਈ ਪੀ ਐੱਲ ਦੇ ਵਿੱਚ ਕਾਫੀ ਅਹਿਮ ਰਿਹਾ ਕੱਲ੍ਹ ਦਾ ਦਿਨ ਜਾਂ ਫਿਰ ਇਹ ਵੀਕਐਂਡ। ਕੱਲ੍ਹ ਦਾ ਦਿਨ ਮੁੰਬਈ ਇੰਡੀਅਨ ਅਤੇ ਆਰ ਸੀ ਬੀ ਦਾ ਮੈਚ ਸੀ ਇੱਕ, ਅਤੇ ਜਿਹਦੇ ਵਿੱਚ ਕਿ ਆਰ ਸੀ ਬੀ ਨੇ ਆਖਰੀ ਓਵਰ ਦੇ ਵਿੱਚ ਇਹ ਮੈਚ ਜਿੱਤ ਲਿਆ। ਕਾਫੀ ਫਸਵਾਂ ਮੈਚ ਹੋਇਆ ਪਰ ਇਸ ਦੇ ਵਿੱਚ ਮੁੰਬਈ ਇੰਡੀਅਨਸ ਨੂੰ ਇੱਕ ਵਾਰੀ ਫਿਰ ਤੋਂ ਹਾਰ ਦਾ ਮੂੰਹ ਵੇਖਣਾ ਪਿਆ। ਭੁਵਨੇਸ਼ਵਰ ਕੁਮਾਰ, ਜਾਨੀ ਕਿ ਲਾਸਟ ਓਵਰ ਦੇ ਵਿੱਚ ਇੱਕ ਛੱਕਾ ਮਾਰ ਕੇ ਇਸ ਮੈਚ ਨੂੰ ਬਿਲਕੁਲ ਲਾਗੇ ਜਿੱਤ ਦੇ ਖਿੱਚ ਕੇ ਲੈ ਆਉਂਦਾ ਅਤੇ ਹਾਰਿਆ ਹਾਰਿਆ ਮੈਚ ਜਿਹੜਾ ਇਹਨਾਂ ਨੇ ਜਿਤਾ ਦਿੱਤਾ। ਅਤੇ ਉਸ ਤੋਂ ਪਹਿਲਾਂ ਗੱਲਬਾਤ ਇਸ ਵਿਸ਼ੇ ਦੇ ਉੱਤੇ ਕਰਨਾਲ ਪਾਂਡੀਆ ਦੀ ਵੀ ਕਰਨੀ ਬਣਦੀ ਹੈ, ਜਿਹਨੇ ਕਿ ਬੜੀ ਵਧੀਆ ਪਾਰੀ ਖੇਡਦਿਆਂ ਇਸ ਮੈਚ ਨੂੰ ਬਚਾ ਲਿਆ। ਪਾਂਡੀਆ ਨੇ 46 ਗੇਂਦਾਂ ਦੇ ਵਿੱਚ 73 ਦੌੜਾਂ ਬਣਾਈਆਂ ਸੀ। ਇਸ ਤੋਂ ਪਹਿਲਾਂ ਕੋਹਲੀ 0 'ਤੇ ਫਿਰ ਇੱਕ ਵਾਰੀ ਆਊਟ ਹੋਇਆ। ਕੁੱਲ ਮਿਲਾ ਕੇ ਹੋਰ ਕੋਈ ਖਿਡਾਰੀ ਕੁਛ ਖਾਸ ਨਹੀਂ ਸੀ ਕਰ ਪਾਇਆ। ਸੋ ਇਸ ਮੈਚ ਨੂੰ ਕਰਨਾਲ ਪਾਂਡੀਆ ਨੇ ਆਪਣੇ ਦਮ ਦੇ ਉੱਤੇ ਜਿਤਾਇਆ ਅਤੇ ਕੋਈ ਗਲਤ ਨਹੀਂ ਹੋਊਗਾ। ਮੁੰਬਈ ਇੰਡੀਅਨਸ ਦੀ ਤਰਫ ਤੋਂ ਰੋਹਿਤ ਸ਼ਰਮਾ, ਜਿਨ੍ਹਾਂ ਕਿ 10 ਗੇਂਦਾਂ ਦੇ ਵਿੱਚ 22 ਦੌੜਾਂ ਬਣਾਈਆਂ, ਨਮਨ ਧੀਰ 32 ਗੇਂਦਾਂ ਦੇ ਵਿੱਚ 47, ਤਿਲਕ ਵਰਮਾ 42 ਦੇ ਵਿੱਚ 57, ਅਤੇ ਬਾਕੀ ਕੋਈ ਖਾਸ ਨਹੀਂ ਚੱਲ ਸਕਿਆ। ਸੂਰਿਆ ਕੁਮਾਰ ਯਾਦਵ ਜਿਹੜੇ ਕਪਤਾਨੀ ਕਰ ਰਹੇ ਨੇ ਇਸ ਟਾਈਮ ਦੇ ਉੱਤੇ, ਇਹ ਵੀ ਇੱਕ ਵਾਰੀ ਫਿਰ ਤੋਂ 0 ਦੇ ਉੱਤੇ ਆਊਟ ਹੋਏ, ਯਾਨੀ ਕਿ ਫਿਰ ਕੁਛ ਖਾਸ ਨਹੀਂ ਕਰ ਪਾਏ। ਸੋ ਇਸ ਸਾਰੇ ਮੈਚ ਦੇ ਵਿੱਚ ਸੋਹਣੀ ਕਾਰਗੁਜ਼ਾਰੀ ਕਰਕੇ ਭੁਵਨੇਸ਼ਵਰ ਕੁਮਾਰ ਨੂੰ ਜਿਹੜਾ ਮੈਨ ਆਫ ਮੈਚ ਐਲਾਨਿਆ ਗਿਆ। ਅਤੇ ਦੂਸਰਾ ਮੈਚ ਜਿਹੜਾ ਸੀ ਉਹ ਉਸਨੇ ਚੇਨਈ ਸੁਪਰ ਕਿੰਗਜ਼ ਦਾ ਸੀ। ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜੈਂਟਸ ਦੇ ਦਰਮਿਆਨ ਇਹ ਮੈਚ, ਜਿਹਦੇ ਵਿੱਚ ਕਿ ਚੇਨਈ ਨੇ ਮੈਚ ਸਿਰਫ ਜਿੱਤਿਆ ਹੀ ਨਹੀਂ, ਇਸ ਟਾਈਮ ਉੱਪਰ ਆਉਣ ਦੇ ਵਿੱਚ ਵੀ ਆਪਣੀਆਂ ਉਮੀਦਾਂ ਪੂਰੀਆਂ ਪੂਰੀਆਂ ਬਰਕਰਾਰ ਰੱਖੀਆਂ ਨੇ। ਸੋ 5 ਵਿਕਟਾਂ ਦੇ ਨਾਲ ਇਹਨਾਂ ਨੇ ਮੈਚ ਜਿੱਤਿਆ। ਸਭ ਤੋਂ ਪਹਿਲਾਂ ਜੇ ਲਖਨਊ ਦੀ ਟੀਮ ਦੀ ਗੱਲ ਕਰੀਏ ਤਾਂ ਸ਼ੁਰੂਆਤ ਤਾਂ ਬਹੁਤ ਹੀ ਕਮਾਲ ਦੀ ਇਹਨਾਂ ਦੇ ਵੱਲੋਂ ਕੀਤੀ ਗਈ। ਖਾਸ ਤੌਰ ਉੱਤੇ ਜੋਸ਼ ਇੰਗਲਿਸ ਜਿਹੜੇ ਕਿ 33 ਗੇਂਦਾਂ ਦੇ ਵਿੱਚ 85 ਦੌੜਾਂ ਬਣਾ ਕੇ ਗਏ, ਪਰ ਉਸ ਤੋਂ ਬਾਅਦ ਕੋਈ ਵੀ ਖਿਡਾਰੀ ਕੁਛ ਖਾਸ ਟੇਕ ਨਹੀਂ ਪਾਇਆ। ਸ਼ਹਿਬਾਜ਼ ਅਹਿਮਦ ਜਿਨ੍ਹਾਂ ਨੇ 5 ਗੇਂਦਾਂ ਦੇ ਵਿੱਚ 43 ਦੌੜਾਂ ਬਣਾਈਆਂ, ਇਸ ਬਦੌਲਤ 203 ਦੌੜਾਂ ਜਿਹੜੀਆਂ ਇਹ ਬਣਾ ਸਕੇ ਸੀ। ਕਾਫੀ ਵੱਡਾ ਸਕੋਰ ਇਹਨਾਂ ਦੇ ਵੱਲੋਂ ਖੜ੍ਹਾ ਕਰ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਜਦੋਂ ਚੇਨਈ ਸੁਪਰ ਕਿੰਗ ਖੇਡਣ ਦੇ ਲਈ ਆਉਂਦੀ ਹੈ ਤਾਂ ਇਹ ਸ਼ੁਰੂਆਤ ਹਾਲੇ ਕਿ ਕੋਈ ਉਨੀ ਜ਼ਿਆਦਾ ਵਧੀਆ ਨਹੀਂ। ਸੈਮਸਨ ਨੇ 28 ਦੌੜਾਂ ਬਣਾਈਆਂ 14 ਗੇਂਦਾਂ ਦੇ ਵਿੱਚ, ਰਿਤੁਰਾਜ ਗਾਇਕਵਾੜ 28 ਗੇਂਦਾਂ ਦੇ ਵਿੱਚ 42, ਅਤੇ ਉਸ ਤੋਂ ਬਾਅਦ ਫਿਰ ਉਰਵਿਲ ਪਟੇਲ ਜਿਹੜੇ ਫਿਰ ਇੱਕ ਵਾਰੀ ਵਧੀਆ ਖੇਡੇ ਨੇ, 23 ਗੇਂਦਾਂ ਦੇ ਵਿੱਚ 65 ਇਹਨਾਂ ਦੌੜਾਂ ਬਣਾਈਆਂ, ਅਤੇ ਕੁੱਲ ਮਿਲਾ ਕੇ ਆਖਰੀ ਓਵਰ ਦੇ ਵਿੱਚ ਇਹ ਮੈਚ ਪਹੁੰਚਿਆ। ਆਖਰੀ ਓਵਰ ਤੱਕ ਪਹੁੰਚਦਾ ਪਹੁੰਚਦਾ ਇਹ ਮੈਚ ਜਿਹੜਾ ਚੇਨਈ ਸੁਪਰ ਕਿੰਗਸ ਨੇ ਆਪਣੀ ਝੋਲੀ ਪਾ ਲਿਆ, ਅਤੇ ਨਾਲ ਦੀ ਨਾਲ ਅੱਗੇ ਵਧਣ ਦੀਆਂ ਆਪਣੀਆਂ ਉਮੀਦਾਂ ਵੀ ਬਰਕਰਾਰ ਰੱਖੀਆਂ। ਪਰ ਹੁਣ ਇਸ ਟਾਈਮ ਦੇ ਉੱਤੇ ਮੁੰਬਈ ਇੰਡੀਅਨਸ ਆਪਣੀਆਂ ਇਹ ਉਮੀਦਾਂ, ਅਤੇ ਲਖਨਊ ਸੁਪਰ ਜੈਂਟਸ ਇਹ ਦੋਵੇਂ ਹੀ ਟੀਮਾਂ ਆਪਣੀਆਂ ਉਮੀਦਾਂ ਛੱਡ ਚੁੱਕੇ ਨੇ, ਹੁਣ ਇਹ ਅਗਲੇ ਹਿੱਸੇ ਦੇ ਵਿੱਚ ਪ੍ਰਵੇਸ਼ ਨਹੀਂ ਕਰ ਪਾਉਣਗੇ। ਪਰ ਹੁਣ ਇਸ ਟਾਈਮ ਦੇ ਉੱਤੇ ਚਰਚੇ ਜਿਹੜੇ ਚੱਲ ਰਹੇ ਨੇ ਉਹ ਅੱਜ ਦੇ ਅਤੇ ਇਸ ਹਫ਼ਤੇ ਦੇ ਕੁਛ ਮੈਚਾਂ ਦੇ ਉੱਤੇ ਨੇ। ਅੱਜ ਦਾ ਮੈਚ ਜਾਂ ਇਸ ਹਫ਼ਤੇ ਦੇ ਵਿੱਚ ਪੰਜਾਬ ਦੀ ਟੀਮ ਜਿਹੜੀ ਆ ਉਹ ਕਾਫੀ ਜ਼ਿਆਦਾ ਉਹਨਾਂ ਦੇ ਮੈਚ ਅਹਿਮ ਰਹਿਣਗੇ। ਪੰਜਾਬ ਦੀ ਟੀਮ ਦਾ ਅੱਜ ਦੇ ਦਿਨ ਦਿੱਲੀ ਕੈਪੀਟਲਸ ਦੇ ਨਾਲ ਮੈਚ ਹੋਣਾ ਵਾ, ਉਸ ਤੋਂ ਬਾਅਦ ਫਿਰ 14 ਤਰੀਕ ਨੂੰ ਪੰਜਾਬ ਕਿੰਗਸ ਦਾ ਜਿਹੜਾ ਮੈਚ ਆ ਉਹ ਮੁੰਬਈ ਇੰਡੀਅਨਸ ਦੇ ਨਾਲ ਹੋਣਾ, 17 ਤਰੀਕ ਨੂੰ ਪੰਜਾਬ ਦਾ ਮੈਚ ਜਿਹੜਾ ਉਹ RCB ਦੇ ਨਾਲ ਹੋਣਾ। ਸੋ ਇਹ ਤਿੰਨੇ ਮੈਚ ਕਾਫੀ ਅਹਿਮ ਰਹਿਣਗੇ ਪੰਜਾਬ ਦੀ ਟੀਮ ਦੇ ਲਈ, ਕਿਉਂਕਿ ਲਗਾਤਾਰ ਹੁਣ ਪੰਜਾਬ ਦੀ ਟੀਮ ਹਾਰਦੀ ਆ ਰਹੀ ਹੈ। ਇੱਧਰ AFL ਵੱਲ ਝਾਤੀ ਮਾਰੀਏ ਅਤੇ AFL ਦੇ ਵਿੱਚ ਹੁਣ ਇਸ ਹਫ਼ਤੇ 14 ਮਈ ਨੂੰ ਬ੍ਰਿਸਬੇਨ ਲਾਇਨਜ਼ ਦਾ ਮੈਚ ਜਿਹੜਾ ਉਹ ਜਲੋਂਗ ਕੈਟਸ ਦੇ ਨਾਲ ਹੋਣ ਜਾ ਰਿਹਾ ਵਾ ਗਾਬਾ ਦੇ ਵਿੱਚ, ਅਤੇ 16 ਮਈ ਨੂੰ ਯਾਨੀ ਕਿ ਸ਼ਨੀਵਾਰ ਦੇ ਦਿਨ ਆਉਣ ਵਾਲਾ ਜਿਹੜਾ ਵੀਕਐਂਡ ਆ, ਕਾਫੀ ਅਹਿਮ ਮੈਚ ਨੇ ਜਿਨ੍ਹਾਂ ਦੇ ਵਿੱਚ ਕਿ ਮੈਲਬਰਨ ਕ੍ਰਿਕਟ ਗਰਾਊਂਡ ਯਾਨੀ ਕਿ MCG ਦੇ ਵਿੱਚ ਮੈਲਬਰਨ ਡੈਮਨਸ ਅਤੇ ਇਧਰਲੇ ਪਾਸੇ ਹੌਥਨ ਦੀ ਟੀਮ ਹੋਊਗੀ, ਉਧਰਲੇ ਪਾਸੇ ਮਾਰਬਲ ਸਟੇਡੀਅਮ ਦੇ ਵਿੱਚ ਕਾਲਟਨ ਦੀ ਟੀਮ ਅਤੇ ਵੈਸਟਰਨ ਬੁਲਡੋਂਗ ਦੀ ਟੀਮ ਦਾ ਮੁਕਾਬਲਾ ਹੋਊਗਾ। ਸੋ ਇਹ ਹੁਣ ਕਾਫੀ ਵੇਖਿਆ ਜਾਵੇ ਤਾਂ ਕਾਫੀ ਇੰਟਰਸਟਿੰਗ ਮੋਡ ਦੇ ਵਿੱਚ ਇਹ ਵੀ ਮੁਕਾਬਲੇ ਪਹੁੰਚ ਚੁੱਕੇ ਨੇ, ਯਾਨੀ ਕਿ AFL ਦਾ ਹੁਣ 10ਵਾਂ ਰਾਊਂਡ ਸ਼ੁਰੂ ਹੋ ਚੁੱਕਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਕੁਛ, ਫਿਲਹਾਲ ਇਜਾਜ਼ਤ ਤੁਹਾਡੇ ਕੋਲੋਂ ਲੈਂਦੇ ਹਾਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਝਾਤੀ ਮਾਰ ਸਕਦੇ ਹੋ। ਦਿਓ ਇਜਾਜ਼ਤ।
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕੋਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-83-30-11 ਔਰ ਵਿਜ਼ਿਟ uvfinancial.com.au। ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ। ਰੋਜ਼
5: ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $400 का डिस्काउंट भी।
7: निशुल्क टेफ के साथ अपनी अभिलाषा को करियर में बदलें। 80 से भी अधिक ऐसी क्वालिफिकेशंस और लघु कोर्सेज में से चयन करें जिनकी मांग है, हॉस्पिटैलिटी से लेकर साइबर सुरक्षा तक। कोई ट्यूशन शुल्क नहीं। आप जो नौकरी पाना चाहते हैं उसके लिए कौशल हासिल करें। निशुल्क टेफ महत्वाकांक्षा को वास्तविकता बना देता है। टेफ विक्टोरिया के साथ महत्वाकांक्षाओं को वास्तविकता बनाएं। निशुल्क टेप सर्च करें।
8: Authorized by the Victorian Government, Melbourne.
6: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
11: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
12: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
13: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
14: ਪ੍ਰੀਤ, ਕੀ ਹੋਇਆ?
15: ਓ, ਇਸ ਵਾਰ ਫੇਰ PTE 'ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
14: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਆ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0445-151-1100, 0455-151-1100। Desire migration.
16: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਿਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ, ਮੈਲਬਨ ਦੁਆਰਾ ਜਾਰੀ।
17: ਸੋਨਾ ਚਾਹੀਦਾ,
18: ਭਰੋਸਾ ਚਾਹੀਦਾ,
17: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
19: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
20: Tension, meri tension.
21: Ki hoya?
20: Athe immigration de inne pange ne yaar, mukde hi nahi.
21: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT appeals te skills assessments de mahir baithe ne. Hune hi appointment li call karo 0410-503-503
20: ya 90-77-97-33
21: ya email info@vyimmigration.com.au.
20: ਯਾਦ ਰੱਖੋ 9077-9733।
21: VY Immigration and Education Consultant,
20: ਹਰ ਕਦਮ ਤੁਹਾਡੇ ਨਾਲ।